ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ

ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ। ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ। ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵਾਨ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ। ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
0: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਹਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹੋ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
5: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ। ਮੈਂ ਦੁਆਬਾ ਰੇਡੀਓ ਤੇ ਹਰਬੰਸ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਹੀ ਭਰ ਦਿਸ ਗਿਆ, ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾਂ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇਹ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵੱਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਾਂ ਮੈਂ, ਲੱਗਦਾ ਬੜੀ ਨਾਦਾਨ ਹਾਂ ਮੈਂ, ਲੱਭਦੀ ਹਾਂ ਤੈਨੂੰ ਦਰ ਦਰ 'ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
6: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ ਪਰ ਕੀ ਕਰਾਂ ਕਿਸ ਤਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇ ਜੇਠਪੁਰੀ ਜੀ ਨੂੰ। ਜੇਠਪੁਰੀ ਜੀ, ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਜੀ ਆਇਆਂ।
8: ਹਰਵੰਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

ਜੋਸ਼ੀ ਪੀੜ ਪਰਾਈ ਅਸੀਂ ਆਪਣੇ ਤਨ ਤੇ ਲਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ ਛੋਟੀ ਉਮਰੇ ਅੱਖੀਆਂ ਲਾਈਆਂ ਲੱਗੇ ਰੋਗ ਅਵਲੇ ਮੀਡੀਆਂ ਖੁੱਲ ਕੇ ਗਲੇ 'ਚ ਲਟਕਣ ਲੋਕ ਆਖਦੇ ਚੱਲੇ ਤੇਰੇ ਤੀਰ ਹਿਜਰ ਦੇ ਸਜਣਾ ਤੇਰੇ ਤੀਰ ਹਿਜਰ ਦੇ ਸਜਣਾ ਅਸੀਂ ਆਪਣੇ ਸੀਨੇ ਖਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਜਿਸ ਕਿਸੇ ਵੀ ਇਸ਼ਕ ਕਮਾਇਆ ਪੱਲੇ ਪਈ ਜੁਦਾਈ ਆਪਣੇ ਆਪ ਦੀ ਹੋਸ਼ ਰਹੇ ਨਾ ਦੁਸ਼ਮਣ ਬਣੇ ਲਕਾਈ ਜੋ ਦੁਨੀਆ ਪੱਥਰ ਮਾਰੇ ਅਸੀਂ ਉਹ ਵੀ ਹੱਸ ਹੱਸ ਖਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਇਸ਼ਕ ਦੀ ਪੌੜੀ

0: ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ, ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ, ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ, ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ, ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ, ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਤੇਰੀ ਖਾਤਰ ਸਜਣਾ, ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ ਕੁਛ ਅਣਕਹਿਆ ਛੱਡ ਦਿੱਤਾ। ਕਿਸੇ ਨੂੰ ਸਮਝ ਨਾ ਆਈ ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
3: ਮੈਂ ਹਰਭਜਨ ਸਿੰਘ ਅਪਾਸ਼ਿਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ

0: ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਆਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹੀਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ।

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ, ਨੀ ਪੰਜਾਬ ਨੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ, ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸਭ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ, ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ, ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੈਂ ਰਵਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਜੀ ਭੰਗਵਾਲ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ। ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

0: ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕਲ ਵਜ਼ੀਰ ਹੈ, ਬਣਿਆ ਉਹ ਕਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਂਹੀਓ ਕਾਨਾ ਸਰੀਰ ਹੈ, ਤਾਂਹੀਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬੱਸ ਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਕਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਸੁੱਖ ਸਾਂਦ ਹੋਵੇਗੀ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਫਿਰ ਤੋਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ. ਤੇ ਨਾਲ ਦੋਸਤ ਨਾਲ ਜੁੜ ਚੁੱਕੇ ਨੇ ਬਹੁਤ ਸਾਰੇ ਪਰਿਵਾਰਕ ਮੈਂਬਰ, ਹੋਰ ਸਾਰਾ ਸਿਲਸਿਲਾ ਜਿਹੜਾ ਬਣ ਚੁੱਕਿਆ ਹੈ ਦੁਆਬਾ ਰੇਡੀ ਦੇ ਪਰਿਵਾਰ ਦੇ ਵਿੱਚ. ਤੇ ਸੁਰਜੀਤ ਭਾਰਤ ਜੀ ਮਦਰ ਸਾਡੇ ਆਸ਼ੀਰਵਾਦ ਦੇ ਰਹੇ ਨੇ, ਹਰਵਿੰਦਰ ਜੋਹਲ ਭੈਣ ਜੀ ਵੱਡੇ ਆਸ਼ੀਰਵਾਦ ਦੇ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਜੋਹਲ ਭੈਣ ਜੀ US ਤੋਂ. ਤੇ ਜਲੌਰ ਸਿੰਘ ਜੀ ਜੁੜੇ ਹੋਏ ਨੇ ਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ. ਤੇ ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਤੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ ਜੀ ਜਲੌਰ ਸਿੰਘ ਜੀ ਕਹਿੰਦੇ ਆ. ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:08 ਦਾ ਜਿਹੜਾ ਸਮਾਂ ਹੋ ਚੁੱਕਿਆ ਹੈ. ਭਾਰਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਦੀ ਗੱਲਾਂ ਬਾਤਾਂ ਕਰਾਂਗੇ, ਨਾਲ ਪੰਜਾਬ ਨੂੰ ਵੀ ਗੱਲਬਾਤ ਬਾਤ ਦੇ ਵਿੱਚ ਪਾਵਾਂਗੇ ਤੇ ਰਲਾਵਾਂਗੇ. ਤੇ ਬਹੁਤ ਸਾਰਾ ਸਿਲਸਿਲਾ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵੀ ਜਿਹੜਾ ਬੱਝਿਆ ਹੋਇਆ ਹੈ ਉਹਨੂੰ ਵੀ ਜਿਹੜਾ ਪਛਾਣਨ ਦੀ ਕੋਸ਼ਿਸ਼ ਕਰਾਂਗੇ. ਤੇ ਪਾਟੇ ਪਜਾਮਿਆਂ ਤੋਂ ਤਾਂ ਦੋਸਤ ਸਮਝ ਹੀ ਗਏ ਹੋਣੇ ਆ ਜੋ ਚੰਡੀਗੜ੍ਹ ਦੇ ਵਿੱਚ ਅੱਜ ਹਾਲਾਤ ਬਣੇ ਆ. ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਵਾਪਰਨ ਤੋਂ ਬਾਅਦ ਜਿਹੜੀ ਹੈ ਕਾਂਗਰਸ ਦੀ ਜਿਹੜੀ ਹੈ ਇਕਜੁੱਟਤਾ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ. ਤੇ ਇਸੇ ਤਰ੍ਹਾਂ DA ਨੂੰ ਤਰਸਣਗੇ ਕਾਮੇ ਤੇ 6400 ਕਰੋੜ ਦਾ ਜਿਹੜਾ ਖਾ ਗਏ ਕਿਹੜੇ ਮਾਮੇ, ਚੱਲੇ ਨਾ ਟਰੰਪ ਦੇ ਬਹਾਨੇ, ਕਿਉਂਕਿ ਟਰੰਪ ਸਾਹਿਬ ਕਹਿੰਦੇ ਭਾਈ ਜਿਹੜੀ ਮੇਲ ਦੇ ਵਿੱਚ ਤੁਸੀਂ ਵੋਟ ਪਾਉਣੀ ਹੈ ਬੈਲਟ ਪੇਪਰ ਦੀ, ਉਹਨੂੰ ਭਾਈ ਰੋਕਿਆ ਜਾਵੇ. ਪਰ ਕੋਰਟ ਕਹਿੰਦਾ ਭਾਈ ਜੇ ਇਹਨੂੰ ਰੋਕਾਂਗੇ ਤਾਂ ਅਸੀਂ ਔਖੇ ਹੋਵਾਂਗੇ, ਤੂੰ ਬਥੇਰਾ ਔਖਾ ਕਰ ਲਿਆ. ਤੇ ਕੋਰਟ ਨੇ ਨਹੀਂ ਕਿਹਾ, ਵੈਸੇ ਲੋਕ ਇਹ ਕਹਿੰਦੇ ਨੇ. ਹੁਣ ਦੇਖਦੇ ਹਾਂ ਅਮਰੀਕਾ ਦੇ ਲੋਕ ਜਿਹੜੇ ਨੇ ਵੋਟਰ ਨੇ ਉਹ ਕਿਸ ਤਰ੍ਹਾਂ ਦਾ ਬਿਹੇਵ ਜਾਂ ਕਿਸ ਤਰ੍ਹਾਂ ਟਰੰਪ ਦੀ ਪਸੰਦ ਬਣਦੇ ਆ ਜਾਂ ਨਹੀਂ ਬਣਦੇ ਆ, ਕਿ ਆਉਣ ਵਾਲਾ ਸਮਾਂ ਕਾਫ਼ੀ ਟਰੰਪ ਦੇ ਲਈ ਵੀ ਔਖਾ. ਤੇ ਦੂਸਰੇ ਪਾਸੇ ਉਹ ਕਹਿੰਦਾ ਭਾਈ ਮੈਂ ਚੰਦ ਦੇ ਉੱਤੇ ਵੀ ਦਾਅਵਾ ਠੋਕ ਦਿੱਤਾ ਤੇ ਧਰਤੀ ਤਾਂ ਮੇਰੀ ਸੀਗੀ ਤੇ ਹੁਣ ਚੰਦ ਵੀ ਕਹਿੰਦਾ ਮੇਰਾ ਹੀ ਹੈ. ਇਸ ਤਰ੍ਹਾਂ ਦੇ ਲਗਾਤਾਰਤਾ ਦੇ ਵਿੱਚ ਬਿਆਨਬਾਜ਼ੀਆਂ ਜਿਹੜੀਆਂ ਉਹ ਕਰਦਾ ਰਹਿੰਦਾ, ਇਸੇ ਲਈ ਉਹ ਖ਼ਬਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਮਸ਼ਹੂਰ ਰਹਿੰਦਾ. ਮਸ਼ਹੂਰੀ ਇਹਨੂੰ ਵੀ ਕਰਵਾਉਣੀ ਬਹੁਤ ਚੰਗੀ ਲੱਗਦੀ ਹੈ. ਤੇ ਬਾਕੀ ਦੇਖਦੇ ਹਾਂ ਅਮਰੀਕਾ ਦੇ ਵਿੱਚ ਮਿਡ ਟਰਮ ਦੇ ਦੌਰਾਨ ਕੀ ਕੁਝ ਵਾਪਰਦਾ, ਕੀ ਕੁਝ ਬਣਦਾ. ਇਸੇ ਤਰ੍ਹਾਂ ਫਿਨਲੈਂਡ ਵਾਲਿਆਂ ਨੇ ਕੁਝ ਜਿਹੜਾ ਇੱਕ ਸ਼ਹਿਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ, ਐਨਰਜੀ ਡਰਿੰਕ ਜਿਹੜੇ ਨੇ ਉਹ ਬੰਦ ਕਰ ਦਿੱਤੇ ਆ, ਚਾਹੇ ਲਾਇਬ੍ਰੇਰੀਆਂ ਨੇ, ਸਕੂਲ ਨੇ, ਚਾਹੇ ਉਹ ਸਰਕਾਰੀ ਅਦਾਰੇ ਨੇ, ਜਿੱਥੇ ਕਿਤੇ ਵੀ ਮਤਲਬ ਕਿ ਉਸਦੀ ਸੇਲ ਪਰਚੇਜ ਜਿਹੜੀ ਬੰਦ ਕੀਤੀ ਹੈ. ਤੇ ਆਉਣ ਵਾਲੇ ਸਮੇਂ ਚ ਦੇਖਦੇ ਹਾਂ ਜੋ ਇਹ ਐਨਰਜੀ ਡਰਿੰਕ ਦੇ ਅਡਿਕਸ਼ਨ ਜਿਹੜੇ ਬੱਚੇ ਹੋ ਰਹੇ ਨੇ, ਜਿਹੜੇ ਸਵੇਰ ਨੂੰ ਉੱਠਦੇ ਸਮੇਂ ਅੱਖਾਂ ਮਲਦੇ ਨੇ ਪਰ ਐਨਰਜੀ ਡਰਿੰਕ ਤੋਂ ਬਾਅਦ ਜੀ ਅੱਖਾਂ ਖੋਲਦੇ ਆ. ਸਾਨੂੰ ਤਾਂ ਹੁੰਦਾ ਸੀਗਾ ਕਿ ਪਾਣੀ ਦੇ ਨਾਲ ਮੂੰਹ ਧੋਤਾ, ਛਿੱਟੇ ਮਾਰੇ ਤੇ ਅੱਖਾਂ ਖੁੱਲ ਜਾਂਦੀਆਂ ਸੀ, ਆਪਣਾ ਦਾਤਨ ਜਾਂ ਬਰੱਸ਼ ਕੀਤਾ ਤਾਂ ਸਕੂਲ ਨੂੰ ਤੁਰ ਪਏ. ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਨਰਜੀ ਡਰਿੰਕ ਦੇ ਬਹੁਤ ਚਰਚੇ ਨੇ ਉਹ ਅਮਰੀਕਾ ਹੋਵੇ, ਚਾਹੇ ਯੂਰਪ ਹੋਵੇ ਤੇ ਚਾਹੇ ਹੋਰ ਜਿਹੜੀਆਂ ਧਰਤੀਆਂ ਨੇ. ਹੁਣ ਤਾਂ ਇੰਡੀਆ ਦੇ ਵਿੱਚ ਵੀ ਐਨਰਜੀ ਡਰਿੰਕ ਦੀ ਕਾਫ਼ੀ ਜਿਹੜੀ ਆ ਭਰਮਾਰ ਹੋ ਰਹੀ ਹੈ, ਹੋਰ ਸਾਰੀਆਂ ਚੀਜ਼ਾਂ ਵੱਖਰੇ ਵੱਖਰੇ ਫਲੇਵਰਾਂ ਦੇ ਵਿੱਚ ਆ ਰਹੀਆਂ ਨੇ. ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ. 15 ਸਤੰਬਰ ਦਾ ਦਿਹਾੜਾ ਹੈ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਦੇਖਦੇ ਹਾਂ ਅੱਜ ਸਾਨੂੰ ਇਹ ਗੱਲਾਂ ਬਾਤਾਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ. ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰੀਏ ਤੇ ਅੱਜ ਦਾ ਜਿਹੜਾ ਵਿਚਾਰ ਆ ਬੜਾ ਸੁਹਾਵਣਾ ਤੇ ਬੜਾ ਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੀ ਗੱਲ ਕਰਦਾ ਹੈ. ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚੱਲਦੇ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ. ਇਸ ਦੇ ਲਈ ਹਰ ਚੀਜ਼ ਸਿੱਖਣੀ ਤੇ ਬੋਲਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ. ਤਕਨੀਕ ਜਿਹੜੀ ਬਦਲ ਰਹੀ ਹੈ, ਹੋਰ ਸਾਰਾ ਸਿਲਸਿਲਾ ਬਦਲ ਰਿਹਾ. ਜਨਰੇਸ਼ਨ ਗੈਪ ਜਿਹੜਾ ਉਹ ਤਾਂ ਚਲੋ ਲਗਾਤਾਰ ਵਿੱਚ ਰਹਿਣਾ ਹੀ ਰਹਿਣਾ ਹੈ. ਜਿਹੜੇ ਆਪਣੇ ਬਜ਼ੁਰਗ ਸਨ ਉਹਨਾਂ ਦੀਆਂ ਜਿਹੜੀਆਂ ਲਾਈਫ ਸੀ ਕਾਫ਼ੀ ਸਟਰਗਲ ਵਾਲੀ ਰਹੀ ਹੈ. ਕਹਿੰਦੇ ਨੇ ਕਿ 3-4 ਪੀੜ੍ਹੀਆਂ ਜਿਹੜੀਆਂ ਨੇ ਮੁਸ਼ੱਕਤ ਕਰਦੀਆਂ ਨੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਜਿਹੜੀਆਂ ਆਉਂਦੀਆਂ ਨੇ ਉਹ ਸੁੱਖ ਜਿਹੜਾ ਮਾਣਦੀਆਂ ਨੇ. ਤੇ ਉਹੀ ਜਿਹੜੇ ਬੂਟੇ ਲਾਏ ਹੋਏ ਨੇ ਉਹਨਾਂ ਦੇ ਰੁੱਖਾਂ ਥੱਲੇ ਆਪਾਂ ਬੈਠ ਕੇ ਜਿਹੜੀਆਂ ਛਾਵਾਂ ਮਾਰ ਰਹੇ ਹਾਂ ਤੇ ਬਾਕੀ ਇਹਦੇ ਬਾਰੇ ਤੁਸੀਂ ਵੀ ਹੋਰ ਵੀ ਜਾਣਕਾਰੀ ਵਿੱਚ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਵੇਗਾ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ। 15-20 ਮਿੰਟ ਜਾਂ ਅੱਧਾ ਘੰਟਾ ਕਾਲ ਨਹੀਂ ਲਵਾਂਗਾ, ਮਾਫ਼ੀ ਚਾਹਵਾਂਗਾ। ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਚਾਰ ਦੀ, ਦੇਸ਼ ਦੀਆਂ ਖ਼ਬਰਾਂ ਦੀ, ਤੇ ਉਸ ਤੋਂ ਬਾਅਦ ਸੈਣੀ ਸਾਹਿਬ ਨਾਲ ਜੁੜਨਗੇ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਡੇ ਲਈ ਵੀ ਲਾਈਨਾਂ ਖੁੱਲੀਆਂ ਰਹਿਣਗੀਆਂ। ਅੱਜ ਦੋਸਤੋ 15 ਸਤੰਬਰ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਵੈਸੇ 26 ਦਾ ਦਿਹਾੜਾ ਚੱਲ ਰਿਹਾ ਤੇ ਭਾਰਤ ਦੇ ਸਭ ਤੋਂ ਵੱਡੇ ਪੱਧਰ ਦੇ ਇੰਜੀਨੀਅਰ ਹੋਏ ਨੇ ਭਾਰਤ ਰਤਨ ਇਨਾਮ ਜੇਤੂ ਐਮ ਵਿਸ਼ਵਾਰੀਆ ਦਾ ਜਿਹੜਾ ਸੀ ਕਰਨਾਟਕ ਦੇ ਵਿੱਚ ਜਨਮ ਹੋਇਆ ਸੀ। ਇਸੇ ਤਰ੍ਹਾਂ ਹੀ 1871 ਦੇ ਵਿੱਚ ਨਾਮਧਾਰੀ ਲਹਿਣਾ ਸਿੰਘ ਪਾਖੋਕੇ, ਗੁਰਦਾਸਪੁਰ ਸੰਤ ਫਤਿਹ ਸਿੰਘ ਦੁਕਾਨਦਾਰ ਅੰਮ੍ਰਿਤਸਰ, ਪਟਵਾਰੀ ਹਾਕਮ ਸਿੰਘ ਮੋੜੇ ਅੰਮ੍ਰਿਤਸਰ ਤੇ ਬੀਲਾ ਸਿੰਘ ਨਾਰਲੀ ਤਰਨ ਤਾਰਨ ਨੂੰ ਜੋ ਬਿਲੋਂਗ ਕਰਦੇ ਸੀ ਉਹਨਾਂ ਨੂੰ ਬੋਰਡ ਦੇ ਨਾਲ ਬੰਨ ਕੇ ਅੰਮ੍ਰਿਤਸਰ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1843 ਦੇ ਵਿੱਚ ਖੇਡ ਮੇਲੇ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਤੇ ਉਸਦੇ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਧੋਖੇ ਦੇ ਨਾਲ ਅਜੀਤ ਸਿੰਘ ਸੰਧਾਵਾਲੀਆ ਦੇ ਵੱਲੋਂ ਕਤਲ ਕਰ ਦਿੱਤਾ ਗਿਆ। 1953 ਦੇ ਵਿੱਚ ਵਿਜੇ ਲਕਸ਼ਮੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਜਿਹੜੀ ਸੀ UNO ਦੀ ਜਿਹੜੀ ਸੀ ਪ੍ਰਧਾਨ ਬਣ ਗਈ ਸੀ। 1959 ਦੀ ਗੱਲ ਕਰ ਲਈਏ ਤੇ ਦੂਰਦਰਸ਼ਨ DD1 DD2 ਜਿਹੜਾ ਕੇਂਦਰ ਦਾ ਕਹਿ ਲਓ ਆਪਾਂ ਦਿੱਲੀ ਤੋਂ ਚੱਲਦਾ ਹੁੰਦਾ ਸੀ ਜਾਂ ਜਲੰਧਰ ਤੋਂ DD1 ਚੱਲਦਾ ਸੀ ਤਾਂ ਕਿਹਦਿਆਂ ਦੇ ਚੇਤਿਆਂ ਦੇ ਵਿੱਚ ਨਹੀਂ ਰਹੇਗਾ। ਇਹ ਜਿਹੜੇ ਆਪਣੀ ਜਨਰੇਸ਼ਨ ਦੇ ਜਾਂ ਸਾਡੇ ਤੋਂ ਪਿਛਲੇ ਨੇ ਉਹਨਾਂ ਨੂੰ ਤਾਂ ਜ਼ਰੂਰ ਯਾਦ ਰਹੇਗਾ। ਉਹ ਸਮਾਂ ਵੀ ਯਾਦ ਆਵੇਗਾ ਜਦੋਂ ਬਲੈਕ ਐਂਡ ਵਾਈਟ ਸਲੂਰਾ ਦੇ TV ਹੁੰਦੇ ਸੀ ਤੇ ਉਹਦੇ ਉੱਤੇ ਕਦੇ ਹਰੀ ਸਕਰੀਨ ਮੋਹਰੇ ਲਾ ਲਈ ਦੀ ਹੁੰਦੀ ਸੀ ਤੇ ਕਦੇ ਨੀਲੇ ਰੰਗ ਦੀ ਸਕਰੀਨ ਲਾ ਕੇ ਤੇ ਉਹਨੂੰ ਮਤਲਬ ਕਿ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਹਿਲਾਂ ਬਲੈਕ ਐਂਡ ਵਾਈਟ TV ਹੁੰਦੇ ਸੀ, ਇੱਕ ਛੋਟਾ ਜਿਹਾ ਬਹੁਤ ਹੀ ਛੋਟਾ ਜਿਹਾ TV ਹੁੰਦਾ ਸੀ ਤਕਰੀਬਨ ਆਪਣਾ ਗਿੱਠਕ ਦਾ ਤੇ ਉਹਦਾ ਵੀ ਕਾਫ਼ੀ ਜਿਹੜਾ ਰਿਵਾਜ਼ ਰਿਹਾ ਸੀ ਉਹਨਾਂ ਸਪਿਆਂ ਦੇ ਵਿੱਚ। ਵੈਸੇ ਸਲੋਰਾ ਦਾ ਜਿਹੜਾ ਸ਼ਟਰਾਂ ਵਾਲਾ ਤੇ ਬਗੈਰ ਸ਼ਟਰਾਂ ਤੋਂ ਜਿਹੜੇ ਆ ਗਏ ਸੀਗੇ ਛੋਟੇ ਮਿੰਨੀ TV ਤੇ ਉਹਨਾਂ ਦੀ ਜਿਹੜੀ ਹੈ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਸਮਿਆਂ ਦੇ ਵਿੱਚ ਰਹੀ ਹੈ। ਉਸ ਤੋਂ ਬਾਅਦ ਬਲੈਕ ਐਂਡ ਵਾਈਟ ਤੋਂ ਬਾਅਦ ਕਲਰ TV ਆ ਗਏ ਵੱਡੇ ਵੱਡੇ ਡੱਬੇ ਤੇ ਉਸ ਤੋਂ ਬਾਅਦ ਅੱਜ LCD ਜਿਹੜੀਆਂ ਸਕਰੀਨਾਂ ਨੇ ਡਿਜੀਟਲ HD ਜਿਹੜੇ ਨੇ TV ਆ ਚੁੱਕੇ ਨੇ ਜਿਨ੍ਹਾਂ ਦੇ ਕਹਿ ਲਓ ਕਿ ਇੱਕ ਕਿਤਾਬ ਜਿੰਨੀ ਮੋਟਾਈ ਹੈ ਤੇ ਉਹ ਜਿੱਥੇ ਮਰਜ਼ੀ ਆਪਾਂ ਚਲਾ ਸਕਦੇ ਲਿਜਾ ਸਕਦੇ ਹਾਂ ਤੇ ਇਸ ਤਰ੍ਹਾਂ ਦਾ ਸਿਲਸਿਲਾ ਵੀ ਚੱਲਿਆ। ਤੇ ਅੱਜ ਜਿਹੜਾ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਵੀ ਹੈ ਤੇ ਦੇਖਦੇ ਹਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਡੈਮੋਕਰੇਸੀ ਹੈ। ਪਰ ਦੂਰਦਰਸ਼ਨ ਦੀ ਗੱਲ ਕਰ ਰਿਹਾ ਸੀ ਜਿਸ ਦੇ ਵਿੱਚ 1959 ਦੇ ਵਿੱਚ ਦੂਰਦਰਸ਼ਨ DD ਤੋਂ ਪਬਲਿਕ ਸਰਵਿਸ ਦਾ ਜਿਹੜਾ ਪ੍ਰਸਾਰਣ ਸ਼ੁਰੂ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਇਸ ਦੇ ਨਾਲ ਹੀ ਦੋਸਤੋ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਦੀ, ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂਆਤ ਕੀਤੀ ਹੈ ਕਿ ਜਾਗਰੂਕਤਾ ਚਾਹੀਦੀ ਹੈ ਪਰ ਉਹਦਾ ਨਜਾਇਜ਼ ਫਾਇਦਾ ਜਾਂ ਦੁਰਵਰਤੋਂ ਜਿਹੜੀ ਕਰਨ ਤੋਂ ਪਰਹੇਜ਼ ਹੋਣਾ ਚਾਹੀਦਾ ਹੈ। ਹਰ ਚੀਜ਼ ਦੇ ਲਾਭ ਹੁੰਦੇ ਨੇ, ਹਰ ਚੀਜ਼ ਦੀਆਂ ਹਾਨੀਆਂ ਹੁੰਦੀਆਂ। ਸੋਸ਼ਲ ਮੀਡੀਆ ਜਿਹੜਾ ਪਿਛਲੇ 1.5-2 ਦਹਾਕਿਆਂ ਤੋਂ ਤਕਰੀਬਨ 20-25 ਸਾਲ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ। ਇਹ ਜਿਹੜਾ ਪਹਿਲਾਂ ਇੰਟਰਨੈਟ ਦਾ ਜ਼ਮਾਨਾ ਸੀ ਜਾਂ ਸਾਰੀਆਂ ਚੀਜ਼ਾਂ ਸੀ, ਇੱਕ ਆਰਮੀ ਅਮੈਰੀਕਨ ਆਰਮੀ ਜਾਂ ਆਰਮੀਜ਼ ਦੇ ਕੋਲ ਹੀ ਹੁੰਦੀ ਸੀ ਜਾਂ ਫਿਰ ਕਹਿ ਲਓ ਕਿ ਜਿਹੜੇ ਐਰੋਪਲੇਨ ਵਗੈਰਾ ਉਡਾਏ ਜਾਂਦੇ ਸੀ ਨੈਵੀਗੇਟਰ ਤੇ ਉਹਨਾਂ ਦੇ ਨਾਲ ਹੀ ਯੂਜ਼ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਇਹਦੀ ਤਬਦੀਲੀ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ ਤੇ ਲੋਕਾਂ ਨੇ ਫਿਰ ਹੁਣ ਧੜਥੱਲੀ ਜਿਹੜੀ ਆ ਮਚਾਈ ਹੋਈ ਹੈ। ਪਿਛਲੇ 20-25 ਸਾਲ ਤੋਂ ਜਿਹੜਾ ਮੋਬਾਈਲ ਆਉਣ ਦੇ ਨਾਲ ਸੋਸ਼ਲ ਮੀਡੀਆ ਵਿਹਲੇ ਲੋਕਾਂ ਦਾ ਖਿਡੌਣਾ ਬਣ ਗਿਆ। ਜੇ ਕੋਈ ਵਟਸਐਪ, ਫੇਸਬੁੱਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਵੱਲ ਜਿਹੜਾ ਇਸ ਤਰ੍ਹਾਂ ਵੇਖਿਆ ਜਾਂਦਾ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਜਿਵੇਂ ਕਿ ਉਹ ਭਾਈ ਇਸ ਦੁਨੀਆਂ ਦਾ ਇਹ ਗ੍ਰਹਿ ਦਾ ਬੰਦਾ ਹੀ ਨਹੀਂ ਹੈ ਤੇ ਉਹ ਤਾਂ ਭਾਈ ਗਵਾਰ ਅਨਪੜ੍ਹ ਪੇਂਡੂ ਹੋਵੇਗਾ ਕੋਈ ਨਾ ਕੋਈ ਜੇ ਉਹਦੇ ਕੋਲ ਨਹੀਂ ਹੈ ਇਹ ਚੀਜ਼ਾਂ। ਤਾਂ ਸੋਸ਼ਲ ਮੀਡੀਆ ਦੇ ਉੱਤੇ ਸਵੇਰੇ ਸਵੇਰੇ ਗਿਆਨ ਵਧਾਓ, ਹੁਕਮਨਾਮੇ ਦੀ ਵਿਆਖਿਆ, ਹੌਸਲਾ ਅਫਜ਼ਾਈ ਵਾਲੇ ਚੰਗੇ ਵਿਚਾਰ ਮੈਸੇਜ ਆਉਂਦੇ ਨੇ ਪਰ ਦੁਪਹਿਰ ਸਮੇਂ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ। ਪਹਿਲਾਂ ਤੇ ਸਿਰਫ ਨਵੇਂ ਸਾਲ ਨੂੰ ਹੈਪੀ ਨਿਊ ਈਅਰ ਕਿਹਾ ਜਾਂਦਾ ਸੀ, ਫਿਰ ਦੀਵਾਲੀ, ਲੋਹੜੀ, ਹੋਲੀ ਤੇ ਹੋਰ ਤਿਉਹਾਰਾਂ ਨੂੰ ਹੁਣ ਤਾਂ ਹਫ਼ਤੇ ਦੇ ਹਰ ਵਾਰ ਨੂੰ ਹੈਪੀ ਵਾਰ ਜਿਹੜਾ ਜਿਵੇਂ ਕਿ ਐਤਵਾਰ ਆਦਿ ਲਿਖਿਆ ਜਾਂਦਾ। ਸਭ ਤੋਂ ਜ਼ਿਆਦਾ ਗੁੱਡ ਮਾਰਨਿੰਗ ਤੇ ਮੈਸੇਜ ਆਉਂਦੇ ਨੇ ਜੋ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦੇ ਹੈ। ਰਾਸ਼ੀਫਲ, ਹਰ ਦੁੱਖਾਂ ਦਾ ਹੱਲ ਕਰਨ ਦੇ ਦਾਅਵੇ ਦੇ ਉੱਤੇ ਅੰਧ ਵਿਸ਼ਵਾਸੀ ਮੈਸੇਜ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਕਿ ਮੈਸੇਜ 100 ਵਿਅਕਤੀਆਂ ਜਾਂ 2-3 ਗਰੁੱਪਾਂ ਦੇ ਵਿੱਚ ਭੇਜ ਦਿਓ, ਖੁਸ਼ਖਬਰੀ ਮਿਲੇਗੀ। ਜੇ ਨਜ਼ਰ ਅੰਦਾਜ਼ ਕਰੋਗੇ ਤਾਂ ਭਾਈ ਤੁਹਾਡਾ ਫਿਰ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਦਿਨ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ? ਨੈਗੇਟਿਵ ਤੇ ਪੋਜ਼ਿਟਿਵਿਟੀ ਦੇ ਵਿੱਚ, ਵਹਿਮ ਭਰਮਾਂ ਦੇ ਨਾਲ। ਬੰਦਾ ਕਹਿੰਦਾ ਕਿਹਦੇ ਮੱਥੇ ਲੱਗ ਗਿਆ। ਇਹਨਾਂ ਨਾਲ ਜਿਹੜਾ ਝੂਠੀਆਂ ਕਹਾਣੀਆਂ ਬਣਾ ਕੇ ਲਿਖੀਆਂ ਹੁੰਦੀਆਂ ਨੇ, ਜਦ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲੀ ਜਾਂ ਕਿਸੇ ਦਾ ਕੀ ਨੁਕਸਾਨ ਹੋ ਗਿਆ, ਤਾਂ ਚੁੱਪ ਹੋ ਜਾਂਦੇ ਨੇ। ਕੁਝ ਲੋਕਾਂ ਦੇ ਫੋਨਾਂ ਦੇ ਉੱਪਰ ਟਿਊਨ ਤੇ ਲੋਗੋ ਧਾਰਮਿਕ ਸ਼ਖਸੀਅਤਾਂ ਦੇ ਹੋਣਗੇ ਤੇ ਫੋਨ ਦੇ ਵਿੱਚ ਅਸ਼ਲੀਲ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਭੇਜੀ ਜਾਂਦੀ ਹੈ। ਮਾੜੀ ਭਾਸ਼ਾ ਵਾਲੀਆਂ ਪੋਸਟਾਂ ਹੋਣਗੀਆਂ, ਕਈ ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਾ ਕੇ ਆਖਣਗੇ ਇਹ ਲਵਾਰਸ ਬੱਚੇ ਹੈ, ਇਸ ਨੰਬਰ ਦੇ ਉੱਤੇ ਫੋਨ ਕਰੋ ਭਾਈ। ਤੇ ਪਹਿਲੀ ਗੱਲ, ਨੰਬਰ ਗਲਤ ਹੁੰਦਾ ਜਾਂ ਅੱਗੋਂ ਅੱਕੇ ਵਿਅਕਤੀ ਦੇ ਵੱਲੋਂ ਗਾਲਾਂ ਦਾ ਮੀਂਹ ਜਿਹੜਾ ਵਰਾ ਦਿੱਤਾ ਜਾਂਦਾ। ਹਰ ਕੋਈ ਇੰਨਾ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁੱਕ ਦੀ ਪ੍ਰੋਫਾਈਲ ਦੇ ਉੱਤੇ, ਕਿਉਂਕਿ ਫਿਲਟਰ ਲੱਗ ਜਾਂਦੇ ਨੇ। ਫੋਟੋ ਪਾ ਕੇ ਦੋਸਤਾਂ ਨੂੰ ਜਾਂ ਆਪ ਹੀ ਲਾਈਕ ਕਰਕੇ ਗਿਣਤੀ ਕਰੀ ਜਾਣਗੇ ਭਾਈ ਕਿੰਨਿਆਂ ਨੇ ਲਾਈਕ ਕਰ ਲਿਆ, ਕਿੰਨਿਆਂ ਨੇ ਦੇਖ ਲਿਆ। ਕਿਸੇ ਲੀਡਰ ਜਾਂ ਅਫਸਰ ਦੇ ਨਾਲ ਲੱਥੀ ਫੋਟੋ ਵੀ ਪਾ ਕੇ ਲਾਈਕ ਗਿਣਨ ਲੱਗ ਪੈਣਗੇ ਤੇ ਭਾਈ ਅੱਜ ਮੈਂ ਉਸ ਵਿਅਕਤੀ ਦੇ ਨਾਲ ਖੜਾ ਸੀ। ਤੁਸੀਂ ਆਪਣੀ ਆਪ ਦੇ ਨਾਲ ਪਿਆਰ ਕਰੋ, ਸ਼ਖਸੀਅਤ ਨੂੰ ਨਿਖਾਰੋ ਤੇ ਤੁਹਾਨੂੰ ਲੋਕ ਪਿਆਰ ਕਰਨ, ਨਾ ਕਿ ਦੂਸਰਿਆਂ ਨੂੰ ਕਰਨ ਦੀ ਜ਼ਰੂਰਤ ਹੈ। ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੋ। ਸੈਲਫੀ ਦਾ ਟ੍ਰੈਂਡ ਜਿਹੜਾ ਚੱਲਿਆ, ਦੇਸ਼ ਦੇ PM ਮੋਦੀ ਨੂੰ ਵੀ ਸੈਲਫੀ ਲੈਣ ਦਾ ਬਹੁਤ ਸ਼ੌਕ ਪਿਆ। ਲੋਕ ਹਾਦਸੇ ਜਾਂ ਕਿਸੇ ਦੁਰਘਟਨਾ ਦੇ

ਘਟਦੀ ਹੈ। ਉੱਥੇ ਪਰਿਵਾਰ ਦੇ ਵਿੱਚ ਇਕੱਲਾਪਣ ਵੱਧਦਾ ਤੇ ਗੱਲਬਾਤ ਸਾਂਝੀ ਨਾ ਹੋਣ ਤੇ ਘਰ ਦੇ ਉੱਤੇ ਮਸਲਿਆਂ ਦੇ ਵੱਲ ਜਿਹੜਾ ਧਿਆਨ ਨਹੀਂ ਦਿੰਦੇ ਨੇ। ਕਈ ਕੰਨਾਂ ਦੇ ਵਿੱਚ ਹਰ ਸਮੇਂ ਏਅਰਫੋਨ ਜਿਹੜੇ ਲਾ ਰੱਖਦੇ ਐ, ਭਾਈ ਦਿਮਾਗ ਨੂੰ ਵੀ ਹਵਾ ਜਾਣ ਦਿਓ। ਜਿਸਦੇ ਨਾਲ ਜਿੱਥੇ ਕੰਨਾਂ ਦੀ ਸੁਣਨ ਸ਼ਕਤੀ ਤਾਂ ਕਮਜ਼ੋਰ ਹੁੰਦੀ ਹੈ, ਉੱਥੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ ਐ, ਤੇ ਇਸ ਤਰ੍ਹਾਂ ਕੰਨ ਦੇ ਵਿੱਚ ਏਅਰਫੋਨ ਲਾ ਕੇ ਤੁਰਨ ਜਾਂ ਵਹੀਕਲ ਦੇ ਨੂੰ ਚਲਾਉਣ ਦੇ ਨਾਲ ਕਈ ਐਕਸੀਡੈਂਟ ਹੋ ਚੁੱਕੇ ਨੇ। ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਹਾਲਾਤ ਉੱਪਰ ਜਿਹੜਾ ਹਾਕਮ ਸਰਕਾਰਾਂ ਦਾ ਬੋਲਬਾਲਾ ਹੈ, ਵਿਰੋਧੀ ਧਿਰ ਦੀ ਖਬਰ ਨਹੀਂ ਆਉਂਦੀ। ਉੱਥੇ ਹੀ ਵਟਸਐਪ ਦੇ ਉੱਤੇ ਫੇਸਬੁੱਕ ਲੋਕਾਂ ਨੂੰ ਸੱਚਾਈ ਦੱਸ ਕੇ ਅਹਿਮ ਰੋਲ ਨਿਭਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਮੀਡੀਆ ਦੀ ਦੁਰਵਰਤੋਂ ਕਰਕੇ ਦੰਗੇ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਇਆ ਜਾਂਦਾ ਹੈ, ਅਸ਼ਲੀਲਤਾ ਫੈਲਾਈ ਜਾਂਦੀ ਹੈ ਤੇ ਇੱਕ ਦੂਜੇ ਨੂੰ ਜਿਹੜਾ ਕੰਪਿਊਟਰਾਈਜ਼ਡ ਫੋਟੋਆਂ ਬਣਾ ਕੇ ਯਾਨੀ ਕਿ AI ਦੇ ਨਾਲ ਬਦਨਾਮ ਕੀਤਾ ਜਾ ਰਿਹਾ। ਫਿਲਮੀ ਕੈਮਰਿਆਂ ਦੇ ਰਾਹੀਂ ਬਣੇ ਚਮਤਕਾਰੀ ਸੀਨਾਂ ਨੂੰ ਅੰਧ ਵਿਸ਼ਵਾਸ ਫੈਲਾਉਣ ਦੇ ਲਈ ਵਰਤਿਆ ਜਾਂਦਾ ਹੈ। ਹਨੇਰੇ ਦੇ ਵਿੱਚ ਲਗਾਤਾਰ ਮੋਬਾਈਲ ਵੇਖਣਾ ਨਿਗਾਹ ਦੇ ਲਈ ਜਿਹੜਾ ਅੱਖਾਂ ਲਈ, ਲੰਬੀ ਗੱਲਬਾਤ ਕਰਨਾ ਕੰਨਾਂ ਦੇ ਲਈ ਖਤਰਨਾਕ ਹੈ, ਤੇ ਅੱਜ ਕੱਲ ਇੱਕ ਹੋਰ ਖਤਰਨਾਕ ਰੁਝਾਨ ਜਿਹੜਾ ਪੈ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਖਬਰਾਂ ਪਾਉਣ ਦਾ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ। ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ਼ ਤਹਿਤ ਝੂਠੀਆਂ ਖਬਰਾਂ ਜਾਂ ਪੋਸਟ ਜਿਹੜੀ ਹੈ, ਪੋਸਟਾਂ ਸਿਰਫ ਵਿਊ ਲੈਣ ਦੇ ਲਈ ਪਾਈਆਂ ਜਾਂਦੀਆਂ ਨੇ, ਤੇ AI ਦੀ ਵੀ ਦਿਨੋ ਦਿਨ ਵਰਤੋਂ ਵੱਧ ਰਹੀ ਹੈ। ਇਸੇ ਤਰ੍ਹਾਂ ਕਿਸੇ ਵੀ ਪੋਸਟ ਨੂੰ ਭੇਜਣ ਤੋਂ ਪਹਿਲਾਂ ਭਾਈ ਆਪ ਪੜਤਾਲ ਕਰ ਲਓ, ਪੜੋ, ਸੋਚੋ, ਸਮਝੋ ਤੇ ਵਿਚਾਰੋ। ਇਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਲੱਗਦੀ। ਅੱਜ ਕੱਲ ਐਵੇਂ ਹੀ ਲੋਕ ਬਾਤ ਦਾ ਬਤੰਗੜ ਜਿਹੜਾ ਬਣਾ ਲੈਂਦੇ ਨੇ, ਹਰ ਗੱਲ ਨੂੰ ਧਾਰਮਿਕਤਾ ਦੇ ਨਾਲ ਜੋੜ ਕੇ ਕੁਝ ਲੋਕਾਂ ਨੂੰ ਜਾਂ ਕਿਸੇ ਫਿਰਕੇ ਨੂੰ ਭੜਕਾ ਕੇ ਮਜ਼ਾ ਲੈਂਦੇ ਐ, ਤੇ ਆਪ ਕੰਧ ਦੇ ਉੱਤੇ ਚੜ ਜਾਂਦੇ ਐ। ਇਹ ਵੀ ਜਿਹੜਾ ਖਿਆਲ ਰੱਖੋ ਕਿ ਕਿਸੇ ਬਿਨਾਂ ਸੋਚੇ ਸਮਝੇ ਭੇਜੇ ਮੈਸੇਜ ਦੇ ਨਾਲ ਤੁਹਾਡੀਆਂ ਸ਼ਖਸੀਅਤਾਂ ਦਾ ਗਲਤ ਪ੍ਰਭਾਵ ਤਾਂ ਨਹੀਂ ਜਾ ਰਿਹਾ, ਤੇ ਸ਼ਬਦਾਵਲੀ ਵੀ ਹਮੇਸ਼ਾ ਪਰਿਵਾਰ ਦੇ ਵਿੱਚ ਪੜਨ ਯੋਗ ਜਿਹੜੀ ਹੈ ਹੋਣੀ ਚਾਹੀਦੀ ਹੈ। ਜੀ ਦੋਸਤੋ, ਇਹ ਨੇ ਜੀ ਸੋਸ਼ਲ ਮੀਡੀਆ ਦੇ ਹਾਲਾਤ, ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਤੇ ਪਾਟੇ ਪਜਾਮੇ ਦੀਏ ਨੂੰ ਤਰਸਣਗੇ ਕਾਮੇ, ਤੇ 400 ਕਰੋੜ ਖਾ ਗਏ ਗਏ ਕਿਹੜੇ ਮਾਮੇ, ਚੱਲੇ ਨਾ ਟਰੰਪ ਦੇ ਬਹਾਨੇ, ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਟਾਈਟਲ ਕਈ ਵਾਰੀ ਸਾਨੂੰ ਵੀ ਇੱਦਾਂ ਦਾ ਬਣਾਉਣਾ ਪੈ ਜਾਂਦਾ, ਕੀ ਕਰੀਏ ਜੀ। ਤੇ ਵਿਊਆਂ ਦੀ ਖਾਤਰ ਨਹੀਂ ਦੋਸਤੋ, ਇਹ ਸਾਡਾ ਦਾਅਵਾ ਹੈ ਤੇ ਇਹ ਸਾਡਾ ਵਾਅਦਾ ਹੈ। ਜਿੱਦਾਂ ਚਾਹੇ ਦੋ ਕਦਮ ਘੱਟ ਚੱਲਣਾ ਤੇ ਚੱਲਣਾ ਆਪਣਾ ਮਣਕ ਦੇ ਨਾਲ ਹੀ ਹੈ, ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਹੁੰਦੀਆਂ ਨੇ, ਤੇ ਬਾਕੀ ਵਿਊਆਂ ਪਿੱਛੇ ਆਪਾਂ ਜਾਂ ਸਾਡੀ ਟੀਮ ਜਿਹੜੀ ਹੈ ਉਹ ਨਹੀਂ ਭੱਜਦੀ ਹੈ, ਤੇ ਸਾਡੇ ਸਰੋਤਾ ਪਰਿਵਾਰ ਵੀ ਜਿਹੜਾ ਉਹ ਵੀ ਬਹੁਤ ਸੂਝਵਾਨ ਹੈ ਇਹਨਾਂ ਚੀਜ਼ਾਂ ਨੂੰ ਨਹੀਂ, ਚਾਹੇ ਆਪਾਂ ਘੱਟੇ ਹੀ ਹਾਂ ਤੇ ਘੱਟੇ ਹੀ ਸਾਨੂੰ ਮਨਜ਼ੂਰ ਨੇ, ਪਰ ਅਸੀਂ ਮਜਬੂਰ ਨਹੀਂ ਹੋਣਾ ਚਾਹੁੰਦੇ। ਤੇ ਲੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ, ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਤੁਹਾਡੀਆਂ ਖੁੱਲੀਆਂ ਰਹਿਣਗੀਆਂ। ਤੇ ਅੱਜ ਦੀਆਂ ਦੋਸਤੋ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਹੈ ਉਹ ਕੱਲੀਆਂ ਖਬਰਾਂ ਹੀ ਨਹੀਂ ਨੇ, ਸਾਡੇ ਉੱਤੇ ਪ੍ਰਭਾਵ ਵੀ ਪਾਉਂਦਾ ਹੈ ਸਾਰਾ ਆਲਾ ਦੁਆਲਾ ਜੋ ਕੁਝ ਵੀ ਸਿਲਸਿਲਾ ਜਿਹੜਾ ਚੱਲਦਾ ਹੈ, ਤੇ ਸਾਡੇ ਸਮਾਜ, ਸਿਆਸਤ ਤੇ ਆਉਣ ਵਾਲੇ ਸਮੇਂ ਦੇ ਬਾਰੇ ਕਈ ਵੱਡੇ ਸਵਾਲ ਵੀ ਖੜੇ ਕਰਦਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਟਰੱਕ ਡਰਾਈਵਰ ਵਿਵਾਦ ਤੋਂ ਲੈ ਕੇ ਸਚਿਨ ਪਾਇਲਟ ਦੇ ਵੱਲੋਂ ਕਾਂਗਰਸ ਦੀ ਏਕਤਾ ਦਾ ਪ੍ਰਦਰਸ਼ਨ, ਮੀਰੀ ਪੀਰੀ ਖਾਲਸਾ ਮਾਰਚ, ਭਗਵੰਤ ਮਾਨ ਤੇ ਨਾਇਬ ਸਿੰਘ ਸੈਣੀ ਵਿਚਾਲੇ ਤਕਰਾਰ, ਤੇ ਗਮਾਂਡਾ ਦੀ ਜਿਹੜਾ ਵਿਵਾਦ ਹੈ ਉਹ ਸ਼ਰਤ ਦੇ ਉੱਤੇ ਹਾਈਕੋਰਟ ਦੀ ਸਖ਼ਤ ਟਿੱਪਣੀ ਆਈ ਹੈ, ਤੇ ਅੱਜ ਦੀਆਂ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਜਿਹੜਾ ਆਪਾਂ ਡੂੰਘੀ ਚੁੱਭੀ ਮਾਰਾਂਗੇ ਤੇ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ। ਦੁਨੀਆ ਦੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਖ਼ਬਰਾਂ ਕਹਿਣ ਦਾ ਮਤਲਬ ਹੈ ਉਹਦੇ ਵਿੱਚ ਵੀ ਔਖੀਆਂ ਸਾਹ ਜਿਹੜੇ ਨੇ ਆ ਰਹੇ ਨੇ। ਅਮਰੀਕਾ ਦੀ ਮੇਲ ਇਨ ਵੋਟਿੰਗ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਕੈਨੇਡਾ ਦੇ ਵੱਲੋਂ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਟਰੰਪ ਪੰਗਾ ਲੈ ਕੇ ਬੈਠਾ ਹੈ। ਭਾਰਤ ਕੈਨੇਡਾ ਵਪਾਰ ਗੱਲਬਾਤ ਜਿਹੜੀ ਹੈ ਉਹਦੇ ਵਿੱਚ ਵੀ ਜਿਹੜੀ ਹੈ ਦੋ ਚਿੱਤੀ ਬਣ ਰਹੀ ਹੈ। ਸਵੀਡਨ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਰੂੜੀਵਾਦ ਦਾ ਬੋਲਬਾਲਾ ਜਿਹੜਾ ਹੋਣ ਨੂੰ ਜਿਹੜਾ ਪੂਰਾ ਭੱਬਾ ਭਾਰ ਹੋਇਆ ਪਿਆ। ਇੱਕ ਮੈਂ ਇਹ ਵੀ ਗੱਲ ਸੋਚਦਾ ਸੀ ਕਿ ਜਿਉਂ ਸ਼ੁਰੂ ਹੋਇਆ ਇਟਲੀ ਤੋਂ ਜਰਮਨ ਹੋ ਗਿਆ, ਉਸ ਤੋਂ ਬਾਅਦ ਹੁਣ ਸਵੀਡਨ ਦੀ ਵਾਰੀ ਆ ਗਈ ਹੈ, ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਰੂੜੀਵਾਦੀ ਸੋਚ ਜਿਹੜੀ ਹੈ ਵੱਧ ਰਹੀ ਹੈ, ਜਾਂ ਲੋਕ ਅਸਲ ਦੇ ਵਿੱਚ ਚੁੱਪ ਚਪੀਤੇ ਹੀ ਇਸ ਤਰ੍ਹਾਂ ਦੇ ਨੇ, ਬਹੁਤ ਵੱਡੇ ਸਵਾਲ ਨੇ, ਇਹਦੇ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਲੱਭ ਗਿਆ ਵੱਡਾ ਭੰਡਾਰ, ਤੇ ਉਹਨਾਂ ਨੇ ਰੋਲਾ ਪਾ ਦਿੱਤਾ, ਭਾਈ ਸਾਡੇ ਕੋਲ ਅਰਧ ਜਿਹੜੇ ਨੇ ਬਹੁਤ ਖਣਿਜ ਜਿਹੜੇ ਜਿਹੜੀਆਂ ਚੀਜ਼ਾਂ ਨੇ ਲੱਭੀਆਂ ਨੇ। ਬਾਕੀ ਦੇਖਦਿਆਂ ਲੱਗਦਾ ਕਿ ਹੁਣ ਸਾਊਦੀ ਅਰਾਬੀਆ ਵਾਲਿਆਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜਾ ਰੋਲਾ ਰੱਪਾ ਪਾਉਣ ਲੱਗੇ ਨੇ।
ਤੇ ਭਾਈ ਟਰੰਪ ਆਇਆ ਲੋ, ਯਾਰੀ ਤੁਹਾਡੀ ਪੱਕੀ ਆ ਉਹਦੇ ਨਾਲ ਤੁਸੀਂ।

0: ਇੱਕ ਵਾਰੀ ਦੱਸੋ ਤਾਂ ਸਹੀ। ਉਹ ਕਹਿੰਦਾ ਲੈ ਇਦਾਂ ਦੀ ਕਿਹੜੀ ਗੱਲ ਹੈ, ਮੈਂ ਉੱਥੇ ਪਹੁੰਚਾਂਗਾ। ਕੈਨੇਡਾ ਦੇ ਵਿੱਚ ਕਥਿਤ ਜਿਹੜਾ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਜਾ ਰਹੇ ਵਿਅਕਤੀ ਕੁਝ ਉਹਨਾਂ ਦੀ ਗੱਲ ਕਰਾਂਗੇ। ਅਮਰੀਕਾ ਦੇ ਵਿੱਚ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਵਿਵਾਦ ਤੇ ਸਪੇਸ ਦੇ ਵਿੱਚ ਹਥਿਆਰਾਂ ਦੇ ਨਾਲ ਜੁੜਿਆ ਨਵਾਂ ਦਾਅਵਾ ਜਿਹੜਾ ਕਰ ਦਿੱਤਾ ਟਰੰਪ ਨੇ, ਉਹ ਠੋਕਿਆ ਤੇ ਆਖਰ ਦੁਨੀਆ ਕਿਸ ਪਾਸੇ ਵੱਧ ਰਹੀ ਹੈ, ਕੀ ਇਹ ਸਿਰਫ ਖਬਰਾਂ ਜਾਂ ਹੋਰ ਸਾਰੀਆਂ ਗੱਲਾਂ ਨਾਲ ਪਛਾਣਾਂਗੇ। ਅੱਗੇ ਗੱਲਾਂ ਬਾਤਾਂ ਕਰਦਿਆਂ ਤੁਹਾਡੇ ਨਾਲ ਤੇ ਦੇਸ਼ ਦੇ ਦੀਆਂ ਖਬਰਾਂ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਪੰਜਾਬ ਦੀ। ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅੱਜ ਚਰਚਾ ਦਾ ਵਿਸ਼ਾ ਰਹੇ ਨੇ। ਟਰੱਕ ਚਾਲਕ ਨੂੰ ਥੱਪੜ ਜੜ ਦਿੱਤਾ ਤੇ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈ ਤੇ ਗੱਲਬਾਤ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ। ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ। ਜ਼ੋਰ ਸੈਣੀ ਸਾਹਿਬ ਪੂਰਾ ਧੱਕਾ ਲਾ ਰਿਹਾ ਜੀ। ਇਹ ਮਾਮਲਾ ਦੋਸਤੋ ਜਿਹੜਾ ਸੀਗਾ ਇੱਕ ਵਾਰ ਫਿਰ ਸਾਹਮਣੇ ਆਇਆ ਆਪ ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ। ਇਸ ਵਾਰ ਹਲਕਾ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਆਪ ਜਿਹੜੀ ਹੈ ਆਪ ਹੋਦਰੀਆਂ ਕਰ ਰਹੀ ਹੈ। ਉਹਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਚਰਚਾ ਦੇ ਵਿੱਚ ਆ ਗਈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਦੇ ਵੱਲੋਂ ਲੰਘਣ ਦੇ ਲਈ ਰਾਹ ਦੇਣ ਦੇ ਵਿੱਚ ਦੇਰੀ ਹੋਣ ਦੇ ਉੱਤੇ ਵਿਧਾਇਕਾ ਕਥਿਤ ਤੌਰ ਦੇ ਉੱਤੇ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਟਰੱਕ ਜਿਹੜਾ ਸੀ ਰੁਕਵਾਇਆ ਗਿਆ ਤੇ ਪਿੱਛੇ ਆ ਰਹੀ ਗੱਡੀ ਦੇ ਵਿੱਚੋਂ ਉਤਰ ਕੇ ਵਿਧਾਇਕਾ ਟਰੱਕ ਡਰਾਈਵਰ ਦੇ ਵੱਲ ਨੂੰ ਜਾਂਦੀ ਦਿਖਾਈ ਦਿੰਦੀ ਹੈ। ਉਸਨੇ ਡਰਾਈਵਰ ਨੂੰ ਹੇਠਾਂ ਉਤਰਨ ਦੇ ਲਈ ਜਿਹੜਾ ਸੀ ਕਿਹਾ ਤੇ ਉਸਦੇ ਨਾਲ ਬਹਿਸ ਕਰਨੀ ਸ਼ੁਰੂ ਕੀਤੀ। ਦੇਖਦੇ ਹੀ ਦੇਖਦੇ ਵਿਧਾਇਕਾ ਦੇ ਵੱਲੋਂ ਡਰਾਈਵਰ ਨੂੰ ਕਥਿਤ ਤੌਰ ਦੇ ਉੱਤੇ ਥੱਪੜ ਮਾਰ ਸੁੱਟਿਆ। ਚਸ਼ਮਦੀਦਾਂ ਦੇ ਅਨੁਸਾਰ ਡਰਾਈਵਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਸਨੂੰ ਜਿਹੜਾ ਥੱਪੜ ਮਾਰੇ ਜਾਣ ਦੇ ਉੱਤੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕੀ ਭਾਣਾ ਵਾਪਰਿਆ। ਇਹ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ ਆਪਣੇ ਬਚਾਅ ਦੇ ਵਿੱਚ ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਹ ਕਿਹਾ ਕਿ ਘਟਨਾ ਢਾਬਾ ਰੋਡ ਦੀ ਹੈ ਤੇ ਉਨ੍ਹਾਂ ਦੱਸਿਆ ਕਿ ਉਹ ਇਸ ਇਲਾਕੇ ਦੇ ਵਿੱਚ ਭਾਰੀ ਵਾਹਨਾਂ ਦੇ ਲਾਂਘੇ ਤੇ ਉੱਤੇ ਰੋਕ ਲਗਾਉਣ ਦੇ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਿੰਦੀ ਹੈ ਸ਼ਿਕਾਇਤ ਕਰ ਚੁੱਕੇ ਨੇ। ਵਿਧਾਇਕਾਂ ਨੇ ਕਿਹਾ ਕਿ ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਦੇ ਨਾਲ ਚਲਾ ਰਿਹਾ। ਭਾਈ ਅੱਗੇ ਤਾਂ ਉਹਨਾਂ ਦੇ ਕਰੇਨ ਪਤਾ ਨਹੀਂ ਕੀ ਪੱਟਿਆ ਸੀਗਾ, ਉੱਥੇ ਖੜੀ ਸੀ ਤੇ ਟਰੱਕ ਤਾਂ ਲੰਘ ਹੀ ਨਹੀਂ ਸਕਦਾ ਸੀ ਤਾਂ ਬੇਪਰਵਾਹੀ ਦੇ ਨਾਲ ਕਿੱਦਾਂ ਚਲਾ ਸਕਦਾ। ਉਸ ਨੂੰ ਰੋਕਿਆ ਗਿਆ ਕਿ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ ਤੇ ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਦੇ ਲਈ ਕਹਿੰਦੇ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਤੇ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਜਦੋਂ ਕਿ ਮੈਂ ਸਿਰਫ ਡਰਾਈਵਰ ਤੋਂ ਜਿਹੜੀ ਹੈ ਚਾਬੀ ਲੈਣ ਦੇ ਲਈ ਹੱਥ ਉੱਪਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਢਾਬਾ ਪੁਲਿਸ ਥਾਣੇ ਨੂੰ ਦਿੱਤੀ ਤੇ ਚਾਬੀਆਂ ਦੇ ਉੱਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਵਿਧਾਇਕਾਂ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਤੰਗ ਹੋਣ ਦੇ ਕਾਰਨ ਅਜਿਹੀ ਤੇਜ਼ ਗਤੀ ਦੇ ਨਾਲ ਵਾਹਨ ਚਲਾਉਣਾ ਵਪਾਰ ਅਤੇ ਲੋਕਾਂ ਦੇ ਲਈ ਜਿਹੜਾ ਘਾਤਕ ਹੋ ਸਕਦਾ ਹੈ ਸਿੱਧ ਤੇ ਉਹਨਾਂ ਇਹ ਕੁਝ ਨਾ ਕੁਝ ਜਾਣ ਕੇ ਵਾਪਰ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਵੀਡੀਓ ਹੈ ਇੱਕ ਜਿਹੜੀ ਜਿਸਦੇ ਵਿੱਚ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਤੇ ਉਹ ਲਾਪਰਵਾਹੀ ਦੇ ਨਾਲ ਟਰੱਕ ਚਲਾ ਰਿਹਾ ਸੀਗਾ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਉਹਨਾਂ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਆਮਦ ਨੇ ਜਿਹੜੀ ਹੈ ਆਪਣੀ ਜੱਫੀ ਪਵਾ ਦਿੱਤੀ ਹੈ ਤਕਰੀਬਨ ਆਪਣੇ ਚੰਨੀ ਸਾਹਿਬ ਦੀ ਤੇ ਰਾਜਾ ਵੜਿੰਗ ਹੋਣਾ ਦੀ। ਚੰਨੀ ਤੇ ਵੜਿੰਗ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਏ ਆ ਸਚਿਨ ਪਾਇਲਟ, ਪਰ ਮੈਂ ਸਮਝਦਾ ਕਿ ਗੁਲਜ਼ਾਰ ਸਿੰਘ ਹੋਣਾ ਦੀ ਦੇਣ ਹੈ, ਕਾਂਗਰਸ ਇਕੱਠੀ ਹੋਈ ਹੈ। ਇਹ ਮਾਮਲਾ ਜਿਹੜਾ ਸੀਗਾ ਇਕੱਠੀ ਕਾਹਤੋਂ ਹੋਈ ਹੈ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ 'ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਮਾਰਚ ਜਿਹੜਾ ਸੀਗਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ, ਜਿਨ੍ਹਾਂ ਨੇ ਵੱਖ ਵੱਖ ਧੜਿਆਂ ਦੇ ਵਿੱਚ ਵੱਡੀ ਹੋਈ ਕਾਂਗਰਸ ਨੂੰ ਇੱਕ ਮੰਚ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਇੱਕੋ ਮੰਚ ਦੇ ਉੱਤੇ ਨਜ਼ਰ ਆਏ ਨੇ, ਬਾਜਵਾ ਸਾਹਿਬ ਵੀ ਦਿਖੇ ਨੇ। ਇਸੇ ਤਰ੍ਹਾਂ ਹੀ ਜੇ ਕੋਈ ਗੱਲ ਨਹੀਂ ਸੁਣਦਾ ਤਾਂ ਕਹਿੰਦੇ ਸਿੱਧਾ ਮੇਰੇ ਨਾਲ ਸੰਪਰਕ ਕੀਤਾ ਜਾਵੇ। ਪਾਇਲਟ ਉਨ੍ਹਾਂ ਨੇ ਇਹ ਵੀ ਦੋ ਸ਼ਬਦਾਂ ਦੇ ਵਿੱਚ ਗੱਲ ਕਹਿ ਦਿੱਤੀ ਹੈ। ਸਚਿਨ ਪਾਇਲਟ ਨੇ ਅੱਜ ਸਪਸ਼ਟ ਸੁਨੇਹਾ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਤ ਦੇ ਵਿੱਚ ਉਨ੍ਹਾਂ ਪਾਇਲਟ ਦੇ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਤੇ ਉਹ ਕਹਿੰਦਾ ਫਿਰ ਮੈਂ ਟੋਪ ਗੇਅਰ 'ਚ ਗੱਡੀ ਪਾਵਾਂਗਾ। ਤੇ ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਉਨ੍ਹਾਂ ਵਰਕਰਾਂ ਦੇ ਵਿੱਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਦੇ ਵਿੱਚ ਉਹ ਸਭ ਤੋਂ ਅੱਗੇ ਰਹਿਣਗੇ। ਪਾਇਲਟ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਸੂਬੇ ਤੋਂ ਲੈ ਕੇ ਕੇਂਦਰ ਤੱਕ ਦਾ ਤਜਰਬਾ ਹੈ ਤੇ ਸੱਤਾ ਦੇ ਵਿੱਚ ਵੀ ਰਹੇ ਹਨ ਤੇ ਵਿਰੋਧੀ ਧਿਰ ਵਿੱਚ ਵੀ ਤੇ ਉਹ ਹਰ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਪਾਇਲਟ ਨੇ ਜਨਤਕ ਤੌਰ ਦੇ ਉੱਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ਦੇ ਉੱਤੇ ਚੰਨੀ ਤੇ ਵੜਿੰਗ ਦੇ ਹੱਥ ਵੀ ਮਿਲਾ ਛੱਡੇ ਨੇ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਦੇ ਵਿਚ ਹੀ ਰੋਕ ਲਿਆ ਤੇ ਪਾਇਲਟ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਦੇ ਵਿਚ ਵੀ ਲਿਆ। ਚੰਨੀ ਤੇ ਉਨ੍ਹਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਦੇ ਵਿਚ ਤਾਂ ਸ਼ਾਮਲ ਹੋਏ ਪਰ ਉਹ ਪੁਲਿਸ ਸਟੇਸ਼ਨ ਦੇ ਵਿਚ ਵੜਿੰਗ ਦੇ ਨਾਲ ਨਹੀਂ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਕਰਵਾਉਣ ਅਤੇ ਐਫ ਆਈ ਆਰ ਦੇ ਵਿਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਪ ਸਰਕਾਰ ਦੇ ਉੱਤੇ ਵਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਚ ਨਸ਼ੇ ਦੀ ਸਮੱਸਿਆ ਆਪਣੇ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ। ਪਾਇਲਟ ਨੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਪਾਲ ਚੀਮਾ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤੇ ਵਿੱਤ ਮੰਤਰੀ ਹੋ। ਜਦੋਂ ਇੱਕ ਵਿਅਕਤੀ ਆਪਣੀ ਜਾਨ ਦੇ ਰਿਹਾ ਤੇ ਵੀਡੀਓ ਦੇ ਵਿਚ ਇਹ ਕਹਿ ਰਿਹਾ ਕਿ ਉਹ ਇਸ ਵਿਅਕਤੀ ਦੇ ਕਾਰਨ ਆਪਣੀ ਜਾਨ ਦੇ ਰਿਹਾ ਤਾਂ ਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ। ਉਨ੍ਹਾਂ ਆਖਰ ਚ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਪੰਜਾਬ ਨੂੰ ਨਸ਼ਿਆਂ ਦੇ ਕਾਲੇ ਹਨੇਰੇ ਦੇ ਵੱਲ ਧੱਕਣ ਦਾ ਕੰਮ ਕੀਤਾ। ਪਾਇਲਟ ਨੇ ਦਾਅਵਾ ਕੀਤਾ ਕਿ ਅੱਜ ਘਰ ਘਰ ਚਿੱਟਾ ਪਹੁੰਚਾਇਆ ਜਾ ਰਿਹਾ ਤੇ ਬਸ ਇੱਕ ਫੋਨ ਕਾਲ ਦੇ ਰਾਹੀਂ ਜਿਹੜਾ ਕਰਨ ਦੀ ਜ਼ਰੂਰਤ ਹੈ ਦੇਰ ਹੈ ਤੇ ਨਸ਼ਾ ਹਰ ਘਰ ਤੱਕ ਜਿਹੜਾ ਪਹੁੰਚ ਜਾਂਦਾ ਹੈ। ਦੂਸਰੇ ਪਾਸੇ ਮੀਰੀ ਪੀਰੀ ਖਾਲਸਾ ਮਾਰਚ ਸਿੱਖ ਸਿਆਸਤ ਦੀ ਗੱਲ ਕਰੀਏ ਤੇ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਜਿਹੜਾ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁਣ ਸ਼ੁਰੂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪਾਰਟੀ ਵਰਕਰਾਂ ਦੇ ਨਾਲ ਮੀਰੀ ਪੀਰੀ ਖਾਲਸਾ ਮਾਰਚ ਦੇ ਅਖੀਰੀ ਪੜਾਅ ਦੀ ਸ਼ੁਰੂਆਤ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕਰਨ ਦੇ ਲਈ ਪੁੱਜੇ ਹੈ। ਮੀਟਿੰਗ ਦੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਇਸ ਸੰਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਕਲ ਪ੍ਰਧਾਨਾਂ ਬਲਾਕ ਆਗੂਆਂ ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਨਾਲ ਮਾਰਚ 25 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਨੂੰ ਸ਼ੁਰੂ ਜਿਹੜਾ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਧੰਨਵਾਦ ਕਰਦਿਆਂ ਇਸ ਮਾਰਚ ਦੇ ਰਾਹੀਂ ਜਥੇਦਾਰ ਸਾਹਿਬ ਦੇ ਵੱਲੋਂ ਜਾਤ ਪਾਤ ਤੋਂ ਉਪਰ ਉੱਠਣ, ਭਾਈਚਾਰਕ ਸਾਂਝ ਮਜ਼ਬੂਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਸ ਯਾਤਰਾ ਨੂੰ ਕਹਿੰਦੇ ਨੇ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਦੂਸਰੇ ਪਾਸੇ ਗੱਲ ਸਿੱਖ ਸਿਆਸਤ ਦੀ ਹੋਈ ਹੈ ਤੇ ਇਹਦੇ ਵਿੱਚ ਭਗਵੰਤ ਮਾਨ ਤੇ ਨਾਲ ਜਿਹੜੇ ਨੇ ਸੈਣੀ ਸਾਹਿਬ ਖੈਬੜ ਪਏ ਨੇ। ਮੇਰੀ ਦਸਤਾਰ ਨੂੰ ਨਕਲੀ ਕਹਿ ਕੇ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ। ਸੈਣੀ ਸਾਹਿਬ ਕਹਿੰਦੇ ਹਰਿਆਣੇ ਵਾਲੇ ਸੀਐਮ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਨ੍ਹਾਂ ਦੀ ਦਸਤਾਰ ਪੱਗ ਨੂੰ ਨਕਲੀ ਦੱਸਣ ਦੇ ਉੱਤੇ ਤਿੱਖਾ ਜਿਹੜਾ ਪਲਟਵਾਰ ਕਰ ਛੱਡਿਆ। ਸੋਮਵਾਰ ਜਿਹੜਾ ਕੱਲ ਬੀਤੇ ਦੇ ਵਿੱਚ ਰਾਤ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਸਾਡੇ ਲਈ ਦਸਤਾਰ ਗੁਰੂ ਸਾਹਿਬਾਨ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਦੇ ਵੱਲੋਂ ਬਖਸ਼ੀ ਹੋਈ ਜਿਹੜੀ ਹੈ ਕਹਿੰਦੇ ਨੇ ਪਵਿੱਤਰ ਪਰੰਪਰਾ ਹੈ ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਦਿੱਤੀਆਂ ਸਿੱਖਿਆਵਾਂ ਤੇ ਮਾਰਗ ਦੇ ਉੱਤੇ ਚੱਲ ਕੇ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਆਖ ਰਹੇ ਨੇ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਨਿਸ਼ਾਨਾ ਸੇਧਦਿਆਂ ਹੋਇਆਂ ਹਰਿਆਣੇ ਦੇ ਸੀਐਮ ਨੇ ਅੱਗੇ ਕਿਹਾ ਕਿ ਮਾਨ ਨੇ ਅਜਿਹੀ ਹਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਹੈ ਤੇ ਮਾਨ ਸਾਹਿਬ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ। ਉਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮਹਾਨ ਸ਼ਹਾਦਤਾਂ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਬੈਠੇ ਹਾਂ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਨੇ ਬਲਜੀਤ ਸਿੰਘ ਬੂਟਾ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਅੱਜ ਐਲਾਨ ਦਿੱਤਾ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਲਜੀਤ ਸਿੰਘ ਬੂਟਾ ਕਹਿ ਦਿੱਤਾ ਭੁੱਟਾ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਤੇ ਸ੍ਰੀ ਬਾਦਲ ਹੁਣਾਂ ਨੇ ਕਿਹਾ ਕਿ ਪਾਰਟੀ ਦੇ ਹੱਕ ਦੇ ਵਿੱਚ ਹਨੇਰੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਦੇ ਲਈ ਸਾਥ ਦੇਣਗੇ। ਉਨ੍ਹਾਂ ਸਰਹਿੰਦ ਦੇ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੇ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਛਾਣ ਜ਼ਰੂਰ ਕਰਨ ਕਿ ਕਿਹੜੀ ਪਾਰਟੀ ਉਹਨਾਂ ਦੀ ਆਪਣੀ ਹੈ ਤੇ ਕਿਹੜੀ ਏਜੰਸੀਆਂ ਦੀ ਕਠਪੁਤਲੀ ਹੈ। ਵਾਰਸ ਪੰਜਾਬ ਪਾਰਟੀ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਇਸ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦਿਆਂ ਉਹਨਾਂ ਦੋਸ਼ ਲਾਇਆ, ਜਾਣੀ ਕਿ ਸ਼ਬਦੀ ਹਮਲਾ ਕੀਤਾ ਹੈ। ਪੰਜਾਬ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜਿਸ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ। ਜਬਰ ਜਨਾਹ ਦੇ ਮਾਮਲਿਆਂ ਦੇ ਵਿਚ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਲੈ ਕੇ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਆਪ ਦੇ ਵਿਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖ਼ਬਰ ਅੱਗੇ ਜਾ ਕੇ ਕਰਦੇ ਆ ਹੋਰ, ਪਰ ਉਸ ਤੋਂ ਪਹਿਲਾਂ ਗਵਾਂਢਾਂ ਦੀ ਗੱਲ ਕਰ ਲਈਏ, ਫਿਰ ਸੈਣ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਕੇਸ ਦਾ ਕਰਨ ਦਾ ਹਲਫ਼ਨਾਮਾ, ਜਿਹੜਾ ਕੇਸ ਨਾ ਕਰਨ ਦਾ ਹਲਫ਼ਨਾਮਾ ਲੈਣਾ ਜਿਹੜਾ ਗੈਰ ਸੰਵਿਧਾਨਕ ਹੈ। ਗਵਾਂਢਾਂ ਦੀ ਵੱਖਰੀ ਸ਼ਰਤ ਨੂੰ ਲੈ ਕੇ ਹਾਈ ਕੋਰਟ ਸਖ਼ਤ ਹੋ ਗਈ ਹੈ ਤੇ ਗਵਾਂਢਾਂ ਕੇਸ ਜਿਹੜਾ ਹੈ ਮੁੱਖ ਪ੍ਰਸ਼ਾਸਕ ਨੂੰ ਜਿਹੜਾ 5 ਸਾਲਾਂ ਦੇ ਅੰਕੜੇ ਪੇਸ਼ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਭਾਈ ਜਿਹੜੀ ਇਨਪੁੱਟ ਹੈ ਆਊਟਪੁੱਟ ਉਹ ਦਿਖਾਓ ਕਿੱਥੇ ਹੈ ਤੇ ਕਰਜ਼ਾ ਤੁਹਾਨੂੰ ਕਾਹਦੇ ਲਈ ਚਾਹੀਦਾ ਹੈ, ਜਿਹੜਾ ਇੰਨਾ ਕਰਜ਼ਾ ਲਿਆ ਉਹ ਲਾਇਆ ਕਿੱਥੇ ਹੈ ਤੇ ਵਾਪਸ ਕਿਉਂ ਨਹੀਂ ਆਇਆ ਹੈ। ਪਲਾਟ ਖਰੀਦਦਾਰ ਨੂੰ ਕੋਈ ਵੀ ਅਦਾਲਤੀ ਕੇਸ ਦਾਇਰ ਨਾ ਕਰਨ ਜਾਂ ਕੋਈ ਹੋਰ ਕਾਰਵਾਈ ਨਾ ਕਰਨ ਦਾ ਹਲਫ਼ਨਾਮਾ ਦੇਣ ਦੀ ਸ਼ਰਤ ਲਗਾਉਣ ਦੇ ਉੱਤੇ ਆਪਣੀ ਹੈਰਾਨੀ ਪ੍ਰਗਟ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਜਿਹੜਾ ਇਹ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਹੈ ਕਿ ਪਿਛਲੇ 5 ਸਾਲਾਂ ਦਾ ਭਾਈ ਦੌਰਾਨ ਅਜਿਹੀ ਸ਼ਰਤ ਦੇ ਨਾਲ ਕਿੰਨੇ ਡਿਮਾਂਡ ਨੋਟੇ ਜਾਰੀ ਕੀਤੇ ਗਏ ਸਨ। ਇਹ ਨਿਰਦੇਸ਼ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਤੇ ਜਸਟਿਸ ਪਰਵਿੰਦਰ ਸਿੰਘ ਚੌਹਾਨ ਦੇ ਡਿਵੀਜ਼ਨ ਬੈਂਚ ਦੇ ਵੱਲੋਂ ਉਦੋਂ ਦਿੱਤੇ ਗਏ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਕੇਸ ਦਾਇਰ ਨਾ ਕਰਨ ਦੀ ਸ਼ਰਤ ਜਿਹੜੀ ਹੈ ਗਵਾਂਢਾਂ ਵੱਲੋਂ ਜਾਰੀ ਕੀਤੇ ਗਏ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਜੇ ਰਾਜ ਦੀ ਕੋਈ ਸੰਸਥਾ, ਖਾਸ ਕਰਕੇ ਹਾਊਸਿੰਗ ਵਿਭਾਗ, ਕਿਸੇ ਮੰਗ ਨੋਟਿਸ ਦੇ ਵਿੱਚ ਇਹ ਸ਼ਰਤ ਰੱਖਦੀ ਹੈ ਕਿ ਸੰਬੰਧਿਤ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਸਿਰਫ ਉਦੋਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਇਹ ਹਲਫ਼ਨਾਮਾ ਦੇਵੇਗਾ ਕਿ ਉਹ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਵੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਇਹ ਕਾਰਵਾਈ ਭਾਰਤੀ ਇਕਰਾਰਨਾਮੇ ਐਕਟ, ਜਿਹੜਾ ਇੰਡੀਅਨ ਕੰਟਰੈਕਟ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੋਣ ਦੇ ਨਾਲ ਨਾਲ ਸੰਵਿਧਾਨ ਵਿਰੋਧੀ ਅਤੇ ਮੁੱਢਲੇ ਤੌਰ ਦੇ ਉੱਤੇ ਘਿਨਾਉਣੀ ਜਿਹੜੀ ਆ ਪ੍ਰਤੀਕਿਰਿਆ ਪ੍ਰਕਿਰਤੀ ਦੀ ਹੈ। ਬੈਂਚ ਨੇ ਇਹ ਵੀ ਜਿਹੜਾ ਕਿਹਾ ਕਿ ਨਿਰਦੇਸ਼ ਦਿੱਤੇ ਨੇ ਕਿ ਵਕੀਲ ਰੁੱਬਲ ਗਰਗ ਰਾਹੀਂ ਪੰਜਾਬ ਰਾਜ ਅਤੇ ਹੋਰ ਪ੍ਰਤੀਵਾਦੀਆਂ ਦੇ ਵਿਰੁੱਧ ਇੱਕ ਜਾਇਦਾਦ ਮਾਲਕ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਦਿੱਤੇ। ਪਟੀਸ਼ਨ ਨੇ SAS ਨਗਰ ਮੁਹਾਲੀ ਵਿਖੇ ਸੈਕਟਰ ਜਿਹੜਾ 69 ਦੇ ਵਿੱਚ ਇੱਕ ਪਲਾਟ ਦੇ ਸੰਬੰਧ ਦੇ ਵਿੱਚ ਗਵਾਂਢਾ SAS ਨਗਰ ਦੇ ਅਸਟੇਟ ਅਫਸਰ ਦੇ 11 ਅਕਤੂਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਹੁਕਮ ਦੇ ਵਿੱਚ ਸ਼ਾਮਲ ਸ਼ਰਤ ਦੇ ਅਨੁਸਾਰ ਪਟੀਸ਼ਨਰ ਨੂੰ ਇਹ ਹਲਫ਼ਨਾਮਾ ਦੇਣਾ ਪੈਂਦਾ ਸੀ ਕਿ ਉਹ ਰਿਵੀਜ਼ਨ ਪਟੀਸ਼ਨ ਦੇ ਹੁਕਮਾਂ ਦੇ ਵਿਰੁੱਧ ਜਾਂ ਉਸਾਰੀ ਫੀਸ ਮਾਫ਼ ਜਿਹੜਾ ਕਰਵਾਉਣ ਦੇ ਲਈ ਕੋਈ ਅਦਾਲਤੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਆਦੇਸ਼ ਦੇ ਵਿੱਚ ਲਿਖਿਆ ਸੀ ਕਿ ਸਿਰਫ਼ ਇਸ ਤੋਂ ਬਾਅਦ ਹੀ ਉਕਤ ਪਲਾਟ ਦੀ ਮਾਲਕੀ ਤੁਹਾਡੇ ਨਾਲ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਜਿਵੇਂ ਹੀ ਮਾਮਲਾ ਸੁਣਵਾਈ ਦੇ ਲਈ ਆਇਆ, ਪ੍ਰਤੀਵਾਦੀ ਗਵਾਂਢਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਗਰਚਾ ਨੇ ਅਦਾਲਤ ਨੂੰ ਦੱਸਿਆ ਕਿ ਵਿਵਾਦ ਜਿਹੜਾ ਹੁਕਮ ਦੇ ਵਿੱਚ ਲਗਾਈ ਗਈ ਸ਼ਰਤ ਨੂੰ ਵਾਪਸ ਲੈ ਲਿਆ ਗਿਆ। ਦੂਜੇ ਪਾਸੇ ਗਰਗ ਨੇ ਇਸ਼ਾਰਾ ਕੀਤਾ ਕਿ ਅਜਿਹੀ ਸ਼ਰਤ ਲਗਾਉਣ ਵਾਲਾ ਪਹਿਰਾ ਕੋਈ ਇਕੱਲਾ ਮਾਮਲਾ ਨਹੀਂ ਸੀਗਾ, ਇਹ ਸਿਰਫ ਮੌਜੂਦਾ ਪਟੀਸ਼ਨਰ ਦੇ ਨਾਲ ਸੰਬੰਧਿਤ ਨਹੀਂ ਸੀ, ਸਗੋਂ ਅਜਿਹੀ ਸ਼ਰਤ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਬੈਂਚ ਨੇ ਅੱਗੇ ਟਿੱਪਣੀ ਕੀਤੀ, ਇਸ ਦੇ ਲਈ ਜੇ ਪਟੀਸ਼ਨਰ ਦੇ ਵਕੀਲ ਦੀ ਇਹ ਦਲੀਲ ਸਹੀ ਸਾਬਤ ਹੁੰਦੀ ਹੈ ਤਾਂ ਸਾਡੇ ਕੋਲ ਇਸ ਦੇ ਉੱਤੇ ਬਹੁਤ ਕੁਝ ਜਿਹੜਾ ਬਹੁਤ ਗੰਭੀਰ ਨਜ਼ਰੀਆ ਅਪਣਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਸ ਦੇ ਲਈ ਅਸੀਂ ਭਾਰਤ ਦੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੌਜੂਦਾ ਪਟੀਸ਼ਨ ਦਾ ਦਾਇਰਾ ਵਧਾਉਣਾ ਢੁਕਮਾ ਤੇ ਸਹੀ ਸਮਝਦੇ ਹਾਂ। ਮੁੱਖ ਪ੍ਰਸ਼ਾਸਕ ਗਵਾਂਢਾਂ ਨੂੰ ਇਸ ਦੇ ਦੁਆਰਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਉਹ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਜਿਹੜਾ ਦਾਇਰ ਕਰਨ, ਜਿਸ ਦੇ ਵਿੱਚ ਦੱਸਿਆ ਜਾਵੇ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਾਰੀ ਕੀਤੇ ਗਏ ਕਿੰਨੇ ਮੰਗ ਨੋਟਿਸਾਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਉੱਤੇ ਅਜਿਹੀ ਸ਼ਰਤ ਲਗਾਈ ਗਈ ਹੈ। ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਘਿਰ ਗਏ ਨੇ। ਇਸੇ ਤਰ੍ਹਾਂ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤੇ। ਅੱਜ ਇਹ ਮਾਮਲਾ ਸੰਖੇਪ ਦੇ ਵਿੱਚ ਵਿਚਾਰਦੇ ਆ। ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਜੋ ਜਾਣਕਾਰੀ ਆਈ ਹੈ ਇਸ ਸਬੰਧੀ ਲਿਖਤੀ ਸ਼ਿਕਾਇਤਾਂ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਦੇ ਵੱਲੋਂ ਪ੍ਰਾਪਤ ਹੋਈਆਂ ਸਨ ਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸਬੰਧੀ ਮਿਲ ਕੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਸੀ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਅੱਜ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਐ। ਤੇ ਲੋ ਦੋਸਤੋ, ਗੱਲ ਕਰਦੇ ਆ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਆਪਣੇ ਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਲਾਈਕ ਨੰਬਰ 7 ਕਹਿੰਦੇ ਨੇ। ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਜਲੌਰ ਸਿੰਘ ਜੀ ਬਾਈ ਜੀ ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਗੱਲਬਾਤ ਕਰਦੇ ਆ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਅੱਗੇ ਜਾ ਕੇ ਖੁੱਲੀਆਂ ਰਹਿਣਗੀਆਂ। ਦੋਸਤੋ, ਸਤਿ ਸ੍ਰੀ ਅਕਾਲ ਜੀ, ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ, ਤੁਸੀਂ ਕੱਪੜੇ ਪੜਾਈ ਜਾਂਦੇ ਹੋ ਲੋਕਾਂ ਦੇ?
1: ਭਾਰਤ ਸਾਹਿਬ, ਵੈਸੇ ਨਾ ਵੀਡੀਓ ਦੇਖੀ ਮੈਂ ਕਾਂਗਰਸ ਵਾਲਿਆਂ ਦੀ, ਤੇ ਉਹ ਇੱਕ ਵਿਚਾਰਾ ਕਾਂਗਰਸੀ, ਉਹ ਜਦੋਂ ਇਹਨਾਂ ਨੂੰ ਅਰੈਸਟ ਕਰਨ ਲੱਗੇ ਹੈਗੇ ਨਾ ਜੀ, ਓਦਾਂ ਹੀ ਜਦੋਂ ਧੂਆ ਘਸੀਟ ਹੋਈ ਆ ਤੇ ਉਹਦਾ ਵਿਚਾਰੇ ਦਾ ਪਜਾਮਾ ਏਦਾਂ ਫਟਿਆ ਆ, ਪਰ ਪੁਲਿਸ ਵਾਲੇ ਵੀ ਚੁਸਕੀਆਂ ਲੈਂਦੇ ਉਹ ਭਾਈ ਛੱਡ ਦਿਓ ਉਸ ਬੰਦੇ ਨੂੰ ਸਿੱਧਾ, ਉਹ ਤਾਂ ਵਿਚਾਰਾ ਵੈਸੇ ਹੀ ਸ਼ਰਮ ਦਾ ਮਾਰਾ ਘਰ ਨੂੰ ਚੱਲ ਜਾਊਗਾ। ਤੇ ਇਹ ਉਹ ਪਜਾਮਾ ਜਿੰਨਾ ਕੁ ਪਾਟਾ ਸੀ, ਬਾਕੀ ਜਿਹੜਾ ਹੈਗਾ ਪੁਲਿਸ ਵਾਲੇ ਪੂਰਾ ਪਜਾਮਾ ਪਾੜ ਕੇ ਹਟੇ ਜੀ। ਹੁਣ ਉਹ ਲੱਤਾਂ ਇੱਕ ਜਾਣੇ ਨੇ, ਇੱਕ ਜਣੇ ਨੇ ਲੱਤ ਉਧਰੋਂ ਫੜੀ ਤੇ ਇੱਕ ਜਣੇ ਨੇ ਲੱਤ ਉਧਰੋਂ ਫੜੀ ਤੇ ਉਹਦੀ ਲੱਤ ਹੋਰ ਚੌੜੀ ਕਰੀ ਜਾਣਗੀ। ਤੂੰ ਮੈਂ ਇਸ ਕਰਕੇ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਤਾਂ ਚੰਗਾ ਵਿਚਾਰੇ ਦਾ ਧੂਕ ਸੀਟ ਹੋ ਰਹੀ ਆ, ਟਿਕਟਾਂ ਸੌਖੀਆਂ ਨੀ ਮਿਲਦੀਆਂ।
0: ਇੰਨਾ ਕੁ ਤਾਂ ਸੰਘਰਸ਼ ਸੈਣੀ ਸਾਹਿਬ ਕਰਨਾ ਹੀ ਪੈਂਦਾ ਜੀ ਪਾਰਟੀ ਲਈ।
1: ਹਾਂਜੀ
0: ਜੀ,
1: ਵੈਸੇ ਕਾਂਗਰਸ ਦਾ ਜਿਹੜਾ ਹੈਗਾ ਆ ਅੱਜ ਦਾ ਰੂਪ ਦੇਖ ਕੇ ਤੇ ਲੱਗਿਆ ਵੀ ਹੈ ਕਾਂਗਰਸ ਦੇ ਵਿੱਚ ਵੀ ਕੁਛ ਦਮ, ਕੁਛ ਦਿਸੇ ਹੈਗੇ ਆ ਕਾਂਗਰਸੀ ਏਦਾਂ। ਹਾਂਜੀ, ਤੇ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਆ ਇਕੱਠੇ ਹੋਣਗੇ ਤੇ ਹੋ ਸਕਦਾ ਆ ਵੀ ਇਹਨਾਂ ਨੂੰ ਵੀ ਕੁਛ ਝੋਲੀ ਖੈਰ ਪੈ ਜਾਏ ਜੀ।
0: ਚਾਰ ਸੀਟਾਂ ਜੇ ਇਕੱਲੇ ਇਕੱਲੇ,
1: ਹਾਂਜੀ ਜੇ ਇਕੱਲੇ ਇਕੱਲੇ ਚੱਲੇ ਰਹੇ ਤੇ ਫੇਰ ਤਾਂ ਇੱਥੇ ਪਤਾ ਨੀ ਕੀ ਬਣਦਾ ਜੀ ਇਹਨਾਂ ਦਾ।
0: ਬਿਲਕੁਲ,
1: ਬਟ ਮੈਂ ਉੱਥੇ ਦੇਖਿਆ ਜੀ ਵੀ ਚੰਨੀ ਸਾਹਿਬ ਜਿਹੜੇ ਆ ਉਹ ਖੁੱਲੇ ਨਹੀਂ ਸੀ, ਮਤਲਬ ਬੈਠੇ ਜਰੂਰ ਸੀਗੇ ਪਰ ਉਹਨਾਂ ਦਾ ਅੰਦਰ ਜਿੱਦਾਂ ਬੰਦੇ ਦਾ ਰੋਂਦਾ ਦਿਸਦਾ ਹੁੰਦਾ ਨਾ ਜੀ, ਤੇ ਇੱਕ ਚੀਜ਼ ਹੁੰਦੀ ਬੋਡੀ ਲੈਂਗੁਏਜ। ਬੋਡੀ ਲੈਂਗੁਏਜ ਦੱਸ ਰਹੀ ਸੀ ਕਿ ਹੀ ਵਾਜ਼ ਨੋਟ ਸੈਟਿਸਫਾਈਡ
0: ਜੀ।
1: ਤੇ ਬਾਕੀ ਦੇਖੋ ਐਨੀ ਵੇ ਸਚਿਨ ਪਾਇਲਟ ਦੇ ਆਉਣ ਦੇ ਨਾਲ ਇਹ ਤਾਂ ਹੈਗਾ ਨਾ ਜੀ, ਪਰ ਮੈਂ ਤੁਹਾਨੂੰ ਜਿਹੜੀ ਭਾਰਤ ਸਾਹਿਬ ਬਾਰ ਬਾਰ ਗੱਲ ਕਹਿੰਦਾ ਹੈਗਾ ਆ ਜੀ ਵੀ ਉੱਥੇ ਜਿਹੜਾ ਹੈਗਾ ਜੀ ਇੱਥੇ 12-5 48 ਆ ਤੇ ਉੱਥੇ ਵੀ 12-5 48 ਆ ਦਿੱਲੀ ਚ ਵੀ।
0: ਬਿਲਕੁਲ ਹੈ ਜੀ ਜੀ, ਪਰ ਸੈਣੀ ਸਾਹਿਬ ਜੇ ਦੇਖਿਆ ਜਾਵੇ ਚਲੋ ਕਿਤੇ ਨਾ ਕਿਤੇ ਜਿੱਦਾਂ ਇਹ ਆਪ ਉਧਰ ਹੀ ਤੁਰੇ ਫਿਰਦੇ ਸੀ ਆਪਣੇ ਗਰੁੱਪਾਂ ਦੇ ਵਿੱਚ, ਹੋਰ ਸਾਰਾ ਸਿਲਸਿਲਾ ਚਾਹੇ ਬਾਜਵਾ ਸਾਹਿਬ ਬੋਲੇ ਨੇ, ਅੱਜ ਚੰਨੀ ਸਾਹਿਬ ਬੋਲੇ ਨੇ, ਵੜਿੰਗ ਬੋਲੇ ਨੇ, ਜਾਂ ਜਿੰਨੇ ਵੀ ਹੋਰ ਵੀ ਜਿਹੜੇ ਨੇ ਬੋਲਦੇ ਨੇ ਗੱਲਬਾਤ ਕਰਦੇ ਆ, ਖਹਿਰਾ ਸਾਹਿਬ ਵੀ ਹੋਰ ਸਾਰੇ, ਤਾਂ ਕਿਤੇ ਨਾ ਕਿਤੇ ਹਾਮੀ ਤਾਂ ਭਰਨੀ ਪਈ ਆ ਨਾ ਭਾਈ ਇਕੱਠੇ ਹੋਣਾ ਹੀ ਪੈਣਾ ਹੈ, ਡੰਡਾ ਮਤਲਬ ਕਿ ਕੰਮ ਕਰਦਾ ਕਿਤੇ ਨਾ ਕਿਤੇ ਉਪਰੋਂ।
1: ਠੀਕ ਆ ਭਾਰਤ ਸਾਹਿਬ, ਉਹਦੇ ਵਿੱਚ ਏਦਾਂ ਨੀ ਹੁੰਦਾ ਆ, ਗੱਲ ਤਾਂ ਇਹ ਆ ਕਿ ਜਦੋਂ ਤੁਹਾਡਾ ਵਰਕਰ ਜਿਹੜਾ ਆ ਉਹ ਮਜਬੂਰੀ ਦੇ ਵਿੱਚ ਤੁਰਿਆ ਆ ਹੋਵੇ, ਤੇ ਇੱਕ ਚੀਜ਼ ਹੁੰਦੀ ਵਲੰਟਰੀ ਤੁਰਿਆ ਆ, ਇੱਕ ਹੁੰਦਾ ਮਜਬੂਰੀ ਚ ਤੁਰਿਆ ਆ
0: ਜੀ,
1: ਤੇ ਉਹ ਫਿਰ ਜਿਹੜਾ ਆ ਉਸ ਹਿਸਾਬ ਨਾਲ ਵਰਕ ਨੀ ਕਰ ਸਕਦਾ
0: ਜੀ।
1: ਦੇਖੋ ਪਾਰਟੀ ਕੇਡਰ ਤਾਂ ਅਕਾਲੀ ਦਲ ਕੋ ਵੀ ਹੈਗਾ, ਇਹਨਾਂ ਕੋ ਵੀ ਹੈਗਾ, ਕਾਂਗਰਸ ਕੋ ਵੀ ਹੈਗਾ
0: ਜੀ।
1: ਜੇ ਇੱਕ ਚੀਜ਼ ਹੁੰਦੀ ਆ ਜੋਸ਼, ਜੇ ਤੁਹਾਡੇ ਵਰਕਰ ਦੇ ਵਿੱਚ ਜੋਸ਼ ਆ ਨਾ ਜੀ, ਉਹਨੇ ਜਿਹੜੀ ਨਿਊਟਰਲ ਵੋਟ ਆ ਉਹ ਕੱਢ ਕੇ ਲਿਆਉਣੀ ਆ ਤੇ ਉਹ ਵੋਟ ਭੁਗਤਾਉਣੀ ਆ ਜੀ
0: ਜੀ।
1: ਉੱਥੇ ਜਿਹੜਾ ਹੈਗਾ ਆ, ਕਿਉਂਕਿ ਜਿਹੜੇ ਪੱਕੇ ਵੋਟਾਂ ਹੁੰਦੀਆਂ ਉਹ ਤਾਂ ਉਨੀ ਹੁੰਦੀਆਂ, ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਆ ਉਹ ਹੁੰਦੀਆਂ ਫਲੋਟਿੰਗ ਵੋਟਸ
0: ਜੀ।
1: ਫਲੋਟਿੰਗ ਵੋਟਸ ਜਿਹੜੀਆਂ ਹੈਗੀਆਂ ਉਹ ਓਦਾਂ ਹੁੰਦੀਆਂ ਜੀ ਕਿ ਉਹ ਕਿਸੇ ਨਾ ਕਿਸੇ ਜਿਹੜਾ ਆ ਗਰਾਊਂਡ ਦੇ ਉੱਤੇ ਜਿਹੜਾ ਬੰਦਾ ਵਿਚਰਦਾ ਆ ਉਹਦੇ ਮੂੰਹ ਨੂੰ ਪੈਂਦੀਆਂ ਜੀ
0: ਜੀ।
1: ਬੰਦਾ ਮੂੰਹ ਮੱਥੇ ਲੱਗਦਾ ਭਾਈ ਵੀ ਜਦੋਂ ਕਿਤੇ ਕੰਮ ਪੈਂਦਾ ਹੈਗਾ ਇਸ ਬੰਦੇ ਨੂੰ ਨਾਲ ਲੈ ਕੇ ਜਾਣਾ ਪੈਂਦਾ ਆ, ਜਾਂ ਇਧਰ ਬੰਦਾ ਤੁਰਦਾ ਹੈਗੇ ਆ ਜੀ। ਲੋਕਾਂ ਦੇ ਨਿੱਜੀ ਹਿੱਤ ਜਿਹੜੇ ਹੈਗੇ ਆ ਉਹ ਭਾਰੂ ਹੁੰਦੇ ਹੈਗੇ ਜੀ। ਨੈਸ਼ਨਲ ਇੰਟਰਸਟ, ਸਟੇਟ ਇੰਟਰਸਟ ਇਹ ਸੈਕੰਡਰੀ ਗੱਲਾਂ ਆ
0: ਜੀ।
1: ਪਹਿਲਾਂ ਨਿੱਜ ਭਾਰੂ ਹੁੰਦਾ ਆ ਜੀ, ਕੋਈ ਵੀ ਵੋਟਰ ਹੋਵੇ ਚਾਹੇ ਤੇ ਕੋਈ ਵੀ ਨੇਤਾ ਹੋਵੇ ਚਾਹੇ
0: ਜੀ।
1: ਸੋ ਇਸ ਕਰਕੇ ਜਿਹੜਾ ਆ ਅੱਜ ਇਹਨਾਂ ਦਾ ਜਿਹੜਾ ਆ ਦੇਖ ਕੇ ਵੀ ਵਧੀਆ ਚੰਗਾ ਵੀ ਲੱਗਿਆ ਜੀ, ਇਸ ਚੀਜ਼ ਦੇ ਨਾਲ ਪ੍ਰੈਸ਼ਰ ਵੀ ਬਣਦਾ ਸਰਕਾਰ ਤੇ ਕਿ ਭਾਈ ਇੰਨੇ ਬੰਦੇ ਜਿਹੜੇ ਆ ਇਕੱਠੇ ਹੋ ਕੇ ਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਹੋ ਸਕਦਾ ਹੈ ਗੁਲਜ਼ਾਰ ਸਿੰਘ ਦੇ ਬਹਾਨੇ, ਤੁਸੀਂ ਕਹਿੰਦੇ ਹੈਗੇ ਆ ਭਾਈ ਗੁਲਜ਼ਾਰ ਸਿੰਘ ਦੇ ਬਹਾਨੇ ਹੀ ਸਹੀ ਕਾਂਗਰਸ ਇਕੱਠੀ ਤਾਂ ਹੋਈ
0: ਬਿਲਕੁਲ,
1: ਤੇ ਹਰਪਾਲ ਚੀਮਾ ਦੇ ਉੱਤੇ। ਸਰ ਮੈਨੂੰ ਨੀ ਲੱਗਦਾ ਹੈਗਾ ਇਹ ਸਰਕਾਰ ਜਿਹੜੀ ਹੈਗੀ ਆ ਇਹਦੇ ਤੇ ਜੂ ਨੀ ਸਰਕਦੀ ਜੀ, ਜਿਹੜੀ ਇਸ ਗੱਲ ਤੇ
0: ਜੀ
1: ਤੁਸੀਂ ਦੇਖੋ ਕਿੱਡੇ ਕਿੱਡੇ ਮਤਲਬ ਜਿਹੜੇ ਆ ਤਕੜੇ ਇਲਜ਼ਾਮ ਲੱਗੇ ਸੀ, ਮੋਰਲ ਟਰਪੀਚੂਡ ਦਾ ਇਲਜ਼ਾਮ ਲੱਗਾ ਸੀ ਕਟਾਰੂ ਚੱਕ ਤੇ,
0: ਬਿਲਕੁਲ
1: ਉਹ ਇਹਨਾਂ ਨੇ ਖਹਿਰਾ ਸਾਹਿਬ ਨੇ ਉਹ ਵੀਡੀਓ ਜਿਹੜੀ ਹੈਗੀ ਆ ਗਵਰਨਰ ਸਾਹਿਬ ਨੂੰ ਦਿੱਤੀ, ਗਵਰਨਰ ਸਾਹਿਬ ਨੇ ਤਸਦੀਕ ਕਰਵਾ ਕੇ ਸਰਕਾਰ ਨੂੰ ਕਾਰਵਾਈ ਕਰਨ ਲਈ ਲਿਖਿਆ, ਅੱਜ ਤੱਕ ਕਦੇ ਕਾਰਵਾਈ ਹੋਈ ਨੀ
0: ਜੀ।
1: ਗਵਰਨਰ ਵੀ ਸੁਜੈਸਟ ਕਰ ਸਕਦਾ ਨਾ ਜੀ, ਬੀਇੰਗ ਐਲਡਰ ਉਹ ਮਤਲਬ ਸੁਜੈਸਟ ਕਰ ਸਕਦਾ, ਡਾਇਰੈਕਟ ਨਹੀਂ ਕਰ ਸਕਦਾ। ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਇੰਨੀ ਸੰਜੀਦਾ ਹੈ ਨੀ ਜਿੰਨੀ ਇਹ ਸਮਝਦੇ ਹੈਗੇ ਆ ਜੀ। ਉਹ ਐਡਾਮੈਂਟ ਹੈਗੇ ਆ ਜੀ, ਉਹਨਾਂ ਨੂੰ ਸੱਤਾ ਦੇ ਉੱਤੇ ਨਸ਼ਾ ਪੂਰਾ ਆ ਜੀ, ਓਦਾਂ ਦੀ ਕੋਈ ਪਰਵਾਹ ਮਾਰਦੇ ਨੀ ਜੀ। ਉਹ ਕਿਉਂਕਿ ਇੱਕ ਦਿਨ ਦਾ ਹੈਗਾ ਸੀਗਾ ਜੀ ਪ੍ਰੋਟੈਸਟ, ਇੱਕ ਦਿਨ ਦਾ ਪ੍ਰੋਟੈਸਟ ਹੋ ਗਿਆ, ਹੁਣ ਕੋਈ ਹੋਰ ਦੂਜਾ ਕੋਈ ਆ ਜਾਊਗਾ ਜੀ, ਉਹ ਆਪਣੇ ਪਾਣੀ ਪੁਣੀ ਛੱਟਾ ਛੱਟਾ ਦੇ ਕੇ ਤੇ ਉਹਨੂੰ ਬਿਠਾਲ ਦੇਣਗੇ ਜੀ, ਬਸ ਇਹੀ ਆ।
0: ਬਿਲਕੁਲ ਆ ਜੀ,
1: ਬਾਕੀ ਜਿਹੜਾ ਹੈਗਾ ਆ ਅੱਜ ਜਿੰਨੀਆਂ ਸ਼ੋਕਿੰਗ ਨਿਊਜ਼ ਅੱਜ ਆ ਨਾ ਜੀ, ਓਨੀਆਂ ਮੈਂ ਨੀ ਕਦੀ ਦੇਖੀਆਂ। ਹਾਈ ਕੋਰਟ ਦੇ ਵਿੱਚ ਜਿਹੜਾ ਆ ਭਾਰਤ ਸਾਹਿਬ 94,000 ਕਰੋੜ ਰੁਪਇਆ ਜਿਹੜਾ ਆ ਓਹਦਾ ਪ੍ਰਪੋਜ਼ਲ ਉਹ ਗਮਾਡਾ ਕੋਲੋਂ ਮੰਗਦੇ ਪਏ ਆ ਜੀ।
0: ਇਹ
1: ਪਿੱਛੇ ਤੁਸੀਂ ਉਹ ਦੇਖੋ ਵੀ 1,00,000 ਕਰੋੜ ਤੇ ਪਹੁੰਚ ਗਿਆ ਕੰਮ, 6,400 ਕਰੋੜ ਦਾ ਇਹ ਆ ਜਿਹੜਾ ਹਿਸਾਬ ਹੀ ਨੀ ਲੱਭਿਆ
0: ਜੀ।
1: ਹਾਂਜੀ, ਔਰ ਫੇਰ ਜਿਸ ਕੰਮ ਵਾਸਤੇ ਅੱਜ ਗਮਾਡਾ ਨੂੰ ਕਹਿੰਦੇ ਪਏ ਹੈਗੇ ਆ ਕਿ 15,000 ਕਰੋੜ ਲੋਨ ਲੈ ਲੈ, ਉਹ ਕੰਮ ਜਿਹੜਾ ਆ ਅਜੇ ਤੱਕ ਸ਼ੁਰੂ ਵੀ ਨੀ ਹੋਇਆ, ਤੇ ਉਹਦੇ ਉਸ ਕੰਮ ਦੇ ਨਾਂ ਤੇ ਹੀ 2,000 ਕਰੋੜ ਰੁਪਇਆ ਪਹਿਲਾਂ ਲੋਨ ਚੱਕ ਕੇ ਤੇ ਖਾ ਚੁੱਕੇ ਆ ਜੀ।
0: ਜੀ ਬਿਲਕੁਲ ਆ ਜੀ,
1: ਹਾਈ ਕੋਰਟ ਸ਼ੌਕਡ ਸੀ ਅੱਜ, ਮਤਲਬ ਜਦੋਂ ਇਹ ਕੁਛ ਹੋਇਆ। ਉਹ ਹੁੰਦਾ ਕੀ ਆ ਜੀ ਕਿ ਜਦੋਂ ਇਹਨਾਂ ਨੇ 15,000 ਕਰੋੜ ਰੁਪਇਆ ਦਾ ਕਰਜ਼ੇ ਦੀ ਮੰਗ ਕੀਤੀ, ਉਹਦੇ ਵਿੱਚ ਇੱਕ ਕਲੌਜ਼ ਆਈ ਵੀ 200 ਕਰੋੜ ਰੁਪਇਆ ਉਸ ਬੰਦੇ ਨੂੰ ਵਿਚੋਲੀਏ ਨੂੰ ਦੇਣਾ ਆ ਜਿਹੜਾ ਬੰਦਾ ਸਾਨੂੰ ਕਰਜ਼ਾ ਲੈ ਦਿਓ
0: ਜੀ,
1: ਜਿਹੜਾ ਕਰਜ਼ਾ ਲੈ ਕੇ ਦੇਗਾ ਉਹਨੂੰ ਕਮਿਸ਼ਨ ਦੇ ਰੂਪ ਚ 200 ਕਰੋੜ ਰੁਪਇਆ, 198 ਸਮਥਿੰਗ ਆ ਜੀ, 197 ਸਮਥਿੰਗ
0: ਜੀ,
1: ਉਹ ਅਸੀਂ ਜਿਹੜਾ ਹੈਗਾ ਆ ਕਮਿਸ਼ਨ ਦੇ ਰੂਪ ਚ ਅਦਾ ਕਰਾਂਗੇ
0: ਜੀ।
1: ਬਟ ਨੈਚੁਰਲ ਆ ਕਿ ਗੁਜਰਾਤ ਦੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਵਿੱਚ ਇਨਵੋਲਵ ਹੋ ਗਈਆਂ ਜੀ, ਕਿ ਠੀਕ ਆ ਹੋ ਜਾਂਦਾ ਜੀ ਵੀ ਇਹਨਾਂ ਨੂੰ ਕਰਜ਼ਾ ਵੀ ਮਿਲ ਜਾਂਦਾ ਹੈਗਾ ਤੇ ਸਾਡਾ ਕਮਿਸ਼ਨ ਵੀ ਹਰਾ ਹੋ ਜਾਏਗਾ ਜੀ।
0: ਬਿਲਕੁਲ ਹੈ ਜੀ,
1: ਜਿਹੜੀਆਂ ਪ੍ਰਾਈਵੇਟ ਪਾਰਟੀਆਂ ਜਿਹੜੀਆਂ ਜਦੋਂ ਲੋਨ ਐਡਵਾਂਸ ਕਰਦੀਆਂ ਸਰ, ਉਹ ਕੀ ਕਰਦੀਆਂ ਹੁੰਦੀਆਂ, ਉਹ ਐਸੈਟਸ ਜਿਹੜੀਆਂ ਹੁੰਦੀਆਂ ਨਾ ਉਹ ਡਬਲ ਆਫ ਦਾ ਲੋਨ ਅਮਾਊਂਟ ਜਿਹੜੀਆਂ ਉਹ ਲਿਖਾ ਲੈਂਦੀਆਂ ਤੇ ਉਹਨਾਂ ਦਾ ਇੰਟਰਸਟ ਵੀ ਬਹੁਤ ਹੁੰਦਾ ਜੀ
0: ਜੀ,
1: ਉਹ ਅੱਧ ਪਚੱਧ ਵੀ ਰਿਕਵਰ ਕਰ ਜਾਂਦੇ ਹੈਗੇ ਆ, ਜਾਂ ਵਿਆਜ ਹੀ 2-4 ਸਾਲ ਲੈ ਜਾਂਦੇ ਹੈਗੇ ਤੇ ਉਹਨਾਂ ਦਾ ਕਾਫੀ ਅਮਾਊਂਟ ਜਿਹੜਾ ਆ ਰਿਕਵਰ ਹੋ ਜਾਂਦਾ ਜੀ
0: ਜੀ।
1: ਜਦੋਂ ਐਸੈਟਸ ਇਮੂਵੇਬਲ ਪ੍ਰੋਪਰਟੀ ਦੇ ਉੱਤੇ ਨਾ ਜੀ
0: ਜੀ,
1: ਜਦੋਂ ਕੋਈ ਲੋਨ ਖੜਾ ਹੋ ਜਾਂਦਾ ਹੈਗਾ ਆ ਤੇ ਉਹ ਫਿਰ ਜਿਹੜਾ ਆ ਲੋਨ ਉਦੋਂ ਤੱਕ ਨਹੀਂ ਚੁੱਕਦਾ ਹੁੰਦਾ ਜਦ ਤੱਕ ਜਾਂ ਤਾਂ ਮਤਲਬ ਤੁਸੀਂ ਪੇਮੈਂਟ ਕਰਦੇ ਨੀ, ਜਾਂ ਉਸ ਜਿਹੜੀ ਇਮੂਵੇਬਲ ਪ੍ਰੋਪਰਟੀ ਆ ਉਹਦੇ ਵਿੱਚੋਂ ਉਸ ਬੰਦੇ ਨੂੰ ਕੋਈ ਮਾਲਕਾਨਾ ਅਧਿਕਾਰ ਨਹੀਂ ਮਿਲ ਜਾਂਦਾ
0: ਜੀ।
1: ਸੋ ਇਸ ਕਰਕੇ ਪੈਸੇ ਤਾਂ ਮਿਲ ਹੀ ਜਾਣੇ ਜੀ ਜਦੋਂ ਪ੍ਰੋਪਰਟੀ ਇਨਵੋਲਵ ਹੈਗੀ ਆ ਜੀ।
0: ਬਿਲਕੁਲ,
1: ਜਦੋਂ ਪ੍ਰੋਪਰਟੀ ਸਾਡੇ ਕੋਲ ਹੈਗੀ ਆ ਤੇ ਫਿਰ ਤਾਂ ਲੋਨ ਕਿਤੋਂ ਵੀ ਕੋਈ ਵੀ ਦੇ ਸਕਦਾ ਹੈਗਾ ਆ, ਵੀ ਅੱਜ ਨਾ ਕੱਲ ਲੋਨ ਤਾਰ ਦਊਗਾ, ਨਹੀਂ ਤਾਂ ਪ੍ਰੋਪਰਟੀ ਸਾਡੀ ਹੋ ਜਾਊਗੀ, ਇਹੀ ਗੱਲ ਹੈ ਨਾ ਜੀ।
0: ਬਿਲਕੁਲ ਹੈ ਜੀ,
1: ਉਹ 200 ਕਰੋੜ ਰੁਪਈਏ ਦੇ ਕਰਕੇ ਜਿਹੜਾ ਆ ਪੀ ਆਈ ਐਲ ਪਾਈ, ਪੀ ਆਈ ਐਲ ਦੇ ਵਿੱਚ ਇੱਕ ਲੈਟਰ ਲੱਗਾ ਆ ਸੀਗਾ ਜੀ
0: ਜੀ,
1: ਇਹ ਜੀ ਦਾ ਤੇ ਉਹ ਅਕਾਊਂਟੈਂਟ ਜਰਨਲ ਦਾ ਇੱਕ ਲੈਟਰ ਲਗਾਇਆ ਸੀਗਾ, ਉਹਨਾਂ ਨੇ ਇਹਨਾਂ ਕੋਲੋਂ ਐਕਸਪਲੇਨੇਸ਼ਨ ਮੰਗੀ ਸੀ
0: ਜੀ।
1: ਉਹ ਐਕਸਪਲੇਨੇਸ਼ਨ ਇਸ ਚੀਜ਼ ਦੀ ਮੰਗੀ ਸੀ, ਮਈ ਦੇ ਵਿੱਚ ਲੈਟਰ ਲਿਖਿਆ ਸੀਗਾ ਕਿ ਭਾਈ ਤੁਸੀਂ ਜਿਹੜੇ ਪਹਿਲਾਂ ਕਰਜ਼ੇ ਲਏ ਆ ਉਹਦਾ ਕੋਈ ਹਿਸਾਬ ਕਿਤਾਬ ਜਿਹੜਾ ਦਿੱਤਾ ਨਹੀਂ, 64,000 ਕਰੋੜ ਰੁਪਇਆ ਤੁਸੀਂ ਲੈ ਗਏ ਸੀ, ਉਹ ਜਿਹੜਾ ਆ ਸਰਕਾਰੀ ਖਾਤਿਆਂ ਚ ਜਮਾਂ ਨਹੀਂ ਹੋਇਆ, ਉਹ ਕਿੱਥੇ ਖਰਚਿਆ ਆ ਉਹਦੇ ਬਾਰੇ ਦੱਸੋ ਤਾਂ ਸਹੀ, ਜਿਹੜੇ ਹੈੱਡ ਥੱਲੇ ਜਮਾਂ ਕਰਾਇਆ ਤੇ ਕਿਹੜੇ ਕਿਸ ਪਰਪਜ਼ ਲਈ ਜਿਹੜਾ ਆ, ਵੀ ਨਾ ਤਾਂ ਦੂਜੇ ਜਿਹੜਾ ਹੈਗਾ ਬਜਟ ਦੇ ਵਿੱਚ ਗਿਆ ਤੇ ਨਾ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਿਤੇ ਉਹਦੇ ਐਕਸਪੈਂਸਿਸ ਜਿਹੜੇ ਆ ਉਹ ਲੱਭਦੇ ਆ ਜੀ,
0: ਵਰਤ ਕਿੱਥੇ ਲਿਆ
1: ਜੀ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜੀ
0: ਜੀ।
1: ਉਹ ਲੈਟਰ ਦੀ ਤੇ ਨਿਗਾਹ ਪਈ ਹਾਈ ਕੋਰਟ ਦੇ ਜੱਜ ਸਾਹਿਬ ਦੀ, ਉਹਨਾਂ ਨੇ ਜਦੋਂ ਉਹ ਲੈਟਰ ਦੇਖਿਆ ਉਹ ਕਹਿੰਦੇ ਵੀ ਭਾਈ ਇਸ ਜਿਹੜਾ ਤੁਸੀਂ ਓਬਜੈਕਸ਼ਨ ਲਾਇਆ ਸੀ ਤੇ ਕੀ ਲਾਇਆ ਸੀ, ਉਹ ਕਹਿੰਦੇ ਜੀ ਇੱਥੇ ਪੈਰਾ ਨੰਬਰ 2 ਚ ਲਿਖਿਆ, ਜਦੋਂ ਪੈਰਾ ਨੰਬਰ 2 ਦੇਖਿਆ ਜੱਜ ਸਾਹਿਬ ਹੋ ਗਿਆ ਗਰਮ, ਉਹ ਕਹਿੰਦੇ ਵੀ ਇਹਦਾ ਤਾਂ ਕੋਈ ਰਿਪਲਾਈ ਨੀ ਆਇਆ। ਕਹਿੰਦੇ ਨਹੀਂ ਜੀ, ਉਹ ਕਹਿੰਦੇ 6,600 ਕਰੋੜ ਰੁਪਇਆ ਵੱਲੋਂ ਕੋਈ ਰਕਮ ਨੀ ਹੈ ਜਿਹੜਾ ਇੰਨੀ ਲਾਪਰਵਾਹੀ ਹੈ ਜੀ।
0: ਜੀ
1: ਮੈਂ ਪਰ ਸਾਹਿਬ ਮੇਰਾ ਨਿੱਜੀ ਵਿਚਾਰ ਆ ਕਿ ਸਾਡੀ ਜਿਹੜੀ ਬਿਊਰੋਕਰੇਸੀ ਹੈ ਨਾ ਇਹਨੂੰ ਵੀ ਰਿਸਪੋਂਸੀਬਲ ਬਣਾਉਣਾ ਚਾਹੀਦਾ।
0: ਬਿਲਕੁਲ,
1: ਪੋਲੀਟੀਕਲ ਲੀਡਰ ਤਾਂ ਆ ਜਾਣਗੇ ਜੀ ਚੁੱਪ ਕਰਕੇ, ਇਹ ਨੀ ਆਉਣਗੇ, ਕੋਈ ਹੋਰ ਪੱਗਾਂ ਦੇ ਰੰਗਾਂ ਵਾਲੇ ਆ ਜਾਣਗੇ ਜੀ, ਪਰ ਜਿਹੜਾ ਇਹ ਚੰਦ ਚਾੜ ਕੇ ਗਏ ਆ ਉੱਥੇ ਇਹ ਤਾਂ ਨਿਕਲ ਜਾਣੇ ਹੈਗੇ ਆ ਜੀ। ਤੇ ਇਹਨਾਂ ਦੇ ਜਿਹੜੇ ਹੁਕਮ ਦੀ ਪਾਲਣਾ ਕਰਦੇ ਰਹੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਵੀ ਭਾਈ ਆਹ ਕੰਮ ਗਲਤ ਆ ਨਾ ਕਰੋ, ਉਸ ਬਿਊਰੋਕਰੇਸੀ ਦੀ ਵੀ ਤਾਂ ਲਾਇਬਿਲਟੀ ਚਾਹੀਦੀ ਹੈ ਨਾ ਜੀ ਬਕਾਇਦਾ ਤੌਰ ਤੇ।
0: ਉਹਨਾਂ ਨੇ ਡਿਊਟੀ ਤਾਂ ਉਹਨਾਂ ਨੇ ਕਰਨੀ ਲੰਬੇ ਅਰਸੇ ਲਈ। ਬਿਲਕੁਲ ਹੈ ਜੀ,
1: ਪਰ ਸਾਹਿਬ ਇਹ ਵੀ ਨਿਕਲ ਜਾਂਦੇ ਵਿੱਚੋਂ ਅੱਜ ਕੱਲ ਇਹ ਵੀ ਬੜੇ ਸ਼ਰੂਡ ਹੋ ਗਏ ਆ। ਇਹਨਾਂ ਨੇ ਆਪਣੇ ਬਚਾਅ ਵਾਸਤੇ ਨਾ ਸਰ ਕਾਨੂੰਨ ਦੇ ਵਿੱਚ ਇਦਾਂ ਦੀਆਂ ਧਾਰਾ ਸ਼ਾਮਿਲ ਕਰਵਾ ਲਈਆਂ ਹੈਗੀਆਂ ਸਰ। ਇੱਕ ਸੈਕਸ਼ਨ 95 ਦੀ ਪ੍ਰੋਟੈਕਸ਼ਨ ਹੈਗੀ ਆ ਇਹਨਾਂ ਨੂੰ ਜੀ, ਕਿ CRPC ਦੇ ਥੱਲੇ ਆਉਂਦੀ ਹੈਗੀ ਜੀ, BNSS ਦੇ ਥੱਲੇ ਵੀ ਆਉਂਦੀ ਹੈਗੀ ਆ ਜੀ, ਕਿ ਇਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਆ ਕਿ ਜਦੋਂ ਆਪਾਂ ਇਹਨਾਂ ਤੇ ਕੋਈ ਕੇਸ ਕਰਨਾ ਹੁੰਦਾ ਆ ਜੀ ਬਕਾਇਦਾ ਤੌਰ ਤੇ ਸਰਕਾਰ ਦੀ ਹੀ ਪਰਮਿਸ਼ਨ ਲੈਣੀ ਪੈਂਦੀ ਹੈ ਜੀ। ਸੋ ਸਰਕਾਰਾਂ ਜਿਹੜੀਆਂ ਹੈਗੀਆਂ ਫੇਰ ਉਸ ਵੇਲੇ ਜਿਹੜਾ ਆ ਵੀ ਉਹ ਅਫਸਰਾਂ ਨੇ ਹੀ ਤਾਂ ਪਰਮਿਸ਼ਨ ਦੇਣੀ ਆ। ਸਰਕਾਰ ਕਿਉਂ ਹੁੰਦੀ ਆ, ਅਫਸਰਸ਼ਾਹੀ ਨੂੰ ਹੀ ਸਰਕਾਰ ਕਹਿੰਦੇ ਆ ਜੀ। ਉਹ ਪਰਮਿਸ਼ਨ ਹੀ ਨਹੀਂ ਆਉਂਦੀ ਜੀ, ਪਰਮਿਸ਼ਨ ਤੋਂ ਬਿਨਾਂ ਕੇਸ ਨਹੀਂ ਚੱਲਦਾ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਆ ਉਹ 6,600 ਕਰੋੜ ਰੁਪਈਏ ਦੀ ਅਜੇ ਡਿਸਕਸ਼ਨ ਹੋ ਹੀ ਰਹੀ ਸੀ ਤੇ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਕੁਐਰੀ ਪੁੱਟ ਕੀਤੀ ਕਿ ਤੁਸੀਂ ਦੱਸੋ ਵੀ ਤੁਹਾਨੂੰ 15,000 ਕਰੋੜ ਕਾਹਦੇ ਵਾਸਤੇ ਚਾਹੀਦਾ ਜੀ, ਜਦੋਂ ਪਰਪਸ ਦੱਸਿਆ ਤੇ ਪਤਾ ਲੱਗਾ ਵੀ ਭਾਈ ਇਹਦੇ ਇਸ ਪਰਪਸ ਵਾਸਤੇ ਤਾਂ 2,000 ਕਰੋੜ ਰੁਪਈਆ ਪਹਿਲਾਂ ਹੀ ਆਇਆ ਸੀ।
0: ਪਹਿਲਾਂ
1: ਜੀ ਉਹ ਕਿੱਥੇ ਗਿਆ
0: ਜੀ?
1: ਤੇ ਉਹ ਕਹਿੰਦੇ ਜੀ ਵੀ ਇਹ ਕਿੱਦਾਂ ਹੋ ਸਕਦਾ ਹੈਗਾ ਜੀ, ਉਹ ਕੰਮ ਤਾਂ ਅਜੇ ਚੱਲਿਆ ਹੀ ਨੀ, ਕੰਮ ਤਾਂ ਸ਼ੁਰੂ ਹੀ ਨੀ ਹੋਇਆ
0: ਜੀ,
1: ਉਹ 2,000 ਕਰੋੜ ਰੁਪਈਏ ਦਾ ਵੀ ਪਤਾ ਨੀ ਕੌਣ ਕਿੱਥੇ ਗਿਆ ਜੀ। ਹੁਣ ਇਹ ਸਰਕਾਰਾਂ ਦਾ ਹਾਲ ਆ ਜੀ, ਜਿਸ ਘਰ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਹੈਗਾ ਉਹ ਘਰ ਬਰਬਾਦ ਹੋ ਜਾਂਦਾ ਹੁੰਦਾ, ਤੇ ਜਿਸ ਸਟੇਟ ਦੇ ਵਿੱਚ ਇੱਦਾਂ ਦੇ ਜਿਹੜੇ ਹੈਗੇ ਆ ਕਿ ਸਟੇਟ ਨੂੰ ਚਲਾਉਣ ਵਾਲੇ ਆ ਜਾਂਦੇ ਆ
0: ਜੀ,
1: ਉਹ ਮਤਲਬ ਜਿਹੜਾ ਆ ਉਹਦਾ ਰੱਬ ਹੀ ਰੱਖਾ ਆ ਜੀ।
0: ਬਿਲਕੁਲ,
1: ਹੁਣ ਉਹ ਤੋਂ ਇਲਾਵਾ ਜਿਹੜਾ ਆ ਵੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਆ 15,000 ਕਰੋੜ ਰੁਪਈਆ ਜੀ, ਇਹ ਕਹਿੰਦੇ ਜੀ ਵੀ ਜਿਹੜਾ ਆ ਸਾਡੇ ਕੋਲ 94,000 ਕਰੋੜ ਰੁਪਈਆ ਇਹ ਮੰਗ ਕਰਦੇ ਪਏ ਆ ਸਰਕਾਰ
0: ਜੀ,
1: ਮੰਗ ਕਿਸ ਇਹ ਵਿੱਚ ਕਰਦੇ ਹੈਗੇ ਆ ਵੀ ਜਦੋਂ ਕੋਈ ਖੇਤੀ ਲਾਇਕ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਂਦੀ ਆ ਜੀ, ਤੇ ਉਹਦੇ ਬਰਾਬਰ ਜਿਹੜੀ ਆ ਜ਼ਮੀਨ ਜਿਹੜੀ ਆ ਬੰਜਰ ਜ਼ਮੀਨ ਆ ਉਹ ਖਰੀਦ ਲਈ ਜਾਂਦੀ ਹੈਗੀ ਆ, ਤੇ ਉਹਦੇ ਤੇ ਡਿਵੈਲਪਮੈਂਟ ਚਾਰਜ ਦੇ ਰੂਪ ਦੇ ਵਿੱਚ ਕੁਛ ਇੱਕ ਅਮਾਊਂਟ ਜਿਹੜਾ ਆ ਰੱਖਿਆ ਜਾਂਦਾ ਜੀ।
0: ਜੀ
1: ਉਹ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਵੀ ਜਿਹੜਾ ਆ ਅਮਾਊਂਟ ਨਹੀਂ ਰੱਖਿਆ ਹੋਣਾ ਜਾਂ ਜਿਹਨਾਂ ਨੇ ਨਹੀਂ ਅਦਾ ਕੀਤਾ ਹੋਣਾ
0: ਜੀ।
1: ਹੁਣ ਇਹ ਬੰਦੇ ਹੈਗੇ ਆ ਦਿੱਲੀ ਵਾਲੇ ਜਿਹੜੇ ਆਏ ਟੀਮਾਂ ਬੈਠੀਆਂ ਜਾਂ ਇੱਥੇ, ਉਹਨਾਂ ਨੇ ਇਸ ਮਹਿਕਮੇ ਨੂੰ ਕਿਹਾ ਵੀ ਭਾਈ ਤੁਹਾਡੇ ਵੱਲ 94,000 ਕਰੋੜ ਰੁਪਇਆ ਬਕਾਇਆ ਆ ਉਹ ਲਿਆ ਕੇ ਦਿਓ।
0: ਸੈਣੀ ਸਾਹਿਬ ਪਰ ਗੱਲ ਕੀਤੀ ਆ, ਪੰਜਾਬ ਚ ਕੋਈ ਬੰਜਰ ਜ਼ਮੀਨ ਹੈਗੀ ਆ ਜਾਂ ਇਲਾਕਾ ਹੈ ਆਪਣੇ?
1: ਨਹੀਂ ਸਰ, ਨਹੀਂ ਹੈ ਨੀ ਜੀ। ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਜੇ ਇਹਦੀ ਤਹਿ ਤੱਕ ਜਾਓਗੇ ਕਿ ਜਿਹੜੀਆਂ ਦਿੱਤੀਆਂ ਹੈਗੀਆਂ ਆ ਉਹਦੇ ਵਿੱਚ ਖਰੀਦੀ ਵੀ ਕਿਤੇ ਨੀ ਹੋਣੀ ਜੀ। ਪੈਸਾ ਆਇਆ, ਪੈਸਾ ਏਦਾਂ ਹੀ ਪਾਣੀ ਵਾਂਗੂ ਬਹਾਤਾ ਜੀ ਕਿਸੇ ਹੋਰ ਪਾਸੇ
0: ਜੀ।
1: ਸੋ ਸਾਡੀ ਦੇਖੋ ਇੱਕ ਚੀਜ਼ ਤੋਂ ਭਾਰਾਈ ਸਾਹਿਬ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਸਾਡੀ ਸਟੇਟ ਦੀ ਕੋਸਟ ਦੇ ਉੱਤੇ ਕੀ ਕੁਛ ਹੋ ਰਿਹਾ ਜੀ। ਆ ਗੋਆ ਦੇ ਵਿੱਚ ਗੁਜਰਾਤ ਦੇ ਵਿੱਚ ਸਾਰੀ ਜਗ੍ਹਾ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਸਾਡੀ ਸਟੇਟ ਦੀ ਕੋਸਟ ਤੇ, ਸਾਡੀ ਸਟੇਟ ਦਾ ਹੀ ਹੈਲੀਕਾਪਟਰ ਉੱਡਦਾ ਰਿਹਾ ਜੀ, ਸਾਡੀ ਸਟੇਟ ਦੀ ਕੋਸਟ ਦੇ ਉੱਤੇ ਹੀ ਸਾਰਿਆਂ ਦੇ ਵਿਆਹ ਹੋਏ ਆ ਜੀ। ਤੇ ਜਿੱਦਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਲੜਕੀ ਦਾ ਵਿਆਹ ਹੋਇਆ ਜੀ, ਵਾਕਈ ਬੰਦਾ ਬਹੁਤ ਤੇਜ਼ ਹੈਗਾ ਜੀ। ਅਗਲੇ ਨੇ ਕਿਹਾ ਇਨਕਮ ਟੈਕਸ ਦਾ ਅਫਸਰ ਬਣ ਕੇ ਕੀ ਖੱਟਣਾ ਹੈਗਾ ਜਾਂ ਇੱਦਾਂ ਦਾ ਕੰਮ ਕਰੋ ਕਿ ਇੰਨੀ ਕੁ ਇਨਕਮ ਹੋਵੇ ਵੀ ਬੰਦੇ ਨੂੰ ਸਾਰੀ ਜ਼ਿੰਦਗੀ, 5 ਸਾਲ ਦੇ ਵਿੱਚ ਹੀ ਅਗਲਾ ਬੰਦੇ ਨੇ ਸਾਰੀ ਜ਼ਿੰਦਗੀ ਕਰਨਾ ਕੁਛ ਨਹੀਂ ਹੈ ਜੀ, ਬਸ ਮਾਨ ਸਨਮਾਨ ਤੇ ਬਸ ਗੱਲ ਚ ਹਾਰ ਪਵਾਈ ਜਾਣੇ ਹੈਗੇ ਆ ਜੀ। ਇੱਕ ਸਟੇਟ ਛੱਡੀ ਹੈ ਤੇ ਹੁਣ ਦੂਜੀ ਵਾਸਤੇ ਪ੍ਰਬੰਧ ਪਹਿਲਾਂ ਕਰ ਲਿਆ ਜੀ, ਉਥੋਂ ਗਾਂਹ ਚੱਲੀ ਜਾਊਗਾ ਕੰਮ।
0: ਬਿਲਕੁਲ,
1: ਪਰ ਪੰਜਾਬ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਪੰਜਾਬ ਦਾ। ਦੂਜਾ ਮੈਟਰ ਵੀ ਸੀਗਾ ਜੀ ਅੱਜ ਹਾਈ ਕੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜਾ ਇਹ ਆ ਵੀ ED ਨੇ ਜਿਹੜੇ ਲੈਟਰ ਲਿਖੇ ਸੀਗੇ ਤੇ ਉਹਦੇ ਏਵਜ਼ ਦੇ ਵਿੱਚ ਜਿਹੜਾ ਆ ਵੀ ਇਹਨਾਂ ਨੂੰ ਕੇਸ ਰਜਿਸਟਰ ਕਰਨ ਨੂੰ ਕਿਹਾ ਸੀ ਜੀ। ਇਹ ਬਹਿਸ ਕਰਦੇ ਰਹੇ ਮੇਨਟੇਨੇਬਿਲਟੀ ਤੇ ਵੀ ਹਾਂ ਜੀ ਵੀ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਆ ਹੀ ਇਜ਼ ਨਾਟ ਅਗਰੀਵਡ ਪਾਰਟੀ ਹੈ ਜੀ, ਨਾ ਅਫੈਕਟਡ ਪਾਰਟੀ ਹੈਗੀ ਆ, ਨਾ ਇਹਨੇ ਕੋਈ ਪੈਸਾ ਦਿੱਤਾ, ਨਾ ਪੈਸਾ ਰਿਸੀਵ ਕਰਨ ਵਾਲਿਆਂ ਚ, ਨਾ ਇਹ ਵਿਚੋਲੀਏ ਦੀ ਭੂਮਿਕਾ ਚ, ਇਹਨੂੰ ਕੀ ਅਧਿਕਾਰ ਹੈਗਾ ਆ ਕੇਸ ਕਰਨ ਦਾ ਜੀ?
0: ਬਿਲਕੁਲ ਹੈ ਜੀ,
1: ਉਸੇ ਚੀਜ਼ ਦੇ ਉੱਤੇ ਜਦੋਂ ਹੈਗਾ ਪੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਵੀ ਮਤਲਬ ਤੁਹਾਨੂੰ ਕਾਰਵਾਈ ਕਰਨ ਚ ਦਿੱਕਤ ਕੀ ਆ
0: ਜੀ,
1: ਹੈ ਜੀ, ਵੀ ਜੇ ਇੱਕ ਏਜੰਸੀ ਤੁਹਾਨੂੰ ਕਹਿ ਰਹੀ ਹੈਗੀ ਆ ਜੀ, ਫਿਰ ਮੁੜ ਕੇ ਇਹ ਉਹਨਾਂ ਨੇ ਤਾਂ ਡਿਸੀਜਨ ਆਪਣਾ ਜਿਹੜਾ ਆ ਉਹ ਰੱਖ ਲਿਆ ਜੀ, ਰਿਜ਼ਰਵ ਰੱਖ ਲਿਆ ਜੀ, ਉਹ ਰਾਖਵਾਂ ਰੱਖ ਲੈਂਦੇ ਹੈਗੇ ਆ ਜੀ, ਕਈ ਵਾਰੀ ਫੈਸਲਾ ਬਾਅਦ ਦੇ ਵਿੱਚ ਸੁਣਾ ਦਿੱਤਾ ਜਾਂਦਾ ਜੀ, ਬਟ ਇਹ ਉੱਥੇ ਜਿਹੜਾ ਆਉਣ ਦੇ ਟਾਈਮ ਤੇ ਸ਼ਾਮ ਤੱਕ ਇਹ ਅੰਡਰਟੇਕਿੰਗ ਦੇ ਆਏ ਸੀ ਜੀ, ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਹੁਣ ਦੇਖੋ ਆਇਆ ਵੀ ਮਤਲਬ ਜਿਹੜਾ ਆ ਇਹ 3 ਹਫ਼ਤੇ ਦਾ ਟਾਈਮ ਮੰਗਦੇ ਪਏ ਸੀ ਜੀ, ਆਇਆ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਨੂੰ ਕੁਛ ਰਿਜ਼ਲਟ ਸ਼ੋ ਕਰੋ।
0: ਜਿਹੜਾ ਆਪਣੇ ਉੱਥੋਂ ਕੇਂਦਰ ਦੀ ਏਜੰਸੀ ਕਹਿੰਦੀ ਸੀ ਭਾਈ ਤੁਸੀਂ ਕੇਸ ਦਰਜ ਕਰੋ।
1: ਹਾਂਜੀ, ਟ੍ਰਾਂਸਫਰਾਂ ਤੇ ਪੋਸਟਿੰਗਾਂ ਦੇ ਵਿੱਚ ਪੈਸੇ ਲਏ ਗਏ ਜਿਹੜੇ ਜੀ, ਉਹ ਤਾਂ ਹੈਗਾ ਜੀ। ਬਿਲਕੁਲ ਜੀ, ਨਹੀਂ ਜੀ
0: ਜੀ,
1: ਕਿਉਂਕਿ ਉਹਦੇ ਵਿੱਚ OSD ਭਗਵੰਤ ਮਾਨ ਸਾਹਿਬ ਦਾ OSD ਜਿਹੜਾ ਆ ਉਹ ਇਨਵੋਲਵ ਆ, ਉਹਦੇ ਨਾਲ ਦੇ ਬੰਦੇ ਇਨਵੋਲਵ ਹੈ। ਹਾਂਜੀ, ਤੇ ਰਾਜਵੀਰ ਘੁੰਮਣ ਜੀ,
0: ਘੁੰਮਣ ਹਾਂਜੀ ਘੁੰਮਣ, ਤੇ ਉਹ ਇੱਕ ਹਿੰਦੀ ਦੇ ਵਿੱਚ ਨਾਮ ਸੀ ਉਹਦਾ ਕੀ, ਥੋੜਾ ਜਿਹਾ ਔਕਾ ਜਿਹਾ ਨਾਮ ਸੀ ਉਹਨਾਂ ਦਾ, ਜਿਹੜਾ ਪੈਨ ਉੱਪਰੋਂ ਬੈਗ ਬੁੱਕ ਜਿਹੜੇ ਫੜੇ ਹੋਏ ਸੀ ਉਦੋਂ,
1: ਨਿਤਿਨ ਸ਼ਾਇਦ ਇਸ ਤਰੀਕੇ ਦਾ ਨਾਂ ਆ ਜੀ ਉਹਦਾ
0: ਜੀ।
1: ਹਾਂਜੀ, ਤੇ ਨਿਤਿਨ ਗੋਹਲ ਏਦਾਂ ਇਸ ਤਰੀਕੇ ਦਾ ਹੈਗਾ ਜੀ। ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਜੀ ਉਹਦੇ ਵਿੱਚ ਇਨਵੋਲਵ ਹੈਗੇ ਆ। ਉਹ ਦੇਖੋ ਉਹ ਬਾਕੀ ਜਿਹੜਾ ਹੈਗਾ ਆ ਤੀਸਰਾ ਮਸਲਾ ਤਾਂ ਜਿਹੜਾ ਹੈਗਾ ਆ ਜੀ ਉਹਦੇ ਵਿੱਚ ਤਾਂ ਸਾਰੀ ਹੁਣ ਪਤਾ ਲੱਗ ਹੀ ਗਿਆ ਜੀ, ਵੀ ਜਦੋਂ ਬੰਦੇ ਹੀ ਤੁਸੀਂ ਛੱਡ ਦਿੱਤੇ ਆ ਰੇਪ ਕੇਸ ਦੇ ਜਿਹੜੇ ਹੈਗੇ ਆ ਤੇ ਅਕਿਊਜ਼ਡ ਆ ਉਹ ਤੁਸੀਂ ਛੱਡ ਦਿੱਤੇ ਆ, ਤੁਸੀਂ ਪੈਸੇ ਲਏ ਜਾਂ ਪੈਸੇ ਨਹੀਂ ਲਏ, ਤੇ ਬਿਨਾਂ ਪੈਸਿਆਂ ਤੋਂ ਕੌਣ ਬੰਦਾ ਜਿਹੜਾ ਹੈਗਾ ਆ ਇੰਨੀ ਪੇਨ ਲੈ ਕੇ ਤੇ ਉਦਾਂ ਕਰਕੇ ਕੈਂਸਲੇਸ਼ਨ ਦੇ ਕੇ? ਇਹ ਤਾਂ ਸਧਾਰਨ ਲੋਕ ਜਿਹੜੇ ਹੈਗੇ ਪੁਲਿਸ ਕੋਲੋਂ ਕੋਈ ਵੀ ਫੇਵਰੇਬਲ ਕੰਮ ਕਰਾਉਣਾ ਹੁੰਦਾ ਤਾਂ ਪੈਸੇ ਦਿੰਦੇ ਹੈ, ਤਾਂ ਕਰਦੇ ਅਗਲੇ, ਤੇ ਐਡਾ ਵੱਡਾ ਜਿਹੜਾ ਕੰਮ ਕੀਤਾ ਭਈ ਲਾਅ ਨੂੰ ਬਾਈਪਾਸ ਕਰਕੇ ਜਿਹੜੇ ਆ ਤੁਸੀਂ ਨਿਕਲ ਗਏ ਅਦਾਲਤ ਦੀਆਂ ਅੱਖਾਂ ਚ ਵੀ ਘੱਟਾ ਪਾ ਗਏ।
0: ਪਰ ਉਸ ਸਮੇਂ ਸੈਣੀ ਸਾਹਿਬ ਜੋ ਮਾਮਲਾ ਚਲੋ ਮੁੱਖ ਮੰਤਰੀ ਸਾਹਿਬ ਦੇ ਪਤਨੀ ਦਾ ਚੱਲਿਆ ਸੀਗਾ ਤੇ ਉਹਦੇ ਵਿੱਚ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜੋ ਮੁੱਦਾ ਉਠਾਇਆ ਸੀ, ਬਹਿਸ ਬਹਾਸਾ ਹੋਇਆ, ਸਾਰਾ ਕੁਝ ਹੋਇਆ, ਪਰ ਚੁੱਪ ਕਰਕੇ ਬਹਿ ਗਏ। ਮੁੜ ਕੇ ਮਾਨਹਾਨੀ ਦਾ ਕੇਸ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਕੋਈ ਹੁੰਗਾਰਾ ਹੁਣ ਤੱਕ ਆਇਆ ਹੀ ਨਹੀਂ। ਵੈਸੇ ਇਸ਼ਾਰੇ ਇਸ਼ਾਰੇ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਹਿ ਗਏ ਸੀਗੇ ਭਾਈ ਸਾਰਾ ਕੁਝ ਪਿਆ ਸਾਡੇ ਕੋਲ ਤਾਂ।
1: ਹਾਂਜੀ, ਉਹ ਦੇਣਗੇ ਸਿਵਲ ਕੇਸ ਜਿਹੜਾ ਕੀਤਾ ਹੈ ਨਾ ਜੀ ਇਹਨਾਂ ਨੇ 30 ਸਤੰਬਰ ਜਿਹਦੇ ਵਿੱਚ ਤਰੀਕ ਪਈ ਆ, ਉਹਦੇ ਵਿੱਚ ਜਿਹੜਾ ਆ ਉਹਦੇ ਰਿਪਲਾਈ ਦੇ ਵਿੱਚ ਉਹ ਗੱਲ ਕਰਨਗੇ ਜੀ। ਬਾਕੀ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਭਾਰਤ ਸਾਹਿਬ ਸਾਨੂੰ ਵੀ ਨਾ ਮਤਲਬ ਕੋਰਟ ਦੇ ਵਿੱਚ ਕਈ ਚੀਜ਼ਾਂ ਪਤਾ ਹੁੰਦੀਆਂ, ਉਹ ਅਸੀਂ ਨਾ ਥੋੜੀਆਂ ਬਹੁਤੀਆਂ ਜਿਹੜੀਆਂ ਹੈਗੀਆਂ ਰਿਪਲਾਈ ਚ ਦੇ ਦਈਦੀਆਂ, ਬਾਕੀ ਅਸੀਂ ਰੱਖ ਲਈਦੀਆਂ ਕ੍ਰੋਸ ਐਗਜ਼ਾਮੀਨੇਸ਼ਨ ਵਾਸਤੇ, ਤੇ ਜਦੋਂ ਬੰਦੇ ਨੂੰ ਸਵਾਲ ਜਵਾਬ ਕਰਨ ਦਾ ਟਾਈਮ ਆਊਗਾ ਉਦੋਂ ਅਚਨਚੇਤ ਇਹ ਜਿਹੜੇ
0: ਬਰਾਸਤਿਆਂ ਮਾਰਾਂਗੇ।
1: ਹਾਂਜੀ, ਉੱਥੇ ਜਿਹੜਾ ਹੈਗਾ ਫਿਰ ਸਰਪ੍ਰਾਈਜ਼ ਦੇਈਦੇ ਆ ਤਾਂ ਕਿ ਜਿਹੜਾ ਆ ਵੀ ਉਹ ਉੱਥੇ ਬੰਦਾ ਜਿਹੜਾ ਸਾਰਾ ਸਚਾਈ ਬਾਹਰ ਆ ਜਾਂਦੀ ਹੈ ਜੀ ਜਦੋਂ ਸਰਪ੍ਰਾਈਜ਼ ਉਹਨੂੰ ਮਿਲਦਾ ਜੀ।
0: ਜੀ ਬਿਲਕੁਲ,
1: ਉਹ ਇੱਥੇ ਤੱਕ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਹੋਟਲ ਵਾਲੇ ਦੇ ਨਾਲ ਭਗਵੰਤ ਮਾਨ ਦੇ ਸਿਸਟਰ ਜਿਹੜੀ ਹੈਗੇ ਆ ਉਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ, ਹਾਂਜੀ ਦੈਟ ਵਾਜ਼ ਏ ਸਪੌਂਸਰਡ ਜਰਨੀ, ਤੇ ਨਾਲ ਉਹ ਇਹ ਵੀ ਦੱਸਦੇ ਹੈਗੇ ਆ ਜੀ ਵੀ ਉੱਥੇ ਜਿਹੜੀ ਸ਼ੋਪਿੰਗ ਕੀਤੀ ਹੈ ਕਿ ਉੱਥੇ ਦੇ ਬਿੱਲ ਜਿਹੜੇ ਆ ਉਹ ਹਿਊਮਨ ਰਾਈਟ ਕਮਿਸ਼ਨ ਵਾਲੇ ਉਧਰ ਹਾਂਜੀ ਉਹ ਬੈਠੇ ਹਿੰਟ ਦਿੰਦੇ ਸੀਗੇ ਜੀ ਵੀ 50 ਲੱਖ ਦੀ ਸ਼ੋਪਿੰਗ ਕਿੱਥੋਂ ਹੋਈ ਕਿੱਦਾਂ ਹੋਈ ਸਾਨੂੰ ਸਾਰਾ ਪਤਾ ਜੀ। ਸੋ ਇਸ ਕੁੱਲ ਮਿਲਾ ਕੇ ਭਾਰਤ ਸਭ ਸਟੇਟ ਵਾਸਤੇ ਜਿਹੜਾ ਆ ਸਰਕਾਰ ਵਾਸਤੇ ਜਿਹੜਾ ਆ ਅੱਜ ਦਾ ਦਿਨ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ। ਕਿਉਂ ਹਾਂਜੀ, ਕਿਉਂਕਿ ਇੱਕ ਤਾਂ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਬੜੀ ਕਿਰਕਿਰੀ ਹੋਈ ਜੀ ਸਰਕਾਰ ਦੀ, ਦੂਜਾ ਇਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਤੇ ਪਾਣੀ ਫਿਰ ਜਾਣਾ ਹੈਗਾ ਆ ਜੀ। ਉਹ ਉਹਨਾਂ ਨੇ PIL ਮਨਜ਼ੂਰ ਕਰ ਲੈਣੀ ਹੈਗੀ ਆ, 15,000 ਕਰੋੜ ਦਾ ਕਰਜ਼ਾ ਕੁਰਜਾ ਜਿਹੜਾ ਆ ਉਹ ਤਾਂ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਛੇਤੀ ਕਿਤੇ ਮਿਲਦਾ।
0: ਪਰ ਸਹੀ ਸਾਹਿਬ ਇੱਕ ਗੱਲ ਮੈਂ ਅੱਜ ਇਹ ਵੀ ਸੋਚ ਰਿਹਾ ਸੀ, ਮਾਫੀ ਚਾਹੁੰਦਾ ਤੁਹਾਨੂੰ ਵਿੱਚ ਰੋਕ ਰਿਹਾ, ਕਿ ਪਹਿਲਾਂ ਵੀ ਕਦੇ ਹੋਇਆ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਆ, ਚਾਹੇ ਕਾਂਗਰਸ ਦੀ ਰਹੀ ਆ, ਚਾਹੇ BJP ਦੇ ਨਾਲ ਗੱਠਜੋੜ ਦੇ ਵਿੱਚ ਰਹੀ ਆ ਜਾਂ ਬਸਪਾ ਦੇ ਨਾਲ ਰਹੀ ਆ ਜਾਂ ਕਿਸੇ ਵੀ ਸਰਕਾਰ ਦਾ, ਕਿ ਉਹ ਵੀ ਏਦਾਂ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਦੇ ਵਿੱਚ ਏਡੇ ਵੱਡੇ ਵੱਡੇ ਮਤਲਬ ਕਿ ਕੇਸਾਂ ਦੇ ਵਿੱਚ ਮਤਲਬ ਕਿ ਤੁਰੇ ਫਿਰਦੇ ਕਦੇ ਚਰਚਾ ਦੇ ਵਿੱਚ ਰਹੇ ਆ, ਕਿ ਇਹ ਵੀ 70 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ।
1: ਦੇਖੋ ਭਾਰੇ ਸਾਹਿਬ, ਅਕਾਊਂਟ ਸਰੈਂਡਰ ਤਾਂ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ, ਸੈਂਟਰ ਬਿਲਕਦਾ ਰਿਹਾ ਜੀ। ਉਹਨਾਂ ਨੇ ਕੋਰੈਸਿਵ ਸਟੈਪਸ ਜਿਹੜੇ ਲਏ ਸੀ ਉਹ ਇਸੇ ਕਰਕੇ ਹੀ ਲਏ ਸੀ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈਗਾ ਆ ਫਰਦਰ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਇਸੇ ਕਰਕੇ ਨੀ ਸਾਨੂੰ ਮਿਲਿਆ ਕਿਉਂਕਿ ਅਸੀਂ ਪਿਛਲੇ ਦਾ ਹਿਸਾਬ ਹੀ ਨਹੀਂ ਦਿੱਤਾ ਕਿਉਂਕਿ ਉਹ ਪੈਸੇ ਆਪਾਂ ਹੋਰ ਕਿਸੇ ਪਾਸੇ ਖਰਚ ਲਏ ਸੀ ਪਹਿਲਾਂ ਬਾਦਲ ਸਾਹਿਬ ਦੇ ਟਾਈਮ ਤੇ ਸੰਗਤ ਦਰਸ਼ਨਾਂ ਤੇ ਕੈਪਟਨ ਸਾਹਿਬ ਦੇ ਟਾਈਮ ਤੇ ਉਹਨਾਂ ਦਾ ਜਿਹੜਾ ਲੋਨ ਦਾ ਪ੍ਰੋਮਿਸ ਸੀਗਾ ਉਹਨੂੰ ਉਬੀਕ ਕਰਨ ਵਾਸਤੇ ਖਰਚ ਦਿੱਤੇ ਜੀ। ਇਸ ਸਰਕਾਰ ਨੇ ਜਿਹੜਾ ਇਹ ਅੰਡਰਟੇਕਿੰਗ ਦਿੱਤੀ ਸੀ ਜੀ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਹਾਂ ਪਿਛਲਾ ਹਿਸਾਬ ਕਿਤਾਬ ਲਿਆਓ ਤੇ ਅਗਲੇ ਪੈਸੇ ਲੈ ਜਾਓ, ਹਿਸਾਬ ਕਿਤਾਬ ਅਸੀਂ ਦੇਣਾ ਨੀ ਤੇ ਨਾ ਸਾਡੇ ਕੋਲ ਹਿਸਾਬ ਕਿਤਾਬ ਕੋਈ ਹੈਗਾ। ਇੱਥੇ ਤਾਂ ਹੁਣ ਤੱਕ ਦਾ ਜਿਹੜਾ ਹੈਗਾ ਆ ਜੀ ਜਾਣ ਲੱਗਿਆ ਜਿਹੜੇ ਆ ਹਰ ਇੱਕ ਬੰਦਾ ਇਹ ਮੂੰਹੋਂ ਕਹੂਗਾ ਜੀ ਵੀ ਨਾ ਖਾਤਾ ਨਾ ਵਹੀ, ਜੋ ਕੇਜਰੀਵਾਲ ਕਹੇ ਵਹੀ ਸਹੀ
0: ਜੀ।
1: ਉਹ ਸਰ 64 crore ਰੁਪਇਆ ਮੀਨਸ ਸਮਥਿੰਗ ਸ਼ੋਕਿੰਗ ਆ ਜੀ।
0: ਤੁਹਾਡੀ ਪੱਕੀ ਨੌਕਰੀ ਹੈ ਤਾਂ ਤੁਸੀਂ ਮਤਲਬ ਕਿ ਆਪਣੇ ਜਿਹੜੇ ਇਨਪੁਟ ਹੈ ਜਾਂ ਆਊਟਪੁੱਟ ਤੁਹਾਡੇ ਹੈਗੇ ਆ, ਖਰਚੇ ਕਿੰਨੇ ਨੇ ਤੇ ਤੁਹਾਨੂੰ ਇਨਪੁੱਟ ਕੀ ਆਉਂਦੀ ਹੈ, ਮਤਲਬ ਕਿ ਆਮਦਨ ਕੀ ਹੈ ਤੇ ਉਹ ਸਾਨੂੰ ਸ਼ੋ ਕਰੋ ਤੇ ਅਗਲੇ ਦੱਸ ਦਿੰਦੇ ਨੇ ਮਤਲਬ ਕਿ ਕੰਪਿਊਟਰ ਦੇ ਨਾਲ ਤਾਂ ਮਿੰਟੋ ਮਿੰਟ ਹੀ ਗਿਣ ਕੇ ਹੁਣ ਭਾਈ ਆਹ ਇੰਨੇ ਨੀ ਮਿਲ ਸਕਦੇ ਤੁਹਾਨੂੰ ਤੇ ਇਸ ਹਿਸਾਬ ਦੇ ਨਾਲ ਤੁਹਾਡੀ ਕਿਸ਼ਤ ਬਣਦੀ ਹੈ। ਤੇ ਹੁਣ ਜੇ ਸਰਕਾਰ ਦੀ ਗੱਲ ਕਰੀਏ ਤਾਂ ਚਾਦਰ ਪੱਟ ਨੂੰ ਪਈ ਆ 45% ਤੋਂ ਵੱਧ ਤਾਂ ਕਰਜ਼ਾ ਲੈ ਲਿਆ ਇਹਨਾਂ ਨੇ ਜੀ ਕਿ ਹੁਣ ਮਤਲਬ ਕਿ ਦਿਵਾਲੀਆ ਐਲਾਨਣ ਦੀ ਬਸ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਵਲ ਵਾਰ ਲਵਾਉਣ ਦੀ ਕੋਸ਼ਿਸ਼ ਹੈ।
1: ਭਾਰਤ ਸਾਹਿਬ ਦੇਖੋ ਇਹਨਾਂ ਦੇ ਮੁਲਾਜ਼ਮ ਜਿਹੜੇ ਹੈਗੇ ਆ ਯੂਨੀਅਨ ਦੇ ਸੁਖਚੈਨ ਸਿੰਘ ਖਹਿਰਾ ਲੀਡਰ ਜਿਹੜੇ ਹੈਗੇ ਸੀ ਫੈਕਟਰੀ ਆ ਉਹਨਾਂ ਨੇ ਕੀ ਕਿਹਾ ਜਦੋਂ ਇੱਥੇ ਮਤਲਬ ਗੱਲ ਹੋਈ ਆ ਉਹ ਕਹਿੰਦੇ ਜੀ ਵੀ 52% ਤਾਂ ਜਿਹੜਾ ਆ ਤੁਹਾਡੀਆਂ ਸੈਲਰੀਆਂ ਤੇ ਚੱਲ ਜਾਂਦਾ
0: ਜੀ।
1: ਉਹ ਕਹਿੰਦੇ ਸਾਡੀਆਂ ਨੀ, ਪਿੱਛੇ ਹੀ ਅਮਨ ਅਰੋੜਾ ਹੁਣੀ ਖੜੇ ਸੀ
0: ਜੀ,
1: ਉਹ ਕਹਿੰਦੇ ਵੀ ਸਾਡੀਆਂ ਹੀ ਨੀ ਤੁਹਾਡੀਆਂ ਵੀ ਸੈਲਰੀਆਂ ਤੇ ਨਾਲ ਤੁਹਾਡਾ ਜਿਹੜਾ ਤਾਮ ਜਾਮ ਨਾਲ ਤੁਹਾਡੇ ਨਾਲ ਜਿਹੜੇ ਸਿਕਿਉਰਿਟੀ ਅਫਸਰ ਉਹ ਇਸੇ 52% ਚੋਂ ਤਨਖਾਹਾਂ ਪਾਉਂਦੇ ਆ
0: ਤੇ
1: ਸਾਡੀਆਂ ਤਨਖਾਹਾਂ ਕੀ ਆ ਤੇ ਤੁਹਾਡੀਆਂ ਤਨਖਾਹਾਂ ਤੁਹਾਡੇ ਭੱਤੇ ਕੀ ਆ
0: ਸੈਣੀ ਸਾਹਿਬ? ਲੱਖ ਲੱਖ ਤਨਖਾਹ ਹੋਈ ਤਾਂ ਕਰੋੜ ਰੁਪਇਆ ਤਾਂ ਮਹੀਨੇ ਦਾ ਇਹਨਾਂ ਦਾ ਹੀ ਹੋ ਗਿਆ ਜੀ ਪਾਰਟੀ ਦਾ।
1: ਹਾਂਜੀ ਸਰ,
0: ਤੇ ਬਾਅਦ ਚੋ ਪਿੱਛੇ ਜਿਹੜੇ ਆ 1000 ਬੰਦਾ ਨਾਲ ਸਿਕਿਉਰਿਟੀ ਦਾ ਹੋਰ ਸਾਰੀਆਂ ਚੀਜ਼ਾਂ ਨੇ, ਵੱਖਰੇ ਵੱਖਰੇ MLA ਨੂੰ ਸਾਰਾ ਕੁਝ ਹੈ, ਓਪੋਜੀਸ਼ਨ ਪਾਰਟੀਆਂ ਨੂੰ ਵੀ ਹੈ, ਮਤਲਬ ਕਿ ਇਹ ਤਾਂ ਲੋਕਾਂ ਨੂੰ ਮਹਿੰਗੇ ਪੈਂਦੇ ਆ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਆਲੇ ਤਾਂ ਸਸਤੇ ਪੈਂਦੇ ਸੀ ਜੀ ਉਸ ਹਿਸਾਬ ਦੇ ਨਾਲ ਤਾਂ ਪਿਛਲੇ ਸਮਿਆਂ ਚ।
1: ਪਰ ਸਾਹਿਬ ਅੱਜ ਦੀ ਡੇਟ ਦੇ ਵਿਚ ਜਿਹੜਾ ਇਹਨਾਂ ਦਾ ਤੇਲ ਗੱਡੀ ਖਰਚ ਪਾ ਕੇ ਇਹ 6 lakh rupees ਤਾਂ ਜਿਹੜਾ ਇੰਡੀਵਿਜੁਅਲ ਤੇ ਲੱਗਦਾ, ਬਾਕੀ ਜਿਹੜੇ ਇਹਨਾਂ ਦੇ ਸਿਕਿਉਰਿਟੀ ਦੇ ਨਾਲ ਲੱਗਦੇ ਹੈਗੇ ਆ ਜੀ ਕੁਝ ਲੀਗਲ ਤੇ ਇਨਲੀਗਲ ਦੋਨੇ ਚੱਲਦੇ ਆ ਜੀ।
0: ਫਿਰ ਤੇਲ ਗੱਡੀਆਂ ਦਾ
1: ਕਈਆਂ ਦੀ ਖਾਣੇ ਡਿਊਟੀ ਹੁੰਦੀ ਹੈ ਤਾਂ ਵੀ ਇਹਨਾਂ ਦੇ ਨਾਲ ਤੁਰੇ ਫਿਰਦੇ ਹੈਗੇ ਜੀ, ਉਹਨਾਂ ਦੀਆਂ ਤਨਖਾਹਾਂ ਐਕਸਟਰਾ ਆ ਜੀ। 6 lakh rupees ਹੈਗਾ ਹੈ ਜੀ ਇਹਨਾਂ ਦੇ ਭੱਤੇ ਭੁੱਤੇ ਪਾ ਕੇ ਜਿਹੜਾ ਆ ਡੀਜੇ ਟੀਜੇ ਜਿਹੜਾ ਪਾ ਕੇ 6 lakh ਚ ਪੈਂਦਾ ਇੱਕ MLA
0: ਜੀ। ਪਰ ਸਾਇੰਸ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਆ ਜਾਂ ਰੈਲੀਆਂ ਕਰਦੇ ਆ ਜਿਹੜੀ ਹਕੂਮਤ ਦੇ ਵਿੱਚ ਪਾਰਟੀ ਹੈ ਕਿ ਉਹ ਮਤਲਬ ਕਿ ਸਰਕਾਰੀ ਖਾਤੇ ਦੇ ਵਿੱਚ ਹੁੰਦਾ ਕਿ ਉਹਦੇ ਵਿੱਚ ਵੀ ਕੀ ਰਿਕਾਰਡ ਦੇ ਵਿੱਚ ਲਿਖਦੇ ਹੋਣਗੇ ਵੀ ਕਿਸ ਕੰਮ ਦੇ ਲਈ ਅਸੀਂ ਜਾ ਰਹੇ ਹਾਂ ਅੱਜ? ਉਹ ਤਾਂ ਸਾਰਾ ਔਨ ਰਿਕਾਰਡ ਹੀ ਹੁੰਦਾ ਹੋਣਾ ਜੀ, ਰਜਿਸਟਰਡ ਤਾਂ ਹੁੰਦਾ ਹੀ ਹੋਣਾ ਕਿਤੇ ਨਾ ਕਿਤੇ ਜਿਹੜੇ ਫੰਡ ਲੈਂਦੇ ਹੋਣਗੇ ਜਾਂ ਤੇਲ ਪਾਣੀ ਭੱਤਾ ਲੈਂਦੇ ਹੋਣਗੇ।
1: ਭਾਰਤ ਸਾਹਿਬ ਗੱਲ ਇਹ ਤਾਂ ਹੈਗੀ ਆ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਤੇਰੀਆਂ ਤੂੰ ਜਾਣੇ ਮੈਂ ਕੀ ਜਾਣਾ ਹਾਂਜੀ, ਉਹ ਹਿਸਾਬ ਆ ਇੱਥੇ ਜਨਤਾ ਨੂੰ ਕੁਛ ਨੀ ਪਤਾ ਸਾਨੂੰ ਵੀ ਕੁਛ ਨੀ ਪਤਾ, ਇਹਨਾਂ ਦੀਆਂ ਇਹ ਜਾਣਨ ਜੀ ਇਹ ਕਿੱਥੋਂ ਅਕਾਊਂਟਸ ਮੇਨਟੇਨ ਕਰਦੇ ਆ ਜੀ, ਕਿਹੜੇ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਜੀ, ਤਿੰਨ ਤਿੰਨ ਤਾਂ ਗੱਡੀਆਂ ਸਕੋਟ ਤੇ ਚੱਲਦੀਆਂ ਪਈਆਂ ਹਾਂਜੀ, ਉਹ ਕਿੱਥੋਂ ਆ ਰਿਹਾ ਸਾਰਾ ਕੁਛ ਜਿਹੜਾ ਹੈਗਾ ਹੈ ਜੀ ਆਪਣੇ ਕੋਲੋਂ ਥੋੜਾ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਬਾਕੀ ਲੋਕਾਂ ਦਾ ਕਚੂਮਣ ਕੱਢਿਆ ਹੈਗਾ ਜੀ
0: ਜੀ,
1: ਮੇਰਾ ਅੱਜ 21,750 rupees ਬਿੱਲ ਦੇਤਾ ਮੈਨੂੰ ਦੱਸੋ
0: ਬਿਜਲੀ ਦਾ
1: ਜੀ, ਹਾਂਜੀ
0: ਬੱਤੀ ਦਾ ਆਉਂਦੀ ਨੀ, ਤੁਸੀਂ ਰੋਜ਼ ਬਿਲਕਦੇ ਰਹਿੰਦੇ ਹੋ ਬਿਜਲੀ ਨੀ ਆਉਂਦੀ, 170 volt ਆਉਂਦੇ ਪਏ ਆ AC ਦੀ ਚਾਲ।
1: ਉਹ ਮੈਂ ਕਿਹਾ ਮੈਂ 10,000 rupees ਤਾਂ ਜਿਹੜਾ ਹੈਗਾ ਪਿਛਲੇ ਮਹੀਨੇ ਦਿੱਤਾ ਆ, ਕਹਿੰਦੇ ਕੋਈ ਨੀ ਉਹ ਘਟਾ ਲਾਂਗੇ ਜੀ ਫਿਰ ਦੇਖ ਲਾਂਗੇ ਹਿਸਾਬ ਕਿਤਾਬ ਕਰਕੇ, ਪਹਿਲਾਂ ਤੁਸੀਂ ਇਹ ਜਮਾ ਕਰਾਓ ਲੋ ਕਰ ਲਓ ਗੱਲ
0: ਕਰ ਲਓ
1: ਹਾਂਜੀ
0: ਜੀ।
1: ਕਹਿੰਦੇ ਉਹ ਤੁਸੀਂ ਉਹ ਤਾਂ ਕਿਸੇ ਨੇ ਦਿੱਤਾ ਹੀ ਨੀ, ਤੁਸੀਂ ਕਾਹਤੋਂ ਦੇ ਤਾ? ਮੈਂ ਕਿਹਾ ਯਾਰ ਤੁਸੀਂ ਦਿੱਤਾ ਬਿੱਲ ਤਾਂ ਅਸੀਂ ਦੇ ਤਾ, ਹੈਗੀ ਵੀ ਆਨਲਾਈਨ ਜਨਰੇਟ ਹੋਇਆ, ਮੈਂ ਆਨਲਾਈਨ ਪੇਮੈਂਟ ਕਰ ਦਿੱਤੀ। ਕਹਿੰਦੇ ਉਹ ਤਾਂ ਐਵਰੇਜ ਦੇ ਉੱਤੇ ਸੀਗਾ, ਉਹ ਤੁਹਾਡਾ ਐਕਚੁਅਲੀ ਨਹੀਂ ਸੀ, ਐਕਚੁਅਲੀ ਬਿੱਲ ਤੁਹਾਡਾ ਆਹ ਹੀ ਆ ਜੀ। ਮੈਂ ਕਿਹਾ ਇਹ ਵੀ ਇਹਦੇ ਵਿੱਚੋਂ ਤੁਸੀਂ ਉਹ ਡਿਡਕਟ ਕਰ ਦਿੱਤਾ ਹੈਗਾ? ਕਹਿੰਦਾ ਪਤਾ ਨੀ, ਹੋ ਸਕਦਾ ਡਿਡਕਟ ਹੋ ਕੇ ਹੀ ਆਇਆ ਹੋਵੇ ਇਹ। ਲਓ ਜੀ, ਸ਼ਾਮ ਦਾ ਹੀ ਮੂਡ ਖਰਾਬ ਕਰਕੇ ਬੈਠੇ ਆ ਜੀ, ਏਦਾਂ ਦਾ ਤਾਂ ਕੰਮ ਕਰਦੀਆਂ ਸਰਕਾਰਾਂ ਜੀ। ਤੇ ਲਾਈਟ ਮੈਂ ਸ਼ਾਮ ਦੀ ਲਾਈਟ ਨੀ ਆਈ ਸੀ ਜੀ।
0: ਨਹੀਂ ਤੁਹਾਨੂੰ 300 ਯੂਨਿਟ ਫ੍ਰੀ ਨੀ ਕਦੀ, ਤੁਸੀਂ ਇੰਨਾ ਬਿੱਲ ਭਰੀ ਜਾਂਦੇ ਹੋ, ਤੁਸੀਂ 3 ਫੇਸ ਲਵਾਇਆ ਹੋਇਆ?
1: 3 ਫੇਸ ਨਹੀਂ ਭਰਿਆ, ਏਦਾਂ ਹੈਗਾ ਆ ਉਹ, ਜੇ ਤਾਂ ਤੁਸੀਂ ਜਿਹੜਾ ਆ ਦੇਖੋ ਘਰ ਦੇ ਵਿੱਚ ਜਿਹੜਾ ਆ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਬੇਟਾ ਜਿਹੜੀ ਗ੍ਰਸਤੀ ਹੁੰਦੀ ਹੈ ਨਾ, ਇਹਦੇ ਵਿੱਚ ਜਿਹੜਾ ਆ ਮਾਲ ਗੱਡੀ ਦੇ ਡੱਬੇ ਜਿਹੜੀ ਨੀ ਗਿਣੀਦੇ ਹੁੰਦੇ, ਇੰਜਣ ਦੇ ਜ਼ੋਰ ਚਾਹੀਦਾ ਹਾਂਜੀ। ਸੋ ਇਸ ਕਰਕੇ ਖਰਚਿਆਂ ਦੇ ਉੱਤੇ ਕੰਟਰੋਲ ਨੀ ਹੁੰਦਾ ਹੈਗਾ ਆ ਜੀ, ਇਨਕਮ ਵਧਾਉਣ ਬਾਰੇ ਸੋਚਣਾ ਚਾਹੀਦਾ ਹਾਂਜੀ, ਜੇ ਸੁੱਖ ਸ਼ਾਂਤੀ ਚਾਹੁੰਦੇ ਹੈਗੇ ਆ ਤੇ
0: ਜੀ।
1: ਸੋ ਕੋਈ ਗੱਲ ਨੀ ਭਾਰੇ ਸਾਹਿਬ, ਕੋਈ ਫਰਕ ਨੀ ਪੈਂਦਾ, 2-4 ਝੂਠ ਵੱਧ ਬੋਲਣੇ ਪੈਣਗੇ, ਹੋਰ ਉੱਥੇ ਕੀ ਹੈਗਾ ਕਚਹਿਰੀ ਬਹਿ ਕੇ ਹਾਂਜੀ, ਕਰ ਲਾਂਗੇ ਮੈਨੇਜ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜੇ ਸਿੱਧੀ ਉਂਗਲ ਨਾ ਘਿਓ ਨਾ ਨਿਕਲੇ ਤੇ ਪੁੱਠੀ ਕਰਨੀ ਪੈਂਦੀ ਜੀ,
0: ਪੁੱਠੀ ਕਰਨੀ। ਜੇ ਹੁਣ ਵੈਸੇ ਸੈਣੀ ਸਾਹਿਬ ਲੁਧਿਆਣੇ ਦੇ ਵਿੱਚ ਪੁੱਠਾ ਹੱਥ ਕਰ ਲਿਆ ਜੀ, ਤਾਂ ਤੁਸੀਂ ਉਂਗਲ ਦੀ ਗੱਲ ਕਰਦੇ ਹੋ, ਆ ਬੜੀ ਚਰਚਾ ਚ ਰਹੀ ਆ ਜੀ।
1: ਉਹ ਪਰ ਇਥੋਂ
0: ਰਜਿੰਦਰਪਾਲ
1: ਗੱਲ ਇਹ ਹੈਗੀ ਆ, ਬਸਾ ਸੱਤਾ ਸਿਰ ਨੂੰ ਚੜੀ ਇਥੋਂ ਹੀ ਪਤਾ ਲੱਗਦੀ ਸਰ
0: ਜੀ।
1: ਤੁਸੀਂ ਦੇਖੋ ਨਾ ਕਿ ਇਨਸਾਨੀਅਤ ਕਿੱਥੇ ਰਹਿ ਗਈ ਆ ਜੀ
0: ਜੀ।
1: ਜਦੋਂ ਨਾ ਭਾਰੇ ਸਾਹਿਬ ਨਵਾਂ ਨਵਾਂ ਲੇਡੀਜ਼ ਨੂੰ ਪ੍ਰੈਫਰੈਂਸ ਦੇਣ ਲੱਗੇ ਨਾ ਜੀ ਵੀ ਜੋਬ ਦੇ ਵਿੱਚ, ਤੇ ਇਟ ਵਾਜ਼ ਪ੍ਰਜ਼ਿਊਮਡ ਕਿ ਲੇਡੀਜ਼ ਜਿਹੜੀਆਂ ਆ ਬੰਦੇ ਨਾਲੋਂ ਘੱਟ ਕਰਪਟ ਹੋਣਗੀਆਂ, ਵੀ ਪੈਸਾ ਲੈਣ ਲੱਗੇ ਆ ਹੈਜ਼ੀਟੇਸ਼ਨ ਕਰਨਗੀਆਂ ਜੀ
0: ਜੀ।
1: ਹੌਲੀ ਹੌਲੀ ਦੇਖਿਆ ਵੀ ਲੇਡੀਜ਼ ਨੇ ਕਿਹਾ ਵੀ ਅਸੀਂ ਜਦ ਬਾਕੀ ਕੰਮਾਂ ਦੇ ਵਿੱਚ ਜਿਹੜਾ ਆ ਅੱਗੇ ਆ
0: ਮੱਲਾ ਮਾਰੀ ਜਾਂਦੇ,
1: ਤੇ ਇਸ ਕੰਮ ਚ ਵੀ ਰਿਸ਼ਵਤ ਲੈਣ ਦੇ ਵਿੱਚ ਵੀ ਕਿਉਂ ਪਿੱਛੇ ਰਹੀਏ
0: ਜੀ।
1: ਉਹ ਫਿਰ ਦੇਖੋ ਵਿਜੀਲੈਂਸ ਜਿਹੜੀ ਹੈਗੀ ਆ ਜਨਰਲੀ, ਤੁਸੀਂ ਯੂ ਵਿਲ ਫਾਇੰਡ ਕਿ ਕਦੀ ਜਿਹੜੀ ਆ, ਹੁਣ ਥੋੜੇ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ, ਵੀ ਡੀਸੀ ਦੇ ਆਫਿਸ ਦੇ ਵਿੱਚੋਂ ਕਲਰਕ ਜਿਹੜੀ ਸੀ ਉਹ ਰਿਸ਼ਵਤ ਲੈਂਦੀ ਫੜੀ ਗਈ ਜੀ।
0: ਬਿਲਕੁਲ,
1: 1,00,000 ਰੁਪਇਆ, 5,00,000 ਰੁਪਇਆ, ਇੱਥੇ ਤੱਕ ਜਿਹੜੀ ਹੈਗੀ ਆ SDM ਤੱਕ ਜਿਹੜੀਆਂ ਫੜੀਆਂ ਗਈਆਂ
0: ਜੀ
1: ਉਹ ਰਿਸ਼ਵਤ ਲੈਂਦੇ ਜੀ
0: ਜੀ।
1: ਇੱਥੇ ਤੱਕ ਅਮਰੂਦਾਂ ਦੇ ਨਕਲੀ ਬਾਗ ਦਿਖਾ ਕੇ ਜਿਹੜਾ ਕੰਪਨਸੇਸ਼ਨ ਲਈ ਸਰਕਾਰ ਤੋਂ, ਉਹ ਵੀ ਇੱਕ IAS ਲੇਡੀ ਸੀ। ਸੋ ਇਸ ਕਰਕੇ ਲੇਡੀਜ਼ ਨੇ ਫਿਰ ਪਿੱਛੇ ਕਿਉਂ ਰਹਿਣਾ ਹੈਗਾ ਜੀ, ਤੇ ਜਦੋਂ ਲੇਡੀਜ਼ ਹੋਵੇ MLA ਤੇ ਜਦੋਂ ਉਸ ਸੋਸਾਇਟੀ ਚ ਰਹਿੰਦੇ ਹੋਵੇ ਜਿੱਥੇ ਬੰਦਿਆਂ ਨਾਲ ਹੀ ਤਾਂ ਰੋਜ਼ ਵਾਹ ਪੈਣਾ 100 ਬੰਦਾ ਝਾਰੀ ਦਾ ਜੀ
0: ਜੀ,
1: ਤੇ ਉਹਨਾਂ ਨੇ ਕੀਤਾ। ਹੁਣ ਪਤਾ ਨੀ ਇੰਨੀ ਜ਼ਿਆਦਾ ਦੇਖੋ ਕਿੰਨਾ, ਪਤਾ ਨੀ ਇਹਨਾਂ ਨੂੰ ਐਮਰਜੈਂਸੀ ਹੁੰਦੀ ਹੈਗੀ ਜੀ, ਪਰ ਸਾਹਿਬ ਉਹ ਟਰੱਕ ਵਾਲੇ ਦਾ ਕਸੂਰ ਹੀ ਕੋਈ ਨੀ, ਉਹਦੇ ਅੱਗੇ ਤਾਂ JCB ਖੜੀ ਆ ਔਰ JCB ਨੂੰ ਉਹ ਪਾਸ ਨੀ ਕਰ ਸਕਦਾ ਕਿਉਂਕਿ ਉਹਨਾਂ ਉੱਥੇ ਸਪੇਸ ਹੈ ਨੀਗਾ ਜੀ
0: ਜੀ।
1: ਪਿੱਛੇ ਇਹਨਾਂ ਦੀ ਗੱਡੀ ਜਿਹੜੀ ਹੈਗੀ ਆ ਹੌਰਨ ਮਾਰ ਕੇ ਤੇ ਜਿਹੜਾ ਆ ਦੇਖਿਆ ਵੀ ਹਾਂ ਜੀ ਸਾਨੂੰ ਰਸਤਾ ਨੀ ਮਿਲ ਰਿਹਾ ਤੇ ਉਹਦਾ ਟਰੱਕ ਖੜਾ ਕਰ ਲਿਆ ਏਡੀ ਜ਼ਿਆਦਾ। ਤੇ
0: ਮੁੜ ਕੇ ਜਿਹੜਾ ਸੋਚਦਾ ਸੀ ਉਹ ਤਾਂ ਬੇਚਾਰਾ ਮੇਰੇ ਵਾਂਗੂ ਭਲਾ ਮਾਨਸ ਜਿਹਾ ਲੱਗਦਾ ਸੀ, ਉਹ ਕਹਿੰਦਾ ਹੁਣ ਭੈਣ ਜੀ ਚਲੋ ਤੁਸੀਂ ਜਾਓ ਨਾ ਲੰਘ ਜਾਓ ਜੀ। ਉਹ ਜੇ ਹੁੰਦਾ ਨਾ ਚੰਗਾ ਟਰੱਕ ਡਰਾਈਵਰ, ਮੈਂ ਤਾਂ ਕਈ ਵਾਰੀ ਦੇਖਿਆ ਜੂਨੀਅਰ ਦੇ ਵਿੱਚ ਲੜਦੇ ਆਪਸ ਦੇ ਵਿੱਚ, ਨਹੀਂ ਛੱਡਦੇ ਕਿਸੇ ਨੂੰ, ਲਿਆਈਓ ਪਾਨਾ ਕੱਢ ਕੇ ਪਿੱਛੋਂ ਛੱਡ ਕਿੱਦਾਂ ਦਿੱਤੀ ਇਹਨੇ ਜੀ। ਚਲੋ ਵਾਇਲੈਂਸ ਦੇ ਆਪਾਂ ਖਿਲਾਫ਼ ਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਫਿਤਰਤ ਉਹਨਾਂ ਦੀ ਬੜੀ ਹੁੰਦੀ ਹੈ ਜੀ ਉਸ ਹਿਸਾਬ ਦੇ ਨਾਲ ਲੜਨ, ਤਾਂ ਉਹ ਵੀ ਬਹੁਤ ਸ਼ੇਰ ਹੁੰਦੇ ਆ।
1: ਪਰ ਸਾਹਿਬ ਮੈਂ ਨਾ ਇੱਕ ਬਹੁਤ ਹੀ ਦਲੀਰ ਬੰਦੇ ਨੂੰ ਜਾਣਦਾ ਜੀ
0: ਜੀ,
1: ਬੋਕਸਰ ਰਿਹਾ ਉਹ ਬੰਦਾ ਜੀ, ਉਹਨੇ ਇੱਕ ਦਿਨ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਰਾਜਨ ਮੇਰੇ ਕੋਲ ਨਾ 10 ਬੰਦੇ ਆ ਜਾਣ ਲੜਨ ਵਾਸਤੇ, ਮੈਂ ਮਤਲਬ ਪਰਵਾਹ ਨੀ ਕਰੂੰਗਾ
0: ਜੀ,
1: ਚਾਹੇ ਮੈਨ ਹੈਂਡਲਿੰਗ ਕਰ ਲੈਣ ਚਾਹੇ ਏਦਾਂ ਕਰਕੇ।
0: ਬਿਲਕੁਲ,
1: ਕਹਿੰਦਾ ਲੇਡੀ ਯਾਰ ਇੱਕ ਆ ਜਾਏ ਨਾ ਮੈਂ ਉਹਨੂੰ ਫੇਸ ਨੀ ਕਰ ਪਾਉਂਗਾ।
0: ਰਿਸਪੈਕਟ ਵੀ ਹੁੰਦੀ ਹੈ ਕੁਝ, ਬਿਲਕੁਲ ਆਪਣੇ
1: ਰਿਸਪੈਕਟ ਹੁੰਦੀ ਹੈਗੀ, ਬਾਅਦ ਦੇ ਵਿੱਚ ਬੰਦਾ ਸੋਚਦਾ ਯਾਰ ਸੋਸਾਇਟੀ ਨੇ ਕੀ ਕਹਿਣਾ ਹੈਗਾ ਜੀ ਏਦਾਂ ਕਰਕੇ ਆ ਜੀ। ਕਹਿੰਦਾ ਮੂੰਹ ਜੋਰ ਹੈਗੀਆਂ ਜਿੱਦਾਂ ਇਹ ਲੇਡੀ ਜਿੱਦਾਂ ਦੀਆਂ, ਤੇ ਕਹਿੰਦਾ ਫਿਰ ਉੱਥੇ ਪੇਸ਼ ਨੀ ਚੱਲਦੀ ਬੰਦੇ ਦੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਆ ਤੇ ਇਹ ਜਿਹੜਾ ਇਹ ਆ ਨਾਲੇ ਇਹਨਾਂ ਦੇ ਤੇ ਜਦੋਂ MLA ਨਾਲ ਪੁਲਿਸ ਦਾ ਹੈਗਾ ਜੀ ਉਲਟਾ ਜਿਹੜਾ ਉਹ ਪਤਾ ਨੀ ਵਿਚਾਰੇ ਦੀ ਰਾਸ਼ੀ ਵਾਲੀ ਮਾੜਾ ਹੋਣਾ ਹਾਂਜੀ, ਉਹ ਸਵੇਰੇ ਰਾਸ਼ੀ ਰੂਸ਼ੀ ਦੇਖ ਕੇ ਨੀ ਤੁਰਿਆ ਹੋਣਾ ਵੀ ਮੈਨੂੰ ਅਜਾ ਬਲਾ ਟੱਕਰ ਜਾਣੀ ਆ ਜੀ।
0: ਬਿਲਕੁਲ ਹੈ ਜੀ,
1: ਪਰਾਂ ਜੀ ਉੱਪਰ ਡਰਾਈਵਰਾਂ ਦੇ ਨਾਲ ਸਾਥ ਦਿੱਤਾ ਜੀ,
0: ਜੀ
1: ਉਹਨਾਂ ਨੇ ਚੁੱਪ ਕਰਕੇ ਜਾਮ ਲਾ ਤਾ, ਜਿਹਦੇ ਕਰਕੇ ਇਹ ਗੱਲ ਜਿਹੜੀ ਹੈ ਮੀਡੀਆ ਚ ਆਈ ਜੀ।
0: ਬਿਲਕੁਲ
1: ਪਹਿਲਾਂ ਤਾਂ ਡਿਫੈਂਸ ਜਿਹੜਾ ਹੈਗਾ ਆ ਹੋਏ ਮਤਲਬ ਅਗਰੈਸਿਵ ਸੀਗੇ
0: ਜੀ
1: MLA ਸਾਹਿਬ ਵੀ ਇਹ ਏਦਾਂ ਕਰਦੇ ਆ ਜੀ, ਮੈਂ ਹੈਵੀ ਵਾਹਨਾਂ ਜਾਂਦਾ ਇਧਰਲੇ ਪਾਸੇ ਨੂੰ ਰੋਕ ਲਾਈ ਆ ਜੀ।
0: ਜੀ
1: ਉਹ ਵੀਡੀਓ ਇੱਕ ਆਈ ਸੀ ਉਦੋਂ,
0: ਜੀ
1: ਜਦੋਂ ਉਸ ਵੇਲੇ ਉਹਨਾਂ ਨੇ ਕਿਹਾ ਹਾਈ ਵੀਡੀਓ ਹੈਗੀ ਇਹਦੇ ਵਿੱਚ ਤਾਂ ਮੈਂ ਕਿਤੇ ਬਹੁਤੇ ਕਸੂਰਵਾਰ ਪਾਈ ਨੀ ਜਾਂਦੀ, ਤੇ ਉਹ
0: ਜੀ
1: ਚੜ ਗਏ ਸੀਗੇ ਜੀ। ਜਦੋਂ ਦੂਜੀ ਵੀਡੀਓ ਆਈ ਜੀ ਜਿਹਦੇ ਵਿੱਚ ਸਪਸ਼ਟ ਪਤਾ ਲੱਗਦਾ ਹੈਗਾ ਜੀ ਵੀ ਉਹਦਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ,
0: ਜੀ
1: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਟੋਨ ਬਦਲ ਗਈ ਆ ਜੀ।
0: ਬਿਲਕੁਲ,
1: ਤੇ ਹੁਣ ਵੀ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਮਾਫ਼ੀ ਮੰਗਣ ਦੀ ਬਜਾਏ ਜਾਂ ਉਸ ਬੰਦੇ ਨਾਲ ਕੋਈ ਕੰਪਰੋਮਾਈਜ਼ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਇਹ ਆ ਵੀ ਕੰਪਲੇਨਿੰਗ ਮੂਡ ਦੇ ਵਿੱਚ ਹੈਗੇ ਜੀ MLA ਸਾਹਿਬ।
0: ਜੀ
1: ਦਰਅਸਲ ਸੱਤਾ ਆ ਨਾ ਜੀ, ਜਦੋਂ ਇਹ ਸੱਤਾ ਚਲੀ ਗਈ ਉਦੋਂ ਇਹਨਾਂ ਲੋਕਾਂ ਨੇ ਆਹੀ ਵੀਡੀਓ ਦੇਖ ਦੇਖ ਕੇ ਨਾ ਆਪਣੇ ਕੰਧਾਂ ਚ ਸਿਰ ਮਾਰਨੇ ਜੀ ਵੀ ਨਾ ਮੈਂ ਉਸ ਵੇਲੇ ਆ ਇਹ ਚੀਜ਼ਾਂ ਪਰ ਸਭ ਜਿਹੜੀਆਂ ਹੈਗੀਆਂ ਇਹਦਾ ਗੇਨ ਨੀ ਹੁੰਦਾ ਹੁੰਦਾ, ਜੋ ਮਰਜ਼ੀ ਕਰ ਲਓ
0: ਉਹ ਸਰਤਾਜ ਦਾ
1: ਲੋਕਾਂ ਦੇ।
0: ਗੀਤ ਆ ਨਾ ਆਪਣਾ, ਹਜੇ ਹਵਾ ਮਾਰੂ ਮੁਕਦੀਆਂ ਕੁਝ ਏਦਾਂ ਕਰਕੇ ਜਦ ਝੱਖੜ ਝੁੱਲੂ
1: ਹਾਂ ਜੀ ਬਿਲਕੁਲ ਜੀ ਬਿਲਕੁਲ ਝੱਖੜ
0: ਝੱਖੜ ਝੁੱਲਣੇ ਸ਼ੁਰੂ ਹੋ ਜਾਣੇ ਆ ਜੀ, ਬਸ ਸਮਾਂ ਆ ਗਿਆ ਜੀ।
1: ਆ 2-4 ਮਹੀਨੇ ਆ ਸਰ, ਤੁਸੀਂ ਦੇਖਿਓ ਸਹੀ ਜਿਹੜਾ ਹੈਗਾ ਇਹਨਾਂ ਦਾ ਲੋਕਾਂ ਨੇ ਜਿਹੜਾ ਆ ਜਿੱਦਾਂ ਇਹਨਾਂ ਦੀ ਗੁੱਡੀ ਚੜੀ ਹੈਗੀ ਆ ਜੀ, ਤੇ ਆ ਜਿਹੜੀਆਂ ਏਦਾਂ ਦਾ ਐਕਟ ਐਂਡ ਕੰਡਕਟਰ ਆ, ਦੇਖੋ ਪੋਲਾਈਟਨੈਸ ਜਿਹੜੀ ਹੈਗੀ ਫਾਰ ਲਾਈਫ ਚੇਤੇ ਕੀਤੀ ਜਾਂਦੀ ਆ
0: ਜੀ,
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਗੁੱਡ ਡੀਡ ਜਿਹੜੇ ਹੈਗੇ ਆ ਉਹ ਪੇ ਕਰਦੇ ਹੀ ਕਰਦੇ ਆ ਜੀ, ਤੇ ਆ ਬੈਡ ਡੀਡ ਜਿਹੜੇ ਹੈਗੇ ਇਹ ਵੀ ਬੰਦੇ ਦੇ ਅੱਗੇ ਆਉਂਦੇ ਹੀ ਆਉਂਦੇ ਆ
0: ਜੀ। ਬਿਲਕੁਲ ਜੀ, ਆਉਂਦੇ ਆ ਜੀ।
1: ਤੋ ਇਸ ਕਰਕੇ ਇਸ ਚੀਜ਼ ਦਾ ਪਛਤਾਵਾ ਤਾਂ ਜਰੂਰ ਹੋਊਗਾ, ਬਟ ਕਿਉਂਕਿ ਹੁਣ ਸੱਤਾ ਦਾ ਨਸ਼ਾ ਆ ਇਸ ਕਰਕੇ
0: ਜੀ।
1: ਪਰ ਹਾਂਜੀ ਮੈਂ ਉਹਦਾ ਜਿਹੜਾ ਇਹ ਰਿਟਰਨ ਤਾਂ ਉਸੇ ਵੇਲੇ ਹੀ ਆਉਣ ਲੱਗ ਪੈਂਦਾ ਆ ਕਰਮਾਂ ਦਾ ਫਲ
0: ਜੀ,
1: ਕਿਉਂਕਿ ਦੇਖੋ ਜਿੰਨੀ ਹੋਏ ਹੋਏ ਹੋਈ ਆ ਨਾ ਜੀ, ਜਾਂ ਅੱਜ ਵੀ ਆਪਾਂ ਵੀ ਡਿਸਕਸ਼ਨ ਕਰ ਰਹੇ ਹੈਗੇ ਆ ਜੀ, ਉਹ ਇਸੇ ਕਰਕੇ ਹੋਈ ਆ ਕਿ MLA ਸਾਹਿਬ ਦੀ ਧੱਕਾਸ਼ਾਹੀ ਸੀ ਜਿਹਦੇ ਕਰਕੇ ਜਿਹੜਾ ਉਹਨਾਂ ਦੀ ਇੰਨੀ ਜ਼ਿਆਦਾ ਹੋਏ ਹੋਏ ਹੋ ਰਹੀ ਆ ਜੀ। ਕੀ
0: ਪਰ
1: ਆਏ ਸਾਹਿਬ,
0: ਤੇ ਸੈਣੀ ਸਾਹਿਬ ਵਿੱਚ ਨੈਟਵਰਕ ਥੋੜਾ ਜਿਹਾ ਟੁੱਟ ਗਿਆ ਸੀ ਜਦੋਂ ਆਪਾਂ ਕਾਂਗਰਸ ਦੀ ਗੱਲ ਸ਼ੁਰੂ ਕੀਤੀ ਆ ਦੋਸਤ, ਉਹ ਵੀ ਕਹਿ ਰਹੇ ਨੇ ਜ਼ਰੂਰ ਉਹਨੂੰ ਵੀ ਆਪਾਂ ਦੁਬਾਰਾ ਚਲੋ ਦੁਹਰਾ ਦਿੰਦੇ ਆ, ਤੇ ਨਕਦੀ ਕਿਤੇ ਪ੍ਰੋਬਲਮ ਆ ਗਈ ਸੀ ਜੋ ਚੰਡੀਗੜ੍ਹ ਦੇ ਵਿੱਚ ਅੱਜ ਜੋ ਕੁਝ ਹੋਇਆ ਗੁਲਜ਼ਾਰ ਦੇ ਕਰਕੇ ਸਭ ਇਕੱਠੇ ਹੋਏ ਆ, ਪਰ ਗੁਲਜ਼ਾਰ ਦੀ ਰੂਹ ਜਿਹੜੀ ਹੈ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਆ ਕੇ ਜ਼ਰੂਰ ਬੋਲੀ ਹੈ ਕੁਝ ਨਾ ਕੁਝ।
1: ਦੇਖੋ ਜੀ ਦੋਸਤ ਸਾਡੇ ਜਿਹੜੇ ਹੈਗੇ ਆ ਉਹ ਵੀ ਸਾਡੀ ਫਿਤਰਤ ਦੇ ਹੀ ਮਾਲਕ ਆ ਜੀ, ਉਹਨਾਂ ਨੂੰ ਵੀ ਪਤਾ ਪਜਾਮੇ ਪਾਟੇ ਵਾਲੀ ਖਬਰ ਸੁਣਨੀ ਚਾਹੁੰਦੇ ਉਹ ਜੀ, ਤੇ ਤੁਸੀਂ ਆ ਜਿਹੜਾ ਲਿਖਿਆ ਆ ਪਜਾਮਾ ਪਾਟਾ ਇਹ ਕਿੱਦਾਂ ਲਿਖਿਆ ਜੀ,
0: ਇਹ ਦੇਖਿਆ ਤਾਂ ਤਾਂ ਲਿਖਿਆ ਜੀ। ਹਾਂਜੀ ਹੋਸਪਿਟਲ ਵੀ ਹੋਏ ਨੇ ਦਾਖਲ, ਬਿਲਕੁਲ ਏਦਾਂ ਦਾ ਵੀ ਹੋਇਆ, ਪਾਣੀ ਦੀਆਂ ਵਿਚਾਰਾਂ ਕਾਫੀ ਬੱਝੀਆਂ ਨੇ।
1: ਹਾਂਜੀ ਫਿਰ ਬਸ ਇਸ ਤਰੀਕੇ ਨਾਲ ਹੈਗਾ ਉਹ ਜਿਹੜਾ ਵੀਡੀਓ ਤੁਸੀਂ ਦੇਖੋ ਤੇ ਪੁਲਿਸ ਵਾਲੇ ਬਿਲਕੁਲ ਤਰਸ ਨਹੀਂ ਕਰਦੇ ਵੀ ਅਗਲੇ ਬੰਦੇ ਨੂੰ ਅਸੀਂ ਖਿੱਚ ਧੂ ਕਰਨ ਲੱਗੇ ਤੇ ਉਹਦਾ ਥੱਲਿਓ ਪਜਾਮਾ ਪਾਟ ਗਿਆ ਹੈ ਜੀ,
0: ਉਹ ਦੱਸਾਂ ਇੱਕ ਦੂਜੇ
1: ਆਪੋਜਿਟ ਡਾਇਰੈਕਸ਼ਨ ਚ ਖਿੱਚ ਕੇ ਪਜਾਮਾ ਥੱਲੇ ਤੱਕ ਪਾੜ ਕੇ ਲਿਆਉਂਦੇ ਹੈਗੇ ਆ ਜੀ ਅਗਲੇ ਬੰਦੇ ਦਾ। ਸੋ ਇਸ ਕਰਕੇ ਕਾਂਗਰਸ ਦਾ ਜਿਹੜਾ ਹੈਗਾ ਹੈ ਜੀ, ਉਹਨਾਂ ਨੇ ਕਾਂਗਰਸ ਨੇ ਅੱਜ ਬੜਾ ਸੰਘਰਸ਼ ਕੀਤਾ ਆ ਤੇ ਵਧੀਆ ਚੰਨੀ ਸਾਹਿਬ ਵੀ ਵਧੀਆ ਬੋਲੇ ਹੈਗੇ ਆ ਜੀ ਉੱਥੇ ਤੇ ਅਡਰੈਸ ਕੀਤਾ, ਬਟ ਐਟ ਦਾ ਸੇਮ ਟਾਈਮ ਬੋਡੀ ਲੈਂਗੁਏਜ ਜਿਹੜੀ ਹੈ ਉਹ ਇਹ ਦੱਸ ਰਹੀ ਸੀ ਕਿ ਹੀ ਵਾਜ਼ ਸਪਰੈਸਡ, ਹੀ ਵਾਜ਼ ਡਿਸਅਪੋਇੰਟਡ। ਹਾਂਜੀ ਉਹ ਮਤਲਬ ਉਹ ਉਮੀਦ ਨਹੀਂ ਸੀਗੀ ਜੋ ਉਹ ਹੋ ਰਿਹਾ ਜੀ, ਉਹਨਾਂ ਦੀ ਉਮੀਦ ਹੈ ਨੀ ਸੀ, ਉਹਨਾਂ ਨੂੰ ਤਾਂ ਉਮੀਦ ਸੀ ਕਿ ਹਾਂਜੀ ਵੀ ਮੈਨੂੰ ਮੇਰੇ ਭਾਈਚਾਰੇ ਕਰਕੇ ਜਾਂ ਮੇਰਾ ਜਿਹੜਾ ਹੈਗਾ ਆ ਵੀ ਐਕਸ CM ਹੋਣ ਦੇ ਨਾਤੇ ਵੀ ਮੈਨੂੰ ਕਾਂਗਰਸ ਪਾਰਟੀ ਵੇਟੇਜ ਦੇਗੀ ਜਾਂ ਮੇਰੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ, ਤੇ ਜਾਂ ਜਿਹੜਾ ਰਾਜਾ ਵੜਿੰਗ ਦੀਆਂ ਗਲਤੀਆਂ ਹੈਗੀਆਂ ਉਹਨੂੰ ਕੰਸਿਡਰ ਕਰਦੇ ਹੋਏ ਵੀ ਸਟੇਟ ਦੀ ਕਮਾਂਡ ਜਿਹੜੀ ਹੈਗੀ ਕਿਸੇ ਹੋਰ ਨੂੰ ਦਿੱਤੀ ਜਾਏਗੀ, ਬਟ ਉਹ ਸਾਰਾ ਕੁਛ ਹੋਇਆ ਨੀ ਜੀ, ਉਥੋਂ ਵੀ 12-5-48 ਦਾ 12-5-48 ਹੀ ਰਿਹਾ
0: ਜੀ ਸਰ। ਤੇ ਸੈਣੀ ਸਾਹਿਬ ਅਕਾਲੀ ਦਲ ਦੀ ਥੋੜੀ ਜਿਹੀ ਗੱਲ ਕਰਦੇ ਆ, ਜਿਸ ਦੇ ਵਿੱਚ ਚਲੋ ਬ੍ਰਹਮਪੁਰਾ ਸਾਹਿਬ ਜਿਹੜੇ ਕਾਫੀ ਅਕਾਲੀ ਦਲ ਦੇ ਵਿੱਚ ਸਮੇਂ ਤੋਂ ਚੱਲੇ ਆ ਰਹੇ ਨੇ, ਤੇ ਉਹ ਸਾਰਾ ਕੁਝ ਜੋ ਵਾਪਰਿਆ ਅੱਜ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ, ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ ਜੀ, ਕਹਿੰਦੇ ਅਨੁਸ਼ਾਸਨ ਦੇ ਵਿੱਚ ਨਹੀਂ ਰਹਿ ਰਹੇ ਨੇ ਜੀ।
1: ਦੇਖੋ ਅਨੁਸ਼ਾਸਨ ਦੇ ਵਿੱਚ ਤਾਂ ਇਹਨਾਂ ਦੇ ਪਿਤਾ ਜੀ ਵੀ ਨੀ ਸੀ ਰਹਿੰਦੇ ਹੁੰਦੇ, ਪਰ ਗੱਲ ਏਦਾਂ ਹੈਗੀ ਆ ਵੀ ਉਹ ਜਿੱਦਾਂ ਦੀ ਉਹ ਗੱਲ ਕਰ ਸਕਦੇ ਹੈਗੇ ਸੀ ਉਹ ਇਹ ਤਾਂ ਨਹੀਂ ਕਰਦੇ ਅਜੇ। ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਨੂੰ ਉਹ ਦੇਖੋ ਬਾਦਲ ਸਾਹਿਬ ਦੇ ਕੈਲੀਬਰ ਦੇ ਲੀਡਰ ਸੀ
0: ਜੀ,
1: ਜਦੋਂ ਅਕਾਲੀ ਦਲ ਦੀ ਬੁਰੀ ਹਾਰ ਹੋਈ ਤੇ ਉਸ ਵੇਲੇ ਵੱਡੇ ਬਾਦਲ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਰਿਪੀਟ ਹੋਈ ਸੀ ਤੇ ਅਸੀਂ ਸਾਰਾ ਕ੍ਰੈਡਿਟ ਸੁਖਬੀਰ ਨੂੰ ਦਿੱਤਾ ਸੀ, ਅੱਜ ਜੋ ਦੁਰਦਸ਼ਾ ਹੋਈ ਆ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕੀ ਪ੍ਰਧਾਨ ਜ਼ਿੰਮੇਵਾਰ ਨਹੀਂ ਹੈ? ਹਾਂਜੀ, ਤੇ ਬਾਦਲ ਸਾਹਿਬ ਨੇ ਥੋੜਾ ਜਿਹਾ ਜਿਹੜਾ ਹੈਗਾ ਇਹੋ ਜਿਹੇ ਸੀਨੀਅਰ ਲੀਡਰ ਨੂੰ ਥੋੜਾ ਜਿਹਾ ਪਿੱਛੇ ਇਸ ਕਰਕੇ ਕੀਤਾ ਕਿ ਇਹ ਸਾਰੇ ਮੇਰੇ ਬੇਟੇ ਦੇ ਰਸਤੇ ਦੇ ਵਿੱਚ ਜਿਹੜਾ ਆ ਹਰਡਲ ਨਾ ਆਉਣ। ਹਾਂਜੀ, ਤੇ ਹੁਣ ਸਮਾਂ ਬਦਲ ਗਿਆ ਜੀ, ਉਹ ਵੀ ਨੀ ਰਹੇ, ਵੱਡੇ ਬਾਦਲ ਸਾਹਿਬ ਵੀ ਨੀ ਰਹੇ, ਬ੍ਰਹਮਪੁਰਾ ਸਾਹਿਬ ਵੀ ਨੀ ਰਹੇ, ਤੇ ਇਹ ਬ੍ਰਹਮਪੁਰਾ ਸਾਹਿਬ ਦਾ ਬੇਟਾ ਜਿਹੜਾ ਆ ਉਹ ਜਿੱਦਾਂ ਦੀ ਲੈਗੇਸੀ ਜਿਹੜੀ ਹੈਗੀ ਆ ਸੁਖਬੀਰ ਇੰਜੋਏ ਕਰਦੇ ਆ ਉਦਾਂ ਦੀ ਉਹ ਇੰਜੋਏ ਕਰਨਾ ਚਾਹੁੰਦੇ ਹੈਗੇ ਆ, ਬਟ ਅਕਾਲੀ ਦਲ ਕੋ ਉੱਥੇ ਜਿਹੜਾ ਹੈਗਾ ਆ ਸਬਸਟੀਚਿਊਟ ਮੌਜੂਦ ਹੈਗਾ ਆ ਜੀ, ਜਿੱਥੇ ਉਹ ਕੰਸਟੀਚੁਐਂਸੀ ਚ ਸਬਸਟੀਚਿਊਟ ਮੌਜੂਦ ਹੋਵੇ ਉੱਥੇ ਫਿਰ ਜਿਹੜਾ ਆ ਦੂਜਾ ਜਿਹੜਾ ਕੈਂਡੀਡੇਟ ਹੁੰਦਾ ਆ ਉਹ ਇਨਸਕਿਓਰ ਫੀਲ ਕਰਦਾ ਹੀ ਆ ਨਾ ਜੀ। ਸੋ ਇਸ ਕਰਕੇ ਉਹ ਕਹਿੰਦੇ ਤਾਂ ਹੈਗੇ ਪਏ ਸੀ ਅਕਾਲੀ ਦਲ ਜਾਂ ਦੂਜਾ ਉਹਨਾਂ ਦੇ ਸੈਲਫ ਇੰਟਰਸਟ ਵੀ ਹੋਣਗੇ ਜੀ, ਹਰ ਕੋਈ ਬੰਦਾ ਤਾਂ ਇੱਥੇ ਜਿਹੜਾ ਆ ਜੇ ਸੱਤਾ ਦੇ ਵਿੱਚ ਹੈਗਾ ਮਤਲਬ ਚਾਹੁੰਦਾ ਹੈਗਾ ਆ ਕਿ ਮੈਨੂੰ ਸੱਤਾ ਪ੍ਰਾਪਤੀ ਹੋਵੇ
0: ਜੀ,
1: ਹਾਂਜੀ, ਟਿਕਟ ਦੀ ਆਸ ਹੁੰਦੀ ਹੈਗੀ ਆ ਤੇ ਬੰਦਾ ਪਾਰਟੀ ਨਾਲ ਲਾਇਲ ਰਹਿੰਦਾ ਆ, ਨਹੀਂ ਤਾਂ ਉਹਦੀ ਵਿਚਾਰਧਾਰਾ ਬਦਲ ਜਾਂਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਇਹਨਾਂ ਦੀ ਵੀ ਇਨਕਲੀਨੇਸ਼ਨ ਜਿਹੜੀ ਆ ਕਿਤੇ ਹੋ ਸਕਦਾ ਆ ਵੀ ਉਹਨਾਂ ਨੇ ਵੀ ਮਾਝੇ ਦੇ ਵਿੱਚ ਜਿਹੜਾ ਆ ਅੰਮ੍ਰਿਤਪਾਲ ਦੀ ਜਿਹੜੀ ਆ ਚੜ੍ਹਤ ਦੇਖ ਕੇ ਤੇ ਹੋ ਸਕਦਾ ਆ ਵੀ ਉਹਨਾਂ ਦੀ ਸਕੇਲ ਜਿਹੜੀ ਆ ਉਧਰ ਨੂੰ ਟਿਲਟ ਹੋ ਜਾਏ,
0: ਬਿਲਕੁਲ
1: ਹੋ ਸਕਦਾ ਆ ਵੀ ਉਹ ਇਧਰ ਜਿਹੜਾ ਆ
0: ਤੇ ਜੋ ਵੀ ਰੈਲੀਆਂ ਵਗੈਰਾ ਚੱਲ ਰਹੀਆਂ ਨੇ ਪੰਜਾਬ ਬਚਾਓ ਰੈਲੀ ਜਾਂ ਹੋਰ ਸਾਰੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਕੱਢ ਰਹੀਆਂ ਨੇ, ਉਹਦੇ ਵਿੱਚ ਮਾਨ ਸਾਹਿਬ ਵੀ ਆਪਸ ਮਤਲਬ ਕਿ ਉਹ ਵੀ ਸ਼ਾਮਲ ਨੇ, ਉਹ ਵੀ ਆਪਣੀਆਂ ਰੈਲੀਆਂ ਦਾ ਪੂਰਾ ਬੋਲਬਾਲਾ ਜਿਹੜਾ ਕਰ ਰਹੇ ਨੇ, ਤੇ ਦੂਸਰੇ ਪਾਸੇ ਅੱਜ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਪਹਿਲਾਂ ਵੀ ਕੁਝ ਜਿਹੜੇ ਨੇ ਕਹਿ ਸਕਦੇ ਆ ਕਿ ਨਾਮ ਜਿਹੜੇ ਨੇ ਉਹ ਹਲਕਿਆਂ ਦੇ ਵਾਈਜ਼ ਜਿਹੜੇ ਨੇ ਐਲਾਨੇ ਨੇ ਤੇ ਉਮੀਦਵਾਰ ਐਲਾਨੇ ਨੇ, ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਅੱਜ ਫਤਿਹਗੜ੍ਹ ਸਾਹਿਬ ਤੋਂ ਬਲਜੀਤ ਸਿੰਘ ਭੁੱਟਾ ਨੂੰ ਜਿਹੜਾ ਹਲਕੇ ਦਾ ਜਿਹੜਾ ਉਮੀਦਵਾਰ ਐਲਾਨ ਦਿੱਤਾ, ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਕਾਫੀ ਸਮਾਂ ਪਹਿਲਾਂ ਕਰ ਦਿੱਤੀ ਜੇ?
1: ਦੈਟ ਇਜ਼ ਕਾਲਡ ਇਮੈਚਿਓਰਿਟੀ, ਤੇ ਮਤਲਬ ਇਮੈਚਿਓਰ ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ।
0: ਜੀ, ਪੱਤੇ ਪਹਿਲਾਂ ਖੋਲਣ ਲੱਗ ਗਏ ਨੇ?
1: ਪੱਤੇ ਨਹੀਂ ਖੋਲਣੇ, ਪਰ ਸਭ ਗੱਲ ਇਦਾਂ ਹੈਗੀ ਆ ਵੱਡੇ ਬਾਦਲ ਸਾਹਿਬ ਦੇ ਕੁਛ ਇੱਕ ਗੁਣ ਜਿਹੜੇ ਹੈਗੇ ਆ ਨਾ ਜੀ ਉਹ ਸੁਖਬੀਰ ਬਾਦਲ ਹੁਣੀ ਲੈ ਲੈਂਦੇ ਤੇ ਨਿਹਰਾ ਸੋਨਾ ਬਣ ਜਾਂਦੇ
0: ਜੀ।
1: ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਕਹਿਣਾ ਜੀ ਤੁਸੀਂ ਇੱਥੋਂ ਲੜੋਗੇ, ਕਾਕਾ ਮੈਨੂੰ ਕੀ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ ਉਹਨਾਂ ਨੇ ਮੈਨੂੰ ਕਿੱਥੋਂ ਲੜਾਉਣਾ, ਪਾਰਟੀ ਨੂੰ ਪਤਾ ਹੋਊਗਾ ਜੇ ਕਿਸੇ ਨੇ ਟਿਕਟ ਮੰਗਣੀ, ਕਾਕਾ ਮੈਨੂੰ ਤਾਂ ਆਪ ਨੀ ਪਤਾ ਪਾਰਟੀ ਨੇ ਮੈਨੂੰ ਟਿਕਟ। ਹਾਂਜੀ ਹਾਂਜੀ, ਕਰਨਾ ਕੀ ਉਹ 10 ਬੰਦੇ ਜਿਹੜੇ ਰੱਖੇ ਹੁੰਦੇ ਸੀ ਉਹਨਾਂ ਨੂੰ ਇੰਨੀ ਕੁ ਵੇਟੇ ਚ ਦੇ ਦੇਣੀ, ਕਰਨਾ ਕਰਾਉਣਾ ਸਾਰਾ ਕੁਛ ਆਪ ਹੀ, ਸ਼ੋ ਇਹ ਕਰਨਾ ਕਿ ਜੋ ਹੁੰਦਾ ਆ ਡਿਸੀਜਨ ਜਿਹੜਾ ਆ ਉਹ 10 ਬੰਦੇ ਜਿਹੜੇ ਹੈਗੇ ਆ ਨਾਲ ਮੇਰੇ ਉਹ ਲੈਂਦੇ ਆ ਤੇ ਉਹ ਮੈਨੂੰ ਆਰਡਰ ਕਰਦੇ ਹੈਗੇ ਆ ਜੀ, ਜਦ ਕਿ ਆਪੋ ਜਿਹੜਾ ਹੈਗਾ ਸਾਰਾ ਉਸ ਮੀਟਿੰਗ ਕਰਕੇ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਡਿਕਲੇਅਰ ਕਰ ਦੇਣਾ ਜੀ ਮਰਜ਼ੀ ਆਪਣੀ ਕਰਨੀ। ਬਟ ਸੁਖਬੀਰ ਬਾਦਲ ਹੁਣਾਂ ਦਾ ਜਿਹੜੀ ਇਹ ਚੀਜ਼ ਆ ਜੀ ਇਹ ਚੀਜ਼ ਬਾਕੀਆਂ ਨੂੰ ਡਿਸਅਪੋਇੰਟਡ ਕਰ ਰਹੀ ਹੈਗੀ ਆ ਜੀ ਕਿ ਭਾਈ ਤੁਸੀਂ ਜਿੱਥੇ ਜਾਂਦੇ ਆ ਜਿਹੜਾ ਤੁਹਾਨੂੰ ਰੈਲੀ ਕਰਾ ਦਿੰਦਾ ਆ ਇਹੋ ਜਿਹੇ ਹਾਲਾਤ ਚ ਤੇ ਤੁਸੀਂ ਉਹਨੂੰ ਟਿਕਟ ਦੇ ਹਮ ਹੀ ਭਰੇ ਆਉਂਦੇ ਹੈਗੇ ਆ ਜੀ।
0: ਮੈਂ ਹੋਰ ਨੋਟ ਕੀਤੀ ਹੈ ਸੁਖਬੀਰ ਬਾਦਲ ਸਾਹਿਬ ਹਰ ਜਗ੍ਹਾ ਕਹਿੰਦੇ ਕਿ ਉਹ ਪਿਛਲੀ ਰੈਲੀ ਜਿਹੜੀ ਕੀਤੀ ਹੁੰਦੀ ਉਹਦੇ ਉੱਤੇ ਮਿੱਟੀ ਪਾ ਦਿੰਦੇ ਮੈਨੂੰ ਲੱਗਦੇ ਨੇ, ਕਹਿੰਦੇ ਐਤਕੀ ਜਿਹੜਾ ਜਿੱਥੇ ਮੈਂ ਰੈਲੀਆਂ ਤਾਂ ਬਹੁਤ ਕਰਕੇ ਆਇਆ ਪਰ ਆਹ ਜਿਹੜਾ ਕੱਟ ਹੋਇਆ ਨਾ ਆਹ ਤਾਂ ਕਹਿੰਦੇ ਬਾਤਾਂ ਹੀ ਹਟ ਦਿਓ, ਮਤਲਬ ਉਹ ਜਿਹੜਾ ਪਿੱਛੇ ਜਿਹੜੇ ਵਰਕਰ ਨੇ ਜਿਹਨਾਂ ਨੇ ਉਹ ਕੰਮ ਕੀਤਾ ਉਹਨਾਂ ਨੂੰ ਪੋਜ਼ਿਟਿਵਿਟੀ ਦੇਣ ਦੀ ਜ਼ਰੂਰਤ ਹੈ ਕਿ ਨੈਗੇਟਿਵਿਟੀ ਦੀ? ਭਾਈ ਤੁਸੀਂ ਤਾਂ ਕੱਖ ਵੀ ਨਹੀਂ ਕੱਠ ਕੀਤਾ, ਕੱਠ ਤਾਂ ਇਹਨਾਂ ਨੇ ਕੀਤਾ।
1: ਭਾਰਤ ਸਾਹਿਬ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਲੈ ਕੇ ਬੈਠੇ ਆ ਬਾਦਲ ਸਾਹਿਬ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹੀ ਤੁਹਾਡਾ ਨੈਗੇਟਿਵ ਪੁਆਇੰਟ ਆ ਸਭ ਤੋਂ
0: ਜੀ।
1: ਤੁਸੀਂ ਜੋ ਮਰਜ਼ੀ ਕਰੋ, ਨਾ ਤਾਂ ਤੁਸੀਂ ਕ੍ਰੈਡਿਟ ਪਿਛਲਿਆਂ ਨੂੰ ਦਿੱਤਾ ਦੇਖੋ ਹੈ ਨਾ ਜੀ, ਤੋ ਚਲੋ ਪਿਛਲੇ ਵਾਲਿਆਂ ਨੇ ਵੀ ਬੜੀ ਮਿਹਨਤ ਕੀਤੀ ਹੋਊਗੀ, ਤੁਸੀਂ ਵੈਲ ਡਨ ਅਗਲੇ ਨੂੰ ਕਹਿ ਦਿਓ ਵੀ ਹਾਂ ਠੀਕ ਹੈ ਯਾਰ ਬਹੁਤ ਵਧੀਆ ਕੀਤਾ।
0: ਆਬਾਦੀ ਦੇ ਜਾਂ ਹਲਕਿਆਂ ਦੇ ਜਿੰਨੇ ਉਹਨਾਂ ਦੇ ਵਿੱਚ ਪਿੰਡ ਆਉਂਦੇ ਨੇ ਸ਼ਹਿਰ ਆਉਂਦੇ ਨੇ ਉਹਨਾਂ ਦੇ ਮੁਤਾਬਕ ਹੀ ਉਹ ਵੀ ਨਿਰਭਰ ਆ ਨਾ, ਇਹ ਥੋੜੀ ਆ ਕਿ ਕੋਈ ਸ਼ਹਿਰ ਜਾਂ ਪਿੰਡ ਬਹੁਤ ਵੱਡੇ ਨੇ ਜੀ ਉਹਨਾਂ ਦੇ ਅੰਡਰ ਜ਼ਿਆਦਾ ਪਿੰਡ ਵੀ ਆਉਂਦੇ ਆ ਤੇ ਉੱਥੇ ਆਬਾਦੀ ਵਧੇਵੀਗੀ ਰੈਲੀਆਂ ਦੇ ਵਿੱਚ ਜੀ?
1: ਨਹੀਂ ਭਾਰਤ ਸਾਹਿਬ, ਜਿੱਥੇ ਨਾ ਪੰਥਕ ਮਤਲਬ ਕੋਈ ਯਾਦਗਾਰ ਆ ਜਾਂ ਪੰਥਕ ਸਿਆਸਤ ਆ, ਪੰਥਕ ਵੋਟ ਬੈਂਕ ਹੈਗੀ ਆ ਉੱਥੇ ਬਟ ਨੈਚੁਰਲ ਅਕਾਲੀ ਦਲ ਦੀ ਰੈਲੀ ਦੇ ਵਿੱਚ ਗੈਦਰਿੰਗ ਜ਼ਿਆਦਾ
0: ਹੋਵੇਗੀ। ਬਿਲਕੁਲ,
1: ਹੁਣ ਦੁਆਬੇ ਚ ਇੱਦਾਂ ਦੀ ਕਰਕੇ ਦੱਸੋ ਤਾਂ ਜੀ, ਦੁਆਬੇ ਦੇ ਵਿੱਚ ਕਿੱਥੇ ਹੈਗਾ ਜੀ ਦੋ ਫਿਰ ਤੂੰ ਇਸ ਕਰਕੇ ਜਿਹੜਾ ਹੈਗਾ ਇਹ ਉਹ ਗੱਲ ਕਿੱਥੇ ਦੀ ਕਰ ਰਹੇ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਹੈਂਜੀ, ਉਥੇ ਜਿਹੜੇ ਆ ਪੰਥਕ ਸੋਚ ਦੇ ਲੋਕੀ ਧਾਰਨੀ ਹੈਗੇ ਆ ਹੈਂਜੀ, ਸਿੱਖੀ ਨਾਲ ਜੁੜੇ ਆ, ਉਥੋਂ ਬਟ ਨੈਚੁਰਲ ਆ ਵੋਟਰ ਨਿਕਲਦਾ ਵੀ ਹੈਗਾ ਆ ਜੀ, ਤੁਹਾਡਾ ਵੋਟ ਬੈਂਕ ਵੀ ਹੋਊਗਾ ਤੇ ਬਾਕੀ ਤੁਹਾਡਾ ਜਿਹੜਾ ਹੈਗਾ ਆ ਵਰਕਰ ਜਿਹੜਾ ਆ ਉਹ ਵੀ ਐਕਟਿਵ ਹੋਊਗਾ, ਉਹ ਵੀ ਕੱਢ ਲਿਆ ਹੋਊਗਾ ਜੀ ਲੋਕਾਂ ਨੂੰ ਰੈਲੀ ਵਾਸਤੇ। ਸੋ ਇਸ ਕਰਕੇ ਇਹ ਚੀਜ਼ਾਂ ਮੈਟਰ ਕਰਦੀਆਂ, ਪਰ ਜਿਹੜੀ ਆ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਕਰ ਰਹੇ ਹੈਗੇ ਨਾ ਜੀ, ਇਹ ਬਹੁਤੇ ਬੰਦਿਆਂ ਮੈਨੂੰ ਨੀ ਚੰਗੀ ਲੱਗੀ ਜੀ, ਬਾਕੀ ਕਈ ਸੰਜੀਦਾ ਬੰਦਿਆਂ ਨਾਲ ਮੈਂ ਗੱਲ ਕੀਤੀ ਉਹ ਵੀ ਇਸ ਚੀਜ਼ ਨੂੰ ਬੁਰਾ ਮਨਾਉਂਦੇ ਹੈਗੇ ਆ, ਤੇ ਅਕਾਲੀ ਲੋਕੀ ਚਾਹੁੰਦੇ ਆ ਜੀ ਕਿ ਸਾਡੀ ਜਿਹੜੀ ਹੈਗੀ ਆ ਖੇਤਰੀ ਪਾਰਟੀ ਅੱਗੇ ਵਧੇ, ਸਾਡੇ ਜਿਹੜਾ ਹੈਗਾ ਜਿਹੜਾ ਸਾਨੂੰ ਦਿੱਲੀ ਵਾਲੇ ਲੁੱਟ ਕੇ ਚੱਲੇ ਹੈਗੇ ਆ, ਤੇ ਸਾਡੀ ਖੇਤਰੀ ਪਾਰਟੀ ਸਾਡੇ ਜਿਹੜੇ ਆ

0: ਕਿ ਹਾਂ ਠੀਕ ਹੈ ਜੀ, ਪਾਰਟੀ ਦਾ ਜਿਹੜਾ ਹੈਗਾ ਜੀ ਕਾਰਕਾਰਨੀ ਹੈਗੀ ਆ ਜਾਂ ਕੋਈ ਐਗਜ਼ੈਕਟਿਵ ਹੈਗੀ ਆ, ਐਗਜ਼ੈਕਟਿਵ ਕੋਲੋਂ ਤੁਸੀਂ ਕਰਾਓ ਜੀ ਭਾਰਤ ਸਾਹਿਬ।
1: ਬਿਲਕੁਲ ਹੈ ਜੀ। ਤੇ ਸਿੰਘ ਸਾਹਿਬ ਆਖਰ ਦੇ ਵਿੱਚ ਮੈਂ ਇੱਕ ਚੀਜ਼ ਇਹ ਵੀ ਸੋਚ ਰਿਹਾ ਸੀ, ਜਿਸ ਹਿਸਾਬ ਦੇ ਨਾਲ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਾਂ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਦੇਖਿਆ ਜਾਵੇ, ਰੂੜੀਵਾਦੀ ਜਿਹੜੀਆਂ ਪਾਰਟੀਆਂ ਪਹਿਲਾਂ ਰਹੀਆਂ ਨੇ, ਡਿਕਟੇਟਰਸ਼ਿਪ ਰਹੀ ਹੈ ਜਾਂ ਹਿਟਲਰ ਦੇ ਸਮੇਂ ਦੇ ਵਿੱਚ ਵੀ ਪਾਰਟੀਆਂ ਰਹੀਆਂ ਨੇ, ਇਟਲੀ ਤੋਂ ਲੈ ਕੇ ਜਰਮਨ ਜਾਂ ਹੋਰ ਸਾਰੇ ਸਿਲਸਿਲੇ, ਇਸੇ ਤਰ੍ਹਾਂ ਸਾਡੇ ਗੁਆਂਢੀ ਮੁਲਕ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇਹ ਨਫ਼ਰਤ ਦਾ ਜਿਹੜਾ ਕਿਤੇ ਨਾ ਕਿਤੇ ਚੀਜ਼ਾਂ ਚੱਲ ਰਹੀਆਂ ਨੇ, ਉਹ ਲੋਕ ਜਿਹੜੇ ਵਾਪਸ ਆ ਰਹੇ ਨੇ। ਵੈਸੇ ਅੱਜ ਤੱਕ ਗੱਲ ਆਪਾਂ ਕਰਦੇ ਹਾਂ 2026-21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ, ਪਰ ਜਿਹੜੇ ਕਿਸੇ ਵੀ ਮੁਲਕ ਦੇ ਬਸ਼ਿੰਦੇ ਨੇ, ਚਾਹੇ ਉਹ ਇੰਡੀਆ ਦੇ ਵਿੱਚ, ਚਾਹੇ ਆਪਾਂ ਬੀਜੇਪੀ ਦੀ ਜਾਂ RSS ਦੀ ਗੱਲ ਕਰਦੇ ਹਾਂ, ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਗ੍ਰੀਨ ਪਾਰਟੀਆਂ ਨੇ ਜਾਂ ਇਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਖੇਤਰੀ ਪਾਰਟੀਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਹੈ, ਗ੍ਰੀਨ ਪਾਰਟੀਆਂ ਕਹਿ ਲਓ, ਹੋਰ ਕਹਿ ਲਓ, ਤਾਂ ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਇੱਕ ਡਿਕਟੇਟਰਸ਼ਿਪ ਦੇ ਵੱਲ ਨੂੰ, ਜਿੱਦਾਂ ਕਿ ਇੱਕ ਪੜਾਅ ਆਇਆ ਸੀ ਕਦੇ ਡੈਮੋਕ੍ਰੇਸੀ ਦੀ ਵੱਲ ਨੂੰ ਜਾਣਦਾ ਸੀਗਾ, ਤੇ ਹੁਣ ਕੀ ਵਾਪਸ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਇੱਕ ਡਿਕਟੇਟਰਸ਼ਿਪ ਵੱਲ ਨੂੰ ਜਾਣ ਦਾ ਜਿਹੜਾ ਪੜਾਅ ਜਿਹੜਾ ਉਧਰ ਨੂੰ ਵੱਧ ਰਹੇ ਲੱਗਦੇ ਆ ਜੀ।
0: ਪਰ ਮਨੁੱਖੀ ਸੁਭਾਅ ਆ, ਕਹਿਣ ਦੀ ਗੱਲ ਆ, ਜਿਹਨਾਂ ਨੂੰ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੈਗੇ, ਉਹਨਾਂ ਦਾ ਓਰੀਜਨ ਤਾਂ ਡੈਮੋਕ੍ਰੇਸੀ ਦੇ ਥਰੂ ਹੋ ਰਿਹਾ
1: ਜੀ।
0: ਮਤਲਬ ਇਹ ਹੈਗਾ ਆ ਕਿ ਲੋਕ ਹੀ ਇੰਨੇ ਸੈਲਫਿਸ਼ ਹੋ ਗਏ ਹੈਗੇ ਆ ਜੀ, ਲੋਕਾਂ ਨੂੰ ਸੈਲਫ ਇੰਟਰਸਟ ਇੰਨਾ ਸੁਪਰੀਮ ਹੋ ਗਿਆ ਆ ਜੀ। ਮੰਨ ਲਓ ਤੁਸੀਂ ਮੇਰਾ ਕੰਮ ਸਵਾਰਦੇ ਹੈਗੇ ਆ, ਮੈਨੂੰ ਨੀ ਮਤਲਬ ਹੈਗਾ ਆ ਕਿ ਤੁਸੀਂ ਚੰਗਾ ਕਰ ਰਹੇ ਮਾੜਾ ਕਰ ਰਹੇ, ਦੇਸ਼ ਦੇ ਹਿੱਤ ਚ ਕਰ ਰਹੇ ਕਿ ਨਹੀਂ ਕਰ ਰਹੇ ਜੀ। ਮੈਂ ਕਹੂੰਗਾ ਜੀ ਗੋ ਅਹੈਡ, ਹਾਂਜੀ
1: ਬਿਲਕੁਲ ਹੈ ਜੀ।
0: ਤੇ ਇਸੇ ਤਰੀਕੇ ਨਾਲ ਹੀ ਲੋਕਾਂ ਦੀ ਇੱਕ ਸੋਚ ਬਣ ਗਈ ਹੈਗੀ ਆ ਜੀ, ਨੈਸ਼ਨਲ ਇੰਟਰਸਟ ਕਹਿੰਦੇ ਨੈਸ਼ਨਲ ਇੰਟਰਸਟ ਹੈਗੇ ਆ, ਨੈਸ਼ਨਲ ਇੰਟਰਸਟ ਕਿਸੇ ਦਾ ਨੀ, ਸਾਰਿਆਂ ਦਾ ਸੈਲਫ ਇੰਟਰਸਟ ਆ ਜੀ। ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਹਰ ਇੱਕ ਬੰਦਾ ਜਿਹੜਾ ਜਿਸ ਕੁਰਸੀ ਤੇ ਬਹਿੰਦਾ ਆ ਨਾ ਜੀ, ਉਹਦੇ ਵਿੱਚ ਤਿਆਗ ਦੀ ਭਾਵਨਾ ਨੀ ਗੀ, ਉਹ ਕਹਿੰਦਾ ਹੈਗਾ ਮੈਂ ਸਾਰ ਫਾਰ ਲਾਈਫ ਜਿਹੜਾ ਹੈਗਾ ਆ ਇਸ ਚੇਅਰ ਨੂੰ ਰਿਟੇਨ ਕਰਕੇ ਰੱਖਾਂ ਜੀ। ਏਦਾਂ ਦੀ ਪ੍ਰਵਿਰਤੀ ਆਲ ਓਵਰ ਦਾ ਵਰਲਡ ਹੈਗੀ ਆ ਜੀ, ਸਾਰੇ ਹੀ ਹੈਗੇ ਆ, ਨਾ ਟਰੰਪ ਕੁਰਸੀ ਛੱਡ ਗਏ, ਨਾ ਮੋਦੀ ਕੁਰਸੀ ਛੱਡੇ, ਨਾ ਮਾਨ ਸਾਹਿਬ ਕੁਰਸੀ ਛੱਡਣ ਜੀ, ਤੇ ਜਨਤਾ ਦੁਖੀ ਆ ਜੀ। ਸੱਚੀ ਗੱਲ ਇਹ ਆ ਜੀ, ਇਹਨਾਂ ਦੇ ਤਾਣੇ ਬਾਣੇ ਦੇ ਵਿੱਚ ਤੇ ਇਹਨਾਂ ਨੇ ਆਪਣੀਆਂ ਪੋਜੀਸ਼ਨ ਨੂੰ ਮੇਨਟੇਨ ਰੱਖਣ ਵਾਸਤੇ ਹੀ ਆ ਸਾਰੇ ਹਾਲਾਤ ਏਦਾਂ ਦੇ ਕੀਤੇ ਆ, ਜਿਹਦੇ ਵਿੱਚ ਆਮ ਲੋਕ ਕਦੀ ਗੈਸ ਦੀ ਲਾਈਨ ਚ ਲਗਾਇਆ ਹੁੰਦਾ, ਕਦੀ ਪੈਟਰੋਲ ਦੀ ਲਾਈਨ ਚ ਲਗਾਇਆ ਹੁੰਦਾ, ਤੇ ਕਦੀ ਕਰੋਨਾ ਦੀ ਲਾਈਨ ਚ ਵੀ ਲੱਗਿਆ, ਤੇ ਕਦੀ ਨੋਟਬੰਦੀ ਦੀ ਲਾਈਨ ਚ ਵੀ ਲੱਗਿਆ ਜੀ। ਇਹ ਸਾਰੇ ਇਹਨਾਂ ਦੀ ਦੇਣ ਹੀ ਹੈਗੇ ਜੀ, ਲੋਕਾਂ ਦੀ ਲਾਈਫ ਨੂੰ ਕਨਫਿਊਜ਼ ਕਰਕੇ ਰੱਖੋ ਜੀ, ਤੇ ਲੋਕਾਂ ਨੂੰ ਨਾ ਚੈਨ ਨਾ ਜਿਹੜਾ ਜੀਣ ਨਹੀਂ ਦੇਣਾ ਜੀ, ਬਸ ਆਹੀ ਇਹਨਾਂ ਦਾ ਮੋਟਿਵ ਹੈ ਜੀ।
1: ਬਿਲਕੁਲ ਹੈ ਜੀ
0: ਜੀ ਭਰਤ ਸਾਹਿਬ।
1: ਤੇ ਆਖਰ ਦੇ ਵਿੱਚ ਸੈਣੀ ਸਾਹਿਬ, ਹਰਿਆਣਾ ਦੇ CM ਸਾਹਿਬ ਤੇ ਆਪਣੇ ਪੰਜਾਬ ਦੇ CM ਸਾਹਿਬ ਦੀ ਗੱਲ ਕਰ ਲਈਏ, ਦੇਰ ਰਾਤ ਕੱਲ ਜਿਹੜਾ ਦਸਤਾਰ ਦੇ ਉੱਤੇ ਬਿਆਨ ਆਇਆ, ਜੋ ਕੁਝ ਆਇਆ ਮਾਫ਼ੀ ਮੰਗਣ ਦੀ, CM ਸਾਹਿਬ ਜਿਹੜੇ ਨੇ ਹਰਿਆਣੇ ਵਾਲੇ, ਸੈਣੀ ਸਾਹਿਬ ਕਹਿੰਦੇ ਆ ਕਿ ਮਾਫ਼ੀ ਮੰਗਣ ਜਨਤਾ ਦੇ ਕੋਲੋਂ, ਸੰਗਤ ਦੇ ਕੋਲੋਂ ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਆਖਰ ਦੇ ਵਿੱਚ ਜਿਹੜਾ ਪੱਗ ਦਾ ਰੋਲਾ ਪਾ ਕੇ ਬਹਿ ਗਏ ਨੇ ਜੀ, ਇਹ ਜਿਹੜੀ ਪੰਜਾਬ ਦੀ ਅਸਲੀ ਜਿਹੜੀ ਹੈ ਸਾਰਾ ਕੁਝ ਚੀਜ਼ਾਂ ਜਿਹੜੀਆਂ ਲੁੱਟੀਆਂ ਜਾਂ ਨਿਰਾਦਰ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਪੱਗ ਤਾਂ ਇਹਨਾਂ ਨੂੰ ਵੀ ਰਾਸ ਆਈ ਹੈ ਜੀ, ਦੋਵੇਂ ਧਿਰਾਂ ਨੂੰ ਰਾਸ ਆਈ ਹੈ।
0: ਪਰ ਸਾਹਿਬ ਇਹ ਤੇ ਕਿੰਦੂ ਕਰਨਾ ਨੀ ਚਾਹੀਦਾ ਹੈਗਾ, ਗੱਲ ਤਾਂ ਇਹ ਆ ਜੀ ਕਿ ਤੁਹਾਡਾ ਬਲਤੇਜ ਪੰਨੂ ਹੁਣ ਪੱਗ ਬੰਨਣ ਲੱਗ ਪਿਆ ਹੈ, ਤੇ ਉਹਦੀ ਪੱਗ ਸੁੱਚੀ ਹੋ ਗਈ ਜੀ, ਜਿਹੜਾ ਤੁਸੀਂ ਦੂਜੇ ਦੀ ਜਿਹੜੀ ਆ ਸਿਰਫ ਇਸ ਕਰਕੇ ਕਿ ਉਹ ਬੰਦਾ ਜਿਹੜਾ ਆ, ਹਾਂਜੀ ਉਹੀ ਕਹਿਣਾ ਮੈਂ ਨੀ ਇਹ ਲਫ਼ਜ਼ ਵਰਤਣਾ ਸੀ, ਬਿਲਕੁਲ ਤੁਸੀਂ ਜਿਹੜਾ ਹੈਗਾ ਆ ਦੂਜੇ ਦੀ ਪੱਗ ਦੇ ਉੱਤੇ ਤੁਸੀਂ ਕਿੰਤੂ ਕਰਦੇ ਹੋ, ਕਿਉਂਕਿ ਉਹ ਦੂਜੀ ਸਟੇਟ ਦਾ ਰਹਿਣ ਵਾਲਾ ਆ ਇਸ ਕਰਕੇ ਜੀ, ਮੇਰੇ ਤਾਂ ਨਾਂ ਨਾਲ ਸਿੰਘ ਵੀ ਨੀ ਲਗਾਇਆ, ਤਾਂ ਵੀ ਮੈਂ ਦਸਤਾਰ ਜਿਹੜੀ ਹੈਗੀ ਆ ਛੋਟੇ ਹੁੰਦੇ ਤੋਂ ਸਜਾਉਣਾ ਜੀ, ਆਪਣੇ ਕੇਸ ਵੀ ਰੱਖੇ ਆ ਜੀ, ਹਾਂਜੀ ਇਸ ਕਰਕੇ ਫਿਰ ਸਾਡੀ ਪੱਗ ਤਾਂ ਝੂਠੀ ਹੋ ਗਈ ਜੀ, ਨਾਲ ਸਿੰਘ ਨੀ ਲਾਇਆ,
1: ਬਿਲਕੁਲ
0: ਇਸ ਕਰਕੇ ਇਹ ਦੀਜ਼ ਆਰ ਪਰਸਨਲ ਇਸ਼ੂਜ਼, ਇਹਨਾਂ ਤੇ ਹੈ ਨੀ ਜਿਹਦਾ ਹੈਗਾ ਆ ਤੁਸੀਂ ਕਿੰਨਾ ਕਮਾਣ ਕਰਦੇ ਹੈਗੇ ਆ। ਗੱਲ ਨਾ ਭਾਰਤ ਸਾਹਿਬ ਜਦੋਂ ਇੱਕ ਉਂਗਲ ਦੂਜੇ ਤੇ ਕਰੀਏ ਚਾਰ ਆਪਣੇ ਵੱਲ ਨੂੰ ਹੋ ਜਾਂਦੀਆਂ, ਫਿਰ ਲੋਕਾਂ ਨੇ ਵੀ ਜਿਹੜੇ ਹੈਗੇ ਆ ਵੀ ਦਸਤਾਰ ਜਿਹੜੀ ਇਹਨਾਂ ਦੀ ਸੁੱਚੀ ਦਸਤਾਰ ਦੱਸਦੇ ਹੈਗੇ ਆ ਜੀ, ਉਹਨਾਂ ਦੀ ਤਾਂ ਨਕਲੀ ਦੱਸੀ, ਇਹਨਾਂ ਦੀ ਅਸਲੀ ਦਸਤਾਰ ਲੋਕਾਂ ਨੇ ਦੇਖੀ ਹੈਗੀ ਆ, ਕਦੀ ਲਾਹ ਕੇ ਜਿਹੜਾ ਹੈਗਾ ਆ ਕਦੀ ਪਾਣੀ ਉੱਤੇ ਪਾਉਣਾ ਸੁੱਟਿਆ ਹੈਂਜੀ, ਤੇ ਕਦੀ ਜਿਹੜਾ ਹੈਗਾ ਆ ਉਹ ਹੀ ਦਸਤਾਰ ਲਾ ਕੇ ਤੇ ਜਿਹੜਾ ਆ ਗੱਡੀ ਦੇ ਵਿੱਚ ਲੰਮੇ ਪੈਣਾ, ਉਹ ਸਾਰੀਆਂ ਵੀਡੀਓ ਮੌਜੂਦ ਹੈਗੀਆਂ ਜੀ। ਸੋ ਗੱਲ ਭਾਰੇ ਸਾਹਿਬ ਜਿਹੜਾ ਬੰਦਾ ਕਰਦਾ ਹੁੰਦਾ ਨਾ, ਉਹਨੂੰ ਪਹਿਲਾਂ ਆਪਣਾ ਜਿਹੜਾ ਹੈਗਾ ਕਿਰਦਾਰ ਉਹਦੇ ਤੇ ਝਾਤੀ ਮਾਰ ਲੈਣੀ ਚਾਹੀਦੀ। ਦਸਤਾਰ ਹਰ ਇੱਕ ਦੀ ਸਤਿਕਾਰ ਯੋਗ ਹੈਗੀ ਆ, ਜਿਹਨੇ ਵੀ ਦਸਤਾਰ ਬੰਨੀ ਆ ਜੀ, ਉਹ ਵਟ ਐਵਰ ਮੇ ਬੀ, ਉਹਦੀ ਦਸਤਾਰ ਦੇ ਉੱਤੇ ਕਿੰਤੂ ਨਹੀਂ ਹੋਣਾ ਚਾਹੀਦਾ ਜੀ। ਮੈਂ ਤਾਂ ਕਹਿੰਦਾ ਹੈਗਾ ਪੰਨੂ ਸਾਹਿਬ ਨੇ, ਬਲਤੇਜ ਪੰਨੂ ਹੋਣਾ ਨੂੰ ਵੀ ਦਸਤਾਰ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਜੀ,
1: ਬਿਲਕੁਲ
0: ਤੇ ਵਧੀਆ ਜੀ ਜੀ ਭਾਰਤ ਸਾਹਿਬ ਜੀ
1: ਜੀ ਥੈਂਕ ਯੂ।

0: ਸੈਣੀ ਸਾਹਿਬ ਬਹੁਤ ਸਾਰੇ ਦੋਸਤ ਐਪ
1: ਕਰ ਰਹੇ ਨੇ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ। ਮੁਹੰਮਦ ਜੀ ਆ ਜਾਣ ਤੇ ਮੇਰਾ ਸੂਫੀ ਕਲਾਮ ਸੁਣਾ ਦਿਓ ਮੈਨੂੰ, ਮੈਂ ਸੋਣਾ ਹੁੰਦਾ ਫਿਰ ਉਹਨਾਂ ਦਾ ਕਲਾਮ ਸੁਣ ਕੇ। ਮਿਹਰਬਾਨੀ ਸਰ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਆਏ ਨੇ, ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ। ਤਦ ਤੱਕ ਮੈਂ ਕੁਝ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦਾ ਹੈ, ਤੇ ਉਸ ਤੋਂ ਪਹਿਲਾਂ ਪਿਛਲੇ ਕੁਝ ਮਾਮਲਿਆਂ ਦੇ ਵਿੱਚ ਚਾਹੇ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਨੇ, ਉੜੀਸਾ ਤੋਂ ਇੱਕ ਖਬਰ ਹੈ 1999 ਦੇ ਵਿੱਚ ਇਹ ਜਿਹੜਾ ਵਾਪਰਿਆ ਸੀ ਤੇ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਜੋ ਹਾਲਾਤ ਆਪਣੇ ਪੰਜਾਬ ਦੇ ਵਿੱਚ ਇਹ ਮੁੱਦੇ ਉੱਠਦੇ ਰਹਿੰਦੇ ਆ ਸਮੇਂ ਸਮੇਂ ਤੇ, ਇਸ ਤਰ੍ਹਾਂ ਦਾ ਮੁੱਦਾ ਚਲੋ ਥੋੜਾ ਵੱਖਰਾ ਮੁੱਦਾ ਹੈ, ਸੇਮ ਨਹੀਂ ਦੇਖਿਆ ਜਾ ਸਕਦਾ ਉਸਨੂੰ ਉਸਦੇ ਹਿਸਾਬ ਕਿਤਾਬ ਦੇ ਨਾਲ, ਤੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸਲ ਦੇ ਵਿੱਚ ਕੀ ਹੈ, ਜਿਸ ਦੇ ਵਿੱਚ ਗ੍ਰਾਹਮ ਸਟੇਨਸ ਮਰਡਰ ਜਿਹੜਾ ਸੀਗਾ ਹੋਇਆ ਉੜੀਸਾ ਦੇ ਵਿੱਚ, ਹੁਣ ਜਿਹੜਾ ਉੜੀਸਾ ਬਣਾ ਦਿੱਤਾ ਜੀ ਇਹਨੂੰ, ਉੜੀਸਾ ਲਿਖਦੇ ਆ ਵੈਸੇ ਪਹਿਲਾਂ ਕਹਿੰਦੇ ਹੁੰਦੇ ਸੀ ਆਪਾਂ, ਤੇ ਸਰਕਾਰ ਦੇ ਵੱਲੋਂ ਦਾਰਾ ਸਿੰਘ ਦੀ ਜਿਹੜੀ ਹੈ ਜੇਲੋਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਆਸਟ੍ਰੇਲੀਆਈ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦਾ, ਇਹ ਖਬਰ ਨੂੰ ਆਪਾਂ ਪਹਿਲਾਂ ਕੰਪਲੀਟ ਕਰ ਲਈਏ। ਇਹ ਦੋਸਤੋ ਗੱਲਬਾਤ ਹੈ, ਖਬਰ ਹੈ ਆਪਣੀ ਉੜੀਸਾ ਤੋਂ। ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਸ ਤੇ ਉਸਦੇ ਜਿਹੜੇ ਦੋ ਪੁੱਤਰਾਂ ਦੇ 1999 ਦੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਿਹੜੇ ਨੇ ਹਿੰਦੂਤਵੀ ਕਾਰਕੁਨ ਦਾਰਾ ਸਿੰਘ ਦੀ ਸਮੇਂ ਤੋਂ ਜਿਹੜਾ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਉੜੀਸਾ ਸਰਕਾਰ ਨੇ ਰੱਦ ਕਰਤਾ ਹੈ। ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ 25 ਸਾਲ ਪੂਰੇ ਹੋਣ ਦਾ ਜਿਹੜਾ ਹਵਾਲਾ ਦਿੰਦਿਆਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਕਰ ਰਿਹਾ ਤੇ ਸਰਵਉੱਚ ਅਦਾਲਤ ਨੇ ਉੜੀਸਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਲਦੀ ਹੀ ਫੈਸਲਾ ਲੈਣ ਦੇ ਵੀ ਕਿਹਾ ਸੀ। ਇਸ ਮਾਮਲੇ ਦੇ ਵਿੱਚ ਉੜੀਸਾ ਸਰਕਾਰ ਨੇ 31 ਅਗਸਤ ਨੂੰ ਵਿਸ਼ੇਸ਼ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੁਝ ਖਾਸ ਜਿਹੜੇ ਤੱਥਾਂ ਤੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਇਸ ਪੜਾਅ ਦੇ ਉੱਤੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈ। 67 ਸਾਲਾਂ ਦਾਰਾ ਸਿੰਘ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ। ਉਸ ਨੂੰ ਜਨਵਰੀ 1999 ਦੇ ਵਿੱਚ ਕੇਂਦੂਅਰ ਜ਼ਿਲ੍ਹੇ ਦੇ ਵਿੱਚ ਗ੍ਰਹਮ ਸਟੇਨਸ, ਜੋ ਉਸ ਸਮੇਂ 58 ਸਾਲਾਂ ਦੇ ਸਨ, ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਫਿਲਿਪ ਅਤੇ ਤਿਮੋਥੀ ਨੂੰ ਇੱਕ ਸਟੇਸ਼ਨ ਵੈਗਨ ਦੇ ਵਿੱਚ ਜਿਹੜਾ ਸੀ ਸੁੱਤੇ ਪਏ ਜਿੰਦਾ ਸਾੜਨ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਭੁਵਨੇਸ਼ਵਰ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਪਹਿਲਾਂ ਹੀ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਦੇ ਵਿੱਚ ਉਸਦੀ ਸਜ਼ਾ ਨੂੰ ਫਾਂਸੀ ਤੋਂ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਦਾਰਾ ਸਿੰਘ ਦੀ ਰਿਹਾਈ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਵਿਚਾਰ ਜਿਹੜਾ ਕਰਕੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਨੇ। ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਆਉਂਦੀ 17 ਸਤੰਬਰ ਨੂੰ ਹੋਣੀ ਹੈ, ਤੈਅ ਹੋਈ ਹੈ। ਸਟੇਂਜ ਹੱਤਿਆ ਮੁਲਜ਼ਮ ਦੀ ਪਹਿਲਾਂ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਉੜੀਸਾ ਸਰਕਾਰ ਤੋਂ ਵੀ ਜਵਾਬ ਜਿਹੜਾ ਮੰਗਿਆ। ਲੋ ਦੋਸਤੋ ਅੱਗੇ ਵੱਧਦੇ ਹਾਂ ਆਪਾਂ, ਤੇ ਦਰਸ਼ਨ ਸਿੰਘ ਜੀ ਬਾਈ ਜੀ ਵੀ ਪਸੰਦ ਕਰਦੇ ਆ ਪ੍ਰੋਗਰਾਮ ਨੂੰ, ਕਹਿੰਦੇ ਚੰਗਾ ਲੱਗਿਆ ਜੀ ਸੁਣ ਕੇ, ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਜ਼ਰੂਰ ਜੁੜਿਆ ਕਰੋ, ਆਪਣੇ ਵਿਚਾਰ ਵੀ ਦਿਆ ਕਰੋ, ਤੇ ਹੱਲਾ ਸ਼ੇਰੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਤੇ ਜੀਰਾ ਜੀ ਕਹਿੰਦੇ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਰਾਜਨ ਸੈਣੀ ਜੀ, ਕਹਿੰਦੇ ਬਿਲਕੁਲ ਹੈ ਜੀ, ਏਦਾਂ ਹੀ ਆ, ਹੌਲੀ ਹੌਲੀ ਸਾਰਾ ਕੁਝ ਆਪਾਂ ਚੱਲ ਜਾਂਦਾ ਜੀ ਕੰਮ। ਤੇ ਦੋਸਤੋ ਤੁਸੀਂ ਵੀ ਵਿਚਾਰ ਦਿਆ ਕਰੋ, ਤੁਹਾਡੀ ਵੀ ਉਡੀਕ ਰਹਿੰਦੀ ਹੈ, ਗੱਲਬਾਤ ਕਰਿਆ ਕਰੋ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੋ ਜੀ
2: ਜੀ, ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ,
2: ਤੇ ਬਹੁਤ ਸੋਹਣਾ ਮੈਂ ਸੁਣ ਰਿਹਾ ਸੀ ਤੁਸੀਂ ਆਪਣਾ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ ਬਹੁਤ ਹੀ ਸੋਹਣੇ ਰੋਸ਼ਨ ਖਿਆਲ ਹੈ ਜੀ ਇਹਨਾਂ ਦੇ, ਜਿਹੜਾ ਹੈਗਾ ਵੀ ਸਿਕੰਦਰ ਜੀ ਹੈਗੇ ਆ, ਗੁਰੀਮਾਨ ਹੈ, ਹੋਰ ਵੀ ਸਾਰੇ ਜਿਹੜੇ ਹੈਗੇ
0: ਬਿਲਕੁਲ
2: ਬਹੁਤ ਕਿਆ ਬਾਤਾਂ ਹੈਗੇ, ਤੇ ਕਾਬਿਲੇ ਤਾਰੀਫ ਹੈਗੇ ਆ ਔਰ ਕਾਬਿਲੇ ਗੌਰ ਵੀ ਹੁੰਦਾ ਇਹਨਾਂ ਦਾ ਇਹਨਾਂ ਦੀ ਗੱਲਬਾਤ
0: ਬਿਲਕੁਲ,
2: ਤੇ ਬਹੁਤ ਸੋਹਣਾ ਜਿਹੜਾ ਹੈਗਾ ਇਸੇ ਤਰ੍ਹਾਂ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ, ਜਿਹੜਾ ਦੇਖੋ ਜੀ ਉਹੀ ਗੱਲਾਂ ਕਰਦੇ ਆ ਕਿ ਹੁਣ ਜਿਵੇਂ ਸੂਰਤੇ ਹਾਲ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਨਾਜੁਕ ਹੁੰਦੀ ਜਾ ਰਹੀ ਆ, ਤੇ ਉਸ ਦਿਨ ਤੁਸੀਂ ਮੇਰੇ ਘਰ ਦੋ ਦਿਨ ਪਹਿਲਾਂ ਦੀ ਗੱਲ ਹੈ, ਤੁਸੀਂ ਇੱਕ ਖਬਰ ਪੜ੍ਹ ਰਹੇ ਸੀ, ਯਾਨੀ ਇਹੋ ਜਿਹੇ ਸਖ਼ਤ ਜਿਹੜੇ ਸਰਕਾਰ ਨੂੰ ਵੀ ਚੂਨਾ ਲਾ ਗਿਆ ਜਿਹੜਾ ਹੈਗੇ, ਦੱਸੋ ਯਾਨੀ ਇੰਨਾ ਵੱਧ ਚੁੱਕਾ ਜਿਹੜਾ ਹੈਗਾ ਸਰਕਾਰ, ਦੇਖੋ ਕਿੰਨਾ ਗੌਰ ਕਰਦੀ ਗੌਰਮੈਂਟ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਅਗਲੇ ਚੂਨਾ ਲਾ ਗਿਆ, ਹੋ ਗਿਆ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਯਾਰ ਸਾਨੂੰ ਚੂਨਾ ਲਾ ਗਿਆ, ਤੇ ਇਹ ਜਿਹੜਾ ਹੈਗਾ ਦੇਖੋ ਕਿੱਥੋਂ ਤੱਕ ਕੰਮ ਹੌਲੀ ਹੌਲੀ ਵਧਦਾ ਵਧੀ ਜਾਂਦਾ ਪਿਆ ਆ, ਪਰ ਮਾੜੀ ਗੱਲ ਆ ਆਪਣਾ ਵੀਰ ਭੁਪਿੰਦਰ ਜੀ ਜਿਹੜਾ ਹੈਗਾ
0: ਜੀ,
2: ਜਦੋਂ ਅਸੀਂ ਕਿਸੇ ਦੇ ਨਾਲ ਧੋਖਾ ਦੇ ਕੇ ਕਿਸੇ ਨੂੰ ਜਿਹੜਾ ਹੈਗਾ ਆਪਣਾ ਫਲੋਰਿਸ਼ ਹੋਣਾ ਚਾਹਵਾਂਗੇ ਤਾਂ ਉਹ ਮਾਲ ਜਿਹੜਾ ਹੈਗਾ ਵੱਲਾ ਅੱਲਾ ਦੀ ਕਸਮ ਜਿਹੜਾ ਹੈਗਾ ਕਹਿੰਦੇ ਨਾ ਜੇ ਤੁਸੀਂ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਫਲੋਰਿਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਜਾਂ ਕਾਮਯਾਬ, ਉਹ ਤੁਸੀਂ ਸਮਝੋ ਉਹ ਜਿਹੜਾ ਹੱਕ ਮਾਰਿਆ ਨਾ ਉਹ ਤੁਸੀਂ ਆਪਣੇ ਪੇਟ ਵਿੱਚ ਅੱਗ ਭਰ ਰਹੇ ਹੈ।
0: ਬਿਲਕੁਲ
2: ਕੀ ਕਰ ਰਹੇ ਹੋ ਤੁਸੀਂ ਆਪਣੇ ਪੇਟ ਦੇ ਅੰਦਰ ਅੱਗ ਭਰ ਰਹੇ ਹੈਗੇ ਹਾਂ, ਵੱਲਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਸਾਡੇ ਲਈ ਬਰਬਾਦੀ ਦਾ ਬਾਇਸ ਬਣ ਜਾਏਗਾ ਕਿਸੇ ਦਿਨ ਜਿਹੜਾ।
0: ਬਿਲਕੁਲ ਹੈ,
2: ਇਸ ਕਰਕੇ ਸਾਨੂੰ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ, ਹੱਕ ਹਕੂਕ ਸਾਰਿਆਂ ਦੇ ਦਵੋ ਤੇ ਨਾ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਕਹਿੰਦੇ ਨਾ ਤੰਗ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਜੋ ਕੁਛ ਢਹਿੰਦਾ ਕਿਸੇ ਦਾ ਦਿਲ ਨਾ ਢਾਵੀ, ਇਸ ਵਿੱਚ ਸਤਿਗੁਰ ਰਹਿੰਦਾ ਹੈਗਾ
0: ਕਿਉਂਕਿ
2: ਜਿਹੜਾ ਹੈਗਾ ਦਿਲਾਂ ਦੇ ਅੰਦਰ ਹੀ ਉਹ ਜਿਹੜਾ ਹੈਗਾ ਪਰਮਾਤਮਾ ਕਹਿ ਲੋ ਅਕਾਲ ਪੁਰਖ ਕਹਿ ਲੋ ਅੱਲਾ ਸੋਹਣਾ ਰਹਿੰਦਾ ਹੈਗਾ ਤੇ ਸਾਨੂੰ ਸਲੂਟ ਲਾਣੀ ਚਾਹੀਦਾ ਕਿਸੇ ਦਾ ਦੇਖ ਹਨਾ।
0: ਬਿਲਕੁਲ,
2: ਤੇ ਆਪਣਾ ਫਿਰ ਆਪਣਾ ਰਾਜਨ ਸੈਣੀ ਸਾਹਿਬ ਸੂਫੀ ਕਲਾਮ ਕਹਿ ਰਹੇ ਸੀ, ਥੋੜਾ ਜਿਹਾ ਸੂਫੀ ਕਲਾਮ ਦਾ ਇੱਕ ਜਿਹੜਾ ਹੈਗਾ ਕਾਲ ਮੈਂ ਕਰਦਾ ਪੂਰਾ
0: ਤੇ
2: ਨਾਲ ਤੁਹਾਨੂੰ ਗੀਤ ਜਿਹੜਾ ਹੈਗਾ ਇਸ ਦੇ ਨਾਲ ਹੀ ਲੱਗਦਾ ਜਿਹੜਾ ਗੀਤ ਨਾਲ ਉਹ ਵੀ ਫਿਨਿਸ਼ ਕਰਾਂ ਜੀ ਉਹ ਵੀ ਕੰਪਲੀਟ ਕਰਦਾ। ਲਓ ਜੀ

0: ਮਤਲਬ ਜੀ ਅਸੀਂ ਸੂਫੀ ਕਲਾਮ
1: ਜੀ
0: ਤੇ ਨਾਲ ਹੀ ਗੀਤ ਜਿਹੜਾ ਹੈਗਾ ਅੱਜ ਕੱਲ ਦੇ ਹਾਲਾਤ ਦੇ ਵਾਵਸਥਾ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਉਹਦੇ ਨਾਲ ਵਾਵਸਥਾ ਗੀਤ ਜਿਹੜਾ ਹੈਗਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ। ਜੀ ਗੋਡੇ ਟੇਕ ਟੇਕ ਕਰ ਦਾਦੂ ਵਾਵਾ ਗੋਡੇ

0: ਬਿਨਾ ਬੀਜ ਤੋਂ ਜ਼ਮੀਨ ਤੇਰੀ ਬੰਜਰ ਕੀ ਦੱਸ ਇਥੋਂ ਵੱਡੀ ਜਾਣਾ ਆਪ ਭੇਤਾਂ ਦੇ ਸੰਬੰਧਾਂ ਵਿਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ
1: ਵਾਹ
0: ਆਪ
1: ਜੀ।
0: ਭੇਤਾਂ ਦੇ

0: ਇਸਲਾਮੀ ਇਹਦੀ ਉੱਤੀ ਅਸਰੀ ਕਰ ਨਾਲੀ ਤੂੰ ਧੀਆਣ ਦੀ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਤੇ ਜੋੜ ਜੋੜ ਰੱਖੀ ਜਾਣਾ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ
1: ਵਾਹ ਜੀ।

0: ਖੁੱਲ ਜਾਣੀ ਅਸਮਾਨ ਤੇਰੇ ਵਾਸਤੇ, ਜਿੱਦ ਸੰਬੰਧ ਤੂੰ ਕੱਢੀ ਜਾਣਾ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਣਾ ਏ। ਗੁੱਡੀ ਟੀਕ ਟੀਕ ਕਰ ਦਦ ਵਾਵਾਂ, ਗੁੱਡੀ ਟੀਕ ਟੀਕ ਕਰ ਦਦ ਵਾਵਾਂ, ਤੇ ਬਰਕਤਾਂ ਤੂੰ ਮੰਗੀ ਜਾਣਾ ਏ। ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਣਾ
1: ਏ।
0: ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਣਾ ਏ।
1: ਵਾਹ ਜੀ ਵਾਹ ਜੀ ਬਾਬਾ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਇੰਨੀ ਸੋਹਣੀ ਸਾਂਝ ਦੇ ਲਈ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਮੁਹੰਮਦ ਜੀ ਆਪਣੇ ਨਾਲ ਦੁਬਈ ਤੋਂ ਜੁੜੇ ਸਨ, ਤੇ ਰਵਿੰਦਰ ਚੋੜ ਜੀ ਬੜੇ ਦਿਨਾਂ ਬਾਅਦ ਉਹਨਾਂ ਦਾ ਵੀ ਸੁਨੇਹਾ ਆਇਆ। ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਆਸ਼ੀਰਵਾਦ ਦੇ ਰਹੇ ਨੇ ਜੀ। ਤੇ ਚੋੜ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਬਾਬਤ ਜਿਹੜਾ ਸੀ ਇੱਕ ਆਰਟੀਕਲ ਵੀ ਲਿਖਿਆ ਸੀ, ਉਹ ਮੇਰੇ ਕੋਲ ਪਿਆ ਵੀ, ਕਿਸੇ ਦਿਨ ਸਾਂਝਾ ਵੀ ਕਰਾਂਗੇ। ਤੇ ਜੇ ਚੋੜ ਸਾਹਿਬ ਸੁਣ ਰਹੇ ਨੇ ਤਾਂ ਜ਼ਰੂਰ, ਜੋ ਪੰਜਾਬ ਦੀ ਸਿਆਸਤ ਦੇ ਵਿੱਚ ਹਾਲਾਤ ਨੇ ਬੜੀ ਵਧੀਆ ਸਾਈਕੋਲੋਜੀ ਪੱਖੋਂ ਵੀ ਉਹ ਪੂਰੇ ਉਹਨਾਂ ਨੂੰ ਸਮਝਦੇ ਹੈ, ਤੇ ਲੋਕਾਂ ਦੇ ਵਿੱਚ ਕੀ ਕੁਝ ਜਿਹੜੀ ਵਾਰਤਾਲਾਪ ਚੱਲ ਰਹੀ ਹੈ ਇਸ ਵਕਤ ਪੋਲੀਟੀਕਲ ਐਂਗਲ ਤੋਂ, ਜ਼ਰੂਰ ਉਹਨਾਂ ਦੀ ਗੱਲਬਾਤ ਸੁਣਨੀ ਚਾਹਾਂਗੇ। ਜੇ ਫਰੀ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਆ, ਨਿੱਘਾ ਸਵਾਗਤ ਹੈ ਜੀ। 2-4 ਮਿੰਟ ਜ਼ਰੂਰ ਉਹਨਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਉਹਨਾਂ ਦੀ ਲਾਈਨ ਮਿਲਦੀ ਹੈ ਤੇ ਸਬੱਬ ਬਣਦਾ ਹੈ ਤਾਂ ਕੁਝ ਨਾ ਕੁਝ ਸਿੱਖਣ ਨੂੰ ਉਹਨਾਂ ਤੋਂ ਮਿਲੇਗਾ। ਤੇ ਇਸੇ ਤਰ੍ਹਾਂ ਹੀ ਦੋਸਤੋ ਗੱਲਾਂ ਬਾਤਾਂ ਟਰੰਪ ਸਾਹਿਬ ਦੀਆਂ ਕਰਦੇ ਹਾਂ, ਤੇ ਟਰੰਪ ਸਾਹਿਬ ਜਿਹੜੇ ਨੇ ਆਪਣੇ ਅਮਰੀਕੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਝਟਕਾ ਲੱਗਿਆ ਹੈ। ਮਿਡ ਟਰਮ ਚੋਣਾਂ ਦੇ ਵਿੱਚ ਲਾਗੂ ਨਹੀਂ ਹੋਵੇਗਾ ਜਿਹੜਾ ਮੇਲ ਇਨ ਵੋਟਿੰਗ ਰੂਲ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ US ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗ ਚੁੱਕਿਆ। ਟਰੰਪ ਨੇ ਦੇਸ਼ ਭਰ ਦੇ ਜਿਹੜਾ ਵੋਟਰਾਂ ਨੂੰ ਮੇਲ ਬੈਲਟ ਜਿਹੜਾ ਸੀਗਾ ਭੇਜਣ ਦੇ ਤਰੀਕੇ ਦੇ ਵਿੱਚ ਬਦਲਾਅ ਕਰਨ ਦੀ ਗੱਲ ਕਹੀ ਸੀ, ਪਰ ਸੁਪਰੀਮ ਕੋਰਟ ਨੇ ਜਿਹੜਾ ਇਸ ਯੋਜਨਾ ਨੂੰ ਰੱਦ ਕਰ ਦਿੱਤਾ। ਚੋਣ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਾਲ ਦੀਆਂ ਮਿਡ ਟਰਮ ਚੋਣਾਂ ਦੇ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਬਹੁਤ ਸਾਰੇ ਜਿਹੜੇ ਗੰਭੀਰ ਨਤੀਜੇ ਜਿਹੜੇ ਨੇ ਹੋ ਸਕਦੇ ਨੇ, ਅੱਗੇ ਜਾ ਕੇ ਸਾਨੂੰ ਭੁਗਤਣੇ ਪੈਣਗੇ। ਕੋਰਟ ਸਾਹਮਣੇ ਆਏ ਸਭ ਤੋਂ ਅਹਿਮ ਮਾਮਲਿਆਂ ਦੇ ਵਿੱਚੋਂ ਇੱਕ ਵਿੱਚ ਬਹੁ ਗਿਣਤੀ ਜੱਜਾਂ ਨੇ ਇਸ ਪ੍ਰਕਿਰਿਆ ਦੇ ਉੱਤੇ ਰੋਕ ਲਗਾਤੀ ਹੈ, ਜਿਹਦੇ ਨਾਲ US ਪੋਸਟਲ ਸਰਵਿਸ ਜਿਹੜੀ ਹੈ ਲੱਖਾਂ ਮੇਲ ਬੈਲਟ ਰੋਕਣ ਦੀ ਅਣਮੁੱਲੀ ਜਿਹੜੀ ਸ਼ਕਤੀ ਮਿਲ ਜਾਂਦੀ ਹੈ। ਇੱਥੋਂ ਤੱਕ ਕਿ ਗੋਪ GOP ਯਾਨੀ ਕਿ ਰਿਪਬਲਿਕਨ ਪਾਰਟੀ ਦੇ ਕਈ ਚੋਣ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਪ੍ਰਸਤਾਵ ਦੇ ਨਾਲ ਹਫੜਾ ਦਫੜੀ ਜਿਹੜੀ ਮੱਚ ਸਕਦੀ ਹੈ ਪੂਰੇ ਮੁਲਕ ਦੇ ਵਿੱਚ, ਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪਾਉਣ ਦੇ ਅਧਿਕਾਰ ਤੋਂ ਜਿਹੜੇ ਵਾਂਝੇ ਹੋ ਸਕਦੇ ਆ। ਚੰਗਾ ਕਦਮ ਕੀਤਾ, ਨਹੀਂ ਤਾਂ ਫਿਰ ਆਪਣਾ ਹੀ ਆਪਣਾ ਰੋਬ ਜਮਾਉਣਾ ਜੀ ਇਹਨੇ ਤੇ ਕਰਨਾ ਹੈ, ਕਿਉਂਕਿ ਲੱਗ ਰਿਹਾ ਕਿ ਭਾਈ ਇਸ ਵਕਤ ਜਿਹੜਾ ਇਹ ਡਰੋਪ ਹੋਵੇਗਾ ਤੇ ਇਹਦੀਆਂ ਤਾਕਤਾਂ ਘਟਣਗੀਆਂ, ਹੋਰ ਸਾਰਾ ਕੁਝ ਬਣੇਗਾ, ਚਾਹੇ ਪ੍ਰੈਜ਼ੀਡੈਂਟ ਚਾਹੇ ਉਹ ਹੀ ਰਹੇਗਾ ਜੇ ਜਿੱਤ ਜਾਂਦਾ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਹਾਨੀਆਂ ਇਹਨੂੰ ਜ਼ਰੂਰ ਹੋਣਗੀਆਂ। ਅਮਰੀਕੀ ਅਦਾਲਤ ਦਾ ਇਹ ਫੈਸਲਾ ਰਾਸ਼ਟਰਪਤੀ ਦੇ ਲਈ ਇੱਕ ਵੱਡਾ ਝਟਕਾ ਹੈ, ਜੋ ਸਾਲਾਂ ਤੋਂ ਵੱਡੇ ਪੱਧਰ ਦੇ ਉੱਤੇ ਧੋਖਾਧੜੀ ਦੇ ਝੂਠੇ ਦੋਸ਼ ਲਗਾ ਕੇ ਮੇਲ ਵੋਟਿੰਗ ਦਾ ਵਿਰੋਧ ਕਰਦੇ ਰਹੇ ਨੇ, ਜਦਕਿ ਖੁਦ ਵੀ ਜਿਹੜਾ ਮੇਲ ਦੇ ਰਾਹੀਂ ਵੋਟ ਪਾਉਂਦੇ ਰਹੇ ਨੇ। ਕੋਰਟ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਪਣੀ ਚੁਣੌਤੀ ਦੇ ਆਧਾਰ ਦੇ ਉੱਤੇ ਸਫਲ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਇਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਭਾਰਤੀ ਜਿਹੜੀ ਚੋਣ ਪ੍ਰਣਾਲੀ ਦੀ ਸ਼ਲਾਘਾ ਕੀਤੀ ਸੀ ਵੀ ਅਮਰੀਕਾ ਦੇ ਵਿੱਚ ਵੀ ਉਸੇ ਤਰਜ਼ ਦੇ ਉੱਤੇ ਹੋਣੀ ਚਾਹੀਦੀ ਹੈ, ਮਤਲਬ ਕਿ ਤੀਸਰੀ ਵਾਰੀ ਵੀ ਇਹ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ, ਕਿ ਵੈਸੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਜਿਹੜਾ ਦੋ ਵਾਰੀ ਹੀ ਜਿਹੜਾ ਅਮਰੀਕਾ ਦੇ ਵਿੱਚ ਇੱਕੋ ਬੰਦਾ ਜਿਹੜਾ ਪ੍ਰੈਜ਼ੀਡੈਂਟ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਉਹ ਤੀਸਰੀ ਟਰਮ ਨਹੀਂ ਜਿਹੜੀ ਕਰ ਸਕਦਾ। ਤੇ ਆਪਣੇ ਤਿੰਨ ਵਾਕਾਂ ਵਾਲੇ ਬਿਨਾਂ ਦਸਤਖਤ ਵਾਲੇ ਹੁਕਮ ਦੇ ਵਿੱਚ ਇਸ ਦੇ ਬਾਰੇ ਬਹੁਤੀ ਵਿਆਖਿਆ ਨਹੀਂ ਕੀਤੀ ਹੈ। ਕੰਜ਼ਰਵੇਟਿਵ ਜੱਜ ਸੈਮੂਅਲ ਐਲੀਟੋ ਅਤੇ ਕਲੇਰੈਸ ਥਾਮਸ ਨੇ ਇਸ ਫੈਸਲੇ ਦੇ ਨਾਲ ਸਹਿਮਤੀ ਜਤਾ ਦਿੱਤੀ ਹੈ। ਪ੍ਰਸ਼ਾਸਨ ਨੇ ਆਪਣੇ ਪ੍ਰਸਤਾਵ ਨੂੰ ਪੋਸਟਲ ਨਿਯਮਾਂ ਦੇ ਵਿੱਚ ਇੱਕ ਮਾਮੂਲੀ ਬਦਲਾਅ ਦੇ ਵਜੋਂ ਪੇਸ਼ ਕੀਤਾ, ਜਿਸ ਦਾ ਮਕਸਦ ਕਥਿਤ ਧੋਖਾਧੜੀ ਤੋਂ ਬਚਾਅ ਕਰਨਾ ਸੀ। ਹਾਲਾਂਕਿ ਟਰੰਪ ਦੇ ਆਲੋਚਕਾਂ ਨੇ ਇਸ ਕਦਮ ਨੂੰ ਅਸੰਵਿਧਾਨਕ ਤਰੀਕੇ ਦੇ ਨਾਲ ਤਾਕਤ ਹਥਿਆਉਣ ਦੀ ਕੋਸ਼ਿਸ਼ ਦੱਸਿਆ, ਜਿਸ ਨੂੰ ਲਾਗੂ ਕਰਨ ਦੇ ਲਈ US ਪੋਸਟਲ ਸਰਵਿਸ ਪੂਰੀ ਤਰ੍ਹਾਂ ਜਿਹੜਾ ਤਿਆਰ ਵੀ ਜਿਹੜਾ ਨਹੀਂ ਸੀਗਾ। ਤੇ ਭਾਈ ਜਦੋਂ ਤੇਰੀਆਂ ਚੋਣਾਂ ਹੋਈਆਂ ਸੀ, ਦੋ ਵਾਰੀ ਤੂੰ ਹਕੂਮਤ ਦੇ ਵਿੱਚ ਆਇਆ ਤੇ ਇਹਨਾਂ ਜ਼ਰੀਏ ਇਸੇ ਤਹਿਤ ਹੀ ਜਿਹੜਾ ਨਿਯਮਾਂ ਦੇ ਥੱਲੇ ਹੋਈਆਂ ਨੇ, ਉਹਨਾਂ ਲੋਕਾਂ ਨੇ ਤੈਨੂੰ ਵੀ ਤਾਂ ਵੋਟ ਪਾਈ ਹੈ, ਬੈਲਟ ਪੇਪਰ ਦੇ ਨਾਲ ਹੀ ਪਾਈ ਹੈ ਤੇ ਹੋਰ ਸਾਰੀਆਂ ਚੀਜ਼ਾਂ ਜਾਂ ਪੋਸਟ ਦੇ ਰਾਹੀਂ ਜਿਹੜਾ ਤੈਨੂੰ ਪਾਈ ਹੈ, ਪੋਸਟ ਦੀ ਜਿਹੜੀ ਇਹਦੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ, ਜਿਹਦੇ ਵਿੱਚ ਮੇਲ ਇਨ ਵੋਟਿੰਗ ਦਾ ਮਾਮਲਾ ਹੈ ਤੇ ਉਹ ਜਿਹੜਾ ਫੈਸਲਾ ਅੱਜ ਆ ਚੁੱਕਿਆ। ਦੂਸਰੇ ਪਾਸੇ ਅਮਰੀਕਾ ਦੇ ਮੁਕਾਬਲੇ ਦੇ ਲਈ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ। ਮਾਰਕ ਕਾਰਨੀ ਕੈਨੇਡਾ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਨੇ। ਦੋ ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਵਿੱਚ ਨਿਵੇਸ਼ਕਾਂ ਦਾ ਸਵਾਗਤ ਕੀਤਾ ਤੇ ਅਮਰੀਕਾ ਕੈਨੇਡਾ ਜਿਹੜਾ ਟਕਰਾਅ ਬਰਕਰਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਇਸ ਹਫ਼ਤੇ ਟੋਰਾਂਟੋ ਦੇ ਵਿੱਚ ਦੁਨੀਆ ਭਰ ਦੇ ਕਈ ਨਿਵੇਸ਼ਕਾਂ ਦਾ ਸਵਾਗਤ ਕਰ ਰਹੇ ਨੇ ਤੇ ਅਮਰੀਕੀ ਟੈਰਿਫਾਂ ਦਾ ਮੁਕਾਬਲਾ ਕਰਨ ਦੇ ਲਈ ਕੈਨੇਡਾ ਦੇ ਵਿੱਚ ਨਿਵੇਸ਼ ਲਿਆਉਣਾ ਜ਼ਰੂਰੀ ਦੱਸ ਰਹੇ ਨੇ। ਉਹ 160 ਤੋਂ ਵੱਧ ਪ੍ਰੋਜੈਕਟਾਂ ਦੇ ਲਈ ਨਿਵੇਸ਼ ਖਿੱਚਣਾ ਚਾਹੁੰਦੇ ਆ ਜੋ ਉਨ੍ਹਾਂ ਅਨੁਸਾਰ ਅਮਰੀਕਾ ਦੇ ਨਾਲ ਵਪਾਰਕ ਜੰਗ ਦੇ ਦੌਰਾਨ ਕੈਨੇਡਾ ਦੇ ਅਰਥਚਾਰੇ ਨੂੰ ਸੰਭਾਲਣ ਦੇ ਲਈ ਅਹਿਮ ਦੱਸਿਆ। ਕੈਨੇਡਾ ਨਿਵੇਸ਼ ਸੰਮੇਲਨ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ, ਆਉਣ ਵਾਲੀਆਂ ਹਸਤੀਆਂ ਦੇ ਵਿੱਚ ਗੋਲਡਮੈਨ ਸੈਚਸ ਦੇ ਜਿਹੜਾ ਸਾਬਕਾ ਕਾਰਜਕਾਰੀ ਤੇ ਸੈਂਟਰਲ ਬੈਂਕ ਦੇ ਮੁਖੀ ਦੇ ਨਿੱਜੀ ਸੰਪਰਕਾਂ ਦੇ ਵਿੱਚ ਸ਼ਾਮਲ ਕਈ ਲੋਕ ਨੇ। ਇਨ੍ਹਾਂ ਦੇ ਵਿੱਚ ਅਮਰੀਕਾ ਤੋਂ ਬਲੈਕ ਰੋਕ ਦੇ CEO ਲੈਰੀ ਫਿਕ ਤੇ ਬਲੈਕ ਸਟੋਨ ਦੇ ਜਿਹੜੇ ਮੁਖੀ ਨੇ ਜੌਨ ਗ੍ਰੇ, ਸਿੰਗਾਪੁਰ ਦੇ ਫੰਡ ਟੈਮਾਸੈਕ ਦੇ ਜਿਹੜੇ CEO ਦਿਲਹਾਨ ਪਹਿਲੇ ਅਤੇ ਡੱਚ ਪੈਨਸ਼ਨ ਫੰਡ ਦੇ ਜਿਹੜੇ ਨੇ APJ ਗਰੁੱਪ ਦੀ ਜਿਹੜੀ ਹੈ CEO ਅਨੈਟ ਮੌਸਮੈਨ ਸ਼ਾਮਲ ਨੇ। ਮੈਨੂੰ ਚੇਤੇ ਆਇਆ ਬਲੈਕ ਸਟੋਨ ਦਾ ਜ਼ਿਕਰ ਹੋਇਆ, ਸਾਡੇ ਆਪਣੇ ਕਾਰਖਾਨੇ ਦੇ ਵਿੱਚ ਉੱਥੇ ਬਲੈਕ ਸਟੋਨ ਦਾ ਜਿਹੜਾ ਇੰਜਣ ਹੁੰਦਾ ਸੀ, ਜਿਹੜਾ ਬੜੀ ਪਿਆਰੀ ਆਵਾਜ਼ ਹੈ, ਬੈੱਡ ਵਾਂਗੂ ਇਹ ਵਿਸ਼ੇ ਇੰਜਣ ਹੁੰਦੇ ਸੀ, ਜਦੋਂ ਸਾਰੀ ਵੱਡੀਆਂ ਮਸ਼ੀਨਾਂ ਇਹਦੇ ਉੱਤੇ ਚਲਾਈਆਂ ਜਾਂਦੀਆਂ ਸੀ, ਬੜੀ ਮਿੱਠੀ ਆਵਾਜ਼ ਠੁੱਕ ਠੁੱਕ ਠੁੱਕ ਠੁੱਕ ਕਰਦੀ ਆਉਂਦੀ ਸੀ ਤੇ ਬੜਾ ਨਜ਼ਾਰਾ, ਕਹਿ ਲਓ ਕਿ ਰਿਪੇਅਰ ਵੀ ਕੀਤਾ, ਬਹੁਤ ਕੁਝ ਪੰਗੇ ਵੀ ਲਏ ਆ ਤੇ ਬੜਾ ਮਜ਼ਾ ਵੀ ਆਉਂਦਾ ਸੀ ਇਹਨੂੰ ਸਟਾਰਟ ਕਰਨ ਦੇ ਲਈ। ਦੋ ਜਾਣੇ ਹੈਂਡਲ ਦੇ ਉੱਤੇ ਜੁੜਦੇ ਸੀ ਤੇ ਇੱਕ ਜਣਾ ਪਟਾ ਖਿੱਚਦਾ ਹੁੰਦਾ ਸੀ ਤੇ ਫਾਦਰ ਸਾਹਿਬ ਸਾਡੇ ਹਨਾ ਬੱਤੀ ਲਾਉਂਦੇ ਹੁੰਦੇ ਸੀ, ਜਾਣੀ ਕਿ ਲਾਈਟ, ਤੇ ਉਹਨੂੰ ਜਿਹੜਾ ਸੀ ਉਹਦੇ ਬਾਲ ਜਿਹੜੇ ਹੁੰਦੇ ਸੀ ਗਰਮ ਕਰਨੇ ਪੈਂਦੇ ਹੁੰਦੇ ਸੀ, ਹੀਟ ਦੇਣੀ ਪੈਂਦੀ ਹੁੰਦੀ ਸੀ, ਤਾਂ ਉਹਦੇ ਨਾਲ ਫਿਰ ਇਹ ਜਦੋਂ ਉਹਨੂੰ ਗਰਮੈਸ਼ ਦਿੱਤੀ ਜਾਂਦੀ ਸੀ ਤੇ ਜਿਹੜੀ ਫਿਰ ਇਹ ਜਿਹੜਾ ਸਟਾਰਟ ਹੁੰਦਾ ਸੀ। ਚਲੋ ਇਸ ਖਬਰ ਵੱਲ ਨੂੰ ਚੱਲਦੇ ਹਾਂ। ਅੱਜ ਤੋਂ ਸ਼ੁਰੂ ਹੋਏ ਇਸ ਦੋ ਰੋਜ਼ਾ ਜਿਹੜਾ ਸੰਮੇਲਨ ਦੇ ਵਿੱਚ ਭਵਿੱਖ ਦੇ ਨਿਵੇਸ਼ ਦੇ ਬਾਰੇ ਗੱਲਬਾਤ ਸ਼ੁਰੂ ਹੋਵੇਗੀ, ਪਰ ਸਰਕਾਰੀ ਸੂਤਰ ਜਿਹੜੇ ਨੇ ਕੈਨੇਡਾ ਦੇ ਵੱਡੇ ਸੌਦੇ ਨੇਪੇਰੇ ਜਿਹੜਾ ਚੜ੍ਹਨ ਦੇ ਵਿੱਚ 12 ਤੋਂ 18 ਮਹੀਨੇ ਲਗਾ ਸਕਦੇ ਦੱਸਿਆ ਹੈ। ਕਾਰਨੀ ਨੇ ਨੌਕਰਸ਼ਾਹੀ ਦੇ ਅੜਿੱਕੇ ਘਟਾ ਕੇ ਤੇ ਖਣਨ, ਊਰਜਾ, ਤਕਨਾਲੋਜੀ ਤੇ ਬੁਨਿਆਦੀ ਢਾਂਚਾ ਪ੍ਰੋਜੈਕਟ ਵਿਕਸਿਤ ਕਰਕੇ ਅਗਲੇ 5 ਸਾਲਾਂ ਦੇ ਵਿੱਚ 1 ਖਰਬ ਕੈਨੇਡੀਆਈ ਡਾਲਰ ਦਾ ਨਿਵੇਸ਼ ਲਿਆਉਣ ਦਾ ਜਿਹੜਾ ਵਾਅਦਾ ਕੀਤਾ ਹੈ। ਕਾਰਨੀ ਨੇ ਜਿਹੜਾ ਬੀਤੇ ਦਿਨ ਸੰਮੇਲਨ ਦੇ ਸਵਾਗਤੀ ਸਮਾਗਮ ਦੇ ਵਿੱਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਜੋ 120 ਖਰਬ ਤੋਂ ਵੱਧ ਦੇ ਅਸਾਸਿਆਂ ਦੀ ਪ੍ਰਬੰਧਨ ਕਰਦੇ ਨੇ ਸਨ, ਸਾਡੀ ਦੁਕਾਨ ਦੀ ਖਿੜਕੀ ਦੇ ਵਿੱਚ ਝਾਕਣ ਆਉਣਗੇ ਕਿਉਂਕਿ ਦੁਨੀਆ ਕੈਨੇਡਾ ਨੂੰ ਵੱਖਰੇ ਨਜ਼ਰੀਏ ਦੇ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਕੈਨੇਡਾ ਦੇ ਅਰਥਚਾਰੇ ਦੇ ਲਈ ਨਿਵੇਸ਼ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਦੇ ਵੱਲੋਂ ਲਾਏ ਜਾ ਰਹੇ ਵੱਧਦੇ ਟੈਰਿਫ ਦਾ ਸਾਹਮਣਾ ਕਰ ਸਕਣ। ਦੂਸਰੇ ਪਾਸੇ ਕਿਉਂਕਿ ਦੇਖੋ ਬਾਰ ਬਾਰ ਟਰੰਪ ਤਾਂ ਹੀ ਕਹਿੰਦਾ ਕਿਉਂਕਿ ਕੈਨੇਡਾ ਨੂੰ ਦੱਬਣਾ ਚਾਹੁੰਦਾ, ਉੱਥੇ ਬਹੁਤ ਸਾਰਾ ਲੀਥੀਅਮ, ਗੋਲਡ, ਹੋਰ ਬਹੁਤ ਸਾਰੀਆਂ ਧਾਤਾਂ ਨੇ ਜਿਹੜੇ ਅਜੇ ਤੱਕ ਫਰੋਲੀਆਂ ਹੀ ਨਹੀਂ ਗਈਆਂ ਤੇ ਨਜ਼ਰ ਤਾਂ ਕਰਕੇ 51ਵਾਂ ਸੂਬਾ ਕਹਿੰਦਾ ਕਿ ਅਸੀਂ ਬਣਾ ਲਈਏ ਇਹਨੂੰ ਅਮਰੀਕਾ ਦੇ ਕੈਨੇਡਾ ਨੂੰ, ਪਰ ਕਾਰਨੀ ਹੁਣਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਪਬਲਿਕ ਉੱਥੇ ਦੀ ਸਾਥ ਦੇ ਰਹੀ ਹੈ ਤੇ ਉਹਨੂੰ ਹੁਣ ਬਹੁਮਤ ਵੀ ਮਿਲ ਚੁੱਕੀ ਹੈ ਤੇ ਆਪਣੇ ਜਿਹੜਾ ਪੂਰੇ ਸਟਰੇਟ ਵੇ ਦੇ ਨਾਲ, ਮਤਲਬ ਕਿ ਜਿੱਦਾਂ ਘੋੜੇ ਦੇ ਅੱਖਾਂ ਜਾਣੀ ਕਿ ਟਕੀਆਂ ਹੁੰਦੀਆਂ, ਬਸ ਸਿੱਧਾ ਹੀ ਦੇਖ ਸਕਦਾ ਉਸੇ ਪੋਜੀਸ਼ਨ ਦੇ ਵਿੱਚ ਹੁਣ ਕਾਰਨੀ ਚੱਲ ਰਿਹਾ ਹੈ ਤੇ ਪੂਰੀ ਆਪਣੀ ਪਾਵਰ ਵਰਤ ਰਿਹਾ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਕਰਾਮਾਤਾਂ ਕਰਕੇ ਦਿਖਾਉਂਦਾ ਹੈ ਕੈਨੇਡਾ ਦੇ ਲਈ। ਦੂਸਰੇ ਪਾਸੇ ਭਾਰਤ ਕੈਨੇਡਾ ਵਪਾਰ ਸਮਝੌਤਾ ਜਿਹੜਾ ਉਹਦੇ ਲਈ ਚੌਥੇ ਗੇੜ ਦੀ ਗੱਲਬਾਤ ਕੈਨੇਡਾ ਦੇ ਨਾਲ ਸ਼ੁਰੂ ਹੋ ਚੁੱਕੀ ਹੈ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਨੇਪਰੇ ਚਾੜਨ ਦੇ ਲਈ ਸੋਮਵਾਰ ਨੂੰ ਕੱਲ੍ਹ ਬੀਤੇ 'ਚ ਨਵੀਂ ਦਿੱਲੀ ਦੇ ਵਿੱਚ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਕਰਤੀ ਹੈ। 18 ਸਤੰਬਰ ਤੱਕ ਜਾਰੀ ਰਹੇਗੀ ਇਹ ਗੱਲਬਾਤ। ਦੋਵੇਂ ਮੁਲਕ ਇਸ ਸਾਲ ਜਿਹੜਾ ਗੱਲਬਾਤ ਮੁਕੰਮਲ ਕਰਨਾ ਚਾਹੁੰਦੇ ਨੇ ਤੇ ਅਧਿਕਾਰੀਆਂ ਦੇ ਮੁਤਾਬਕ ਗੱਲਬਾਤ ਦੇ ਵਿੱਚ ਵਸਤਾਂ ਤੇ ਸੇਵਾਵਾਂ ਦਾ ਵਪਾਰ, ਮੂਲ ਨਿਯਮ, ਤਕਨੀਕੀ ਵਪਾਰਕ ਰੁਕਾਵਟਾਂ ਸਮੇਤ ਕਈ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੋਏਗੀ। ਤੀਜੇ ਗੇੜ ਦੀ ਗੱਲਬਾਤ ਜੁਲਾਈ ਦੇ ਵਿੱਚ ਓਟਾਵਾ ਦੇ ਵਿੱਚ ਹੋਣੀ ਹੈ। ਦੋਵਾਂ ਮੁਲਕਾਂ ਨੇ 2030 ਤੱਕ ਦੁਵੱਲਾ ਜਿਹੜਾ ਵਪਾਰ 50 ਅਰਬ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ। 2025 ਤੇ 26 ਦੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.22% ਘੱਟ ਕੇ 7.95 ਅਰਬ ਡਾਲਰ ਰਹਿ ਗਿਆ। ਭਾਰਤ ਦੇ ਵੱਲੋਂ ਮੁੱਖ ਤੌਰ ਦੇ ਉੱਤੇ ਕੈਨੇਡਾ ਨੂੰ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਉਤਪਾਦ, ਕੱਪੜੇ ਅਤੇ ਇਲੈਕਟ੍ਰੋਨਿਕ ਸਮਾਨ ਬਰਾਮਦ ਕੀਤਾ ਜਾਂਦਾ ਹੈ ਤੇ ਕੈਨੇਡਾ ਤੋਂ ਭਾਰਤ ਜਿਹੜਾ ਦਾਲਾਂ, ਕੋਲਾ, ਖਾਦ, ਕੱਚਾ ਪੈਟਰੋਲੀਅਮ ਜਾਂ ਕਾਗਜ਼ ਜਿਹੜਾ ਉਹ ਵੀ ਮੰਗਵਾਉਂਦਾ ਹੈ, ਦਰਾਮਦ ਕਰਦਾ ਹੈ। ਦੂਸਰੇ ਪਾਸੇ ਰੂੜੀਵਾਦੀਆਂ ਦੀ ਗੱਲ ਹੋਈ ਹੈ ਤੇ ਸਵੀਡਨ ਇਲੈਕਸ਼ਨ ਦੇ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਅੱਗੇ ਆ ਰਹੇ ਨੇ। ਸਰਕਾਰ ਬਣਾਉਣ ਬਾਰੇ ਬੇਯਕੀਨੀ ਬਰਕਰਾਰ ਹੈ ਅਜੇ, ਪਰ ਕੱਲ੍ਹ ਤੱਕ ਜਿਹੜਾ ਸਾਰਾ ਕੁਝ ਸਪਸ਼ਟ ਹੋ ਜਾਏਗਾ, ਨਤੀਜੇ ਜਿਹੜੇ ਆਉਣਗੇ। ਸਵੀਡਨ ਦੇ ਵਿੱਚ ਆਮ ਚੋਣਾਂ ਜਿਵੇਂ ਜਿਵੇਂ ਆਖਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਨੇ, ਮੁਲਕ ਦੇ ਵਿੱਚ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਤੇ ਇਮੀਗ੍ਰੇਸ਼ਨ ਵਿਰੋਧੀ ਕੱਟੜ ਸੱਜੇ ਪੱਖੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਦੇ ਨਾਲੋਂ ਘੱਟ ਰਿਹਾ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ। ਹਾਲਾਂਕਿ ਉਨ੍ਹਾਂ ਦੀ ਆਪਣੀ ਜਿਹੜੀ ਪਾਰਟੀ ਹੈ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਦੀ ਜਿਹੜੀ ਹਮਾਇਤ ਘੱਟ ਗਈ ਹੈ। ਸਵੀਡਨ, ਜਿਸ ਦੀ ਆਬਾਦੀ ਤਕਰੀਬਨ 1.06 ਕਰੋੜ ਹੈ, ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਤੇ ਨਾਟੋ ਦਾ ਸਭ ਤੋਂ ਜਿਹੜਾ ਨਵਾਂ ਮੈਂਬਰ ਬਣਿਆ ਹੈ। 94% ਤੋਂ ਵੱਧ ਜ਼ਿਲ੍ਹਿਆਂ ਦੇ ਨਤੀਜੇ ਆਉਣੇ ਜਿਹੜੇ ਨੇ ਮਗਰੋਂ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਕਿ ਸਟਾਕਹੋਮ ਜਿਹੜੀ ਹੈ ਆਪਣੀ ਕੈਪੀਟਲ ਹੈ, ਉਹਦੀਆਂ 349 ਸੀਟਾਂ ਵਾਲੀ ਸੰਸਦ ਜਿਸ ਨੂੰ ਜਿਹੜਾ ਕਿ ਰਿਸਕ ਡੈਗ ਦੇ ਵਿੱਚ ਚਾਰ ਵਿਰੋਧੀ ਪਾਰਟੀਆਂ 176 ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ। ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਾਂ ਉਸਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ ਨੇ। ਨਤੀਜਿਆਂ ਦਾ ਫੈਸਲਾ ਸ਼ਾਇਦ ਕੱਲ੍ਹ ਨੂੰ ਜਿਹੜਾ ਬੁੱਧਵਾਰ ਤੱਕ ਸਪਸ਼ਟ ਹੋ ਜਾਵੇਗਾ ਤੇ ਸਥਾਨਕ ਚੋਣ ਬੋਰਡ ਉਨ੍ਹਾਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਕਰਨਗੇ ਜੋ ਚੋਣਾਂ ਵਾਲੇ ਦਿਨ ਤੱਕ ਪੋਲਿੰਗ ਸਟੇਸ਼ਨ ਨਹੀਂ ਜਿਹੜੀਆਂ ਪਹੁੰਚ ਸਕੇ ਸਨ। ਦੂਸਰੇ ਪਾਸੇ ਅਰਬ ਦੇਸ਼ ਜਿਹੜੇ ਨੇ ਉਨ੍ਹਾਂ ਨੇ ਵੀ ਦਾਅਵਾ ਠੋਕ ਦਿੱਤਾ ਹੈ। ਕਹਿੰਦੇ ਕਿ ਮਦੀਨਾ ਦੇ ਵਿੱਚ ਯੂਰੇਨੀਅਮ ਜਿਹੜਾ ਹੈ ਤੇ ਰੇਅਰ ਅਰਥ ਮਿਨਰਲਸ ਦਾ ਜਿਹੜਾ ਵੱਡਾ ਭੰਡਾਰ ਹੈ, ਸਾਊਦੀ ਅਰਬ ਦਾ ਵੱਡਾ ਦਾਅਵਾ ਹੈ। ਸਾਊਦੀ ਅਰਬ ਨੇ ਕਿਉਂ ਭਾਈ ਰੋਲਾ ਪਾਉਂਦੇ ਹੋ, ਚੁੱਪ ਚਪੀ ਤੇ ਰੱਖੀ ਛੱਡੋ ਜੇ ਹੈਗਾ ਤੇ ਟਰੰਪ ਨੇ ਮੁੜ ਕੇ ਆ ਜਾਣਾ ਫਿਰ ਤੁਸੀਂ ਕਹਿਣਾ ਭਾਈ ਸਾਡੇ ਨਾਲ ਧੱਕਾ ਭਾਜੀ। ਸਾਊਦੀ ਅਰਬ ਨੇ ਮਦੀਨਾ ਖੇਤਰ ਦੇ ਵਿੱਚ ਯੂਰੇਨੀਅਮ ਤੇ ਦੁਰਲੱਭ ਖਣਿਜਾਂ ਦੇ ਨਾਲ ਭਰਪੂਰ ਕੱਚੀ ਧਾਤ ਦੇ ਇੱਕ ਵੱਡੇ ਭੰਡਾਰ ਦੀ ਖੋਜ ਕਰਨ ਦਾ ਦਾਅਵਾ ਹੋਇਆ। ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਦੇ ਅਨੁਸਾਰ ਮਦੀਨਾ ਦੇ ਜਬਲ ਸਈਦ ਪ੍ਰੋਜੈਕਟ ਦੇ ਵਿੱਚ ਕੀਤੇ ਗਏ ਭੂ ਵਿਗਿਆਨਕ ਸਰਵੇਖਣ ਦੇ ਦੌਰਾਨ ਲਗਭਗ 11 ਕਰੋੜ ਟਨ 110 ਮਿਲੀਅਨ ਟਨ ਕੱਚੀ ਧਾਤ ਉਰੇ ਹੋਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ। ਇਸ ਖੋਜ ਦੇ ਵਿੱਚ ਭਾਰੀ ਦੁਰਲੱਭ ਖਣਿਜ ਤੱਤਾਂ ਦੀ ਉੱਚ ਮਾਤਰਾ ਦੇ ਨਾਲ ਨਾਲ ਯੂਰੇਨੀਅਮ ਦੀਆਂ ਸੰਭਾਵਨਾਵਾਂ ਵੀ ਜਿਹੜੀਆਂ ਮਿਲੀਆਂ ਨੇ। ਇਹ ਸਪਸ਼ਟ ਅਜੇ ਤੱਕ ਨਹੀਂ ਹੈ ਪਰ ਕਿ ਇਹ 11 ਕਰੋੜ ਟਨ ਸ਼ੁੱਧ ਯੂਰੇਨੀਅਮ ਨਹੀਂ ਹੈ, ਸਗੋਂ ਇਹ ਯੂਰੇਨੀਅਮ ਅਤੇ ਰੇਅਰ ਅਰਥ ਜਿਹੜਾ ਤੱਤਾਂ ਵਾਲੀ ਕੁੱਲ ਅਨੁਮਾਨਿਤ ਜਿਹੜੀ ਕੱਚੀ ਧਾਤ ਹੈ। ਇਹ ਖੋਜ ਜਿਹੜੀ ਹੈ ਸਾਊਦੀ ਅਰਬ ਦੀ ਵਿਜ਼ਨ 2030 ਜਿਹੜੀ ਹੈ 2030 ਰਣਨੀਤੀ ਦੇ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ, ਜਿਸ ਦਾ ਜਿਹੜਾ ਮਕਸਦ ਜਿਹੜਾ ਦੇਸ਼ ਦੀ ਅਰਥ ਵਿਵਸਥਾ ਦੀ ਤੇਲ ਦੇ ਉੱਤੇ ਨਿਰਭਰਤਾ ਘਟਾਉਣਾ ਤੇ ਖਣਿਜ ਨਵੀਨੀਕਰਨ ਯੋਗ ਊਰਜਾ ਦੇ ਉੱਤੇ ਨਾਗਰਿਕ ਪਰਮਾਣੂ ਊਰਜਾ ਖੇਤਰ ਚ ਨਿਵੇਸ਼ ਵਧਾਉਣਾ ਹੈ। ਇਹ ਦੁਰਲੱਭ ਖਣਿਜ ਇਲੈਕਟ੍ਰਾਨਿਕਸ, ਇਲੈਕਟ੍ਰਿਕ ਵਾਹਨਾਂ, ਪਵਨ ਊਰਜਾ ਜਿਹੜੀ ਹੈ ਜਾਣੀ ਕਿ ਜਿਹੜੀ ਪੌਣ ਚੱਕੀਆਂ ਦੇ ਨਾਲ ਪੈਦਾ ਕੀਤੀ ਜਾਂਦੀ ਹੈ, ਉਹ ਜਿਹੜੀਆਂ ਚੱਕੀਆਂ ਬਣਦੀਆਂ ਨੇ ਕੁਝ ਮਟੀਰੀਅਲ ਉਹਦੇ ਵਿੱਚ ਲਾਇਆ ਜਾਂਦਾ, ਰੱਖਿਆ ਉਪਕਰਨਾਂ ਤੇ ਹੋਰ ਹਾਈ ਜਿਹੜਾ ਟੈਕ ਉਦਯੋਗਾਂ ਦੇ ਲਈ ਬਹੁਤ ਮਹੱਤਵਪੂਰਨ ਨੇ। ਮਦੀਨਾ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਜਿੱਥੇ 622 ਈਸਵੀ ਦੇ ਵਿੱਚ ਪੈਗੰਬਰ ਮੁਹੰਮਦ ਨੇ ਮੱਕੇ ਤੋਂ ਜਿਹੜਾ ਹਿਜਰਤ ਕੀਤਾ ਸੀ ਤੇ ਇਸ ਪਵਿੱਤਰ ਖੇਤਰ ਦੇ ਵਿੱਚ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਖਣਿਜਾਂ ਦੀ ਖੋਜ ਨੇ ਵਿਸ਼ਵ ਪੱਧਰ ਦੇ ਉੱਤੇ ਧਿਆਨ ਖਿੱਚਿਆ ਤੇ ਸਾਊਦੀ ਅਰਬ ਨਾਗਰਿਕ ਪ੍ਰਮਾਣੂ ਊਰਜਾ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਵੀ ਜਿਹੜਾ ਅੱਗੇ ਵੱਧ ਰਿਹਾ, ਜਿਸ ਦੇ ਲਈ ਯੂਰੇਨੀਅਮ ਇੱਕ ਅਹਿਮ ਜਿਹੜਾ ਕੱਚਾ ਮਾਲ ਹੈ, ਜਾਣੀ ਕਿ ਉਹ ਦੇਵੇਗਾ ਕੱਚਾ ਮਾਲ ਤੇ ਮੁੜ ਕੇ ਟਰੰਪ ਸਾਲ ਦੇਣਗੇ ਜੀ ਪ੍ਰਮਾਣੂ। ਪਹਿਲਾਂ ਹੀ ਕਿਤੇ ਨਾ ਕਿਤੇ ਉਹਨੇ ਕਹਿ ਦਿੱਤਾ ਸੀਗਾ ਕਿ ਭਾਈ ਇਹ ਮੁਲਕ ਜਿਹੜੇ ਨੇ, ਅਰਬ ਮੁਲਕ ਜਿਹੜੇ ਨੇ, ਉਹ ਰੱਖ ਸਕਦੇ ਨੇ ਇਹ ਚੀਜ਼ਾਂ, ਜਾਣੀ ਕਿ ਪਰਮਾਣੂ ਜਿਹੜੀਆਂ ਨੇ ਚੀਜ਼ਾਂ, ਪਰ ਜਿਹੜੇ ਨੇ ਈਰਾਨ ਹੈ ਜਾਂ ਕੁਝ ਮੁਲਕਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਬਰਕਰਾਰ ਰੱਖ ਰਿਹਾ। ਕੈਨੇਡਾ ਨੂੰ ਫਿਰ ਚੱਲਦੇ ਹਾਂ, ਕੈਨੇਡਾ ਦੇ ਵਿੱਚ ਜਬਰੀ ਵਸੂਲੀ ਦੇ ਮਾਮਲਿਆਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ, 4 ਪੰਜਾਬੀ ਡਿਪੋਰਟ ਕੀਤੇ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਪੰਜਾਬ ਦੇ ਨਾਲ ਸੰਬੰਧਿਤ 4 ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਦੇ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਤੇ ਸਾਹਿਬਜੋਤ ਸਿੰਘ ਨੂੰ ਜਿਹੜਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਜਿਹੜਾ IRPA ਤਹਿਤ ਅਪਰਾਧਿਕ ਸੰਗਠਨਾਂ ਦੇ ਨਾਲ ਸੰਬੰਧਿਤ ਤੇ ਗੰਭੀਰ ਅਪਰਾਧਾਂ ਦੇ ਲਈ ਅਯੋਗ ਪਾਇਆ ਗਿਆ। ਇਨ੍ਹਾਂ ਚਾਰਾਂ ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਨੇ। ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਆਫ ਕੈਨੇਡਾ IRB ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ। ਦੂਸਰੇ ਪਾਸੇ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਸਟੇਟਮੈਂਟ ਕਾਰਨ ਵਿਵਾਦ ਬਣ ਗਿਆ। ਰਿਪਬਲਿਕਨ ਉਮੀਦਵਾਰ ਵੀ ਦੀ ਜਿਹੜੀ ਖੁਦ ਦੀ ਪਾਰਟੀ ਦੇ ਆਗੂਆਂ ਨੇ ਟਿੱਪਣੀਆਂ ਦੀ ਆਲੋਚਨਾ ਕਰ ਦਿੱਤੀ ਹੈ। ਇੱਕ ਰਿਪਬਲਿਕਨ ਸਿਆਸਤਦਾਨ ਦੀ ਸੋਸ਼ਲ ਮੀਡੀਆ ਪੋਸਟ ਜਿਸਦੇ ਵਿੱਚ ਟੈਕਸਾਸ ਅਮਰੀਕਾ ਦੇ ਵਿੱਚ ਫੁੱਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਵਿਦਿਆਰਥੀ ਨੂੰ ਸਮੱਸਿਆ ਕਿਹਾ ਗਿਆ ਸੀਗਾ, ਉਨ੍ਹਾਂ ਨੇ ਤੂਫਾਨ ਖੜਾ ਕਰਕੇ ਰੱਖ ਦਿੱਤਾ ਹੈ। ਉਸ ਦੀ ਪਾਰਟੀ ਦੇ ਕਈ ਸਾਥੀਆਂ ਤੇ ਡੈਮੋਕਰੇਟਾਂ ਨੇ ਇਨ੍ਹਾਂ ਟਿੱਪਣੀਆਂ ਨੂੰ ਜਿਹੜਾ ਨਸਲੀ ਕਰਾਰ ਦਿੱਤਾ। ਟੈਕਸਾਸ ਰੇਲ ਰੋਡ ਜਿਹੜਾ ਕਮਿਸ਼ਨਰ ਲਈ ਰਿਪਬਲਿਕਨ ਉਮੀਦਵਾਰ ਬੋਬ ਫ੍ਰੈਂਚ, ਜਿਸ ਨੇ 10 ਕਰੋੜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਸੀਗੀ, ਤੇ ਉਹਨੇ ਲੋਗ ਹਾਰਨਜ਼ ਦੀ ਜਿਹੜੀ ਸੀ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਮੂਲ ਦੇ ਵਿਦਿਆਰਥੀਆਂ ਦੀ ਫੋਟੋ ਸਾਂਝੀ ਕੀਤੀ ਤੇ ਕਿਹਾ ਕਿ ਇਸ ਦ੍ਰਿਸ਼ ਤੋਂ ਪਤਾ ਲੱਗਦਾ ਕਿ ਕਿੰਨੇ ਅਮਰੀਕੀਆਂ ਨੂੰ ਵਿਦੇਸ਼ੀਆਂ ਦੇ ਵੱਲੋਂ ਬੇਦਖਲ ਕਰ ਦਿੱਤਾ ਗਿਆ। ਇਸੇ ਤਸਵੀਰ ਨੂੰ ਜਿਹੜਾ ਸਾਂਝੀ ਕਰਦਿਆਂ ਹੋਇਆ ਇੱਕ ਪੋਸਟ ਦੇ ਵਿੱਚ ਫ੍ਰੈਂਚ ਨੇ ਲਿਖਿਆ, ਮੈਂ ਸੁਣਿਆ ਹੈ ਕਿ ਇਸ ਸਾਲ UT ਦਾ ਜਿਹੜਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਹ ਸਮੱਸਿਆ ਹੁਣ ਸਪਸ਼ਟ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਦੀ ਕਲਪਨਾ ਦੇ ਨਾਲੋਂ ਬਹੁਤ ਜ਼ਿਆਦਾ ਮਾੜੀ ਹੈ। ਸਨੈਟਰ ਜੋਹਨ ਜਿਹੜਾ ਹੈ ਕੋਰਨਿਨ ਨੇ ਇਸ ਪੋਸਟ ਦੀ ਨਸਲਵਾਦ ਦੇ ਵਜੋਂ ਆਲੋਚਨਾ ਕੀਤੀ ਹੈ ਤੇ ਰਿਪਬਲਿਕਨਾਂ ਨੂੰ ਇਸ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਕੋਰਨਿਨ ਨੇ ਐਕਸ ਦੇ ਉੱਤੇ ਲਿਖਿਆ ਕਿ ਇਹ ਸੂਬਾ ਪੱਧਰੀ ਅਹੁਦੇ ਦੇ ਲਈ ਜਿਹੜਾ ਰਿਪਬਲਿਕਨ ਉਮੀਦਵਾਰ ਹਨ, US ਸੈਨੇਟ ਇੰਡੀਆ ਕੌਕਸ ਦੇ ਸਹਿ ਚੇਅਰਮੈਨ ਕੋਰਨਿਨ ਨੇ ਕਿਹਾ ਕਿ ਹੋਰ ਜਿਹੜੇ ਨੇ ਰਿਪਬਲਿਕਨ ਚੁਣੇ ਹੋਏ ਆਗੂ ਇਸ ਅਸਹਿਣਸ਼ੀਲਤਾ ਤੇ ਨਸਲਵਾਦ ਦੀ ਨਿੰਦਾ ਜਿਹੜੀ ਆ ਕਰਨਗੇ ਜਾਂ ਜਦੋਂ ਇਹ ਆਮ ਬਣ ਰਿਹਾ ਹੈ ਤਾਂ ਅੱਖਾਂ ਫੇਰ ਲੈਣਗੇ, ਉਨ੍ਹਾਂ ਨੇ ਸਵਾਲ ਖੜਾ ਕੀਤਾ। ਇਸ ਤਰ੍ਹਾਂ ਮਹਾਨ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਤਬਾਹ ਕਰ ਲੈਂਦੀਆਂ ਨੇ ਤੇ ਦੁੱਖ ਦੀ ਗੱਲ ਇਹ ਵੀ ਹੈ ਕੋਰਨਿਨ ਜੋ ਖੁਦ ਰਿਪਬਲਿਕਨ ਅਤੇ 4 ਵਾਰ ਦੇ ਸੈਨੇਟਰ ਨੇ ਇਸ ਸਾਲ ਸੈਨੇਟਰ ਦੀ ਪ੍ਰਾਇਮਰੀ ਚੋਣ ਟੈਕਸਾਸ ਦੇ ਜਿਹੜਾ ਅਟਾਰਨੀ ਜਨਰਲ ਕੇਨ ਪੈਕਸਟਨ ਤੋਂ ਜਿਹੜਾ ਹਾਰ ਗਏ ਸਨ। ਆਖਰੀ ਖਬਰ ਵੱਲ ਨੂੰ ਵੱਧਦਿਆਂ ਦੂਸਰੇ ਪਾਸੇ ਜ਼ਮੀਨ ਅਸਮਾਨ ਛੱਡੋ ਭਾਈ ਟਰੰਪ ਕੋਈ ਨਾ ਕੋਈ ਝੰਡਾ ਗੱਡ ਦਿੰਦਾ ਹੈ। ਅਮਰੀਕਾ ਨੇ ਸਪੇਸ ਦੇ ਵਿੱਚ ਜਿਹੜਾ ਤਾਇਨਾਤ ਕਰਤੇ ਹੈ ਹਥਿਆਰ, ਇਹ ਜਿਹੜਾ ਦਾਅਵਾ ਕਰ ਦਿੱਤਾ ਹੈ। ਵੈਸੇ ਇੱਕ ਸੰਧੀ ਦੇ ਮੁਤਾਬਕ ਹੈ, ਕੋਈ ਉਹਦੇ ਉੱਤੇ ਇੱਦਾਂ ਨਹੀਂ ਕਰ ਸਕਦਾ। ਬਾਕੀ ਦੇਖਦੇ ਹਾਂ ਖਬਰ ਕੀ ਕਹਿੰਦੀ ਹੈ। ਅਮਰੀਕਾ ਜੋ ਕਿ ਦੁਨੀਆਂ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ ਨੇ ਜਿਹੜਾ ਪਹਿਲੀ ਵਾਰ ਇੱਕ ਅਜਿਹਾ ਜਿਹੜਾ ਅਜੀਬ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਅਮਰੀਕੀ ਸਪੇਸ ਆਰਮੀ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੰਨਿਆ ਕਿ ਉਸਨੇ ਸਪੇਸ ਦੇ ਵਿੱਚ ਹਮਲਾ ਕਰਨ ਦੇ ਲਈ ਤਿਆਰ ਹਥਿਆਰ ਤੈਨਾਤ ਕੀਤੇ ਹੋਏ ਨੇ। ਮੈਰੀਲੈਂਡ ਵਿਖੇ ਸਲਾਨਾ ਏਅਰ ਸਪੇਸ ਐਂਡ ਸਾਈਬਰ ਕਾਨਫਰੰਸ ਦੇ ਦੌਰਾਨ ਅਮਰੀਕੀ ਏਅਰ ਫੋਰਸ ਦੇ ਸੈਕਟਰੀ ਟਰੋਏ ਮੇਕ ਨੇ ਜਿਹੜਾ ਕਿਹਾ ਕਿ ਅਮਰੀਕੀ ਫੌਜਾਂ ਦੀ ਸੁਰੱਖਿਆ ਤੇ ਵੱਧਦੇ ਖਤਰਿਆਂ ਤੋਂ ਨਜਿੱਠਣ ਲਈ ਇਹ ਹਥਿਆਰ ਜ਼ਰੂਰੀ ਜਿਹੜੇ ਸਨ। ਇਸ ਐਲਾਨ ਨੂੰ ਚੀਨ ਅਤੇ ਰੂਸ ਦੇ ਲਈ ਸਿੱਧੀ ਜਿਹੜੀ ਚੇਤਾਵਨੀ ਦੇ ਵਜੋਂ ਦੇਖਿਆ ਗਿਆ ਹੈ। ਹਾਲਾਂਕਿ ਟਰੋਏ ਮੇਕ ਨੇ ਜਿਹੜਾ ਹਥਿਆਰਾਂ ਦੀ ਖਾਸ ਕਿਸਮ ਦੇ ਬਾਰੇ ਖੁਲਾਸਾ ਨਹੀਂ ਕੀਤਾ, ਪਰ ਸੰਕੇਤ ਦਿੱਤਾ ਕਿ ਇਨ੍ਹਾਂ ਦੀ ਜਿਹੜੀ ਵਰਤੋਂ ਸਪੇਸ ਕੰਟਰੋਲ ਅਤੇ ਅਮਰੀਕੀ ਫੌਜਾਂ ਦੀ ਰੱਖਿਆ ਦੇ ਲਈ ਕੀਤੀ ਜਾਏਗੀ। ਭਾਈ ਇੱਥੇ ਨਹੀਂ ਤੁਸੀਂ ਹੱਲੇ ਹਾੜਦੇ, ਉੱਥੇ ਜਾ ਕੇ ਫਿਰ ਖਲਾਰਾ ਪਾਉਣ ਲੱਗ ਗਏ ਹੋ। ਅਮਰੀਕੀ ਸਪੇਸ ਫੌਜ ਦੇ ਬੁਲਾਰੇ ਅਨੁਸਾਰ ਇਹ ਸਿਸਟਮ ਦੁਸ਼ਮਣਾਂ ਨੂੰ ਠੱਲ ਪਾਉਣ ਦੇ ਲਈ ਕਾਇਨੈਟਿਕ ਜਾਣੀ ਕਿ ਅਸਲ ਅਤੇ ਨੌਨ ਕਾਇਨੈਟਿਕ ਲੇਜ਼ਰ ਜਾਂ ਇਲੈਕਟ੍ਰੋਨਿਕ ਵੇਵਸ ਦੋਵਾਂ ਤਰੀਕਿਆਂ ਦੇ ਨਾਲ ਹਮਲਾ ਅਤੇ ਡਿਫੈਂਸ ਕਰ ਸਕਦਾ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਦਾ ਵਿਸਤਾਰ ਦੇ ਵਿੱਚ ਜੁਟਿਆ ਹੋਇਆ। 1957 ਦੇ ਵਿੱਚ ਸਪੂਤਨਿਕ ਲਾਂਚ ਹੋਣ ਤੋਂ ਬਾਅਦ ਹੀ ਪੂਰੀ ਦੁਨੀਆਂ ਦੇ ਵਿੱਚ ਸਪੇਸ ਦੌੜ ਦੀ ਸ਼ੁਰੂਆਤ ਹੋ ਗਈ। 1967 ਦੀ ਆਊਟਰ ਸਪੇਸ ਟ੍ਰੀਟੀ ਤਹਿਤ ਸਪੇਸ ਦੇ ਵਿੱਚ ਹਥਿਆਰ ਰੱਖਣ ਦੇ ਉੱਤੇ ਪਾਬੰਦੀ ਲਗਾਈ ਗਈ ਸੀ, ਪਰ ਇਸ ਦੇ ਬਾਵਜੂਦ ਵੀ ਅਮਰੀਕਾ, ਚੀਨ, ਰੂਸ ਅਤੇ ਭਾਰਤ ਵਰਗੇ ਦੇਸ਼ ਇਸ ਸੰਧੀ ਤੋਂ ਬਾਹਰ ਰਹਿ ਕੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟੈਕਨੋਲੋਜੀਆਂ ਵਿਕਸਿਤ ਕਰਦੀਆਂ ਰਹੀਆਂ ਨੇ। ਅਮਰੀਕੀ ਸਪੇਸ ਆਰਮੀ ਦੇ ਅਨੁਸਾਰ ਚੀਨ ਤੇ ਰੂਸ ਅਮਰੀਕਾ ਦੇ ਲਈ ਵੱਡੀ ਚੁਣੌਤੀ ਨੇ ਤੇ ਚੀਨ ਆਪਣੀ ਫੌਜ ਦੇ ਆਧੁਨਿਕਕਰਨ ਵਜੋਂ ਸਪੇਸ ਅਤੇ ਕਾਊਂਟਰ ਸਪੇਸ ਸਮਰਥਾਵਾਂ ਦਾ ਤੇਜ਼ੀ ਦੇ ਨਾਲ ਵਿਸਤਾਰ ਕਰ ਰਿਹਾ, ਜਦਕਿ ਰੂਸ ਸਪੇਸ ਨੂੰ ਜੰਗ ਦੇ ਮੈਦਾਨ ਦੇ ਵਜੋਂ ਦੇਖਦਾ ਹੈ ਤੇ ਮੰਨਦਾ ਹੈ ਕਿ ਭਵਿੱਖ ਦੀਆਂ ਜੰਗਾਂ ਚ ਸਪੇਸ ਦੇ ਵਿਚ ਹਿੱਸੇਦਾਰੀ ਹੀ ਜਿੱਤ ਦਾ ਜਿਹੜਾ ਫੈਸਲਾ ਕਰੇਗੀ। ਭਾਈ ਆਹ ਧਰਤੀ ਦੇ ਵਿਚ ਕਲੇਸ਼ ਤੁਸੀਂ ਪਾਇਆ ਹੋਇਆ ਜਦੋਂ ਦੇ ਤੁਸੀਂ ਆਏ ਹੋ, ਦੁਨੀਆਂ ਬਣੀ ਹੈ ਤੇ ਹੁਣ ਭਾਈ ਉੱਥੇ ਜਾ ਕੇ ਸਪੇਸ ਦੇ ਵਿੱਚ ਵੀ ਕਲੇਸ਼ ਪਾ ਲਿਆ ਇਹਨਾਂ ਨੇ ਭੀ ਅਸੀਂ ਜਿੰਨੀ ਦੱਬ ਸਕਦੇ ਹਾਂ ਅਸੀਂ ਦੱਬ ਲਈਏ। ਉਹੀ ਰਾਜੇ ਮਹਾਰਾਜਿਆਂ ਵਾਲਾ ਹਾਲਾਤ ਉੱਥੇ ਬਣ ਗਏ ਨੇ ਜਿੱਥੇ ਤੱਕ ਜਿਹਦਾ ਦਬਦਬਾ ਸੀ ਉਹਨਾਂ ਕਬਜ਼ਾ ਕਰ ਲੈਂਦਾ ਸੀ ਤੇ ਹਾਲਾਤ ਭਾਈ ਇਹਨਾਂ ਨੇ ਸਪੇਸ ਦੇ ਉੱਤੇ ਵੀ ਇਹ ਬਣਾ ਦਿੱਤੇ ਆ। ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰੀ ਮੁੱਦਿਆਂ ਵੱਲ ਨੂੰ ਵੱਧਦੇ ਹਾਂ। ਇੱਕ ਖ਼ਬਰ ਕੈਨੇਡਾ ਦੀ, ਵੈਸੇ ਆਪਾਂ ਜ਼ਿਆਦਾ ਰੌਲਾ ਪਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਡਿਜੀਕਰਨ ਵੱਧ ਰਿਹਾ, ਪਰ ਦੂਸਰੇ ਪਾਸੇ ਕੈਨੇਡਾ ਦੇ 4 ਮੁੱਖ ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਦੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਨੇ ਦੇਸ਼ ਦੇ 4 ਮੁੱਖ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਅੱਜ ਸਵੇਰੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟੋਰਾਂਟੋ ਦੇ ਜਿਹੜਾ ਪੀਅਰਸਨ ਹਵਾਈ ਅੱਡੇ ਸਮੇਤ ਕੈਲਗਰੀ, ਮੌਂਟਰੀਅਲ ਤੇ ਵੈਂਕੂਵਰ ਹਵਾਈ ਅੱਡੇ ਦਾ ਸੰਚਾਲਨ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਨਾਲ $10 ਅਰਬ ਮਿਲਣ ਦੀ ਉਮੀਦ ਹੈ ਤੇ ਇਸ ਰਕਮ ਨੂੰ ਦੇਸ਼ ਦੇ ਮਹੱਤਵਪੂਰਨ ਉਤਪਾਦਨ ਸਾਧਨਾਂ ਦੇ ਵਿੱਚ ਨਿਵੇਸ਼ ਕੀਤਾ ਜਾਏਗਾ ਜਿੱਥੇ ਉਹ ਆਰਥਿਕਤਾ ਦੇ ਵਿੱਚ ਵੱਡਾ ਜਿਹੜਾ ਰੋਲ ਨਿਭਾਏਗੀ ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਵਾਈ ਅੱਡਿਆਂ ਦੀ ਜਿਹੜੀ ਜ਼ਮੀਨ ਅਤੇ ਸੰਚਾਲਨ ਢਾਂਚਾ ਸਰਕਾਰ ਦੀ ਮਾਲਕੀ ਦੇ ਵਿੱਚ ਹੀ ਰਹੇਗਾ, ਮਤਲਬ ਕਿ ਉਹਨੂੰ ਠੇਕੇ ਤੇ ਦੇ ਰਹੇ ਨੇ। ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਚੱਲ ਰਹੇ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਸੋਮਵਾਰ ਦੇਰ ਰਾਤ ਕੈਨੇਡਾ ਦੀ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ ਸੱਦੀ ਗਈ ਜਿਸਦਾ ਏਜੰਡਾ ਕੈਨੇਡਾ ਦੇ ਹਵਾਈ ਅੱਡਿਆਂ ਦਾ ਭਵਿੱਖ ਤੈਅ ਕੀਤੇ ਜਾਣ ਤੇ ਉਹਨਾਂ ਦੀ ਜਿਹੜੇ ਸੀ ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਉੱਤੇ ਵਿਚਾਰ ਕਰਨਾ ਸੀ। ਸੰਸਦ ਮੈਂਬਰਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਅਮਲਾ ਮੈਂਬਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਦੇ ਇਜਲਾਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਕਾਹਲੀ ਦੇ ਵਿੱਚ ਮੀਟਿੰਗ ਸੱਦਣ ਦਾ ਵਿਸ਼ੇਸ਼ ਮਹੱਤਵ ਇਹੀ ਸੀਗਾ। ਦੇਰ ਰਾਤ ਕਾਹਲੀ ਦੇ ਵਿੱਚ ਸੱਦੀ ਗਈ ਮੀਟਿੰਗ ਤੋਂ ਹੀ ਸਮਝਿਆ ਗਿਆ ਕਿ ਸਰਕਾਰ ਗੈਰ ਮੁਨਾਫਾ ਮਾਡਲ ਦੇ ਵਜੋਂ ਵਿਚਰ ਰਹੇ ਖਾਸ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਜਾਂ ਹੋਰ ਵਿਕਲਪਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਮੰਗਲਵਾਰ ਨੂੰ ਇਸ ਨੂੰ ਜਿਹੜਾ ਵੱਡੇ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਖਿੱਚ ਬਣਾਏਗੀ ਤੇ ਉਹਨਾਂ ਦੀ ਦਿਲਚਸਪੀ ਜਿਹੜੀ ਹੈ ਆਕੀ ਜਾਏਗੀ ਤੇ $10 ਅਰਬ ਕੈਨੇਡਾ ਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ। ਇਹਦੇ ਵਿੱਚ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ। 5 ਸਾਲ ਦੇ ਵਿੱਚ ਜਿਹੜਾ $10 ਖਰਬ ਦੇ ਵਿਦੇਸ਼ੀ ਨਿਵੇਸ਼ ਦਾ ਟੀਚਾ ਪੂਰਾ ਕਰਨ ਦੇ ਲਈ ਕੁਝ ਮੁੱਖ ਹਵਾਈ ਅੱਡੇ ਨਿੱਜੀ ਹੱਥਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਾਂ ਵਰਤੋਂ ਦੇ ਠੇਕੇ ਦੇ ਉੱਤੇ ਦਿੱਤੇ ਜਾ ਸਕਦੇ ਨੇ। ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਆਖਰ ਦੇ ਵਿੱਚ ਇੱਕ ਗੱਲਬਾਤ ਜ਼ਰੂਰ ਵਿਰਸੇ ਵਿਰਾਸਤ ਦੀ ਹੈ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਸੰਖੇਪ ਦੇ ਵਿੱਚ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਇਹ ਗੱਲਬਾਤ ਹੈ ਦੋਸਤੋ ਜਿਹੜੀ ਗੱਲਬਾਤ ਸਾਂਝੀ ਕਰਨ ਜਾ ਰਿਹਾ ਇੱਕ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਉਹਨਾਂ ਦੀ ਪਹਿਲਾਂ ਵੀ ਸ਼ਾਇਦ ਮੈਂ ਇੱਕ ਅੱਧੀ ਵਾਰੀ ਸਾਂਝੀ ਕੀਤੀ ਹੈ। ਮਾਸਟਰ ਲਖਵਿੰਦਰ ਸਿੰਘ ਜੀ ਇਹਨਾਂ ਦੇ ਬਾਰੇ ਲਿਖਦੇ ਹੈ ਕੌਣ ਸਨ ਇਹ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਨਕਸ਼ਾ ਨਵੀਸੀ ਭਵਨ ਨਿਰਮਾਣ ਤੇ ਲੱਕੜ ਨਕਾਸ਼ੀ ਦੀ ਆਪਣੀ ਨਵੇਕਲੀ ਕਲਾ ਦੇ ਰਾਹੀਂ ਸਿੱਖ ਮੁਗਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਵਾਲੇ ਭਾਈ ਰਾਮ ਸਿੰਘ 19ਵੀਂ ਸਦੀ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਸਨ। ਉਨ੍ਹਾਂ ਦਾ ਜਨਮ 1 ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਰਾਮਗੜੀਆ ਪਰਿਵਾਰ ਦੇ ਵਿੱਚ ਆਸਾ ਸਿੰਘ ਦੇ ਘਰ ਹੁੰਦਾ ਹੈ। ਲੱਕੜ ਤਰਾਸ਼ੀ ਦੀ ਗੁੜਤੀ ਉਹਨਾਂ ਨੂੰ ਪਿਤਾ ਪੁਰਖੀ ਕਿੱਤੇ ਤੋਂ ਹੀ ਮਿਲੀ ਤੇ ਉਹਨਾਂ ਨੇ 10ਵੀਂ ਤੱਕ ਦੀ ਜਿਹੜੀ ਸੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ। ਅੰਗਰੇਜ਼ ਅਧਿਆਪਕਾਂ ਨੇ ਉਹਨਾਂ ਦੀ ਸਿਰਜਣਾਤਮਕ ਸ਼ਕਤੀ ਨੂੰ ਪਛਾਣ ਕੇ ਅਗਲੀ ਪੜ੍ਹਾਈ ਲਈ ਲਾਹੌਰ ਦੇ ਮਿਓ ਸਕੂਲ ਆਫ ਆਰਟਸ ਦੇ ਵਿੱਚ ਦਾਖਲਾ ਲੈਣ ਦੀ ਸਲਾਹ ਦੇ ਦਿੱਤੀ। ਮਿਓ ਸਕੂਲ ਨੇ ਉਹਨਾਂ ਦੀ ਜਿਹੜੀ ਸੀ ਸਿੱਖਿਆ ਦੇ ਵੱਲ ਪੂਰਾ ਧਿਆਨ ਦਿੱਤਾ ਤੇ ਭਾਈ ਰਾਮ ਸਿੰਘ ਵੀ ਭਾਰਤੀ ਅਤੇ ਯੂਰਪੀ ਭਵਨ ਉਸਾਰੀ ਨੂੰ ਸਾਂਝੀ ਰੰਗਤ ਦੇਣ ਲੱਗ ਪਏ। ਵਿਲੱਖਣ ਪ੍ਰਤਿਭਾ ਦੇ ਮਾਲਕ ਭਾਈ ਰਾਮ ਸਿੰਘ ਦੀ ਤਿੱਖਣ ਬੁੱਧੀ ਦੀ ਸ਼ਲਾਘਾ ਕਰਦਿਆਂ ਹੋਇਆਂ ਪ੍ਰਿੰਸੀਪਲ ਜੌਨ ਲੁੱਕਵੁੱਡ ਕਿਪਲਿੰਗ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਵਾਲਾ ਹੋਣ ਹਰ ਵਿਦਿਆਰਥੀ ਉੱਤਮ ਇਮਾਰਤ ਸਾਜ ਦੇ ਵਜੋਂ ਉੱਚੀਆਂ ਮੰਜ਼ਿਲਾਂ ਨੂੰ ਛੂਹੇਗਾ। ਕਿਉਂਕਿ ਇੰਗਲੈਂਡ ਦੇਖਿਆ ਜਾਵੇ ਤਾਂ ਉਹਨਾਂ ਦੀ ਇਮਾਰਤ ਸਾਜੀ ਜਿਹੜੀ ਹੈ ਜਿਹੜਾ ਜਿੰਨੇ ਵੀ ਨਕਸ਼ੇ ਆ ਜਾਂ ਇਮਾਰਤਾਂ ਨੇ ਬਾ ਕਮਾਲ ਨੇ ਜੀ, ਦੁਨੀਆਂ ਦੇ ਵਿੱਚ ਲੋਹਾ ਮਨਵਾਉਂਦੀਆਂ ਨੇ। ਤੇ ਭਾਈ ਰਾਮ ਸਿੰਘ ਉਹਨਾਂ ਨੇ ਇਹ ਭਵਿੱਖਬਾਣੀ ਸੱਚ ਕਰ ਵਿਖਾਈ ਜਿਸਦੀ ਸ਼ੁਰੂਆਤ ਆਪਣੇ ਹੀ ਸਕੂਲ ਦੀ ਇਮਾਰਤ ਸਾਜੀ ਤੋਂ ਹੋ ਗਈ। ਭਾਈ ਰਾਮ ਸਿੰਘ ਨੇ ਥਿਊਰੀ ਦੇ ਨਾਲ ਨਾਲ ਅਭਿਆਸ ਦੇ ਵਿੱਚ ਪਰਪੱਕ ਹੁੰਦਿਆਂ ਉਚੇਰੀ ਸਿੱਖਿਆ ਮਿਓ ਸਕੂਲ ਤੋਂ ਹਾਸਲ ਕੀਤੀ। ਕਿਹਾ ਜਾਂਦਾ ਕਿ ਪ੍ਰਿੰਸੀਪਲ ਕਿਪਲਿੰਗ ਨੇ ਸਕੂਲ ਦੀ ਇਮਾਰਤ ਬਣਾਉਣ ਦੀ ਪ੍ਰਵਾਨਗੀ ਲੈ ਕੇ ਉਹਨਾਂ ਨੂੰ ਕਿਹਾ ਇਸ ਸਕੂਲ ਦੀ ਇਮਾਰਤ ਦਾ ਡਿਜ਼ਾਈਨ ਜਿਹੜਾ ਤੇਰੇ ਤੋਂ ਵਧੀਆ ਕੌਣ ਤਿਆਰ ਕਰ ਸਕਦਾ। ਸੋ ਇਹ ਕਾਰਜ ਨੇਪਰੇ ਚਾੜਨ ਦੀ ਜ਼ਿੰਮੇਵਾਰੀ ਤੈਨੂੰ ਹੀ ਸੌਂਪੀ ਜਾਂਦੀ ਹੈ। ਭਾਈ ਰਾਮ ਸਿੰਘ ਉਹਨਾਂ ਨੇ ਉੱਤਰ ਦਿੱਤਾ ਅੱਗਿਓਂ, ਸਰ ਜਿਹੜੀ ਸੰਸਥਾ ਵਿਦਿਆ ਦੇ ਨਾਲ ਮੇਰੀਆਂ ਝੋਲੀਆਂ ਭਰ ਰਹੀ ਹੈ ਉਸਦੀ ਇਮਾਰਤ ਕਿਵੇਂ ਉਸਾਰਨੀ ਤੇ ਸ਼ਿੰਗਾਰਨੀ ਹੈ ਇਹ ਮੈਂ ਹੀ ਜਾਣਦਾ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੀ ਬੜੀ ਮਿਹਨਤ ਦੇ ਨਾਲ ਮਿਓ ਸਕੂਲ ਆਫ ਆਰਟਸ ਜੋ ਕਿ ਹੁਣ ਨੈਸ਼ਨਲ ਕਾਲਜ ਆਫ ਆਰਟਸ ਦਾ ਨਕਸ਼ਾ ਤਿਆਰ ਕਰਕੇ ਉਸਾਰੀ ਸ਼ੁਰੂ ਕਰਵਾਈ। ਸਰਕਾਰ ਤੋਂ ਮਿਲੀ ਸੀਮਤ ਗ੍ਰਾਂਟ ਦੇ ਨਾਲ ਉਸਾਰੀ ਗਈ ਇਹ ਇਮਾਰਤ ਉਹਨਾਂ ਦੀ ਪ੍ਰਤਿਭਾ ਦਾ ਜਿਹੜਾ ਉੱਤਮ ਨਮੂਨਾ ਸੀ ਜਿਸਨੇ ਉਹਨਾਂ ਦੀ ਮੁਹਾਰਤ ਦੀ ਜਿਹੜੀ ਸੀ ਖੂਬ ਚਰਚਾ ਵੀ ਕਰਵਾਈ। 1884 ਦੇ ਵਿੱਚ ਇੰਗਲੈਂਡ ਦੇ ਸ਼ਾਹੀ ਜੋੜੇ ਡਿਊਕ ਅਤੇ ਡਚੈਸ ਨੇ ਵਿਸ਼ੇਸ਼ ਫੇਰੀ ਦੇ ਦੌਰਾਨ ਸਕੂਲ ਦੀ ਚਿਨਾਈ ਦੇ ਉੱਤੇ ਲੱਕੜ ਨਕਾਸ਼ੀ ਵੇਖੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਉਸ ਤੋਂ। ਉਹਨਾਂ ਨੇ ਇੰਗਲੈਂਡ ਦੇ ਸਰੀ ਇਲਾਕੇ ਦੀ ਜਿਹੜੀ ਹੈ ਬੈਗਸ਼ੋਟ ਪਾਰਕ ਦੇ ਵਿੱਚ ਡਿਊਕ ਆਫ ਕਨਾਟ ਦੇ ਲਈ ਬਿਲੀਅਰਡ ਰੂਮ ਦੇ ਅੰਦਰੂਨੀ ਸ਼ਿੰਗਾਰ ਦਾ ਆਰਡਰ ਦੇ ਦਿੱਤਾ। ਇਸ ਦੇ ਤਹਿਤ ਵੇਲ ਬੂਟੀਆਂ ਪੰਛੀਆਂ ਤੇ ਜਾਨਵਰਾਂ ਦੇ ਚਿੱਤਰਾਂ ਵਾਲੀਆਂ ਕੰਧਾਂ ਦਰਵਾਜ਼ੇ ਤੇ ਛੱਤਾਂ ਤਿਆਰ ਕਰਨੀਆਂ ਨੇ। ਭਾਈ ਰਾਮ ਸਿੰਘ ਨੇ ਸਕੂਲ ਸਮੇਂ ਤੋਂ ਬਾਅਦ ਤੇ ਛੁੱਟੀਆਂ ਦੇ ਦੌਰਾਨ ਵੀ ਕੰਮ ਕਰਕੇ ਪ੍ਰੋਜੈਕਟ ਨੇਪਰੇ ਚਾੜਿਆ। 1885 ਤੋਂ 87 ਦੇ ਦੌਰਾਨ ਇਹ ਵਸਤਾਂ ਤਿਆਰ ਹੋਈਆਂ ਤਾਂ ਕੁਝ ਵਸਤਾਂ ਉੱਤੇ ਜਿਹੜਾ ਪ੍ਰਿੰਸੀਪਲ ਕਿਪਲਿੰਗ ਦੇ ਨਾਲ ਭਾਈ ਰਾਮ ਸਿੰਘ ਦਾ ਨਾਮ ਵੀ ਉਕਰਿਆ ਗਿਆ। ਇਹਨਾਂ ਵਸਤਾਂ ਦੇ ਨਾਲ ਬਿਲੀਅਰਡ ਰੂਮ ਦੀ ਦਿੱਖ ਬਹੁਤ ਸੁੰਦਰ ਹੋ ਗਈ। ਇਸ ਤੋਂ ਪ੍ਰਭਾਵਿਤ ਹੋ ਕੇ ਮਲਿਕਾ ਵਿਕਟੋਰੀਆ ਨੇ ਜਿਹੜਾ ਸੀ ਓਸਬੋਰਨ ਮਹਿਲ ਦੇ ਵਿੱਚ ਵਿਸ਼ੇਸ਼ ਗੈਸਟ ਹਾਲ ਇੰਡੀਅਨ ਰੂਮ ਬਣਵਾਉਣ ਦਾ ਜਿਹੜਾ ਮਨ ਬਣਾ ਲਿਆ। ਇਸ ਦੇ ਲਈ ਵੱਖ ਵੱਖ ਉੱਚ ਕੋਟੀ ਦੇ ਡਿਜ਼ਾਇਨਰਾਂ ਤੋਂ ਡਿਜ਼ਾਇਨ ਨਕਸ਼ੇ ਮੰਗਵਾ ਕੇ ਵਿਚਾਰ ਕੀਤੇ ਗਏ ਪਰ 29 ਤੇ 30 ਸਾਲਾਂ ਸਿੱਖ ਨੌਜਵਾਨ ਭਾਈ ਰਾਮ ਸਿੰਘ ਦਾ ਨਕਸ਼ਾ ਹੀ ਉਹਨਾਂ ਨੂੰ ਜਿਹੜਾ ਪਾਸ ਕੀਤਾ ਪਸੰਦ ਆਇਆ। ਮਹਾਰਾਣੀ ਦੇ ਸੱਦੇ ਉੱਤੇ ਜਿਹੜਾ ਸੀ 1890 ਦੇ ਵਿੱਚ ਉਹ ਫਿਰ ਇੰਡੀਆ ਤੋਂ ਜਿਹੜਾ ਸੀ ਇੰਗਲੈਂਡ ਆ ਜਾਂਦੇ ਆ 1890 ਦੇ ਵਿੱਚ। ਉਹਨਾਂ ਸੋਚਿਆ ਸੀ ਕਿ ਕਾਰੀਗਰਾਂ ਨੂੰ ਰੂਪ ਰੇਖਾ ਸਮਝਾ ਕੇ ਵਾਪਸ ਪਰਤਾਉਣਗੇ ਪਰ ਅੰਗਰੇਜ਼ ਕਾਰੀਗਰਾਂ ਦੇ ਲਈ ਇਹ ਬਾਰੀਕ ਕੰਮ ਔਖਾ ਹੋਣ ਕਰਕੇ ਉਹਨਾਂ ਨੇ ਭਾਈ ਰਾਮ ਸਿੰਘ ਦਾ ਉੱਥੇ ਰਹਿਣਾ ਜਿਹੜਾ ਸੀ ਜ਼ਰੂਰੀ ਸਮਝਿਆ। ਸੋ ਕੁੱਲ 2-2.5 ਸਾਲ ਠਹਿਰ ਕੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਇਹ ਸੂਖਮ ਕਾਰਜ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ। ਉਹਨਾਂ ਦੇ ਕਹਿਣ ਦੇ ਉੱਤੇ ਹੀ ਇੰਡੀਅਨ ਰੂਮ ਦਾ ਨਾਮ ਬਦਲ ਕੇ ਦਰਬਾਰ ਹਾਲ ਰੋਇਲ ਆਫ ਏਸ਼ੀਅਨ ਰੱਖਿਆ ਗਿਆ ਕਿਉਂਕਿ ਇਹ ਏਸ਼ੀਆ ਦੇ ਸੱਭਿਆਚਾਰ ਦੀ ਤਰਜਮਾਨੀ ਜਿਹੜਾ ਕਰਦਾ ਸੀ। ਮਲਿਕਾ ਵਿਕਟੋਰੀਆ ਉਹਨਾਂ ਦੀ ਕਲਾ ਤੇ ਸਿੱਖੀ ਸਰੂਪ ਦੀ ਕਦਰਦਾਨ ਬਣ ਗਈ। ਸਤਿਕਾਰ ਦੇ ਵਜੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਭਾਈ ਸਾਹਿਬ ਦੇ ਨੇੜੇ ਤੇੜੇ ਤੰਬਾਕੂ ਗਾਊ ਦੇ ਮਾਸ ਅਤੇ ਹਲਾਲ ਦੀ ਸਖ਼ਤ ਮਨਾਹੀ ਸੀਗੀ। ਉਹਨਾਂ ਨੂੰ ਮਿਲਣ ਸਮੇਂ ਅੰਗਰੇਜ਼ੀ ਲਿਬਾਸ ਪਹਿਨਣ ਦੇ ਉੱਤੇ ਵੀ ਰੋਕ ਲਾ ਦਿੱਤੀ ਗਈ। ਮਲਿਕਾ ਵਿਕਟੋਰੀਆ ਤੇ ਉਹਨਾਂ ਦੀ ਧੀ ਲੂਈ ਜੋ ਆਰਟ ਪੇਂਟਿੰਗ ਦੀ ਸ਼ੌਕੀਨ ਸੀ ਜਦੋਂ ਉਹਨਾਂ ਦਾ ਕੰਮ ਵੇਖਣ ਜਾਂਦੀਆਂ ਨੇ ਤਾਂ ਉਹ ਵੀ ਜਿਹੜਾ ਅੰਗਰੇਜ਼ੀ ਪਹਿਰਾਵੇ ਤੋਂ ਪਰਹੇਜ਼ ਰੱਖਦੀਆਂ। ਉਹ ਭਾਈ ਰਾਮ ਸਿੰਘ ਦੀ ਕਾਰਜ ਸ਼ੈਲੀ ਤੋਂ ਇੰਨੀਆਂ ਪ੍ਰਭਾਵਿਤ ਹੋਈਆਂ ਕਿ ਅਕਸਰ ਉਹਨਾਂ ਦੇ ਕੀਰਤੀ ਹੱਥਾਂ ਨੂੰ ਚੁੰਮ ਕੇ ਸਤਿਕਾਰ ਦਿੰਦੀਆਂ ਸੀ। ਮਹਾਰਾਣੀ ਨੇ ਦਰਬਾਰ ਹਾਲ ਦੀ ਮੀਨਾਕਾਰੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸੋਨ ਪੈਨ ਕੇਸ ਅਤੇ ਆਪਣੇ ਦਸਖਤਾਂ ਦੇ ਵਾਲੀ ਪੇਂਟਿੰਗ ਭੇਟ ਕੀਤੀ ਤੇ ਆਪਣੇ ਦਰਬਾਰੀ ਪੇਂਟਰ ਰੁਡੋਲਫ ਸੁਬੰਧਾ ਤੋਂ ਭਾਈ ਰਾਮ ਸਿੰਘ ਦੀ ਪੇਂਟਿੰਗ ਬਣਵਾ ਕੇ ਜਾਣੀ ਕਿ ਉਹਦੀ ਤਸਵੀਰ ਬਣਵਾਈ ਤੇ ਦਰਬਾਰ ਹਾਲ ਦੇ ਵਿੱਚ ਲਾਉਣ ਦਾ ਮਾਣ ਵੀ ਦਿੱਤਾ। ਜਦੋਂ ਪੰਜਾਬ ਦੇ ਵਿੱਚ ਖਾਲਸਾ ਕਾਲਜ ਦੀ ਉਸਾਰੀ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਇਤਿਹਾਸਕ ਫੈਸਲਾ ਹੋ ਗਿਆ ਤਾਂ ਇਸ ਮਹਾਨ ਇਮਾਰਤ ਦਾ ਨਕਸ਼ਾ ਜਿਹੜਾ ਸੀ ਨਾ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਵੀ ਭਾਈ ਰਾਮ ਸਿੰਘ ਨੂੰ ਹੀ ਸੌਂਪੀ ਗਈ ਸੀ। ਖਾਲਸਾ ਕਾਲਜ ਦੇ ਲਈ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਨਕਸ਼ਾ ਡਿਜ਼ਾਈਨ ਕੀਤਾ ਤੇ ਆਪਣੀ ਨਿਗਰਾਨੀ ਹੇਠ ਕੰਮ ਕਰਨਾ ਜਿਹੜਾ ਸ਼ੁਰੂ ਕਰਵਾਇਆ। ਇਮਾਰਤ ਦੇ ਲਈ ਡਿਜ਼ਾਈਨ ਦੇ ਅਨੁਸਾਰ ਸਾਂਚਿਆਂ ਦੇ ਵਿੱਚ ਵੇਲ ਬੂਟੀਆਂ ਵਾਲੀਆਂ ਇੱਟਾਂ ਤਿਆਰ ਕਰਵਾਈਆਂ ਗਈਆਂ। ਇਹਨਾਂ ਨੂੰ ਪਕਾਉਣ ਦੇ ਲਈ ਵਿਸ਼ੇਸ਼ ਭੱਠਾ ਲਾਇਆ ਗਿਆ ਤਾਂ ਕਿ ਬਿਨਾਂ ਭੰਨ ਤੋੜ ਕੀਤਿਆਂ ਹੀ ਸਿੱਧੇ ਡਿਜ਼ਾਈਨ ਫਿੱਟ ਕੀਤੇ ਜਾ ਸਕਣ ਤੇ ਇਮਾਰਤ ਅੱਜ ਵੀ ਉਹਨਾਂ ਦੀ ਕਲਾ ਦੀ ਜਿਹੜੀ ਮਹਾਨ ਵਿਰਾਸਤ ਨੂੰ ਸਜਦਾ ਕਰਦੀ ਜਾਪਦੀ ਹੈ। ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਉਹਨਾਂ ਦੀ ਹੀ ਜਿਹੜਾ ਡਿਜ਼ਾਈਨ ਕੀਤਾ ਹੋਇਆ ਭਾਈ ਰਾਮ ਸਿੰਘ ਉਹਨਾਂ ਦਾ। ਜਿਸ ਸੰਸਥਾ ਮਿਓ ਸਕੂਲ ਆਫ ਆਰਟਸ ਤੋਂ ਵਿਦਿਆਰਥੀ ਦੇ ਵਜੋਂ ਉਚੇਰੀ ਵਿਦਿਆ ਹਾਸਲ ਕੀਤੀ ਉਸੇ ਸੰਸਥਾ ਦੇ ਵਿੱਚ ਹੀ ਭਾਈ ਸਾਹਿਬ ਨੂੰ ਜਿਹੜਾ ਪਹਿਲਾਂ ਅਧਿਆਪਕ ਤੇ ਫਿਰ ਪ੍ਰਿੰਸੀਪਲ ਦੇ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲ ਗਿਆ। ਪ੍ਰਿੰਸੀਪਲ ਕਿਪਲਿੰਗ ਨੇ ਸਤਿਕਾਰ ਦੇ ਵਜੋਂ ਅਧਿਆਪਕ ਹਾਜ਼ਰੀ ਰਜਿਸਟਰ ਦੇ ਵਿੱਚ ਸਭ ਤੋਂ ਉੱਪਰ ਦਾ ਨਾਮ ਭਾਈ ਰਾਮ ਸਿੰਘ ਲਿਖਿਆ ਹੋਇਆ ਸੀ ਜੋ ਅੱਜ ਵੀ ਰਿਕਾਰਡ ਦੇ ਵਿੱਚ ਮੌਜੂਦ ਹੈ। ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਇਮਾਰਤ ਸਾਜ਼ੀ ਦੇ ਕਈ ਕੰਮ ਅਤੇ ਵੱਖ ਵੱਖ ਪ੍ਰਦਰਸ਼ਨੀਆਂ ਦੇ ਲਈ ਮਾਡਲ ਵੀ ਤਿਆਰ ਕਰਵਾਏ। ਉਹਨਾਂ ਨੇ 1900 ਦੇ ਵਿੱਚ ਜਿਹੜਾ ਸੀ ਪੰਜਾਬ ਸ਼ੋਕੇਸ ਪੈਰਿਸ ਯੂਨੀਵਰਸਿਟੀ ਅਤੇ 1902 ਦੇ ਵਿੱਚ ਦਿੱਲੀ ਆਰਟ ਪ੍ਰਦਰਸ਼ਨੀ ਦੇ ਲਈ ਮਾਡਲ ਤਿਆਰ ਕਰਵਾਏ। ਦਿੱਲੀ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਦੇ ਸ਼ੀਸ਼ਮ ਸਲਾਈਡ ਬੋਰਡ ਦਾ ਜਿਹੜਾ ਮੁੱਲ 500 ਰੁਪਏ ਪੈਣ ਕਰਕੇ ਉਹਨਾਂ ਨੂੰ ਚਾਂਦੀ ਦੀ ਟਰਾਫੀ ਮਿਲੀ। ਸਮੇਂ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਨਕਸ਼ੇ ਡਿਜ਼ਾਇਨ ਕਰਵਾਉਣ ਤੇ ਲੱਕੜ ਨਕਾਸ਼ੀ ਦੀ ਸਜਾਵਟ ਕਰਵਾਉਣ ਦੇ ਜਿਹੜੇ ਪ੍ਰੋਜੈਕਟਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਸਤੀਆਂ ਭਾਈ ਰਾਮ ਸਿੰਘ ਦੇ ਕੋਲ ਪਹੁੰਚ ਕਰਨ ਲੱਗ ਪਈਆਂ। ਅਧਿਆਪਨ ਦੀਆਂ ਉੱਤਮ ਸੇਵਾਵਾਂ ਕਰਕੇ ਉਹਨਾਂ ਨੂੰ 1903 ਦੇ ਵਿੱਚ ਮਿਓ ਸਕੂਲ ਦੇ ਪ੍ਰਿੰਸੀਪਲ ਦੇ ਵਜੋਂ ਪਦ ਉੱਨਤ ਕੀਤਾ ਗਿਆ, ਜਿੱਥੇ ਉਹਨਾਂ ਨੇ 1913 ਦੇ ਵਿੱਚ ਸੇਵਾ ਮੁਕਤੀ ਤੱਕ ਸੇਵਾ ਨਿਭਾਈ। 1903 ਦੇ ਵਿੱਚ ਹੀ ਉਹਨਾਂ ਨੂੰ ਕੇਸਰ ਏ ਹਿੰਦ, 1907 ਦੇ ਵਿੱਚ ਸਰਦਾਰ ਸਾਹਿਬ, 1909 ਦੇ ਵਿੱਚ ਸਰਦਾਰ ਬਹਾਦਰ ਤੇ 1911 ਦੇ ਵਿੱਚ ਸਰਦਾਰ ਬਹਾਦਰ ਤੇ ਮੈਂਬਰ ਆਫ਼ ਰੋਇਲ ਵਿਕਟੋਰੀਅਨ ਆਰਡਰ MVO ਦੇ ਖਿਤਾਬ ਜਿਹੜੇ ਮਿਲੇ ਤੇ MVO ਸਨਮਾਨ ਵਾਲੇ ਨੂੰ ਜਿਹੜਾ ਵਿਕਟੋਰੀਆ ਰਾਜ ਦੇ ਵਿੱਚ ਬੋਲਣ ਦੇ ਉੱਤੇ ਲਿਖਣ ਵੇਲੇ ਸਰ ਕਹਿ ਕੇ ਸੰਬੋਧਿਤ ਜਿਹੜਾ ਸੰਬੋਧਨ ਕੀਤਾ ਜਾਂਦਾ ਸੀ। ਅਕਤੂਬਰ 1913 ਦੇ ਵਿੱਚ ਮਿਓ ਸਕੂਲ ਆਫ ਆਰਟਸ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਹਨਾਂ ਨੂੰ ਮੁੜ ਅੰਮ੍ਰਿਤਸਰ ਦੀ ਚੀਲ ਮੰਡੀ ਜਿਹੜੀ ਆ ਉਹਦੇ ਵਿੱਚ ਲੈ ਆਈ, ਜਿੱਥੇ ਇੱਥੇ ਉਹਨਾਂ ਭਾਈ ਰਾਮ ਸਿੰਘ MVO ਐਂਡ ਸੰਜ਼ ਫਰਮ ਅਧੀਨ ਕੰਮ ਜਾਰੀ ਰੱਖਿਆ ਤੇ ਲਾਹੌਰ ਦੇ ਪ੍ਰੋਜੈਕਟਾਂ ਦਾ ਨਿਰਮਾਣ ਵੀ ਜਿਹੜਾ ਕਰਦੇ ਰਹੇ। ਆਧੁਨਿਕ ਲਾਹੌਰ ਦੀ ਭਵਨ ਉਸਾਰੀ ਦੇ ਬਹੁਤ ਸਾਰੇ ਕਾਰਜਾਂ ਦੇ ਵਿੱਚ ਭਾਈ ਰਾਮ ਸਿੰਘ ਦਾ ਮਾਣ ਮੱਤਾ ਕੰਮ ਬੋਲਦਾ ਨਜ਼ਰ ਵੀ ਆਉਂਦਾ ਹੈ। ਸੇਵਾ ਮੁਕਤੀ ਤੋਂ ਮਹਿਜ 3 ਸਾਲ ਬਾਅਦ 1916 ਦੇ ਵਿੱਚ 58 ਸਾਲ ਦੀ ਉਮਰ ਭੋਗ ਕੇ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹੈ। ਕਰੀਬ 58 ਕੁ ਸਾਲ ਦਾ ਮਾਣ ਮੱਤਾ ਜੀਵਨ ਹੰਢਾਉਂਦਿਆਂ ਭਾਈ ਰਾਮ ਸਿੰਘ ਨੇ ਕਈ ਇਮਾਰਤਾਂ ਦੇ ਨਕਸ਼ੇ ਡਿਜ਼ਾਇਨ ਭਵਨ ਨਿਰਮਾਣ ਚਿਨਾਈ ਤੇ ਲੱਕੜ ਨਕਾਸ਼ੀ ਦੇ ਅਜਿਹੇ ਹੁਨਰ ਭਰੇ ਕਾਰਜ ਕੀਤੇ ਜੋ ਉਹਨਾਂ ਦੀ ਮਹਾਨ ਇਮਾਰਤ ਸਾਜ਼ੀ ਦੇ ਹੁਨਰ ਦੇ ਪ੍ਰਤੀਕ ਦੇ ਵਜੋਂ ਅੱਜ ਵੀ ਚਾਨਣ ਮੁਨਾਰਾ ਬਣੇ ਹੋਏ ਹੈ। ਇਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ ਤੇ ਲਾਇਲਪੁਰ, ਹੁਣ ਫੈਸਲਾਬਾਦ ਜੋ ਹੋ ਗਿਆ, ਸੈਨੇਟ ਹਾਊਸ ਲਾਹੌਰ, ਅਲਾਹਾਬਾਦ ਦਾ ਜ਼ਿਲ੍ਹਾ ਕਚਹਿਰੀਆਂ ਹਾਲ, ਦਰਬਾਰ ਹਾਲ ਨਾਭਾ ਤੇ ਪਟਿਆਲਾ, ਮਿਊਂਸੀਪਲ ਹਾਲ ਫਿਰੋਜ਼ਪੁਰ, ਖਾਲਸਾ ਕਾਲਜ ਅੰਮ੍ਰਿਤਸਰ, ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਸੁਰੱਖਿਆ ਲਈ ਬਣਾਏ ਗਏ ਜੰਗਲਿਆਂ ਦੀ ਵਿਉਂਤਬੰਦੀ ਤੇ ਪਰਕਰਮਾ ਦੇ ਮਾਰਬਲ ਦੀ ਜਿਹੜੀ ਸੀ ਸਜਾਵਟ, ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਵਾਲਾ ਗੁਰਦੁਆਰਾ ਤੇ ਯਾਦਗਾਰ ਅਤੇ ਨਿਊ ਮਿਸ਼ਨ ਚਰਚ ਪਿਸ਼ਾਵਰ ਜਿਹੜੀ ਆ ਉਹਦੇ ਵਿੱਚ ਸ਼ਾਮਲ ਨੇ। ਜੀ ਦੋਸਤੋ, ਕਿਆ ਬਾਤ ਹੈ ਜੀ, ਬਾ ਕਮਾਲ ਜਾਣਕਾਰੀ, ਭਰਪੂਰ ਜਾਣਕਾਰੀ, ਆਨੰਦ ਆ ਗਿਆ ਅਖਰ ਦੇ ਵਿੱਚ। ਤੁਹਾਨੂੰ ਵੀ ਆਇਆ ਹੋਏਗਾ, ਇਸ ਤਰ੍ਹਾਂ ਦੇ ਹੋਣਹਾਰ ਵਿਅਕਤੀ ਵੀ ਸਾਡੇ ਜਿਹੜਾ ਵਿਰਸੇ ਵਿਰਾਸਤ ਦੇ ਵਿੱਚ ਸ਼ਾਮਲ ਨੇ। ਮਹਾਨ ਇਮਾਰਤ ਸਾਜ਼ ਭਾਈ ਰਾਮ ਸਿੰਘ ਉਹਨਾਂ ਦਾ ਜ਼ਿਕਰ ਹੋਇਆ, ਜੋ ਕਿ 19ਵੀਂ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਹੋਏ ਨੇ। ਮਾਸਟਰ ਲਖਵਿੰਦਰ ਸਿੰਘ ਉਹਨਾਂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਉਹਨਾਂ ਨੇ ਇਸ ਦੀ ਸਾਂਝ ਪਾਈ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਜੇ ਕੋਈ ਦੋਸਤ ਸੰਪਰਕ ਕਰਨਾ ਚਾਹੁੰਦਾ ਹੈ ਤੇ ਹੱਲਾ ਸ਼ੇਰੀ ਦੇਣਾ ਚਾਹੁੰਦਾ ਹੈ, ਕਲਮ ਨੂੰ ਨਵਾਜਣਾ ਚਾਹੁੰਦਾ ਜੀ, ਬਹੁਤ ਬਹੁਤ ਸ਼ੁਕਰੀਆ। 9876474858 ਉਹਨਾਂ ਦਾ ਸੰਪਰਕ ਨੰਬਰ ਹੈ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਇਹ ਆਰਟੀਕਲ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਦੋਸਤੋ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। 2-4 ਮਿੰਟ ਗੱਲਬਾਤ ਕਰਨੀ ਚਾਹੁੰਦਾ ਤਾਂ ਇੱਕ ਸਵਾਗਤ ਹੈ, +358 44976-1962 ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਸੁਨੇਹੇ ਤੁਹਾਡੇ ਲੈਂਦੇ ਹਾਂ ਸੰਖੇਪ ਦੇ ਵਿੱਚ, ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਚੁੱਕਿਆ ਤੇ ਵਿੱਚ ਥੋੜੀ ਜਿਹੀ ਇੰਟਰਨੈਟ ਦੀ ਪ੍ਰੋਬਲਮ ਆਈ ਸੀ, ਉਹਦੇ ਲਈ ਗੁਸਤਾਖੀ ਮਾਫ ਜੀ, ਮਸ਼ੀਨਾਂ ਨੇ ਕੁਝ ਨਹੀਂ ਕਰ ਸਕਦੇ, ਪਰ ਜਿੰਨੀ ਕੁ ਸਾਡੀ ਚੱਲਦੀ ਆ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਤੇ ਜਲੌਰ ਸਿੰਘ ਜੀ ਕਹਿੰਦੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ। ਲਾਲੀ ਟੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਉਹ ਕਹਿੰਦੇ ਆ ਜੀ ਪਟਿਆਲੇ ਤੋਂ ਸਭ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ ਤੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ, ਤੇ ਖਿੱਚ ਕੇ ਰੱਖੋ ਜੀ ਕਹਿੰਦੇ, ਲੇਟ ਚੱਲ ਰਹੀ ਹੈ ਗੱਡੀ ਜੀ ਅੱਜ, ਤੇ ਦਰਸ਼ਨ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੱਡੇ ਬਾਈ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਲਾਈਕ ਨੰਬਰ 7 ਭੇਜਿਆ ਉਹਨਾਂ ਨੇ ਤੇ ਮੁਹੰਮਦ ਜੀ ਲਿਖਦੇ ਆ ਦੁਬਈ ਤੋਂ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਜੱਸੀ ਮਲੇਰਕੋਟਲੇ ਵਾਲੇ ਜੱਸੀ ਜੀ ਲਿਖਦੇ ਆ ਜੀ ਸਾਰਿਆਂ ਨੂੰ ਜੀ ਤੇ ਲੋਕ ਬੱਸ ਦੇ ਵਿੱਚੋਂ ਉਤਰਨਾ ਲੱਗੇ ਨੇ ਪਿੱਤਲ ਦਾ ਗਲਾਸ ਲੈ ਕੇ ਕਹਿੰਦੇ ਹੀ ਖੁਸ਼ ਹੋਈ ਜਾ ਰਹੇ ਨੇ ਜੀ ਬਸ ਇਹ ਪਿੱਤਲ ਹੀ ਭਾਰੂ ਪੈਣਾ ਜੀ ਬਸ ਠਹਿਰ ਜਾਓ ਬਸ ਬਸ ਚਾਦਰ ਪਾੜ ਜੋ ਕੀ ਹੈ ਜੀ ਕੀ ਕਹਿ ਸਕਦੇ ਆ ਪੈਰ ਦਿਖਣ ਲੱਗ ਗਏ ਨੇ ਹੁਣ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਆਪਾਂ ਨੂੰ ਹੀ ਪੈਣਾ ਸਭ ਨੂੰ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ ਦਰਸ਼ਨ ਸਿੰਘ ਜੀ ਲਿਖਦੇ ਆ ਮੁਕੱਦਰ ਸਿੰਘ ਔਲਖ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਗ੍ਰੇਟ ਤੇ ਮਾਮਾ ਜੀ ਕਹਿੰਦੇ ਆ ਰਾਜਨ ਸੈਣੀ ਜੀ ਤੇ ਵੀਰ ਭੁਪਿੰਦਰ ਜੀ ਸੋਹਣੀ ਗੱਲਬਾਤ ਸੋਹਣੀ ਪੇਸ਼ਕਾਰੀ ਜੀ ਸ਼ੁਕਰੀਆ ਜੀ ਤੇ ਦਰਸ਼ਨ ਸਿੰਘ ਜੀ ਲਿਖਦੇ ਆ ਕਿ ਕੁੱਲ ਮਿਲਾ ਕੇ DA ਜਿਹੜਾ ਨਹੀਂ ਦੇਣਾ ਸਰਕਾਰ ਨੇ ਸਾਨੂੰ ਕਹਿੰਦੇ ਜੀ ਤੇ ਭੁਪਿੰਦਰ ਸਿੰਘ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਦਰਸ਼ਨ ਸਿੰਘ ਜੀ ਲਿਖਦੇ ਆ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ ਤੁਹਾਡੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਆ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਰਾ ਸਰ ਸਵਾਗਤ ਹੈ ਬੜੇ ਦਿਨ ਹੋ ਗਏ ਤੁਹਾਡੀ ਆਵਾਜ਼ ਨਹੀਂ ਸੁਣੀ ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਵੀ ਕਈ ਦਿਨ ਹੋ ਗਏ ਗੱਲਬਾਤ ਨਹੀਂ ਸੁਣੀ ਇਹਨਾਂ ਦੀ ਬੜੀਆਂ ਪਿਆਰੀਆਂ ਗੱਲਾਂ ਕਰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚੱਲ ਜੀ ਤੇ ਗੁਲਾਬ ਦੇ ਫੁੱਲ ਭੇਜੇ ਆ ਦਰਸ਼ਨ ਸਿੰਘ ਜੀ ਕਹਿੰਦੇ ਆ ਕੱਲ ਵੀ 10 ਤੋਂ 4 ਵਜੇ ਤੱਕ ਬਿਜਲੀ ਦਾ ਕੱਟ ਹੈਗਾ ਜੀ ਕਿਆ ਬਾਤ ਹੈ ਜੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਇੰਤਜ਼ਾਰ ਕਰਾਉਣਾ ਚਰਨਜੀਤ ਚੰਨੀ ਦੀ ਸਰਕਾਰ ਆਉਣੀ ਹਾਂ ਫੇਰ ਤਾਂ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਅਫਸੋਸ ਹੈ ਜੀ ਬਿਜਲੀ ਆਉਂਦੀ ਨਹੀਂ ਤੇ ਬਿੱਲ ਆ ਗਿਆ ਜੀ ਕਹਿੰਦੇ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜਾਣੀਆਂ ਚਾਲ ਜੀ ਨੂੰ ਕਹਿੰਦੇ ਨੇ ਦਰਸ਼ਨ ਸਿੰਘ ਬਾਈ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਤੇ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਸੇ ਤਰ੍ਹਾਂ ਮਾੜੇ ਬੰਦੇ ਨੂੰ ਕੋਈ ਨਹੀਂ ਕੋਈ ਵੀ ਮਾੜੇ ਬੰਦੇ ਤੋਂ ਕੋਈ ਨਹੀਂ ਡਰਦਾ ਜਾਂ ਕਹਿੰਦੇ ਨੇ ਮਾੜੇ ਬੰਦੇ ਨੂੰ ਕੋਈ ਵੀ ਡਰਾ ਲੈਂਦਾ ਵੀਰ ਜੀ ਦਰਸ਼ਨ ਸਿੰਘ ਜੀ ਲਿਖਦੇ ਆ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਭੁਪਿੰਦਰ ਭਾਰਤ ਜੀ ਦਵਿੰਦਰ ਭਾਰਤ ਜੀ ਰਾਜਨ ਸੈਣੀ ਜੀ ਦਰਸ਼ਨ ਸਿੰਘ ਵੀਰ ਜੀ ਸਤਨਾਮ ਸਿੰਘ ਜੀ ਤੇ ਜਾਣੀਆਂ ਚਾਲ ਜੀ ਰਜਿੰਦਰ ਜੀਰਾ ਜੀ ਤੇ ਮੁਕੱਦਰ ਵੀਰ ਜੀ ਗੁਰੀ ਮਾਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਦੀਪ ਮਨਦੀਪ ਜੱਸੀ ਵੀਰ ਜੀ ਮੁਹੰਮਦ ਜੀ ਹਰਵਿੰਦਰ ਕੌਰ ਜੌਲ ਭੈਣ ਜੀ ਸੁਰਜੀਤ ਭਾਰਤ ਜੀ ਮਾਤਾ ਜੀ ਨੂੰ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਮਾਨ ਜੀ ਸਭ ਨੂੰ ਤੇ ਇਸੇ ਤਰ੍ਹਾਂ ਗੁਰੀ ਜੀ ਕਹਿੰਦੇ ਆ ਜਦੋਂ ਜਿੱਤਣੇ ਦਾ ਕ੍ਰੈਡਿਟ ਲੈਣਾ ਫਿਰ ਹੁਣ ਫੇਲ ਹੋਣ ਦਾ ਕ੍ਰੈਡਿਟ ਵੀ ਤਾਂ ਕਹਿੰਦੇ ਕ੍ਰੈਡਿਟ ਵੀ ਤਾਂ ਕਹਿੰਦੇ ਇਹਨਾਂ ਨੂੰ ਹੀ ਲੈਣਾ ਪੈਣਾ ਜੀ ਮਾਮਾ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਵੀਰ ਗੁਰੀ ਮਾਨ ਜੀ ਗੁਰੀ ਜੀ ਕਹਿੰਦੇ ਆ ਪੱਗ ਉੱਤੇ ਮਾਨ ਸਾਹਿਬ ਨੂੰ ਬਿਆਨ ਦੇਣਾ ਨਹੀਂ ਚਾਹੀਦਾ ਸੀ ਆਪ ਤਾਂ ਬਿਨਾਂ ਕੇਸਾਂ ਤੋਂ ਨੇ ਤੇ ਪੰਨੂ ਸਾਹਿਬ ਇਹਨਾਂ ਦੇ ਚਲੋ ਇੱਦਾਂ ਕਾਹਤੋਂ ਕਹਿਣਾ ਆਪਣਾ ਹਰ ਕਿਸੇ ਦੀ ਰਿਸਪੈਕਟ ਹੈ ਤੇ ਦੂਜੇ ਦੀ ਪੱਗਾਂ ਦੇ ਉੱਤੇ ਕਹਿੰਦੇ ਗੱਲ ਕਰਦੇ ਫਿਰਦੇ ਨੇ ਜੋ ਕਿ ਬਹੁਤ ਹੀ ਕਹਿੰਦੇ ਸੁਣਨੇ ਦੇ ਵਿੱਚ ਘਟੀਆ ਲੱਗੀ ਆ ਜੀ ਬਿਲਕੁਲ ਹੈ ਜੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ ਆਪਣਾ ਸਰਤਾਜ ਦਾ ਬੜਾ ਪਿਆਰਾ ਗੀਤ ਹੈ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਜੀ ਰਾਜਨ ਸੈਣੀ ਜੀ ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਲਈ ਜੀਰਾ ਸਾਹਿਬ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਆਸ਼ੀਰਵਾਦ ਵੱਡੇ ਵੀਰ ਜੀ ਗੁਰੀ ਮਾਨ ਜੀ ਕਹਿੰਦੇ ਆ ਮੁਹੰਮਦ ਜੀ ਮੈਂ ਤੂੰ ਮੁਹੰਮਦ ਜੀ ਮੈਂ ਤੂੰ ਰਾਜਨ ਸੈਣੀ ਜੀ ਮੁਕੱਦਰ ਜੀ ਸਿਕੰਦਰ ਔਜਲਾ ਜੀ ਤੇ ਤੁਸੀਂ ਤੁਹਾਡੇ ਵਰਗੇ ਵੱਡੇ ਭਰਾਵਾਂ ਕੋਲੋਂ ਹੀ ਹੌਲੀ ਹੌਲੀ ਸਿੱਖ ਕੇ ਬੋਲਦੇ ਆ ਜੀ ਸਾਡੀ ਸੋਚ ਨੂੰ ਉੱਚਾ ਕਰਨ ਵਾਲੇ ਤੁਸੀਂ ਸਾਰੇ ਵੱਡੇ ਵੀਰ ਹੋ ਜੀ ਸ਼ੁਕਰੀਆ ਬਾਈ ਜੀ ਜੁੜਿਆ ਕਰੋ ਜ਼ਰੂਰ ਵਿਚਾਰ ਦਿਆ ਕਰੋ ਉਡੀਕ ਰਹਿੰਦੀ ਆ ਜੀ ਤੇ ਬਹੁਤ ਸਾਰੇ ਬਹੁਤ ਘੱਟ ਜਿਹੜੇ ਨੇ ਆਪਣੇ ਕਹਿ ਸਕਦੇ ਆ ਰੇਡੀਓ ਸਟੇਸ਼ਨ ਨੇ ਜਿਹੜੀ ਇਸ ਤਰ੍ਹਾਂ ਦੀ ਜਾਂ ਯੂਟਿਊਬ ਦੇ ਉੱਤੇ ਜਿਹੜੇ ਪ੍ਰੋਗਰਾਮ ਕਰਦੇ ਆ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਜਿਹੜੇ ਸਰੋਤਾ ਪਰਿਵਾਰ ਆ ਉਹ ਵੀ ਆਪਣੇ ਵਿਚਾਰ ਦੇਣ ਨਹੀਂ ਤਾਂ ਹਰ ਕੋਈ ਆਪਣੀ ਆਪਣੀ ਗੱਲ ਕਹਿ ਕੇ ਚਲਿਆ ਜਾਂਦਾ ਹੈ ਤੇ ਤੁਹਾਡੇ ਲਈ ਇਹ ਪਲੇਟਫਾਰਮ ਜਿਹੜਾ ਸੁਵਿਧਾ ਜ਼ਰੂਰ ਜਿਹੜਾ ਕਰਦਾ ਹੈ ਜੀ ਅਵੇਲੇਬਲ ਹੈ ਤੇ ਉਹਦੇ ਵਿੱਚ ਜ਼ਰੂਰ ਆਪਣੇ ਵੱਧ ਚੜ੍ਹ ਕੇ ਵਿਚਾਰ ਦਿਆ ਕਰੋ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਮੁਹੰਮਦ ਬਖਸ਼ੀ ਜੀ ਧੰਨਵਾਦ ਹੈ ਰਵਿੰਦਰ ਚੋੜ ਸਾਹਿਬ ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਆਇਆ ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਚੋੜ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਤੁਹਾਡਾ ਤੇ ਬਹੁਤ ਹੀ ਕਹਿ ਸਕਦੇ ਹਾਂ ਬਾਕਮਾਲ ਕਲਮ ਕਾਰ ਤੇ ਨਾਲ ਦੀ ਨਾਲ ਆਰਟੀਕਲ ਜਿਹੜੇ ਨੇ ਕਾਫ਼ੀ ਵਧੀਆ ਹੁੰਦੇ ਨੇ ਜੀ ਉਹਨਾਂ ਦੇ, ਚਾਹੇ ਉਹ ਸਿਹਤ ਦੇ ਉੱਤੇ, ਚਾਹੇ ਸਿਆਸਤ ਦੇ ਉੱਤੇ, ਕਿਸੇ ਵੀ ਪੱਖ ਤੋਂ, ਤੇ ਨਾਲ ਸਾਈਕੋਲੋਜੀ ਦੇ ਜਿਹੜੇ ਨੇ ਆਪਣੇ ਸਪੈਸ਼ਲਿਸਟ ਨੇ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਬਹੁਤ ਹੀ ਖੂਬਸੂਰਤ ਮੁਹੰਮਦ ਬਖਸ਼ੀ ਜੀ, ਬਖਸ਼ੀ ਜੀ ਗਾਉਣ ਦਾ ਸਟਾਈਲ ਬਹੁਤ ਖੂਬਸੂਰਤ ਹੈ ਤੁਹਾਡਾ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਜੀ, ਤੇ ਸ਼ੁਕਰੀਆ ਜੀ ਰਜਿੰਦਰ ਕੁਮਾਰ ਜੀ ਜੀਰਾ ਜੀ। ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ ਸਭ ਨੂੰ। ਤੇ ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ, ਤਾੜੀਆਂ ਵਜਾ ਰਹੇ ਨੇ। ਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਤੇ ਗੁਰੀਮਾਨ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ। ਤੇ ਮੁਹੰਮਦ ਜੀ ਕਹਿੰਦੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਜੀ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ, ਬੁੱਧ ਕੰਮ ਸ਼ੁੱਧ ਕਰਾਂਗੇ ਕੋਈ ਨਾ ਕੋਈ, ਤੇ ਕੁਝ ਨਵਾਂ ਮੁੱਦਾ ਲਿਆਵਾਂਗੇ, ਕੋਈ ਗੱਲਬਾਤ ਕਰਾਂਗੇ, ਦੇਸ਼ ਦੀਆਂ ਖ਼ਬਰਾਂ ਉਸੇ ਤਰ੍ਹਾਂ ਸਾਂਝੀਆਂ ਕਰਾਂਗੇ, ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਕੁਝ ਨਾ ਕੁਝ ਨਵਾਂ ਵੀ ਉਲੀਕਾਂਗੇ। ਤੇ ਪਰਸੋਂ ਨੂੰ ਆਪਾਂ ਗੱਲਬਾਤ ਕਰਾਂਗੇ, ਯਾਨੀ ਕਿ ਵੀਰਵਾਰ ਵਾਲੇ ਦਿਨ ਨੂੰ, ਵੀਰਵਾਰ ਵਾਲੇ ਦਿਨ ਨੂੰ ਵੀਰ ਜੁੜਨਗੇ, ਯਾਨੀ ਕਿ ਸਮਰਜੀਤ ਸਿੰਘ ਸ਼ੰਮੀ ਜੀ ਤੇ ਭੁਪਿੰਦਰ ਭਾਰਾ ਜੀ ਇਕੱਠੇ ਹੋਣਗੇ, ਤੇ ਗੱਲਾਂ ਬਾਤਾਂ ਕੁਝ ਨਾ ਕੁਝ ਮੁੱਦਿਆਂ ਦੇ ਉੱਤੇ ਲੈ ਕੇ ਆਉਣਗੇ। ਤੇ ਦੋਸਤੋ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਤਨੇਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ, ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਸਤਿ ਸ੍ਰੀ ਅਕਾਲ ਹੈ ਜੀ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ,

ਪੂਰਾ ਬਹਾਰ ਦੇ ਉੱਤੇ ਹੈ ਤੇ ਰਾਤ ਨੂੰ ਸਵੇਰ ਨੂੰ ਤਰੇਲ ਪਲੱਸ 5-4 ਦੇ ਵਿੱਚ ਚਲਿਆ ਜਾਂਦਾ ਟੈਂਪਰੇਚਰ ਤੇ ਦੁਪਹਿਰ ਨੂੰ ਜਿਹੜਾ ਸੋਹਣੀ ਸੋਹਣੀ ਧੁੱਪ ਜਿੱਦਾਂ ਪੰਜਾਬ ਦੇ ਵਿੱਚ ਜਦੋਂ ਸਿਆਲਾਂ ਦੇ ਵਿੱਚ ਲੱਗਦੀ ਹੈ ਇਸ ਤਰ੍ਹਾਂ ਦਾ ਮੌਸਮ ਜਿਹੜਾ ਇੱਥੇ ਬਰਕਰਾਰ ਹੈ। ਤੇ ਲੋ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +352-44-976-19 ਬਾਰ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਲਾਈਕ ਨੰਬਰ 1 ਭੇਜ ਦਿੱਤਾ ਹੈ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜ ਦਿੱਤੀ ਹੈ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਹਿਬ ਵੀਰਾਂ ਨੂੰ ਕਹਿੰਦੇ ਆ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਪੋਰਟ ਵੀ ਕਰਦੇ ਆ ਤੇ ਨਾਲ ਜੁੜੇ ਹੋਏ ਨੇ, ਆਸ਼ੀਰਵਾਦ ਦੇ ਰਹੇ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਇਸੇ ਤਰ੍ਹਾਂ ਮੁਹੰਮਦ ਜੀ ਆਪਣੇ ਦੁਬਈ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਭੁਪਿੰਦਰ ਜੀ ਤੇ ਸਾਰੇ ਹੀ ਦੁਆਬਾ ਦੋਸਤਾਂ ਨੂੰ, ਪ੍ਰੋਗਰਾਮ ਦੇ ਨਾਲ ਜੁੜੇ ਹੋਏ ਦੋਸਤਾਂ ਨੂੰ, ਪਰਿਵਾਰ ਨੂੰ ਸਾਂਝੀ ਫਤਿਹ ਸਾਂਝੀ ਕਰਦੇ ਆ। ਲੋ ਦੋਸਤੋ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ ਤੇ ਪਰ ਸਮਾਂ ਤੇ ਸਥਿਤੀ ਵਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟਲੀ ਜਿਹੜੇ ਨੇ 7:00 ਤੇ ਘੜੀਆਂ ਦੇ ਉੱਤੇ 7 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਹੋ ਗਏ ਨੇ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ, ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਹੈ। ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ ਤੇ ਰਾਤ ਦੀ ਸ਼ਿਫਟ ਲਾ ਕੇ ਵਾਪਸ ਆ ਰਹੇ ਨੇ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਭਾਰਤ ਦੇ ਵਿੱਚ ਸਮਾਂ ਸਥਿਤੀ ਰਾਤ ਨੂੰ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਦੇ ਹੱਲੇ ਲਾ ਰਹੇ ਨੇ ਤੇ ਦੇਖਦੇ ਹਾਂ ਬੱਤੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਜੋ ਕੁਝ ਖਬਰਾਂ ਦੇ ਅਨੁਸਾਰ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ। ਵੈਸੇ ਹੱਸਣ ਦੀ ਗੱਲ ਨਹੀਂ, ਬੰਦਾ ਦੁਖੀ ਬਹੁਤ ਹੁੰਦਾ ਹੈ ਜਦੋਂ ਗਰਮੀ ਦਾ ਮੌਸਮ ਹੋਵੇ ਤੇ ਉੱਤੋਂ ਬੱਤੀ ਨਾ ਹੋਵੇ ਤੇ ਫਿਰ ਬਹੁਤ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਤੇ ਆਪਣੀ ਪੜਾਸ ਬੰਦਾ ਜ਼ਰੂਰ ਕੱਢਦਾ ਹੈ। ਚੇਤੇ ਆਉਂਦੇ ਨੇ ਉਹ ਵੀ ਦਿਨ ਜਦੋਂ ਮੰਜੇ ਲੈ ਕੇ ਕੋਠਿਆਂ ਦੇ ਉੱਤੇ ਚੜ੍ਹਦੇ ਸੀ ਤੇ ਮੀਂਹ ਪੈਣ ਦੇ ਉੱਤੇ ਭੱਜ ਭੱਜ ਥੱਲੇ ਨੂੰ ਫਿਰ ਵਗਦੇ ਸੀਗੇ ਤੇ ਉਹ ਵੀ ਹਾਲਾਤ ਦੇਖੇ ਨੇ, ਹਟਾਏ ਨੇ ਤੇ ਮੱਛਰਾਂ ਨੇ ਵੀ ਖਾਧੇ ਨੇ, ਮੱਛਰਦਾਨੀ ਵੀ ਦੇਖੀ ਹੈ ਤੇ ਲਾਈ ਵੀ ਹੈ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ। ਤੇ ਦੋਸਤੋ ਕਹਿੰਦੇ ਨੇ ਕਿ ਚੰਗੀ ਸੋਚ ਸੋਚੋਗੇ ਤਾਂ ਚੰਗੇ ਹੀ ਵਿਚਾਰ ਸਾਡੇ ਮਨ ਦੇ ਵਿੱਚ ਜਾਂ ਤੁਹਾਡੇ ਦਿਮਾਗ ਨੂੰ ਸ਼ਕਤੀ ਦਿੰਦੇ ਨੇ। ਅੱਜ ਦਾ ਵਿਚਾਰ ਇਹ ਗੱਲ ਕਹਿੰਦਾ ਹੈ ਤੇ ਬਾਕੀ ਤੁਸੀਂ ਦਰੁਸਤ ਫਰਮਾ ਸਕਦੇ ਹੋ, ਕਿਵੇਂ ਸੋਚਦੇ ਹੋ ਕਿ ਇਹ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ। ਤੇ ਚੰਗੀ ਪੋਜ਼ਿਟਿਵਿਟੀ ਆਲੇ ਦੁਆਲੇ ਦੇ ਵਿੱਚ, ਔਰੇ ਦੇ ਵਿੱਚ, ਘੇਰੇ ਦੇ ਵਿੱਚ ਆਪਾਂ ਰਵਾਂਗੇ ਤੇ ਉਸ ਤਰ੍ਹਾਂ ਦੇ ਵਿਚਾਰ ਆਪਾਂ ਨੂੰ ਸੋਚਣ ਨੂੰ ਮਿਲਦੇ ਆ। ਤੇ ਜੇ ਸਾਰੀ ਦਿਹਾੜੀ ਆਪਾਂ ਖਪੀ ਜਾਂਦੇ ਹਾਂ ਤੇ ਦੂਸਰਿਆਂ ਨੂੰ ਵੀ ਖਪਾਈ ਜਾਂਦੇ ਹਾਂ ਤੇ ਉਹਦੇ ਨਾਲ ਕਿਤੇ ਨਾ ਕਿਤੇ ਸਾਡਾ ਜਿਹੜਾ ਸੰਤੁਲਨ ਹੈ, ਸਾਡਾ ਰਹਿਣ ਸਹਿਣ ਹੈ, ਸਾਡਾ ਆਲਾ ਦੁਆਲਾ ਪਰਿਵਾਰਾਂ ਦੇ ਵਿੱਚ ਵੀ ਉਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਹਰ ਵੇਲੇ ਬੰਦਾ ਖਿਝਿਆ ਖਿਝਿਆ ਰਹਿੰਦਾ ਹੈ ਤੇ ਇਸ ਦੇ ਲਈ ਚੰਗੇ ਵਿਚਾਰ ਜਿਹੜੇ ਨੇ ਮਨ ਦੇ ਵਿੱਚ ਜ਼ਿਆਦਾ ਲਿਆਉਣੇ ਚਾਹੀਦੇ ਆ। ਸਵੇਰ ਨੂੰ ਉੱਠੋ, ਮੂੰਹ ਹੱਥ ਧੋਵੋ, ਚੰਗੇ ਕੰਮ ਕਰੋ, ਸਭ ਨੂੰ ਬੁਲਾਵੋ ਪਿਆਰ ਮੁਹੱਬਤ ਦੇ ਨਾਲ। ਪਰ ਕਈ ਵਾਰੀ ਇਹਨਾਂ ਮੁਲਕਾਂ ਚ ਵੀ ਕਹਿ ਦਿੱਤਾ ਹੈ ਕਿ ਰੋਂਗ ਫੀਟ ਦੇ ਨਾਲ ਇਹ ਉੱਠ ਗਿਆ, ਮਤਲਬ ਕਿ ਗਲਤ ਪੈਰ ਜਾਂ ਇਹਦੇ ਪੈਰ ਦੇ ਉੱਤੇ ਕੋਈ ਪੈਰ ਰੱਖ ਗਿਆ ਤੇ ਫਿਰ ਬੰਦਾ ਖਿਝਿਆ ਖਿਝਿਆ ਤੇ ਨਾਲ ਦੀ ਨਾਲ ਮਾਹੌਲ ਸਾਰੀ ਦਿਹਾੜੀ ਜਿਹੜਾ ਉਸੇ ਤਰ੍ਹਾਂ ਦਾ ਬਰਕਰਾਰ ਰਹਿੰਦਾ ਹੈ। ਤੇ ਦੋਸਤੋ ਅੱਜ ਦੇ ਵਿਚਾਰ ਦੇ ਵਿੱਚ ਚੱਲਦੇ ਆ, ਤੁਹਾਨੂੰ ਸਿੱਧਾ ਹੀ ਲੈ ਚੱਲਦੇ ਆ 14 September 1879 ਦੇ ਸਮੇਂ ਦੇ ਵਿੱਚ, ਜਦੋਂ ਉੱਘੇ ਮਨੋਵਿਗਿਆਨੀ ਨੋਬਲ ਇਨਾਮ ਜੇਤੂ ਇਵਾਨ ਪੈਟਰੋਵਿਚ ਪਾਵਲੋ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ ਇਸੇ ਤਰ੍ਹਾਂ 1833 ਦੇ ਵਿੱਚ ਵਿਲੀਅਮ ਵੈਦਿਕ ਭਾਰਤ ਦਾ ਪਹਿਲਾ ਗਵਰਨਰ ਜਿਹੜਾ ਬਣ ਗਿਆ ਤੇ ਬਣ ਕੇ ਆਇਆ ਸੀਗਾ ਤੇ 1923 ਦੇ ਵਿੱਚ ਅੰਗਰੇਜ਼ ਹਕੂਮਤ ਦੇ ਵੱਲੋਂ ਨਾਭੇ ਦੇ ਰਾਜੇ ਨੂੰ ਗੱਦੀ ਜਿਹੜਾ ਸੀ ਲਾਉਣ ਵਿਰੋਧ ਜੈਤੋ ਦੇ ਮੋਰਚੇ ਕੇ ਇਹਨਾਂ ਨੂੰ ਭੁੱਲਿਆ। ਜੈਤੋ ਦੇ ਵਿੱਚ ਰੱਖਿਆ ਅਖੰਡ ਪਾਠ ਪੁਲਿਸ ਦੇ ਵੱਲੋਂ ਖੰਡਿਤ ਕੀਤਾ ਤੇ ਜੈਤੋ ਮੋਰਚਾ ਅਗਲੇ ਦਿਨ ਸ਼ੁਰੂ ਕਰ ਦਿੱਤਾ ਗਿਆ। 1939 ਦੇ ਵਿੱਚ ਸੰਸਾਰ ਦੇ ਪਹਿਲੇ ਹੈਲੀਕਾਪਟਰ ਨੇ ਉਡਾਨ ਭਰ ਲਈ ਤੇ 1948 ਦੇ ਵਿੱਚ ਪਾਕਿਸਤਾਨ ਦੇ ਖਵਾਜਾ ਨਿਜ਼ਾਮੂਦੀਨ ਰਾਸ਼ਟਰਪਤੀ ਬਣ ਗਏ। 1949 ਦੇ ਵਿੱਚ ਹਿੰਦੀ ਭਾਸ਼ਾ ਨੂੰ ਕੌਮੀ ਭਾਸ਼ਾ ਦੇ ਵਜੋਂ ਮਾਨਤਾ ਦੇ ਦਿੱਤੀ ਗਈ ਅੱਜ ਦੇ ਦਿਹਾੜੇ ਤੇ। 1960 ਦੇ ਵਿੱਚ ਪੈਟਰੋਲੀਅਮ ਦੇ ਨਾਲ ਸੰਬੰਧਿਤ ਸੰਗਠਨ ਉਪੇਕ ਦੀ ਜਿਹੜੀ ਸੀ ਬਗਦਾਦ ਦੇ ਵਿੱਚ 15 ਦੇਸ਼ਾਂ ਦੇ ਵੱਲੋਂ ਸਥਾਪਨਾ ਕੀਤੀ ਗਈ ਤੇ ਅੱਜ ਕੌਮੀ ਹਿੰਦੀ ਭਾਸ਼ਾ ਦਿਵਸ ਵੀ ਜਿਹੜਾ ਮਨਾਇਆ ਜਾ ਰਿਹਾ ਤੇ ਸਭ ਨੂੰ ਮੁਬਾਰਕਬਾਦ ਹੈ। ਵੈਸੇ ਕਲੇਸ਼ ਪੈ ਜਾਂਦਾ ਹੈ ਮਾਸੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਪਰ ਹਰ ਕਿਸੇ ਦੀ ਆਪਣੀ ਸੋਚ ਹੈ। ਭਾਸ਼ਾਵਾਂ ਕੋਈ ਵੀ ਹੋਣ, ਉਹ ਚਾਹੇ ਕਿਸੇ ਵੀ ਦੁਨੀਆ ਦੇ ਵਿੱਚ ਰਹਿੰਦੇ ਹੋ, ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਤੁਹਾਨੂੰ ਆਉਣਗੀਆਂ ਓਨਾ ਹੀ ਸੰਵਾਦ ਜਿਹੜਾ ਚੰਗੀ ਗੱਲਬਾਤ ਦੇ ਵਿੱਚ ਤੁਹਾਨੂੰ ਜਿਹੜੀ ਲਾਇਬ੍ਰੇਰੀ ਹੈ ਤੁਹਾਡੇ ਕੋਲ ਹੋਵੇਗੀ ਤੇ ਚੰਗੀ ਵਾਰਤਾਲਾਪ ਹਰ ਤਰ੍ਹਾਂ ਦੇ ਵਿਅਕਤੀ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਉਹਨਾਂ ਦੇ ਪਿਛੋਕੜ ਦੇ ਬਾਰੇ, ਉਹਨਾਂ ਦੇ ਵਿਰਸੇ ਵਿਰਾਸਤ ਦੇ ਬਾਰੇ, ਉਹਨਾਂ ਦੇ ਵਿਚਾਰਾਂ ਦੇ ਬਾਰੇ, ਉਹ ਕੀ ਦੁਨੀਆਂ ਦੇ ਪੱਧਰ ਦੇ ਉੱਤੇ ਦੁਨੀਆਂ ਨੂੰ ਲੈ ਕੇ ਕੀ ਸੋਚਦੇ ਹੈ ਜਾਂ ਹੋਰ ਕੌਮਾਂ ਦੇ ਬਾਬਤ ਅਗਲੇ ਕੀ ਸੋਚਦੇ ਨੇ, ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ

0: ਜਿਹੜਾ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਸਮਝਿਆ ਤੇ ਸਮਝਾਇਆ ਜਾ ਸਕਦਾ, ਮੇਰਾ ਇਹ ਮੰਨਣਾ ਹੈ। ਤੇ ਭਾਸ਼ਾ ਕੋਈ ਵੀ ਹੋਵੇ, ਪਿਆਰ ਮੁਹੱਬਤ ਹਰ ਭਾਸ਼ਾ ਦੇ ਵਿੱਚ ਵੀ ਆਉਂਦਾ ਤੇ ਦੇਖਣ ਨੂੰ ਵੀ ਮਿਲਦਾ। ਲਓ ਜੀ ਮੇਰੀ ਫੋਟੋ ਹੀ ਉੜ ਗਈ ਲੱਗਦੀ ਹੈ ਤੇ ਕੁਝ ਨਾ ਕੁਝ ਪੰਗਾ ਪੈ ਗਿਆ ਤੇ ਵਾਪਸ ਆ ਗਿਆ ਜੀ ਮੈਂ ਵੈਸੇ, ਤੇ ਦੇਖਦੇ ਹਾਂ ਅੱਗੇ ਜਾ ਕੇ ਕਿਉਂ ਬਣਦਾ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ ਨਾਲ ਦੀ ਨਾਲ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਤੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਕੁਝ ਤੰਗੀ ਪਰੇਸ਼ਾਨੀ ਆ ਰਹੀ ਹੈ ਤੇ ਦੇਖਦੇ ਹਾਂ ਇਹਨੂੰ ਮੈਂ ਹੱਲ ਕਰਨ ਦੀ ਨਾਲ ਨਾਲ ਕੋਸ਼ਿਸ਼ ਕਰਦਾ, ਪਤਾ ਨਹੀਂ ਕੀ ਚੱਕਰ ਹੈ ਤੇ ਚੱਕਰ ਕੋਈ ਵੱਡਾ ਪੈ ਗਿਆ ਤਾਂ ਮਸਲੇ ਖਰਾਬ ਹੋ ਜਾਣਗੇ ਤੇ ਬਾਕੀ ਦੇਖਦੇ ਹਾਂ ਜੀ। ਤਦ ਤੱਕ ਤੁਹਾਡੇ ਲਈ ਅੱਜ ਦਾ ਜਿਹੜਾ ਜੈਤੋ ਮੋਰਚੇ ਦੀ ਗੱਲ ਕਰਦੇ ਹਾਂ ਉਹਦਾ ਜ਼ਿਕਰ ਹੋਇਆ। ਜੈਤੋ ਦੇ ਮੋਰਚੇ ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਕੈਮਰਾ ਕੀ ਕਹਿੰਦਾ ਹੈ ਦੋਸਤੋ, ਇਹ ਮੇਰੇ ਨਾਲ ਕਹਿੰਦਾ ਹੈ ਹੁਣ ਲੱਗਦਾ ਹੈ। ਤੇ ਬਾਕੀ ਸਾਰਾ ਕੁਝ ਚੰਗਾ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ। ਚਲੋ ਬਾਕੀ ਦੇਖਦੇ ਅੱਗੇ ਜਾ ਕੇ ਕਿਉਂ ਕੁਝ ਬਣਦਾ ਹੈ ਅੱਜ, ਫਿਰ ਨਹੀਂ ਤਾਂ ਫਿਰ ਇੱਦਾਂ ਹੀ ਚੱਲੂਗਾ ਜੀ। ਤੇ ਤਿਆਰ ਵੀ ਹੋਇਆ ਸੀ, ਸਾਰਾ ਕੁਝ ਕੀਤਾ ਹੈ। ਬਾਕੀ ਭਾਈ ਮਰਜ਼ੀ ਹੈ ਇਹਨਾਂ ਦੀ, ਜੋ ਇਹ ਕਰਨਾ ਚਾਹੁੰਦੇ ਨੇ ਉਸ ਤਰ੍ਹਾਂ ਹੀ ਹੋਣਾ ਹੈ, ਬਾਕੀ ਮਸ਼ੀਨਾਂ ਜੋ ਕਹਿੰਦੀਆਂ ਨੇ ਜੀ। ਤੇ ਹੋ ਕਿਉਂਕਿ ਇੱਕੋ ਹੀ ਹੱਥ ਨੇ ਆਪਣੇ, ਦੋ ਹੀ ਹੱਥ ਨੇ ਤੇ ਮੈਂ ਇੱਧਰ ਉੱਧਰ ਮਾਰ ਨਹੀਂ ਸਕਦਾ ਤੇ ਨਾਲ ਬੋਲਣਾ ਵੀ ਔਖਾ ਹੋ ਜਾਣਾ ਜੇ ਮੈਂ ਉੱਧਰਲੇ ਪਾਸੇ ਨੂੰ ਗਿਆ ਤਾਂ ਹੁਣ। ਤੇ ਚਲੋ ਜਿੰਨਾ ਚਿਰ ਸੈਣੀ ਸਾਹਿਬ ਆਪਣੇ ਨਾਲ ਜੁੜਨਗੇ ਉਨਾ ਚਿਰ ਆਪਾਂ ਇਸੇ ਤਰ੍ਹਾਂ ਕਰਦੇ ਹਾਂ, ਮੈਂ ਨਾਲ ਫਿਰ ਉਹਨੂੰ ਸੂਤ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਨਾਲ ਦੀ ਨਾਲ ਲਓ ਫਿਰ ਬਾਤ ਪਾਉਂਦੇ ਹਾਂ ਜੈਤੋ ਦੇ ਮੋਰਚੇ ਦੀ। ਕਹਿੰਦੇ ਕਿ ਰਿਆਸਤ ਪਟਿਆਲਾ ਤੇ ਰਿਆਸਤ ਨਾਭਾ ਦੇ ਮਹਾਰਾਜੇ ਇੱਕੋ ਖਾਨਦਾਨ ਫੁਲਕੀਆ ਦੇ ਵਿੱਚੋਂ ਸਨ, ਫੁਲਕੀਆ ਖਾਨਦਾਨ। ਪਰ ਇਹਨਾਂ ਦੇ ਵਿੱਚ ਕਈ ਪੱਖਾਂ ਤੋਂ ਸਾਂਝ ਹੁੰਦੇ ਹੋਏ ਵੀ ਇਹਨਾਂ ਦੋਹਾਂ ਦੇ ਸਮਾਜਿਕ ਵਿਹਾਰ ਤੇ ਜੀਵਨ ਆਚਾਰ ਦੇ ਵਿੱਚ ਜਿਹੜਾ ਸੀ ਵਿਚਰਨ ਦੇ ਵਿੱਚ ਬੜਾ ਅੰਤਰ ਸੀ। ਮਹਾਰਾਜਾ ਪਟਿਆਲਾ ਅੱਤ ਦਰਜੇ ਦਾ ਦੁਰਾਚਾਰੀ, ਵਿਭਚਾਰੀ ਤੇ ਅੰਗਰੇਜ਼ ਪਿੱਠੂ ਸੀ, ਜਦਕਿ ਮਹਾਰਾਜਾ ਨਾਭਾ ਧਾਰਮਿਕ ਤੇ ਸਮਾਜਿਕ ਬਿਰਤੀ ਵਾਲਾ, ਜਿਹਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਵਿਚਲੋਂ ਵਿਚੋਲਾ ਬਣ ਕੇ ਮੁੜ ਉਸਾਰੀ ਕਰਵਾਈ ਸੀ ਤੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਾਭਾ ਦੇ ਮਹਾਰਾਜੇ ਰੁਪਦਮਨ ਸਿੰਘ ਉਹਨਾਂ ਦੇ ਖਿਲਾਫ ਅੱਠ ਇਲਜ਼ਾਮਾਂ ਦਾ ਜਿਹੜਾ ਸੀ ਪੱਤਰ ਭਾਰਤ ਸਰਕਾਰ ਨੂੰ ਦਿੱਤਾ ਸੀ। ਇਸ ਦੇ ਵਿੱਚ ਮਹਾਰਾਜਾ ਨਾਭਾ ਪੰਥ ਸੇਵਕ ਅਖਬਾਰ ਦੇ ਐਡੀਟਰ ਤੇ ਨਾ ਮਿਲਵਰਤਨੀਆਂ ਦੀ ਮਾਲੀ ਮਦਦ ਕਰ ਮਾਲੀ ਮਦਦ ਕਰਦਾ ਸੀ, ਮਤਲਬ ਕਿ ਪੈਸੇ ਧੇਲੇ ਨਾਲ, ਤੇ ਸ਼੍ਰੋਮਣੀ ਕਮੇਟੀ ਨੂੰ ਭੇਤ ਤੇ ਪੈਸਾ ਦਿੰਦਾ। 4 ਤਰੀਕ ਤੇ ਜਨਵਰੀ ਦਾ ਮਹੀਨਾ 1923 ਨੂੰ ਮਿਸਟਰ ਸਟੂਅਰਡ ਨੇ ਜਿਹੜਾ ਇਸ ਦੀ ਪੜਤਾਲ ਜਿਹੜੀ ਸੀ ਸ਼ੁਰੂ ਕਰਤੀ ਤੇ 6 ਦੋਸ਼ ਸਹੀ ਠਹਿਰਾ ਕੇ ਮਹਾਰਾਜੇ ਨੂੰ ਗੱਦੀ ਤੋਂ ਜਿਹੜਾ ਸੀ ਬਾਹਰ ਕਰ ਮਾਰਿਆ ਤੇ ਫੈਸਲਾ ਕਰ ਲਿਆ। ਤੇ 9 ਜੁਲਾਈ 1923 ਨੂੰ ਅਖਬਾਰਾਂ ਦੇ ਵਿੱਚ ਇਹ ਖ਼ਬਰ ਛਪ ਗਈ ਕਿ ਮਹਾਰਾਜੇ ਨੂੰ ਗੱਦੀ ਤੋਂ ਲਾ ਕੇ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ ਹੈ ਤੇ ਨਾਭਾ ਸਿੱਖ ਸਿਆਸਤ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 6 ਅਗਸਤ ਨੂੰ ਮੀਟਿੰਗ ਕਰਕੇ ਪੜਤਾਲੀਆਂ ਕਮੇਟੀ ਜਿਹੜੀ ਸੀ ਬਣਾਈ ਕਿ ਮਹਾਰਾਜੇ ਨੇ ਆਪ ਗੱਦੀ ਛੱਡੀ ਹੈ ਜਾਂ ਫਿਰ ਗੱਦੀ ਤੋਂ ਸਰਕਾਰ ਨੇ ਲਾਇਆ ਹੈ। 9 ਸਤੰਬਰ ਨੂੰ ਅੱਜ ਦੇ ਦਿਹਾੜੇ ਜਾਣੀ ਇਸ ਹਫ਼ਤੇ ਦੇ ਪਿਛਲੇ ਦਿਨਾਂ ਦੇ ਵਿੱਚ 9 ਸਤੰਬਰ ਨੂੰ ਜਿਹੜਾ ਸੀ ਰੋਸ ਦਿਵਸ ਮਨਾਇਆ ਗਿਆ ਤੇ 11 ਸਤੰਬਰ ਨੂੰ 110 ਤੇ 14 ਸਪਤੰਬਰ ਨੂੰ 102 ਸਿੰਘਾਂ ਦਾ ਜੱਥਾ ਜੈਤੋ ਪਹੁੰਚ ਗਿਆ। ਅੱਜ ਦੇ ਦਿਹਾੜੇ ਦੇ ਉੱਤੇ 14 ਸਤੰਬਰ ਨੂੰ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਚੱਲ ਰਹੇ ਅਖੰਡ ਪਾਠ ਤੇ ਬਾਹਰ ਦੀਵਾਨ ਨੂੰ ਜਿਹੜਾ ਸੀ ਪੁਲਿਸ ਨੇ ਰੋਕ ਕੇ ਗ੍ਰੰਥੀ ਇੰਦਰ ਸਿੰਘ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਤੇ 15 ਅਗਸਤ ਦਾ ਦਿਹਾੜਾ ਜਿਹੜਾ ਕੱਲ ਦਾ ਚੜ੍ਹਨਾ ਹੈ, ਸਤੰਬਰ ਤੋਂ ਜੱਥੇ ਜਾਣੇ ਸ਼ੁਰੂ ਹੋ ਗਏ ਤੇ ਜੈਤੋ ਮੋਰਚੇ ਦੀ ਚੜ੍ਹਤ ਨੂੰ ਵੇਖ ਕੇ ਸਰਕਾਰ ਬੁਖਲਾ ਗਈ ਤੇ ਉਹਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਦੇ ਕੇ ਇਸ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ। 21 ਫਰਵਰੀ ਨੂੰ 6000 ਦੇ ਹੋਏ ਇਕੱਠ ਦੇ ਉੱਤੇ ਪੁਲਿਸ ਨੇ ਗੋਲੀ ਚਲਾ ਤੀ, ਜਿਹਦੇ ਨਾਲ ਮੋਰਚਾ ਜਿਹੜਾ ਸੀ ਕਮੇਟੀ ਦੀ ਰਿਪੋਰਟ ਮੁਤਾਬਕ 90 ਉੱਥੇ ਵਿਅਕਤੀ ਜਿਹੜੇ ਸ਼ਹੀਦ ਹੋਏ ਤੇ 210 ਦੇ ਜਿਹੜੇ ਉਹਦੇ ਵਿੱਚ ਜ਼ਖਮੀ ਹੋ ਗਏ। ਜਦ ਡਾਕਟਰ ਸੈਫਲੂਦੀਨ ਕਿਚਲੂ ਨੂੰ ਪਤਾ ਚੱਲਦਾ ਹੈ ਤਾਂ ਉੱਥੇ ਪਹੁੰਚਣ ਦੇ ਉੱਤੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। 14 ਮਾਰਚ 1924 ਨੂੰ ਦੂਜਾ ਤੇ 7 ਅਪ੍ਰੈਲ ਨੂੰ ਤੀਜਾ ਜੱਥਾ ਪਹੁੰਚਣ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੋਰਚੇ ਦੇ ਸ਼ੁਰੂ ਹੋਣ ਦਾ ਕਾਰਨ ਭਾਵੇਂ ਮਹਾਰਾਜਾ ਨਾਭੇ ਨੂੰ ਗੱਦੀ ਤੋਂ ਲਾਉਣ ਦੇ ਨਾਲ ਸੰਬੰਧਿਤ ਸੀ, ਪਰ ਮੋਰਚੇ ਚਲਦੇ ਸਮੇਂ ਗੁਰਦੁਆਰਾ ਗੰਗਸਰ ਦੇ ਅੰਦਰ ਅਖੰਡ ਪਾਠ ਦਾ ਹੱਕ ਜਿਹੜਾ ਸਿੱਧਾ ਸਵਾਲ ਧਰਮ ਸਥਾਨਾਂ ਦੇ ਅੰਦਰ ਪੁੱਜਾ ਜਿਹੜਾ ਸੀਗਾ ਪੂਜਾ ਪਾਠ ਜੋ ਕੁਝ ਵੀ ਹੋ ਰਿਹਾ ਸੀ ਹੱਕ ਦਾ ਮੁੱਖ ਜਿਹੜਾ ਸਵਾਲ ਬਣ ਗਿਆ। ਆਖਰ ਸਰਕਾਰ ਦੇ ਨਾਲ 7 ਜੁਲਾਈ ਨੂੰ ਅਖੰਡ ਪਾਠ ਕਰਨ ਦੇ ਬਾਰੇ ਗੱਲਬਾਤ ਹੁੰਦੀ ਹੈ ਤੇ 21 ਜੁਲਾਈ ਨੂੰ ਅਖੰਡ ਪਾਠ ਦੀ ਲੜੀ ਦਾ ਆਰੰਭ ਹੋਇਆ। 6 ਅਗਸਤ ਨੂੰ ਅਖੰਡ ਪਾਠ ਦਾ ਭੋਗ ਪਿਆ ਤੇ 19 ਅਗਸਤ ਨੂੰ ਮੋਰਚੇ ਦੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਦੇ ਵਿਖੇ ਪਹੁੰਚਣ ਦੇ ਉੱਤੇ ਸਰੋਪੇ ਦੇ ਕੇ ਸਨਮਾਨਿਤ ਜਿਹੜਾ ਕੀਤਾ ਗਿਆ। ਦੋਸਤੋ ਦੂਸਰੀ ਗੱਲ ਕਰਦਿਆਂ ਸਮਾਨ ਦੇ ਵਿਚ ਉੱਡਦੇ ਜਹਾਜ਼ਾਂ ਦੀ, ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿ ਉਹਦੇ ਪਿੱਛੇ ਇੱਕ ਲਾਈਨ ਜਿਹੜੀ ਚੱਲਦੀ ਹੈ ਤੇ ਲਾਈਨ ਜਿਹੜੀ ਹੈ ਉਹਦੇ ਪਿੱਛੇ ਉਹ ਕੀ ਹੈ, ਸ਼ਹਿ ਕੀ ਹੈ ਆਖਿਰ ਦੇ ਵਿੱਚ। ਅਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੇ ਪਿੱਛੇ ਜਿਹੜਾ ਆਪਾਂ ਦੇਖਦੇ ਹਾਂ ਸਫੈਦ ਲਾਈਨ ਜਿਹੜੀ ਹੁੰਦੀ ਹੈ ਛੱਡਦਾ ਹੈ, ਜੋ ਕਿ ਇਹ ਦੇਖਿਆ ਜਾਵੇ ਇਹਨੂੰ ਤਾਂ ਇਹਦੇ ਪਿੱਛੇ ਕੀ ਲੌਜਿਕ ਹੈ, ਇਹ ਕੀ ਚੱਕਰ ਹੈ, ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਨਾਸਾ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਪਿੱਛੇ ਸਫੈਦ ਲਕੀਰ ਜਿਹੜੀ ਹੈ ਉਹਨੂੰ ਕੌਂਟਰੈਲਿਸ ਕਹਿੰਦੇ ਨੇ। ਇਹ ਕੌਂਟਰੈਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ, ਯਾਨੀ ਕਿ ਠੰਡ ਜਿਹੜੀ ਹੈ ਉੱਥੇ, ਕਿਉਂਕਿ ਫਰੀਜ਼ ਹੁੰਦਾ ਹੈ ਮੌਸਮ, ਜਿੱਦਾਂ ਕਿ ਆਪਣੇ ਇਹਨਾਂ ਮੁਲਕਾਂ 'ਚ ਠੰਡ ਹੋ ਜਾਂਦੀ ਹੈ, ਠੰਡੇ ਮੁਲਕ ਨੇ, ਅਤੇ ਉੱਪਰ ਪਾਸੇ ਜਿਹੜਾ ਜਾ ਕੇ ਦੇਖੋ ਤਾਂ -45-48 ਦੇ ਉੱਤੇ ਟੈਂਪਰੇਚਰ ਅਜੇ ਵੀ, ਚਾਹੇ ਥੱਲੇ ਗਰਮੀ ਹੈ, ਤਾਂ ਇਸ ਕਰਕੇ ਉਹ ਗਰਮ ਅਤੇ ਸਰਦੀ ਜਿਹੜੀ ਹੈ ਨਾਲ ਮੇਲ ਖਾਂਦੀ ਹੈ, ਅਤੇ ਇਸ ਤਰ੍ਹਾਂ ਦੀ ਲਕੀਰ, ਜੇ ਮੈਂ ਗਲਤ ਨਾ ਹੋਵਾਂ ਤਾਂ ਬਾਕੀ ਅੱਗੇ ਦੇਖਦੇ ਹਾਂ। ਦੱਸਦੇ ਨੇ ਕਿ ਕੈਟਰੋਲਿਸ ਕਹਿੰਦੇ ਨੇ, ਅਤੇ ਕੈਟਰੇਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ। ਜਦ ਜਹਾਜ਼ ਜ਼ਿਆਦਾ ਉਚਾਈ ਦੇ ਵਿੱਚ ਉੱਡਦਾ ਹੈ ਤਾਂ ਉੱਥੋਂ ਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ, 0 ਡਿਗਰੀ ਸੈਲਸੀਅਸ, ਯਾਨੀ ਕਿ ਤਾਪਮਾਨ ਦੇ ਵਿੱਚ ਪਾਣੀ ਬਰਫ਼ ਬਣ ਜਾਂਦਾ ਹੈ, ਪਰ ਉੱਥੋਂ ਦਾ ਟੈਂਪਰੇਚਰ ਜਿਹੜਾ -30 ਡਿਗਰੀ ਤੋਂ -40 ਡਿਗਰੀ ਤੱਕ ਹੁੰਦਾ ਹੈ, ਯਾਨੀ ਕਿ ਪਾਰਾ ਥੱਲੇ ਡਿੱਗਿਆ ਹੁੰਦਾ ਹੈ, ਠੰਡ ਦਾ ਮਾਹੌਲ ਹੁੰਦਾ ਹੈ। ਦੂਜੇ ਪਾਸੇ ਜੋ ਜਹਾਜ਼ ਹੈ ਉਹ ਗਰਮ ਇੰਜਣ ਜਿਹੜੇ ਹੈ ਹਵਾ ਛੱਡਦੇ ਨੇ, ਧੂੰਆਂ ਛੱਡਦੇ ਹੈ, ਆਪਣੀ ਜੋ ਵੀ ਗੈਸ ਛੱਡਦੇ ਹੈ, ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਆਪਣੇ ਅੰਦਰ ਵੱਲ ਨੂੰ ਖਿੱਚਦੇ ਨੇ ਅਤੇ ਆਪਣੀ ਜਿਹੜੀ ਗੈਸ ਹੈ ਬਾਹਰ ਨੂੰ ਛੱਡਦਾ। ਇਸ ਗੈਸ ਦੇ ਵਿੱਚ ਵਾਟਰ ਵੇਪਰ ਹੁੰਦੇ ਨੇ ਜੋ ਉਸ ਘੱਟ ਤਾਪਮਾਨ ਦੇ ਵਿੱਚ ਆ ਕੇ ਛੋਟੇ ਛੋਟੇ ਆਈਸ ਕ੍ਰਿਸਟਲ ਜਿਹੜੇ ਨੇ ਬਣ ਜਾਂਦੇ ਨੇ, ਬਦਲ ਜਾਂਦੇ ਹੈ, ਯਾਨੀ ਕਿ ਜਿੱਦਾਂ ਆਪਣੇ ਇੱਥੇ ਹੁਣ ਥੱਲੇ ਵੀ ਟੈਂਪਰੇਚਰ ਠੰਡ ਦਾ ਹੋ ਜਾਂਦਾ ਅਤੇ ਉੱਪਰੋਂ ਤਾਂ ਪਾਣੀ ਆਉਂਦਾ, ਪਰ ਥੱਲੇ ਆ ਕੇ ਉਹ ਸਨੋਅ ਜਿਹੜੀ ਹੈ ਜਦੋਂ ਉਸ ਟੈਂਪਰੇਚਰ ਦੇ ਵਿੱਚ ਆਉਂਦੀ ਹੈ ਅਤੇ ਉਹ ਖਿੱਲਾਂ ਵਾਂਗੂ ਫਿਰ ਫੁੱਲ ਜਾਂਦੀ ਹੈ, ਉਹ ਸਨੋਅ ਬਣ ਜਾਂਦੀ ਹੈ ਜਿੱਦਾਂ ਤੁਪਕੇ ਜਿਹੜੇ ਹੁੰਦੇ ਆ ਪਾਣੀ ਦੇ। ਜ਼ਿਆਦਾਤਰ ਦੇਖਿਆ ਜਾਵੇ ਤਾਂ ਠੰਡੇ ਮੁਲਕਾਂ ਦਾ ਜੋ ਐਕਸਪੀਰੀਅੰਸ ਹੈ, ਕਦੇ ਵੀ ਜਿਹੜਾ ਜਦੋਂ ਮਾਈਨਸ ਟੈਂਪਰੇਚਰ ਹੁੰਦਾ ਹੈ ਤਾਂ -10 ਤੋਂ ਉੱਪਰ ਜਾਂ 6-7 ਦੇ ਉੱਤੇ ਚਲਿਆ ਜਾਵੇ ਮਾਈਨਸ, ਤੇ ਕਦੇ ਵੀ ਇਹਨਾਂ ਮੁਲਕਾਂ ਦੇ ਵਿੱਚ ਮੀਂਹ ਨਹੀਂ ਪੈਂਦੇ, ਨਾ ਹੀ ਤੁਹਾਨੂੰ ਜਿਹੜੀ ਹੈ ਬਿਜਲੀ ਜਿਹੜੀ ਆ ਗੜਕਦੀ ਸੁਣੇਗੀ, ਕਿਉਂਕਿ ਉੱਪਰਲਾ ਅਤੇ ਥੱਲਲਾ ਜ਼ਮੀਨ ਦਾ ਟੈਂਪਰੇਚਰ ਇੱਕੋ ਜਿਹਾ ਹੋ ਜਾਂਦਾ ਹੈ, ਅਤੇ ਬਿਜਲੀ ਵੀ ਤਾਂ ਹੀ ਜਿਹੜੇ ਥੰਡਰ ਨੇ ਬਿਜਲੀ ਗੜਕਦੀ ਹੈ, ਕਿਉਂਕਿ ਜਿਹੜਾ ਉੱਪਰਲੇ ਪਾਸੇ ਠੰਡੇ ਮੌਸਮ ਹੁੰਦੇ ਹੈ, ਜਦੋਂ ਆਪਾਂ ਜਿੱਦਾਂ ਜਹਾਜ਼ ਦੀ ਗੱਲ ਕਰ ਰਹੇ ਹਾਂ 12-14 ਕਿਲੋਮੀਟਰ ਉੱਪਰ ਨੂੰ ਚਲੇ ਜਾਈਏ, ਤਾਂ ਥੱਲੇ ਜਦੋਂ ਧਰਤੀ ਦੇ ਉੱਤੇ ਗਰਮ ਹੀਟ ਹੁੰਦੀ ਹੈ, ਮੌਸਮ ਹੁੰਦਾ ਹੈ, ਤੇ ਉਹ ਜਦੋਂ ਫਿਰ ਇੱਕ ਦੂਸਰੇ ਨਾਲ ਟਕਰਾਉਂਦੇ ਆ ਤੇ ਥੰਡਰ ਜਿਹੜੇ ਨੇ ਪੈਦਾ ਹੁੰਦੇ, ਯਾਨੀ ਕਿ ਬਿਜਲੀ ਫਿਰ ਗੜਕਦੀ ਹੈ, ਤੇ ਉਹ ਸਾਰਾ ਸਿਲਸਿਲਾ ਇਸ ਤਰ੍ਹਾਂ ਦੇ ਨਾਲ ਬਣਦਾ ਹੈ। ਪਹਿਲਾਂ ਇਹ ਲੋਕ ਡਰਦੇ ਹੁੰਦੇ ਸੀ, ਸ਼ਾਇਦ ਉੱਪਰ ਕੋਈ ਬੈਠਾ ਭਾਈ ਸਾਨੂੰ ਹੁਣ ਕਸ਼ਟ ਦੇਵੇਗਾ ਜਾਂ ਸਾਨੂੰ ਹੁਣ ਸਜ਼ਾਵਾਂ ਮਿਲਣਗੀਆਂ, ਇਹਨਾਂ ਚੀਜ਼ਾਂ ਤੋਂ ਵੀ ਉਹ ਵੀ ਸਮਾਂ ਸੀ ਜਦੋਂ ਲੋਕ ਇਹਨਾਂ ਚੀਜ਼ਾਂ ਤੋਂ ਵੀ ਡਰਦੇ ਸੀ। ਤੇ ਲੋ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਤੇ ਦੇਖਦੇ ਹਾਂ ਅੱਜ ਦੇ ਹਾਲਾਤ ਕੀ ਨੇ ਪੰਜਾਬ ਤੋਂ ਲੈ ਕੇ ਤੇ ਬਾਹਰਲੀ ਦੁਨੀਆਂ ਤੱਕ ਦੇ ਹਾਲਾਤਾਂ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਟ ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜੋ ਮੁੱਦੇ ਨੇ, ਅੱਜ ਗੱਲ ਦੋਸਤੋ ਕਰਾਂਗੇ ਉਹਨਾਂ ਮੁੱਦਿਆਂ ਦੀ ਜਿਨ੍ਹਾਂ ਦਾ ਅਸਰ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਹਰ ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਪੈ ਰਿਹਾ। ਪੰਜਾਬ ਦੇ ਵਿੱਚ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਭੁਪਿੰਦਰ ਸਿੰਘ ਢਿੱਲੋਂ ਦੀ ਬੀਜੇਪੀ ਦੇ ਵਿੱਚ ਐਂਟਰੀ, ਨਸ਼ਿਆਂ ਦੇ ਖਿਲਾਫ਼ ਬੀਜੇਪੀ ਦੀ ਯਾਤਰਾ ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਤਿੱਖੇ ਸਿਆਸੀ ਸਵਾਲ, ਤੇ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਕੀ ਕਹਿੰਦੀ ਹੈ, ਅਸਲ ਜੰਗ ਨਸ਼ਿਆਂ ਵਿਰੁੱਧ ਹੈ ਜਾਂ ਫਿਰ ਸਿਆਸੀ ਬਿਆਨਾਂ ਦੀ। ਇਸ ਦੇ ਨਾਲ ਪੰਜਾਬ ਦੇ ਬਿਜਲੀ ਸੰਕਟ ਦੇ ਬਾਰੇ ਵੀ ਬਾਤ ਪਾਵਾਂਗੇ। PSPCL ਦੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਹੋਏ ਨੇ, ਪਰ ਕੀ ਬਿਜਲੀ ਲੋਕਾਂ ਤੱਕ ਉੱਪੜਦੀ ਹੋਏਗੀ। ਇਹ ਬਦਲਾਵਾਂ ਦੇ ਨਾਲ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਿਹੜੇ ਨੇ ਕੌਂਸਲ ਦੀ ਚੋਣ ਹੋਈ ਉਹਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਰੋਲਾ ਰੱਪਾ ਹੁਣ ਤੋਂ ਫਿਰ ਤੋਂ ਪੈਣਾ ਸ਼ੁਰੂ ਹੋਇਆ। ਕਾਨੂੰਨੀ ਚੁਣੌਤੀਆਂ ਤੇ ਵੀ ਗੰਭੀਰ ਚਰਚਾ ਉਹਦੀ ਹੋਏਗੀ ਤੇ ਦੇਸ਼ ਵਿਦੇਸ਼ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਘੱਟ ਦਿਲਚਸਪੀ ਵਾਲੀਆਂ ਨਹੀਂ ਨੇ। UCC ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਦਾਅਵਾ, ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੀ ਅਟਾਰੀ ਵਾਹਗਾ ਰਸਤੇ ਭਾਰਤ ਵਾਪਸ ਆਉਣ ਦੀ ਮੰਗ। ਮੈਂ ਕੱਲ ਦਾ ਪਰਸੋਂ ਦਾ ਜਿੱਦਣ ਦੀ ਇਹ ਖਬਰ ਲੱਗੀ ਹੈ ਮੈਂ ਇਹਦੇ ਬਾਰੇ ਸੋਚ ਰਿਹਾ ਸੀ ਕਿ ਜਦ ਸਾਨੂੰ ਪਤਾ ਹੈ ਭਾਈ ਮੁਲਕਾਂ ਦੀ ਬਣ ਦੇਣੀ ਇੱਕ ਦੂਸਰੇ ਦੇ ਪ੍ਰਤੀ ਮੁਸ਼ਕਲਾਂ ਆ ਸਕਦੀਆਂ ਨੇ ਜਾਂ ਡੇਂਜਰਸ ਜ਼ੋਨ ਜਿਹੜੇ ਨੇ ਐਲਾਨ ਦਿੱਤੇ ਜਾਂਦੇ ਹੈ, ਐਡਵਾਈਜ਼ਰੀ ਜਾਰੀ ਵੱਖਰੇ ਵੱਖਰੇ ਮੁਲਕਾਂ ਤੋਂ ਕਰ ਦਿੱਤੀ ਜਾਂਦੀ ਹੈ, ਪਰ ਅਸੀਂ ਫਿਰ ਵੀ ਨਹੀਂ ਟਿਕਦੇ। ਚਲੋ ਇਹ ਧਰਮ ਦਾ ਮੁੱਦਾ ਹੈ, ਬਣ ਜਾਂਦਾ ਹੈ, ਮਸਲਾ ਬਣ ਜਾਣਾ ਜਦੋਂ ਆਪਾਂ ਬੋਲਣਾ ਇਹਦੇ ਉੱਤੇ, ਪਰ ਮੈਨੂੰ ਲੱਗਦਾ ਹੈ ਕਿ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੇ ਮੁਲਕ ਦੇ ਵਿੱਚ ਚੁੱਪ ਚਪੀਤੇ ਬੈਠੋ, ਰੱਬ ਪਾਉਣਾ ਤਾਂ ਉੱਥੇ ਘਰ ਬੈਠਾ ਵੀ ਮਿਲ ਜਾਣਾ ਹੈ ਜੇ ਨੀਤ ਤੇ ਆਦਤਾਂ ਚੰਗੀਆਂ ਹੋਣਗੀਆਂ। ਆਪਣੇ ਕਾਰੋਬਾਰਾਂ ਦੇ ਵਿੱਚ ਧਿਆਨ ਦੇਵੋਗੇ, ਬੱਚਿਆਂ ਦਾ ਪਰਿਵਾਰਾਂ ਦਾ ਧਿਆਨ ਰੱਖੋਗੇ ਤੇ ਰੱਬ ਤੁਹਾਨੂੰ ਉੱਥੇ ਹੀ ਮਿਲ ਜਾਣਾ, ਕਿਤੇ ਬਾਹਰੋਂ ਨਹੀਂ ਮਿਲਣਾ। ਤੇ ਸਾਡਾ ਜ਼ੋਰ ਸਿਰਫ ਤੇ ਸਿਰਫ ਹੈ ਇੱਕ ਉਹ ਗੁਰੂ ਧਾਮਾਂ ਦੇ, ਚਲੋ ਦਰਸ਼ਨ ਕਰਨੇ ਜਦੋਂ ਸੁੱਖ ਸੁਨੇਹਾ ਜਾਂ ਚੰਗੇ ਮੌਸਮ ਹੋਣਗੇ ਤਾਂ ਉਦੋਂ ਵੀ ਬੰਦਾ ਚਲਿਆ ਜਾਂਦਾ, ਪਰ ਸਾਡੇ ਕਿਤੇ ਲੋਕਾਂ ਦੀਆਂ ਵੀ ਕਿਤੇ ਨਾ ਕਿਤੇ ਕੁਝ ਗਲਤੀਆਂ ਨੇ। ਉਹ ਇਮੀਗ੍ਰੇਸ਼ਨ ਦਾ ਹੋਰ ਸਾਰਾ ਸਿਲਸਿਲਾ ਹੈ, ਚਲੋ ਉਹ ਤੋਂ ਜਵਾਬ ਹੀ ਮੰਗਿਆ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਪਰ ਸਾਨੂੰ ਵੀ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ। ਦੂਸਰੇ ਪਾਸੇ ਜਿਹੜਾ ਭਾਰਤ ਆਉਣ ਦੀ ਜਿਹੜੀ ਮੰਗ ਚੱਲ ਰਹੀ ਹੈ ਪਾਕਿਸਤਾਨ ਤੋਂ ਇਹਨਾਂ ਸ਼ਰਧਾਲੂਆਂ ਦੀ, ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਮਾਈਗ੍ਰੇਸ਼ਨ ਤੇ ਵੱਧਦੇ ਕਰਜ਼ੇ ਨੂੰ ਲੈ ਕੇ ਚਿੰਤਾ ਉੱਥੇ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਹੀ ਹੈ, ਤੇ ਸਾਊਦੀ ਅਰਬੀਆ ਜਿਹੜਾ ਉਹਦੇ ਤੇਲ ਪਾਈਪ ਲਾਈਨਾਂ ਦੇ ਉੱਤੇ ਹਮਲੇ ਦਾ ਪ੍ਰਭਾਵ ਜਿਹੜਾ ਪਿਆ ਹੈ ਤੇ ਇੱਕ ਪਾਈਪ ਲਾਈਨ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। UK ਦੇ ਭਵਿੱਖ ਨੂੰ ਲੈ ਕੇ ਉੱਠ ਰਹੇ ਸਵਾਲ ਨੇ, ਕਿਉਂਕਿ ਜਿਹੜੇ ਨੇ ਵੱਖਰੇ ਵੱਖਰੇ 3 ਜਾਂ 4 ਮੁਲਕ ਬਣ ਸਕਦੇ ਨੇ। UK ਪਿਛਲੇ ਦਿਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਤੋਂ ਵੱਖਰਾ ਹੋ ਗਿਆ ਤੇ ਹੁਣ ਜਿਹੜਾ ਨੇ ਬਾਕੀ ਜਿਹੜੇ ਇਹਦੇ ਹਿੱਸੇ ਆ ਯੂਨਾਈਟਿਡ ਕਿੰਗਡਮ ਜਿਹੜਾ ਬਣਦਾ ਹੈ। ਹੋ ਸਕਦਾ ਹੈ ਕਿ ਜਿਹੜਾ ਵੇਲਸ ਜਾਂ ਹੋਰ ਸਾਰੇ ਜਿਹੜੇ ਹੈਗੇ ਨੇ ਟਾਪੂ, ਉਹ ਜਿਹੜਾ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਬਗਾਵਤ ਕਰ ਰਹੇ ਨੇ, ਉਹ ਉਮੀਦ ਜਿਤਾ ਰਹੇ ਨੇ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਦੁਬਾਰਾ ਮੈਂਬਰ ਬਣ ਜਾਈਏ ਤੇ ਦੇਖਦੇ ਹਾਂ ਇਹ ਜਿਹੜਾ ਫਿਰ UK ਦੇ ਨਾਲ ਬਗਾਵਤ ਹੁੰਦੀ ਹੈ, UK ਟੁੱਟਦਾ ਹੈ ਤੇ ਯੂਰਪੀਅਨ ਯੂਨੀਅਨ ਵੱਡੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੇ ਕੈਲੀਫੋਰਨੀਆ ਜਿਹੜਾ ਉਹਦੇ ਵਿੱਚ ਭਾਰਤੀ ਮੂਲ ਦੀ ਔਰਤ ਦੀ ਮੌਤ ਤੋਂ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਹੈ ਉਹਦੇ ਉੱਤੇ ਵੀ ਬਹਿਸ ਜਿਹੜੀ ਛਿੜ ਪਈ ਹੈ, ਕਿਉਂਕਿ ਜਿਹੜੀਆਂ ਮਿਡ ਟਰਮ ਚੋਣਾਂ ਨੇ ਉਹਦੇ ਵਿੱਚ ਟਰੰਪ ਸਾਹਿਬ ਘਿਰਦੇ ਨਜ਼ਰ ਆ ਰਹੇ ਨੇ। ਨਾਲ ਹੀ ਮਸੂਦ ਅਜ਼ਹਰ ਜਿਹੜਾ ਪਾਕਿਸਤਾਨ ਦੀਆਂ ਅੱਤਵਾਦੀ ਵਿਰੋਧੀ ਕਾਰਵਾਈਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਨੇ। ਪਾਕਿਸਤਾਨ ਕਹਿੰਦਾ ਭਾਈ ਉਹ ਸਾਡਾ ਮੁਲਕ ਹੀ ਛੱਡ ਗਿਆ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਤੇ ਉਹਦੇ ਉੱਤੇ ਪਾਕਿਸਤਾਨੀ ਕਰੰਸੀ ਦੇ ਉੱਤੇ ਉਹਨਾਂ ਨੇ ਨਾ ਇਨਾਮ ਵੀ ਲੱਭਣ ਦੇ ਲਈ ਰੱਖ ਦਿੱਤਾ ਹੈ, ਜੇ ਕੋਈ ਉਹਦਾ ਪੁੱਛ ਪਤਾ ਦੇਵੇਗਾ ਤੇ ਉਹ ਉਸਦਾ ਹੱਕਦਾਰ ਹੋਵੇਗਾ। ਲੋ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਚੈਂਪੀਅਨਸ਼ਿਪ ਤੇ ਫਿਰ ਸਿਆਸੀ ਕੁਸ਼ਤੀ ਦੀ ਬਾਤ ਪਾਉਂਦੇ ਹਾਂ। ਪੰਜਾਬ ਦੇ ਵਿੱਚ ਹੋਵੇਗੀ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ, ਦਰਸ਼ਕਾਂ ਦੇ ਲਈ ਦਾਖਲਾ ਮੁਫ਼ਤ ਹੋਵੇਗਾ। ਹਾਕੀ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਹਾਕੀ ਟੀਮ ਆਗਾਮੀ 2026 ਪੁਰਸ਼ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਵਿੱਚ ਹਿੱਸਾ ਹੁਣ ਲਵੇਗੀ, ਜਿਸਦੀ ਮੇਜ਼ਬਾਨੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਵੱਲੋਂ ਕੀਤੀ ਜਾਵੇਗੀ ਤੇ ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਜਿਹੜਾ ਚੰਡੀਗੜ੍ਹ ਚ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਹੈ ਤੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੇ ਸਮਾਂ ਸਾਰਣੀ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ ਦੁਪਹਿਰ 2:30 ਵਜੇ ਜਲੰਧਰ ਦੇ ਵਿੱਚ ਹੋਣਾ ਹੈ, ਜਦੋਂ ਕਿ ਮੋਹਾਲੀ ਦਾ ਸਟੇਡੀਅਮ 5 ਨਵੰਬਰ ਨੂੰ ਸੈਮੀਫਾਈਨਲ, ਫਾਈਨਲ ਤੇ ਸਮਾਪਤੀ ਸਮਾਗਮ ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਦਾ ਸਭ ਤੋਂ ਉਤਸੁਕਤਾ ਦੇ ਨਾਲ ਉਡੀਕਿਆ ਜਾਣ ਵਾਲਾ ਮੈਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ 1 ਨਵੰਬਰ ਨੂੰ ਪੰਜਾਬ ਦਿਵਸ ਦੇ ਜਸ਼ਨਾਂ ਦੇ ਮੌਕੇ ਜਲੰਧਰ ਦੇ ਵਿੱਚ ਖੇਡਿਆ ਜਾਵੇਗਾ। ਦੂਸਰੇ ਪਾਸੇ ਸਿਆਸੀ ਕੁਸ਼ਤੀ ਕਿਤੇ ਟੁੱਟ ਰਹੇ ਨੇ ਤੇ ਕਿਤੇ ਜੁੜ ਰਹੇ ਨੇ। ਪਾਕਿਸਤਾਨ ਕਿਹਾ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਗੱਲ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਿਹੜੇ ਨੇ ਭੁਪਿੰਦਰ ਸਿੰਘ ਢਿੱਲੋਂ ਅੱਜ BJP ਦੇ ਵਿੱਚ ਜਿਹੜਾ ਸ਼ਾਮਲ ਹੋ ਗਏ ਨੇ। ਮਾਫ਼ੀ ਚਾਹੁੰਦਾ ਦੋਸਤੋ, ਕਿਉਂਕਿ ਧਿਆਨ ਇੱਧਰ ਉੱਧਰ ਕਈ ਵਾਰੀ ਪੈ ਜਾਂਦਾ, ਨਾਲ ਨਾਲ ਸੈਟਿੰਗ ਵੀ ਕਰ ਰਿਹਾ ਸੀ ਤੇ ਨਾਲ ਨਾਲ ਫਿਰ ਬੰਦਾ ਧਿਆਨ ਦੋ ਪਾਸੇ ਹੋ ਜਾਂਦਾ ਤੇ ਫਿਰ ਪਕੜ ਨਹੀਂ ਬਣਦੀ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਸੇਵਾ ਮੁਕਤ ਭੁਪਿੰਦਰ ਸਿੰਘ ਢਿੱਲੋਂ ਸੋਮਵਾਰ ਸ਼ਾਮ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿਚ ਸ਼ਾਮਲ ਹੋ ਗਏ, ਜਿਸਦੇ ਨਾਲ ਇਸ ਸਾਲ ਦੇ ਸ਼ੁਰੂ ਦੇ ਵਿਚ ਜਿਹੜਾ ਸ਼ੁਰੂ ਹੋਈਆਂ ਸਿਆਸੀ ਅਟਕਲਾਂ ਨੂੰ ਇਕ ਨਵਾਂ ਮੋੜ ਮਿਲ ਰਿਹਾ। ਆਮ ਤੌਰ ਦੇ ਉੱਤੇ ਮੇਜਰ ਭੂਪ ਵਜੋਂ ਜਾਣੇ ਜਾਂਦੇ ਆ ਤੇ ਭੁਪਿੰਦਰ ਸਿੰਘ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸਿਆਸੀ ਸਕੱਤਰ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ ਤੇ ਸਾਬਕਾ ਮੁਖੀ ਜਿਹੜੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਜੁੜੇ ਇੱਕ ਪ੍ਰਮੁੱਖ ਚਿਹਰੇ ਰਹੇ ਨੇ। ਭੁਪਿੰਦਰ ਮਰਹੂਮ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਨੇ, ਜੋ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੂਰਾਜ ਸਿੰਘ ਦੇ ਜਿਹੜੇ ਛੋਟੇ ਭਰਾ ਸਨ ਤੇ ਭੁਪਿੰਦਰ ਦਾ ਜਿਹੜਾ ਜੱਦੀ ਘਰ ਹੈ ਇੱਥੇ ਬਾਦਲ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਕੋਲ ਸਥਿਤ ਹੈ। ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਦਾ ਇਹ ਫੈਸਲਾ ਅਜਿਹੇ ਸਮੇਂ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ ਜਦੋਂ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਤੇ ਸੂਬੇ ਦੇ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਜੂਨ ਦੇ ਵਿੱਚ ਟ੍ਰਿਬਿਊਨ ਸਮੂਹ ਨੇ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਜਿਹੜਾ ਹਾਲ ਚਾਲ ਜਿਹੜਾ ਜਾਣਨ ਪਹੁੰਚੇ ਸਨ ਜਦੋਂ ਭੁਪਿੰਦਰ ਸਿੰਘ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਤੋਂ ਠੀਕ ਹੋ ਰਹੇ ਸਨ। ਉਸ ਸਮੇਂ ਭੁਪਿੰਦਰ ਸਿੰਘ ਉਹਨਾਂ ਨੇ ਟ੍ਰਿਬਿਊਨ ਦੇ ਸਮੂਹ ਨੂੰ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਤਿੰਨ ਵਾਰ ਉਹਨਾਂ ਨੂੰ ਮਿਲਣ ਆਏ ਪਰ ਸੁਖਬੀਰ ਸਿੰਘ ਬਾਦਲ ਗਿਲਾ ਸੀ ਉਹਨਾਂ ਦਾ ਕਿਤੇ ਨਾ ਕਿਤੇ ਕਹਿੰਦੇ ਜੀ, ਪਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਬਾਅਦ ਦੇ ਵਿੱਚ ਸੁਖਬੀਰ ਉਹਨਾਂ ਦੇ ਘਰ ਗਏ ਸੀ। ਭੁਪਿੰਦਰ ਹੁਣਾਂ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਸਮੇਤ ਅੱਜ ਸ਼ਾਮ ਜਿਹੜਾ ਸੀਨੀਅਰ ਆਗੂਆਂ ਕੇਵਲ ਸਿੰਘ ਢਿੱਲੋਂ, ਸੰਗਠਿਤ ਮੰਤਰੀ ਜਿਹੜੇ ਨੇ ਸ੍ਰੀ ਨਿਵਾਸੂਲੂ, ਨਾਇਬ ਸਿੰਘ ਸੈਣੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਵਾਂਗਾ। ਸਵੇਰੇ ਬਿਆਨ ਲੱਗਿਆ ਸੀ ਪਰ ਹੋ ਗਏ ਨੇ। ਜਦੋਂ ਇਹ ਪੁੱਛਿਆ ਗਿਆ ਉਹਨਾਂ ਨੂੰ ਕਿ ਉਹ ਭਾਜਪਾ ਉਮੀਦਵਾਰ ਵਜੋਂ ਲੰਬੀ ਤੋਂ ਵਿਧਾਨ ਸਭਾ ਚੋਣ ਲੜਨਗੇ ਤਾਂ ਉਹਨਾਂ ਕਿਹਾ, ਮੈਂ ਪਾਰਟੀ ਤੋਂ ਕੋਈ ਮੰਗ ਨਹੀਂ ਕੀਤੀ ਹੈ ਅਜੇ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਜਿਹੜੀ ਹੈ ਉਹਨਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਹੈ। ਨਸ਼ੇ ਸਪਲਾਈ ਕਰਨ ਵਾਲੇ ਕਹਿੰਦੇ ਨਸ਼ਿਆਂ ਦੇ ਵਿਰੁੱਧ ਯਾਤਰਾ ਕਰਨ ਲੱਗ ਪਏ ਨੇ। ਸੀਐਮ ਭਗਵੰਤ ਮਾਨ ਨੇ ਗੱਲ ਕਹੀ ਹੈ ਤੇ ਮੁੱਖ ਮੰਤਰੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਨੂੰ ਘੇਰਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਵੱਲੋਂ 18 ਸਤੰਬਰ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਕੱਢੀ ਜਾਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਸਪਲਾਈ ਕਰਨ ਵਾਲੇ ਹੀ ਨਸ਼ਿਆਂ ਦੇ ਵਿਰੁੱਧ ਯਾਤਰਾ ਕੱਢ ਰਹੇ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਜਿਸਦਾ 533 ਕਿਲੋਮੀਟਰ ਇਲਾਕਾ ਕੌਮਾਂਤਰੀ ਸਰਹੱਦ ਦੇ ਨਾਲ ਲੱਗਦਾ ਤੇ ਸਰਹੱਦ ਪਾਰੋਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਹੈ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ। ਪਰ ਕੇਂਦਰੀ ਗ੍ਰਹਿ ਮੰਤਰੀ ਦਾ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਤੋਂ 2 ਤੋਂ 3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਦੇ ਵਿੱਚੋਂ ਵੀ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਜਿਹੜੇ ਨੇ ਕੀਤੇ ਗਏ ਨੇ। ਭਗਵੰਤ ਮਾਨ ਹੁਣਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਵੀ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਯਾਤਰਾ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਨੂੰ ਹੀ ਸੰਭਾਲ ਲੈਣ ਜਿੱਥੋਂ 3-3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਗਏ। ਉਨ੍ਹਾਂ ਨਾਲ ਕਿਹਾ ਕਿ ਨਾਲੇ ਤੁਸੀਂ ਨਸ਼ੀਲੇ ਪਦਾਰਥ ਸਪਲਾਈ ਕਰੀ ਜਾਓ ਤੇ ਨਾਲ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾਓ। ਪੰਜਾਬ ਦੇ ਲੋਕ ਸੂਝਵਾਨ ਤੇ ਸਮਝਦਾਰ ਨੇ, ਬਿਲਕੁਲ ਨੇ ਜੀ, ਹੋ ਗਏ ਨੇ। ਉਹ ਭਾਜਪਾ ਦੀਆਂ ਗੱਲਾਂ ਦੇ ਵਿੱਚ ਕਹਿੰਦੇ ਨਹੀਂ ਆਉਣਗੇ ਤੇ ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਬਰਾਮਦ ਕੀਤੀ ਗਈ ਸਮੱਗਰੀ ਦਾ 60% ਹਿੱਸਾ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਨਸ਼ਿਆਂ ਦੇ ਖਿਲਾਫ਼ ਮਜ਼ਬੂਤੀ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਉੱਥੇ ਹੀ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੇ ਲਈ ਗੈਂਗਸਟਰਾਂ ਦੇ ਵਿਰੁੱਧ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ। ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਬੈਠੇ ਗੈਂਗਸਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਸਰੇ ਪਾਸੇ ਪੰਜਾਬ ਬੀਜੇਪੀ ਯਾਤਰਾ, ਪੰਜਾਬ ਦੇ ਵਿੱਚ ਜੋ ਯਾਤਰਾ ਹੋਣੀ ਹੈ, ਭਾਜਪਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਲਈ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਲਈ ਹੈ ਮਾਨ ਸਾਹਿਬ ਦੇ ਕੋਲੋਂ। ਪੰਜਾਬ ਭਾਜਪਾ ਦੇ ਇੱਕ ਵਫਦ ਨੇ ਸੋਮਵਾਰ ਨੂੰ ਪੰਜਾਬ ਦੇ DGP ਗੌਰਵ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ 18 ਤੋਂ 30 ਸਤੰਬਰ ਤੱਕ ਸੂਬੇ ਭਰ ਦੇ ਵਿੱਚ ਹੋਣ ਵਾਲੀ ਪਾਰਟੀ ਦੀਆਂ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਦੀ ਮੰਗ ਰੱਖੀ। ਪਾਰਟੀ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੇ ਖਤਰੇ ਦੇ ਵਿਰੁੱਧ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਰਾਜ ਦੇ ਵਿੱਚ 4 ਯਾਤਰਾਵਾਂ ਜਿਹੜੀਆਂ ਕੱਢੇਗੀ। ਕੇਂਦਰੀ ਮੰਤਰੀ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ, ਅਰਜੁਨ ਮੇਘਵਾਲ ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਸੀਨੀਅਰ ਭਾਜਪਾ ਆਗੂ ਵੱਖ ਵੱਖ ਥਾਵਾਂ ਦੇ ਉੱਤੇ ਇਨ੍ਹਾਂ ਯਾਤਰਾਵਾਂ ਦੇ ਵਿੱਚ ਸ਼ਾਮਲ ਹੋਣਗੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਫਦ ਦੀ ਅਗਵਾਈ ਕੀਤੀ ਹੈ ਤੇ ਪਰਮਿੰਦਰ ਸਿੰਘ ਬਰਾੜ ਅਤੇ ਵਨੀਤ ਜੋਸ਼ੀ ਸਮੇਤ ਕਈ ਹੋਰ ਆਗੂ ਵੀ ਵਫਦ ਦੇ ਵਿੱਚ ਸ਼ਾਮਲ ਨੇ। ਪ੍ਰਸਤਾਵਿਤ ਯਾਤਰਾਵਾਂ ਦੀ ਜਿਹੜੀ ਪ੍ਰਕਿਰਤੀ ਹੈ ਤੇ ਪੈਮਾਨੇ ਨੂੰ ਦੇਖਦਿਆਂ ਸੀਨੀਅਰ ਆਗੂਆਂ ਦੀ ਭਾਗੀਦਾਰੀ ਤੇ ਆਮ ਜਨਤਾ ਦੀ ਅੰਦਾਜ਼ਨ ਭੀੜ ਦੇ ਮੱਦੇਨਜ਼ਰ ਪ੍ਰੋਗਰਾਮਾਂ ਦੇ ਵਿੱਚ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਤੇ ਸੰਬੰਧਤ ਪੁਲਿਸ ਅਧਿਕਾਰੀਆਂ ਵਿਚਕਾਰ ਗੂੜੇ ਤਾਲਮੇਲ ਦੀ ਜ਼ਰੂਰਤ ਹੈ। ਢਿੱਲੋਂ ਨੇ ਬੇਨਤੀ ਕੀਤੀ ਹੈ ਕਿ ਸ਼ੁਰੂਆਤੀ ਤੇ ਸਮਾਪਤੀ ਸਥਾਨਾਂ ਸਮੇਤ ਪੂਰੇ ਰਸਤੇ ਜਿਹੜੇ ਨੇ ਉੱਤੇ ਜਿਹੜਾ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਸੰਬੰਧਤ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੇ ਟ੍ਰੈਫਿਕ ਪ੍ਰਬੰਧ ਵੀ ਕੀਤੇ ਜਾਣ ਤਾਂ ਜੋ ਸੁਚਾਰੂ ਯਾਤਰਾ ਯਕੀਨੀ ਬਣਾਈ ਜਾ ਸਕੇ ਤੇ ਆਮ ਜਨਤਾ ਨੂੰ ਘੱਟ ਤੋਂ ਘੱਟ ਕਹਿੰਦੇ ਅਸੁਵਿਧਾ ਹੋਵੇ। ਜੀ ਕਿਆ ਬਾਤ ਹੈ ਜੀ, ਸਾਰੀ ਹੁਣ ਜ਼ਿਲ੍ਹੇ ਦੀ ਪੁਲਿਸ ਚੱਕ ਕੇ ਆਪਣੀ ਸੂਬੇ ਦੀ ਲਾ ਦਿਓ ਜੀ। ਯਾਤਰਾਵਾਂ ਦੇ ਉੱਤੇ ਲੋਕ ਪਹਿਲਾਂ ਹੀ ਚੋਰੀਆਂ ਚਕਾਰੀਆਂ ਹੋਰ ਸਾਰੀਆਂ ਚੀਜ਼ਾਂ ਤੋਂ ਪਛਾਣ ਨੇ ਪਰੇਸ਼ਾਨ ਨੇ ਤੇ ਭਾਈ ਹੁਣ ਇਹਨਾਂ ਦੀ ਸੁਰੱਖਿਆ ਕਰੋ, ਨਾਲੇ ਇਹਨਾਂ ਦੀਆਂ ਯਾਤਰਾਵਾਂ ਹੋਣਗੀਆਂ। ਉਹ ਚਾਹੇ ਕੋਈ ਵੀ ਪਾਰਟੀ ਹੈ, ਕੱਲੀ BJP ਨੇ, ਪਰ ਕਹਿੰਦੇ ਭਾਈ ਸੁਰੱਖਿਆ ਜ਼ਰੂਰੀ ਹੈ। ਦੂਸਰੇ ਪਾਸੇ PCPCL CMD ਟਰਾਂਸਫਰ ਕਰ ਦਿੱਤਾ। ਪੰਜਾਬ ਦੇ ਵਿੱਚ ਬਿਜਲੀ ਸੰਕਟ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਬਸੰਤ ਗਰਗ ਦੀ ਥਾਂ ਹੁਣ ਗੁਰਕਿਰਤ ਕਿਰਪਾਲ ਸਿੰਘ ਹੋਣਗੇ ਨਵੇਂ ਮੁਖੀਏ ਦੇ। ਪਰ ਮਸਲਾ ਇਹ ਹੈ ਕਿ ਭਾਈ ਬੰਦੇ ਬਦਲਣ ਦੇ ਨਾਲ ਜਾਂ ਮੈਨੇਜਮੈਂਟ ਬਦਲਣ ਦੇ ਨਾਲ ਕੀ ਸਾਰੇ ਮਸਲੇ ਹੱਲ ਹੋ ਜਾਣਗੇ? ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਸੀ ਕੇਂਦਰ ਨੇ ਬਿਜਲੀ ਸਾਨੂੰ ਦਿੰਦੇ ਨਹੀਂ ਹੈ, ਤਾਂ ਮੋਦੀ ਸਾਹਿਬ ਨੇ ਜਿਹੜੀ ਸੀ 2.5 ਰੁਪਏ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ 8 ਰੁਪਏ ਨੂੰ ਮੁੱਲ ਲੈ ਲਈ ਤੇ ਫਿਰ ਕਹਿੰਦੇ ਸੀ ਸਾਡੇ ਕੋਲ ਤਾਂ 2.5 ਆ ਹੁਣੇ ਪਿਛਲੇ ਦਿਨਾਂ ਦੀਆਂ, ਕੱਲ ਪਰਸੋਂ ਦੀਆਂ ਗੱਲਾਂ ਨੇ। ਮਾਨ ਸਾਹਿਬ ਕਹਿੰਦੇ ਆ ਸਾਡੇ ਕੋਲ ਤਾਂ ਭਾਈ ਇਹਨਾਂ ਕੋਲ ਤਾਂ 1.5 ਦਿਨ ਦਾ, ਜਦੋਂ ਅਕਾਲੀ ਦਲ ਕਾਂਗਰਸ ਦੀ ਜਾਂ ਹੋਰ ਸਰਕਾਰਾਂ ਸੀ ਤੇ ਇਹਨਾਂ ਕੋਲ ਤਾਂ 1.5 ਦਿਨ ਦਾ ਕੋਲਾ ਨਹੀਂ ਹੁੰਦਾ ਸੀ, ਸਾਡੇ ਕੋਲ ਤਾਂ 1.5 ਮਹੀਨੇ ਦਾ ਪਿਆ। ਪਰ ਜੇ ਇੰਨਾ ਕੋਲਾ ਪਿਆ ਸੀ ਤਾਂ ਭਾਈ ਬਿਜਲੀ ਕਿਉਂ ਨਹੀਂ ਪੂਰੀ ਹੋ ਰਹੀ? ਅੱਜ ਲੁਧਿਆਣੇ ਦੇ ਵਿੱਚ ਵੀ ਜਿਹੜੇ ਵਪਾਰੀ ਨੇ ਕਾਰਖਾਨੇ ਵਾਲਿਆਂ ਨੇ ਕਾਫ਼ੀ ਜਿਹੜਾ ਵਿਰੋਧ ਕੀਤਾ, ਸੜਕਾਂ ਦੇ ਉੱਤੇ ਉਤਰੇ ਨੇ, ਪ੍ਰਦਰਸ਼ਨ ਕੀਤੇ ਆ ਰੋਸ ਕਿ ਸਾਨੂੰ ਬਿਜਲੀ ਪੂਰੀ ਨਹੀਂ ਆਉਂਦੀ, ਬਗੈਰ ਗੋਲੋਂ ਕੱਟ ਲੱਗ ਰਹੇ ਨੇ, ਲੋਕ ਉਦਾਂ ਘਰਾਂ ਦੇ ਵਿੱਚ ਪਰੇਸ਼ਾਨ ਨੇ, ਬੱਤੀ ਨਹੀਂ ਆਉਂਦੀ, ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਫਸਲਾਂ ਨੂੰ ਪਾਣੀ ਲਾਉਣ ਤੋਂ ਬੈਠੇ ਆ। ਗੁਰਕਿਰਤ ਕਿਰਪਾਲ ਸਿੰਘ ਨੂੰ ਸੌਂਪੀ ਹੈ ਪਾਵਰ ਕਾਰਪੋਰੇਸ਼ਨ ਦੀ ਕਮਾਨ ਸੰਭਾਲੀ ਹੈ, ਹੁਣ ਦੇਖਦੇ ਹਾਂ ਭਾਈ ਤੀਰ ਕਿਹੜਾ ਚੱਲਦਾ ਹੈ। ਤੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਤਾਪ ਘਰਾਂ ਦੇ ਵੱਲੋਂ ਬਿਜਲੀ ਉਤਪਾਦਨ ਵੱਡੇ ਪੱਧਰ ਦੇ ਉੱਤੇ ਆਰੰਭ ਕਰਤੇ ਆ, ਅੱਜ ਇਹ ਬਿਆਨ ਆ ਗਿਆ, ਤੇ ਖੇਤੀ ਘਰੇਲੂ ਅਤੇ ਉਦਯੋਗਿਕ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮਿਲਣ ਦਾ ਦਾਅਵਾ ਕਰ ਦਿੱਤਾ। ਪੰਜਾਬ ਦੇ ਵਿੱਚ ਅਣ ਐਲਾਨੇ ਤੇ ਲੰਬੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਪਤੀਆਂ ਤੇ ਕਿਸਾਨਾਂ ਦੇ ਵੱਲੋਂ ਖੁੱਲ੍ਹੇ ਗਏ ਮੋਰਚੇ ਤੋਂ ਜਿਹੜਾ ਸੀ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਜਿਹੜਾ ਫੇਰਬਦਲ ਕਰ ਦਿੱਤਾ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਜਿਹੜੀ ਹੈ ਉਹਦੇ ਪ੍ਰਸ਼ਾਸਨਿਕ ਸਕੱਤਰ ਤੇ CMD ਡਾਕਟਰ ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਪ੍ਰਿੰਸੀਪਲ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੂੰ ਨਵਾਂ ਮੁਖੀ ਤੈਨਾਤ ਕਰਤਾ। ਗੁਰਕਿਰਤ ਕਿਰਪਾਲ ਸਿੰਘ ਦੇ ਕੋਲ ਪਹਿਲਾਂ ਤੋਂ ਮੌਜੂਦ ਉਦਯੋਗ ਵਿਭਾਗ ਦੇ ਸਾਰੇ ਚਾਰਜ ਹੁਣ ਡਾਕਟਰ ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਵੱਖ ਵੱਖ ਵਿਭਾਗਾਂ ਦੇ ਚੰਗੇ ਪ੍ਰਬੰਧਾਂ ਦੇ ਲਈ ਜਾਣਿਆ ਜਾਂਦਾ। ਪਰ ਸੂਬੇ ਦੇ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਭਾਰੀ ਘਾਟ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਮੁੜ ਲੀਹ ਦੇ ਉੱਤੇ ਲਿਆਉਣਾ ਉਨ੍ਹਾਂ ਦੇ ਲਈ ਕਹਿੰਦੇ ਇੱਕ ਵੱਡੀ ਚੁਣੌਤੀ ਹੋਏਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜਾ ਬਿਜਲੀ ਦੀ ਮੰਗ ਦੇ ਵਿੱਚ 3500 MW ਦਾ ਵਾਧਾ ਹੋ ਗਿਆ ਜੋ 16,000 MW ਤੱਕ ਪਹੁੰਚ ਗਈ। ਕੋਲੇ ਦੀ ਅਨਿਯਮਤ ਜਿਹੜੀ ਹੈ ਸਪਲਾਈ ਦੇ ਕਾਰਨ ਸੂਬੇ ਦੇ ਵਿੱਚ ਸਿਰਫ 6,000 MW ਬਿਜਲੀ ਹੀ ਪੈਦਾ ਹੋ ਰਹੀ ਹੈ ਜਿਸ ਦੇ ਕਾਰਨ ਸਰਕਾਰ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਰਹੀ ਹੈ। ਬਿਜਲੀ ਵਿਭਾਗ ਦੇ ਮੁਖੀ ਜਿਹੜੇ ਨੇ ਇਹ ਬਦਲਾਅ ਅਜਿਹੇ ਸਮੇਂ ਹੋਇਆ ਦੱਸਿਆ ਹੈ ਜਦੋਂ ਖੇਤਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਰਕੇ ਕਿਸਾਨ ਵੱਖ ਵੱਖ ਥਾਵਾਂ ਦੇ ਉੱਤੇ ਧਰਨੇ ਲਾ ਰਹੇ ਨੇ ਤੇ ਦੂਜੇ ਪਾਸੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਉਦਯੋਗਪਤੀਆਂ ਨੇ ਵੀ ਅੱਜ ਦੁਪਹਿਰ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਛੱਡਿਆ ਤੇ ਚੇਤਾਵਨੀ ਦੇ ਦਿੱਤੀ। ਸਰਕਾਰ ਦਾ ਲਗਾਤਾਰ ਇਹ ਦਾਅਵਾ ਰਿਹਾ ਕਿ ਕੇਂਦਰ ਦੇ ਵੱਲੋਂ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਾ ਮਿਲਣ ਦੇ ਕਾਰਨ ਇਹ ਬਿਜਲੀ ਕੱਟ ਲਗਾਉਣੇ ਪਏ ਨੇ ਤੇ ਇਸ ਦੇ ਦੌਰਾਨ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਹੋਣਾ ਲੁਧਿਆਣਾ ਵਿਖੇ ਐਲਾਨ ਕਰਤਾ ਕਿ ਮੰਗਲਵਾਰ ਤੋਂ ਸੂਬੇ ਦੇ ਵਿਚ ਕੋਈ ਬਿਜਲੀ ਕੱਟ ਜਿਹੜਾ ਕੱਲ੍ਹ ਤੋਂ ਨਹੀਂ ਲੱਗੂ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਸਪਲਾਈ ਮਿਲੇਗੀ ਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਹੀ ਪਲਾਂਟ ਚਾਲੂ ਹੋਣ ਦੇ ਨਾਲ ਉਦਯੋਗਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਹੁਣ ਕਹਿੰਦੇ ਨਹੀਂ ਕਰਨਾ ਪਵੇਗਾ। ਤੇ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈਏ, ਕੌਂਸਲ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਹਾਈਕੋਰਟ ਦਾ ਨੋਟਿਸ ਆ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਜਿਹੜਾ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਨੋਟਿਸ ਜਾਰੀ ਕਰਤਾ। ਇਸ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਚੁਣਿਆ ਗਿਆ ਜਿਹੜਾ ਉਮੀਦਵਾਰ ਹੈ ਇੱਕ ਲੰਬਿਤ ਅਪਰਾਧਿਕ ਮਾਮਲੇ ਤੇ ਯੂਨੀਵਰਸਿਟੀ ਦੇ ਵੱਲੋਂ ਪਹਿਲਾਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੇ ਕਾਰਨ 31 ਅਗਸਤ ਦੀ ਚੋਣ ਲੜਨ ਲਈ ਕਥਿਤ ਤੌਰ ਦੇ ਉੱਤੇ ਅਯੋਗ ਸੀਗਾ। ਜਸਟਿਸ ਜਿਹੜਾ ਤ੍ਰਿਭੁਵਨ ਦਈਆ ਨੇ ਆਦਿਲ ਬਰਾੜ ਦੇ ਦੁਆਰਾ ਦਾਇਰ ਪਟੀਸ਼ਨ ਦੇ ਉੱਤੇ 25 ਸਤੰਬਰ ਦੇ ਨੋਟਿਸ ਜਾਰੀ ਕੀਤਾ ਤੇ ਬਰਾੜ ਨੇ ਦਲੀਲ ਦਿੱਤੀ ਹੈ ਕਿ ਉਸਦੇ ਕੋਲ ਚੋਣ ਨੂੰ ਚੁਣੌਤੀ ਦੇਣ ਦੇ ਲਈ ਕੋਈ ਹੋਰ ਪ੍ਰਭਾਵਸ਼ਾਲੀ ਉਪਾਅ ਨਹੀਂ ਸੀ। ਇਹ ਚੁਣੌਤੀ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਜਿਹੜੀਆਂ ਲਿਗ ਦੋ ਕਮੇਟੀਆਂ ਜਿਹੜੀਆਂ ਨੇ ਉਹਦੀਆਂ ਸਿਫਾਰਿਸ਼ਾਂ ਦੇ ਤਹਿਤ ਯੋਗਤਾ ਲੋੜਾਂ ਦੇ ਉੱਤੇ ਕੇਂਦਰਿਤ ਹੈ। ਇੱਕ ਵਿਸ਼ੇਸ਼ ਜਿਹੜੀ ਧਾਰਾ ਦਾ ਹਵਾਲਾ ਦਿੰਦਿਆਂ ਸੀਨੀਅਰ ਵਕੀਲ ਅਨੂ ਜਿਹੜੇ ਨੇ ਸ਼ਤਰਥ ਉਹਨਾਂ ਨੇ ਵਕੀਲ ਰਤੀਕ ਸ਼ਤਰਥ ਕਪੂਰ ਫੈਰੀ ਸੋਫਤ ਅਤੇ ਧਮਨਪ੍ਰੀਤ ਕੌਰ ਦੇ ਜਿਹੜਾ ਨਾਲ ਮਿਲ ਕੇ ਪਟੀਸ਼ਨਰ ਵੱਲੋਂ ਪੇਸ਼ ਹੋ ਕੇ ਦੱਸਿਆ ਕਿ ਪ੍ਰਤੀਵਾਦੀ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀ ਤੇ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਲਿੰਗ ਦੋ ਕਮੇਟੀਆਂ ਦੀਆਂ ਜਿਹੜੀਆਂ ਸਿਫਾਰਿਸ਼ਾਂ ਖਾਸ ਕਰਕੇ ਧਾਰਾ 6-5 ਤੇ 7 ਦੇ ਅਨੁਸਾਰ ਚੋਣ ਲੜ ਰਹੇ ਉਮੀਦਵਾਰ ਦਾ ਕੋਈ ਪਿਛਲਾ ਜਿਹੜਾ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੇ ਉਸ ਵਿਰੁੱਧ ਯੂਨੀਵਰਸਿਟੀ ਦੇ ਵੱਲੋਂ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਹੋਈ ਹੋਣੀ ਚਾਹੀਦੀ ਹੈ ਤੇ ਪਟੀਸ਼ਨਰ ਨੇ ਜਿਹੜਾ ਦੋਸ਼ ਲਾਇਆ ਕਿ ਪ੍ਰਤੀਵਾਦੀ ਵਿਰੁੱਧ ਇੱਕ ਜਿਹੜਾ ਅਪਰਾਧਿਕ ਮਾਮਲਾ ਲੰਬਿਤ ਹੈ ਤੇ ਉਸਦੇ ਵਿਰੁੱਧ ਅਦਾਲਤ ਦੇ ਵਿੱਚ ਇੱਕ ਚਾਰਜਸ਼ੀਟ ਵੀ ਜਿਹੜੀ ਦਾਇਰ ਕੀਤੀ ਗਈ ਹੈ। ਤੇ ਦੂਸਰੇ ਪਾਸੇ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂਨੀਫਾਰਮ ਸਿਵਲ ਕੋਡ ਜਿਹੜਾ ਹੈ 21 ਸੂਬਿਆਂ ਦੇ ਵਿੱਚ 2029 ਤੱਕ ਇੱਕ ਸਾਰ ਸਿਵਲ ਕੋਡ ਲਾਗੂ ਕਰ ਦੇਵੇਗਾ। ਅਮਿਤ ਸ਼ਾਹ ਹੋਣਾ ਨੇ ਇਹ ਦਾਅਵਾ ਕਰ ਦਿੱਤਾ ਹੈ। ਜੈਨ ਜੀ ਦੇ ਜਿਹੜਾ ਪ੍ਰਦਰਸ਼ਨਾਂ ਦੇ ਸ਼ਾਹ ਨੇ ਕਿਹਾ ਕਿ ਐਮਰਜੈਂਸੀ ਲਗਾਉਣਾ ਸਾਡਾ ਸੱਭਿਆਚਾਰ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਗੱਲ ਕਹੀ ਹੈ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗਠਜੋੜ NDA ਦੇ ਰਾਜ ਵਾਲੇ ਸਾਰੇ ਹੀ 21 ਸੂਬਿਆਂ ਦੇ ਵਿੱਚ ਇੱਕ ਸਾਰ ਸਿਵਲ ਕੋਡ ਜਿਹੜਾ UCC ਲਾਗੂ ਕਰ ਦਿੱਤਾ ਜਾਏਗਾ ਤੇ ਉਹ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਪੱਤਰਕਾਰਾਂ ਦੇ ਨਾਲ ਜਿਹੜੀਆਂ ਸੀ ਗੱਲਾਂ ਬਾਤਾਂ ਕਰ ਰਹੇ ਸਨ। ਸ਼ਾਹ ਹੁਣਾ ਕਿਹਾ ਕਿ 13 ਤਲਾਕ ਜਿਹੜਾ 3 ਤਲਾਕ ਖਤਮ ਕਰਕੇ ਮੁਸਲਿਮ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਨੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਭਾਰਤੀ ਨਿਆਂ ਸੰਹਿਤਾ ਨਾਲ ਜਿਹੜਾ ਅਪਰਾਧਿਕ ਨਿਆਂ ਪ੍ਰਣਾਲੀ ਮਜ਼ਬੂਤ ਹੋਈ ਹੈ ਤੇ ਕਈ ਸੂਬਿਆਂ ਦੇ ਵਿਚ ਸਜ਼ਾ ਦਰ 30% ਤੱਕ ਵਧੀ ਹੈ। ਅਜਿਹਾ ਢਾਂਚਾ ਤਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਵੱਧ ਤੋਂ ਵੱਧ 3 ਸਾਲਾਂ ਦੇ ਵਿਚ ਇਨਸਾਫ਼ ਮਿਲ ਸਕੇਗਾ। ਕੌਮੀ ਸੁਰੱਖਿਆ ਦੇ ਮੁੱਦੇ ਦੇ ਉੱਤੇ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਵਿਚੋਂ ਜਿਹੜਾ ਧਾਰਾ 370 ਬਿਨਾਂ ਖੂਨ ਖਰਾਬੇ ਦੇ ਹਟਾਈ ਗਈ ਤੇ ਉੱਤਰ ਪੂਰਬ ਦੇ ਵਿਚ ਅੱਤਵਾਦ ਖਤਮ ਕਰਕੇ ਵਿਕਾਸ ਦੇ ਰਾਹ ਤੋਰਿਆ ਗਿਆ। ਗੈਰ ਕਾਨੂੰਨੀ ਘੁਸਪੈਠੀਆਂ ਦੇ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸਨੂੰ ਦੇਸ਼ ਦੇ ਵਿਚੋਂ ਬਾਹਰ ਕੱਢਣ ਦੇ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਭਾਜਪਾ ਦੇ 25 ਸਾਲਾਂ ਦੇ ਸਫ਼ਰ ਨੂੰ ਉਜਾਗਰ ਕਰਦੇ ਹੋਏ ਮੁੰਬਈ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਬਰਾਬਰ ਅਧਿਕਾਰ ਦਿੰਦੇ ਹੋਏ 3 ਤਲਾਕ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਅਸੀਂ ਕਈ ਸੂਬਿਆਂ ਦੇ ਵਿਚ ਯੂਨੀਫਾਰਮ ਸਿਵਲ ਕੋਡ ਜਿਹੜਾ UCC ਲਾਗੂ ਕੀਤਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ 21 ਭਾਜਪਾ NDA ਦੀ ਜਿਹੜੀ ਹੈ ਸ਼ਾਸਿਤ ਸੂਬਿਆਂ ਦੇ ਵਿਚ ਅਸੀਂ 2029 ਤੋਂ ਪਹਿਲਾਂ UCC ਲਾਗੂ ਕਰ ਦੇਵਾਂਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਤੇ 35A ਨੂੰ ਬਿਨਾਂ ਖੂਨ ਦੀ ਬੂੰਦ ਵਹਾਏ ਜਾਂ ਬਿਨਾਂ ਕੋਈ ਗੋਲੀ ਚਲਾਏ ਹਟਾਇਆ ਗਿਆ ਤੇ ਕਸ਼ਮੀਰ ਹੁਣ ਪੂਰੀ ਤਰ੍ਹਾਂ ਭਾਰਤ ਦੇ ਨਾਲ ਜੁੜ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਦਹਾਕਿਆਂ ਦੇ ਨਕਸਲਵਾਦ ਨੂੰ ਖਤਮ ਕੀਤਾ ਤੇ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿਚ 14 ਤੋਂ ਵੱਧ ਸ਼ਾਂਤੀ ਸਮਝੌਤਿਆਂ ਉਤੇ ਦਸਤਖਤ ਕੀਤੇ ਹੈ। ਸ਼ਾਹ ਨੇ ਕਿਹਾ ਕਿ 9000 ਲੋਕਾਂ ਨੇ ਇੱਕ ਆਤਮ ਸਮਰਪਣ ਕੀਤਾ ਤੇ ਅਸੀਂ ਉੱਤਰ ਪੂਰਬ ਨੂੰ ਤਰੱਕੀ ਦੇ ਰਾਹ ਦੇ ਉੱਤੇ ਲੈ ਗਏ ਹਾਂ। ਸਰਜੀਕਲ ਸਟਰਾਈਕ, ਏਅਰ ਸਟਰਾਈਕ ਅਤੇ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਜਿਹੜੀ ਹੈ ਉਹਦੀ ਮਿਸਾਈਲ ਕੰਮ ਕਰ ਦਿੱਤੀ ਹੈ। ਇਹ ਪੁੱਛੇ ਜਾਣ ਦੇ ਉੱਤੇ ਕਿ ਮਨੀਪੁਰ ਦੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ NRC ਜਿਹੜੀ ਹੈ NRC ਲਾਗੂ ਕਰਨ ਦੇ ਲਈ 1951 ਨੂੰ ਆਧਾਰ ਸਾਲ ਬੇਸ ਲਾਈਨ ਜਿਹੜਾ ਮੰਨਿਆ ਜਾਵੇਗਾ। ਸ਼ਾਹ ਨੇ ਇਹਦੇ ਬਾਰੇ ਕਿਹਾ ਕਿ ਕੇਂਦਰ ਇਸ ਮੁੱਦੇ ਦੇ ਉੱਤੇ ਆਪਣੇ ਸਹਿਯੋਗੀਆਂ ਤੇ ਸਿਆਸੀ ਪਾਰਟੀਆਂ ਦੇ ਨਾਲ ਗੱਲਬਾਤ ਕਰ ਰਿਹਾ। ਅਸੀਂ ਆਪਣੇ ਸਹਿਯੋਗੀਆਂ ਤੇ ਮਨੀਪੁਰ ਦੀਆਂ ਸਿਆਸੀ ਪਾਰਟੀਆਂ ਦੇ ਨਾਲ ਵੀ ਇਨ੍ਹਾਂ ਮੁੱਦਿਆਂ ਦੇ ਉੱਤੇ ਚਰਚਾ ਕਰ ਰਹੇ ਹਾਂ। ਜੋ ਵੀ ਫੈਸਲਾ ਲਿਆ ਜਾਵੇਗਾ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੇ ਸਮਾਜਿਕ, ਆਰਥਿਕ ਤੇ ਅਪਰਾਧਿਕ ਨਿਆਂ ਸਮੇਤ ਕਈ ਮੋਰਚਿਆਂ ਦੇ ਉੱਤੇ ਵੱਡੇ ਸੁਧਾਰ ਕੀਤੇ ਹੈ ਤੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਹੈ। ਇੱਕ ਸਾਲ ਦੇ ਵਿੱਚ ਸਜ਼ਾ ਦੀ ਦਰ 30% ਰਹੀ ਹੈ। ਆਖਰ ਚੋ ਲਿਖ ਕਹਿੰਦੇ ਨੇ ਕਿ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜੈਨਜੀ ਦੇ ਪ੍ਰਦਰਸ਼ਨਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਸ਼ਾਹ ਨੇ ਕਿਹਾ ਕਿ ਅਸੀਂ ਇੱਕ ਲੋਕਤੰਤਰ ਦੇ ਵਿੱਚ ਹਾਂ। ਲੋਕ ਵੱਖ ਵੱਖ ਮੁੱਦਿਆਂ ਦੇ ਉੱਤੇ ਵੱਖੋ ਵੱਖਰੇ ਵਿਚਾਰ ਰੱਖਦੇ ਨੇ ਤੇ ਇਹ ਜ਼ਰੂਰੀ ਹੈ ਕਿ ਉਹ ਵਿਚਾਰ ਪ੍ਰਗਟ ਕੀਤੇ ਜਾਣ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਐਮਰਜੈਂਸੀ ਨਹੀਂ ਲਗਾ ਸਕਦੀ। ਇਹ ਕਾਂਗਰਸ ਦਾ ਸੱਭਿਆਚਾਰ ਹੈ ਤੇ ਸਾਡਾ ਨਹੀਂ। ਅਸੀਂ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਵਿੱਚ ਕਹਿੰਦੇ ਆ ਵਿਸ਼ਵਾਸ ਰੱਖਦੇ ਹਾਂ। ਲਓ ਜੀ, ਦੇਖਦੇ ਹਾਂ ਕਿੰਨੇ ਕੁ ਕਹਿਣੀ ਤੇ ਕਰਨੀ ਦੇ ਨੇ ਮਾਲਕ ਸਾਹਿਬ ਇਹ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਇਸ ਵਕਤ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਆਵਾਜ਼ ਬੜੀ ਘੱਟ ਆ ਰਹੀ ਅੱਜ, ਕੀ ਗੱਲ ਹੋ ਗਈ? ਹਾਂਜੀ ਸੈਣੀ ਸਾਹਿਬ, ਹੁਣ ਬੋਲਿਓ ਜੀ। ਨਹੀਂ ਜੀ, ਹਜੇ ਵੀ ਨਹੀਂ ਆ ਰਹੀ ਜੀ, ਕੋਈ ਚੱਕਰ ਹੈ ਜੀ ਲੱਗਦਾ। ਹਾਂਜੀ, ਹੁਣ ਦੇਖਿਓ ਤਾਂ। ਲੋ ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ ਜੀ, ਕੁਝ ਪ੍ਰੋਬਲਮ ਹੈ, ਤਦ ਤੱਕ ਮੈਂ ਮਸਲੇ ਨੂੰ ਹੱਲ ਕਰ ਲਵਾਂ ਤੇ ਫਿਰ ਨਾਲ ਦੀ ਨਾਲ ਜੁੜਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਜੀ।
1: ਕਿਚਨ ਕੈਬਿਨੇਟਸ LDD ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Paraj 604-377-1092, British Columbia. Bestwood Kitchen Cabinets LDD.
2: Washington Freight Service, Seattle de load driving job de layi dhyan deo. Washington Freight Service. ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
0: ਜੀ ਦੋਸਤੋ, ਲੋ ਜੀ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਕੋਸ਼ਿਸ਼ ਕਰਦੇ ਆ ਜੀ, ਜੇ ਹੋ ਗਿਆ ਤਾਂ ਠੀਕ ਤਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
3: ਹਾਂਜੀ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘੇ ਹੋ ਜੀ ਜਨਾਬ।
3: ਹਾਲ ਚਾਲ ਠੀਕ ਹੈ ਜੀ, ਤੁਸੀਂ ਦੱਸੋ ਹਾਲ ਚਾਲ? ਇੱਥੇ ਖਰਾਬ ਹੋਏ ਲੱਗਦੇ ਤੁਹਾਡੇ ਕੋਲ।
0: ਸਾਡੀਆਂ ਮਸ਼ੀਨਾਂ ਢਿੱਲੀਆਂ ਹੋ ਜਾਂਦੀਆਂ ਵੀਕਐਂਡ ਤੋਂ ਬਾਅਦ ਕਈ ਵਾਰੀ, ਇਹ ਚੱਲਦੀਆਂ ਰਹਿਣ ਤਾਂ ਚੰਗੀਆਂ ਮੈਨੂੰ ਲੱਗਦਾ।
3: ਤੁਸੀਂ ਪ੍ਰੋਗਰਾਮ ਰੈਗੂਲਰ ਰੱਖਿਆ ਕਰੋ ਨਾ, ਵਿੱਚ ਦੋ ਨਾਗੇ ਨਾ ਪਾਇਆ ਕਰੋ
0: ਜੀ।
3: ਹਾਂਜੀ
0: ਹਾਂਜੀ,
3: ਆ ਰਹੀ ਆਵਾਜ਼ ਜੀ ਹੁਣ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਕੰਟੀਨਿਊ ਜੀ, ਆਨੂ ਜੀ ਫਿਰ ਤੋਂ ਸਵਾਗਤ।
3: ਹਾਂਜੀ, ਪਰ ਸਰ ਮੈਂ ਜਿਹੜੀ ਗੱਲ ਤੁਸੀਂ ਆਖਰ ਚ ਖਬਰ ਕੀਤੀ ਆ ਓਹਨੂੰ ਪਹਿਲੇ ਨੰਬਰ ਤੇ ਲਾਉਂਗਾ
0: ਜੀ,
3: ਕਿ ਜਿਹੜੇ ਯੂਨੀਫਾਰਮ ਸਿਵਲ ਕੋਡ ਕਹਿੰਦੇ ਹੈਗੇ ਆ ਸਾਰੀਆਂ ਸਟੇਟਾਂ ਜਿਹੜੀਆਂ ਇਹਨਾਂ ਦੀਆਂ ਰੂਲਡ ਬੀਜੇਪੀ ਰੂਲਡ ਸਟੇਟਸ ਹੈਗੀਆਂ ਜਾਂ ਐਨਡੀਏ ਰੂਲਡ ਸਟੇਟਸ ਹੈਗੀਆਂ ਉਹ ਲਾਗੂ ਕਰ ਦੇਣਗੀਆਂ
0: ਜੀ।
3: ਓਹਦੇ ਵਿਚ ਪਰੇ ਸਾਹਿਬ ਕੀ ਹੁੰਦਾ ਆ ਕਿ ਜਦੋਂ ਇਹ ਯੂਨੀਫਾਰਮ ਸਿਵਲ ਕੋਡ ਜਿਹੜਾ ਆ ਉਹ ਲਾਗੂ ਕਰਦੇ ਆ ਨਾ ਜੀ, ਤੇ ਜਿਹੜੇ ਪਰਸਨਲ ਲਾ ਹੁੰਦੇ ਆ ਉਹ ਖਤਮ ਹੋ ਜਾਂਦੇ ਆ
0: ਜੀ।
3: ਮੈਂ ਉਸ ਚੀਜ਼ ਦਾ ਜਿਹੜਾ ਹੈਗਾ ਆ ਇਸ ਕਰਕੇ ਵਿਰੋਧ ਕਰਨਾ ਚਾਹੁੰਦਾ ਹੈਗਾ ਆ ਕਿਉਂਕਿ ਪਰਸਨਲ ਲਾ ਦੇ ਵਿਚ ਸਰ ਬਹੁਤ ਸਾਰੇ ਬੈਨੀਫਿਟ ਵੀ ਹੈਗੇ ਆ ਜੀ।
0: ਜੀ
3: ਜਿਹੜੀ ਸੋਸਾਇਟੀ ਨੂੰ ਤੁਸੀਂ ਕਹਿੰਦੇ ਹੈਗੇ ਨਾ ਜੀ ਕਿ ਹਾਂ ਜੀ ਉਹਦੇ ਵਿਚ, ਕਿਉਂਕਿ ਫਿਰ ਮੁਸਲਿਮ ਲਾ ਵੀ ਖਤਮ ਹੋ ਜਾਣਾ ਹੈਗਾ ਜੀ, ਉਹਨਾਂ ਦੇ ਜਿਹੜੇ ਡਾਈਵੋਰਸਿਸ ਆ ਉਹ ਵੀ ਇੰਡੀਅਨ ਮੈਰਿਜ ਐਕਟ ਦੇ ਤਹਿਤ ਹੋਣਗੇ
0: ਜੀ।
3: ਹਾਂਜੀ, ਤੇ ਉਹਨਾਂ ਦਾ ਸਕਸੈਸ਼ਨ ਵੀ ਜਿਹੜਾ ਇਹ ਇੰਡੀਅਨ ਸਕਸੈਸ਼ਨ ਐਕਟ ਦੇ ਤਹਿਤ ਹੋਵੇਗਾ
0: ਜੀ।
3: ਸਾਡੀ ਨਾ ਪ੍ਰੈਕਟੀਕਲੀ ਜਿਹੜਾ ਹੈਗਾ, ਕਿਉਂਕਿ ਮੈਂ ਪੇਸ਼ੇ ਨਾਲ ਜੁੜਿਆ ਆ ਤਾਂ ਦੱਸ ਸਕਦਾ ਜੀ, ਕਿ ਸਾਡੇ ਪੇਸ਼ੇ ਦੇ ਵਿਚ ਬਹੁਤ ਲਿਟੀਗੇਸ਼ਨ ਜਿਹੜੀ ਹੈਗੀ ਆ ਘੱਟ ਆ ਜੀ ਇਹਨਾਂ ਦੀ
0: ਜੀ।
3: ਇਹਨਾਂ ਦਾ ਪਰਸਨਲ ਲਾ ਜਿਹੜਾ ਆ ਇਹਨਾਂ ਨੂੰ ਸਟਰੈਂਥਨ ਕਰਦਾ ਆ, ਤੇ ਇਹਦਾ ਮਤਲਬ ਇਹ ਉਹ ਪ੍ਰੋਬਲਮ ਨੂੰ ਛੇਤੀ ਰਿਜ਼ੋਲਵ ਕਰਦਾ ਆ, ਇਸੇ ਕਰਕੇ ਉਹਨਾਂ ਦੀ ਲਿਟੀਗੇਸ਼ਨ ਬਹੁਤ ਘੱਟ ਆ ਜੀ
0: ਉਹਨਾਂ ਦਾ, ਮਤਲਬ ਉਹਨਾਂ ਦੇ ਸੈਟਲ ਵੱਧ ਸਕਦਾ ਜੀ ਇਸ ਚੀਜ਼ ਦੇ ਨਾਲ, ਫਿਰ ਖੁੱਲ ਕੇ ਬੋਲ ਸਕਦਾ।
3: ਹਾਂਜੀ
0: ਬਿਲਕੁਲ
3: ਵੱਧ ਸਕਦਾ ਹੈਗਾ। ਦੂਜੀ ਗੱਲ ਇਹ ਹੈਗੀ ਜਿੰਨਾ ਸੌਖਾ ਇਹ ਕਹਿੰਦੇ ਨਾ ਜੀ ਤਲਾਕ ਤਲਾਕ ਤਲਾਕ ਕਹਿਤਾ ਤੇ ਤਲਾਕ ਹੋ ਗਿਆ, ਇਸ ਤਰੀਕੇ ਨਾਲ ਨਹੀਂ ਹੁੰਦਾ। ਉਹ ਤਾਂ ਬਕਾਇਦਾ ਤੌਰ ਤੇ ਜਦੋਂ ਇੱਕ ਵਾਰੀ ਤਾਂ ਬੋਲਿਆ ਆ ਤੁਹਾਡਾ, ਫਿਰ ਤੁਸੀਂ ਇੱਕ ਮਹੀਨੇ ਤੱਕ ਵੇਟ ਕਰਨੀ ਆ, ਦੂਜੀ ਵਾਰੀ ਜਿਹੜਾ ਹੈਗਾ ਆ ਤੁਸੀਂ ਇੱਕ ਮਹੀਨਾ ਜਾਂ ਦੋ ਮਹੀਨੇ ਵੇਟ ਕਰਕੇ ਫੇਰ ਬੋਲਣਾ ਆ ਜੀ। ਕਹਿਣ ਦਾ ਮਤਲਬ ਇਹ ਹੈਗਾ ਕਿ ਪਰਸਨਲ ਲਾ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਉਹਨੂੰ ਰਿਜ਼ੋਲਵ ਕਰਨ ਦੇ ਵਿਚ ਸਹਾਈ ਸੀਗਾ ਜੀ।
0: ਪਰ ਇਹਦੇ ਨਾਲ ਸੈਣੀ ਸਾਹਿਬ ਜਿੱਦਾਂ ਕਿ ਪਿਛਲੇ ਸਮੇਂ ਦੇ ਵਿੱਚ ਆਪਣੇ ਵੀ ਸਿੱਖ ਮੈਰਿਜ ਐਕਟ ਦੀ ਵੀ ਗੱਲ ਹੁੰਦੀ ਰਹੀ ਹੈ, ਕਿ ਉਹ ਵੀ ਫਿਰ ਮਤਲਬ ਕਿ ਉਸੇ ਅੰਡਰ ਆ ਜਿਹੜਾ ਉਹ ਸਿੱਖ ਮੈਰਿਜ ਐਕਟ ਜਿਹੜਾ ਫਿਰ ਲਾਗੂ ਹੋਵੇਗਾ ਜਾਂ ਨਹੀਂ ਹੋਵੇਗਾ?
3: ਸਰ ਸਾਡਾ ਤਾਂ ਪਹਿਲਾਂ ਹੀ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਹਿੰਦੂ ਲਾ ਦੇ ਮੁਤਾਬਕ ਗਵਰਨ ਕਰਦੇ ਹਾਂ ਜੀ,
0: ਰਜਿਸਟਰਡ ਹੁੰਦੇ ਆ
3: ਬਿਲਕੁਲ। ਹਾਂ ਜੀ, ਸਾਡਾ ਜਿਹੜਾ ਹੈਗਾ ਆ ਉਹ ਹਿੰਦੂ ਲਾ ਹੀ ਗਵਰਨ ਕਰਦਾ ਆ, ਸਾਡਾ ਜਿਹੜਾ ਆ ਸਿੱਖ ਮੈਰਿਜ ਐਕਟ ਜਿਹੜਾ ਆ ਉਹ ਕਦੀ ਵੀ ਜਿਹੜਾ ਆ ਉਹ ਪੂਰਾ ਤਰ੍ਹਾਂ ਸੰਪੂਰਨ ਹੀ ਨਹੀਂ ਹੋਇਆ ਜੀ ਇਹਨਾਂ ਕੋਲੋਂ
0: ਜੀ।
3: ਸੋ ਇਸ ਕਰਕੇ ਜਿਹੜਾ ਆ ਪਹਿਲਾਂ ਹੀ ਆਪਾਂ ਤਾਂ ਹਿੰਦੂ ਲਾ ਨਾਲ ਗਵਰਨ ਕਰਦੇ ਆ ਉਹ ਫਿਰ ਇੱਦਾਂ ਆ, ਤੇ ਜਿਹੜੇ ਕ੍ਰਿਸਚਨ ਹੈਗੇ ਆ ਜੀ ਉਹ ਇੰਡੀਅਨ ਮੈਰਿਜ ਐਕਟ ਦੇ ਤਹਿਤ ਗਵਰਨ ਹੁੰਦੇ ਸੀਗੇ ਜੀ,
0: ਰਜਿਸਟਰਡ ਮੈਰਿਜ ਕਰ
3: ਲੈਂਦੇ। ਹਾਂ ਜੀ ਬਿਲਕੁਲ, ਉਹਨਾਂ ਦਾ ਜਿਹੜਾ ਆ ਉੱਥੇ ਇਹ ਰੈਮਡੀ ਉਹਨਾਂ ਵਾਸਤੇ ਅਵੇਲੇਬਲ ਸੀ। ਪਰ ਸਵਾਲ ਤਾਂ ਇਹ ਹੈਗਾ ਆ ਕਿ ਜਿਸ ਚੀਜ਼ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੈਗੇ ਕਿ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੋ ਜਾਏ
0: ਜੀ,
3: ਤੁਸੀਂ ਪਹਿਲਾਂ ਇਸ ਚੀਜ਼ ਦਾ ਤਾਂ ਨਾਲ ਕਰ ਲਓ ਕਿ ਜਿਸ ਮੈਜੋਰਟੀ ਲਾਅ ਦੇ ਥੱਲੇ ਤੁਸੀਂ ਲਿਆ ਰਹੇ ਹੈਗੇ ਆ ਉਹਦੇ ਥੱਲੇ ਤਾਂ ਅੱਗੇ ਲੋਕੀ ਸਫ਼ਰ ਕਰ ਰਹੇ ਹੈਗੇ ਆ। ਜਿਹੜੇ ਪਰਸਨਲ ਲਾ ਦੇ ਤਹਿਤ ਜਿਹੜਾ ਆ ਤੁਸੀਂ ਮਿਟਾਉਣਾ ਚਾਹੁੰਦੇ ਆ ਜਿਹਨੂੰ ਉੱਥੇ ਲੋਕਾਂ ਦਾ ਜਿਹੜਾ ਆ ਸਪੀਡੀ ਉਹਨਾਂ ਦਾ ਜਿਹੜਾ ਆ ਪ੍ਰੋਬਲਮ ਰਿਜ਼ੋਲਵ ਹੁੰਦੀਆਂ ਜੀ
0: ਜੀ।
3: ਸਕਸੈਸ਼ਨ ਦਾ ਝਗੜਾ ਨੀ ਪੈਂਦਾ ਜੀ, ਕੋਈ ਬੰਦਾ ਮਰ ਜਾਂਦਾ ਆ ਉੱਥੇ ਫੰਡਾ ਬਿਲਕੁਲ ਕਲੀਅਰ ਆ ਜੀ ਵੀ ਪੁੱਤ ਨੂੰ ਕਿੰਨਾ ਹਿੱਸਾ ਜਾਣਾ ਹੈਗਾ ਜਾਂ ਧੀ ਨੂੰ ਕਿੰਨਾ ਹਿੱਸਾ ਜਾਣਾ ਆ ਜੀ, ਉਹ ਮੌਲਵੀ ਉਹਨਾਂ ਦੇ ਕਰ ਦਿੰਦੇ ਆ ਜੀ ਬਸ ਠੀਕ ਠਾਕ ਆ ਇੰਨੀ ਪ੍ਰੋਪਰਟੀ ਚੋ ਇਹਦਾ ਇੰਨਾ ਹਿੱਸਾ
0: ਜੀ,
3: ਤੇ ਕਦੀ ਏਦਾਂ ਦਾ ਡਿਸਪਿਊਟ ਦੇਖਿਆ ਨੀ ਜੀ ਮੈਂ ਮੇਰੇ ਕੋਲ ਨੀ ਆਪਣੇ 35 ਸਾਲ ਦੇ ਕੈਰੀਅਰ ਦੇ ਵਿੱਚ ਕੋਈ ਆਇਆ ਜੀ।
0: ਚਲੋ ਹਰ ਕਿਸੇ ਦਾ ਕਿਹੜੇ ਧਰਮ ਨੂੰ ਮੰਨਣਾ ਹੈ, ਕਿਹੜਾ ਪਹਿਰਾਵਾ ਪਾਉਣਾ, ਜਿਹੜੇ ਰੀਤੀ ਰਿਵਾਜ ਆ ਤੁਸੀਂ ਉਸ ਹਿਸਾਬ ਦੇ ਨਾਲ ਕਿੰਨਾ ਕਿੱਦਾਂ ਮੰਨਣੇ ਨੇ, ਉਹ ਉਹਨਾਂ ਦੇ ਵਿੱਚ ਇੱਕ ਇੰਟਰਫੇਅਰ ਹੋ ਸਕਦਾ ਹੈ, ਸਿੱਧਾ ਇਹੀ ਕਹਿ ਸਕਦੇ ਆ ਕਿ ਉਹਨਾਂ ਦੀਆਂ ਰੋਹ ਰੀਤਾਂ ਨੇ, ਜਾਂ ਫਿਰ ਜਦੋਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਭਾਰਤ ਦੀ, ਜਾਂ ਬਹੁਤ ਧਰਮੀ ਮੁਲਕ ਜਾਂ ਬਹੁਤ ਸੱਭਿਆਚਾਰਕ ਵੱਖਰੇ ਵੱਖਰੇ ਸੱਭਿਆਚਾਰ ਭਾਰਤ ਦੇ ਵਿੱਚ ਜੁੜਦੇ ਆ ਤਾਂ ਫਿਰ ਭਾਰਤ ਬਣਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ। ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਸ਼ਾਇਦ ਬ੍ਰਿਕਸ ਦੇ ਵਿੱਚ ਤੁਸੀਂ ਵੀ ਨੋਟ ਕੀਤੀ ਹੋਵੇ, ਜੇ ਸਪੀਚ ਸੁਣੀ ਹੈ ਮੋਦੀ ਸਾਹਿਬ ਦੀ ਜ਼ੁਬਾਨ ਤੋਂ, ਮੈਂ ਇਹ ਚੀਜ਼ ਨਹੀਂ ਸੁਣੀ ਕਿਤੇ ਵੀ, ਹਿੰਦੁਸਤਾਨ ਉਹਦੇ ਵਿੱਚ ਭਾਰਤ ਕਰਕੇ ਹੀ ਸੰਬੋਧਨ ਹੋਏ ਨੇ ਜੀ, ਇਹ ਕੀ ਕਾਰਨ ਸੈਣੀ ਸਾਹਿਬ ਸਮਝਦੇ ਹੋ ਜੀ? ਕਿਤੇ ਬਾਹਰ ਜਾਂਦੇ ਨੇ ਤਾਂ ਹਿੰਦੁਸਤਾਨ ਦੀ ਗੱਲ ਕਰਦੇ ਨੇ, ਪਰ ਜਦੋਂ ਭਾਰਤ ਦੇ ਵਿੱਚ ਰਹਿ ਕੇ ਕਿਤੇ ਨਾ ਕਿਤੇ ਬਾਹਰੋਂ ਜਿਹੜੇ ਸੁਪਰੀਮ ਲੀਡਰ ਆਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜਦੋਂ ਉਹ ਬੈਠਕਾਂ ਹੁੰਦੀਆਂ ਨੇ ਇੰਟਰਨੈਸ਼ਨਲ, ਤਾਂ ਉੱਥੇ ਭਾਰਤ ਲਿਖਿਆ ਜਾਂਦਾ ਹੈ ਤੇ ਸੰਬੋਧਨ ਵੀ ਭਾਰਤ ਨੂੰ ਹੁੰਦੇ ਆ।
3: ਸੰਵਿਧਾਨ ਦੇ ਵਿੱਚ ਹੀ ਸਾਡੇ ਚ ਜਿਹੜਾ ਆ ਨਾਂ ਇਹ ਲਿਖਿਆ ਆ ਭਾਰਤ, ਦੈਟ ਇਜ਼ ਇੰਡੀਆ
0: ਜੀ।
3: ਹਾਂਜੀ, ਸੋ ਸਾਡੇ ਜਿਹੜਾ ਹੈਗਾ ਕੰਸਟੀਟਿਊਸ਼ਨ ਦੇ ਵਿੱਚ ਹੀ ਭਾਰਤ ਦੈਟ ਇਜ਼ ਇੰਡੀਆ ਹਾਂਜੀ ਹਾਂਜੀ, ਇਹ ਦੋਨੇ ਨਾਂ ਹੀ ਸਵੀਕਾਰ ਰਹੇ ਆ। ਬਾਕੀ ਜਿਹੜਾ ਹਿੰਦੁਸਤਾਨ ਆ ਉਹ ਤੇ ਇੱਕ ਖਿੱਤੇ ਦਾ ਨਾਂ ਹੈਗਾ ਆ ਵੀ ਜਿੱਥੇ ਜਿਹੜਾ ਆ ਉਹ ਪਾਰਟੀਕੁਲਰ ਰੀਜਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਹੈਗੇ ਉਹ ਸਾਰੇ ਆ ਜਾਂਦੇ ਹੈਗੇ ਆ ਜੀ। ਸੋ ਇਸ ਕਰਕੇ ਆਪਣੇ ਗੱਲ ਇੰਨੀ ਹੈਗੀ ਕਿ ਆਪਾਂ ਮਨਿਊਟਲੀ ਇਹਨਾਂ ਨੂੰ ਦੇਖੀਏ ਹੀ ਨਾ, ਇਹ ਇਸ ਚੀਜ਼ ਦੇ ਵਿੱਚ ਤਾਂ ਜਾਂਦੇ ਹੈਗੇ, ਉੱਥੇ ਜਿਹੜਾ ਮੌਕੇ ਅਨੁਸਾਰ ਹੀ ਬਦਲ ਜਾਂਦੇ ਹੁੰਦੇ ਆ ਜੀ। ਸਿਆਸਤਦਾਨ ਦੀ ਗੱਲ ਤੇ ਨਾ ਯਕੀਨ ਕਰੋ ਜੀ,
0: ਬਿਲਕੁਲ।
3: ਗੱਲ ਤਾਂ ਇਹ ਹੈਗੀ ਕਿ ਮੈਂ ਤਾਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਿਹਾ ਹੈਗਾ ਆ, ਜਿੱਥੇ ਉਹ ਸਟੇਟਾਂ ਜਿੱਥੇ ਜਿਹੜੇ ਟ੍ਰਾਈਬਲਸ ਹੈਗੇ ਆ ਸਰ, ਉੱਥੇ ਵੀ ਸੰਵਿਧਾਨ ਉਹਨਾਂ ਨੂੰ ਇਸ ਚੀਜ਼ ਦਾ ਹੱਕ ਦਿੰਦਾ ਹੈਗਾ ਆ ਕਿ ਉਹ ਆਪਣੇ ਜਿਹੜੇ ਕਸਟਮ ਆ ਉਹਨਾਂ ਨੂੰ ਫੋਲੋ ਕਰ ਸਕਦੇ ਆ ਜੀ। ਤੇ ਉਹ ਜੇ ਜਿਹੜਾ ਹੈਗਾ ਆ ਉਹਨਾਂ ਦਾ ਕਸਟਮ ਜਿਹੜਾ ਆ, ਜੇ ਕੋਈ ਪੁਰਾਣਾ ਕਸਟਮ ਚੱਲਿਆ ਆ ਰਿਹਾ ਹੈਗਾ ਆ ਜਿਹਦੀ ਕਿ ਜਿਹਦੇ ਪ੍ਰੂਫ ਮਿਲਦੇ ਹੈਗੇ ਆ, ਤੇ ਉਹ ਕਸਟਮ ਨੂੰ ਲੀਗਲ ਸੈਂਟੀਟੀ ਆ ਜੀ।
0: ਤੁਹਾਡਾ ਕਹਿਣਾ ਮਤਲਬ ਸਰ ਸਾਹਿਬ ਹੈ ਕਿ ਜਿਹੜੇ ਕਬੀਲਾ ਜਿਹੜੇ ਸਾਡੇ ਲਾਅ ਚੱਲੇ ਆ ਰਹੇ ਸੀ ਉਹਨਾਂ ਸਮਿਆਂ ਦੇ, ਕਬੀਲਿਆਂ ਦੇ ਜਾਂ ਵੱਖਰੇ ਵੱਖਰੇ ਜਾਤਾਂ ਦੀ ਨੀ ਗੱਲ ਆ ਜਾਂਦੀ ਹੈ, ਕਬੀਲੇ ਜਾਂ ਭਾਈਚਾਰੇ ਦੀ ਗੱਲ ਆ ਜਾਂਦੀ ਹੈ, ਤੇ ਉਹਨਾਂ ਨੂੰ ਮਤਲਬ ਕਿ ਡਿਸਟਰੋਏ ਕਰਨਗੇ ਜੀ ਉਹ ਸਾਰੀ ਚੀਜ਼ ਨੂੰ, ਜੋ ਰੀਤੀ ਰਿਵਾਜ ਆ ਜਾਂ ਪੰਚਾਇਤ
3: ਸਾਰਿਆਂ ਲਈ ਹੋ ਜਾਣਾ ਨਾ ਜੀ।
0: ਸਭ ਤੋਂ ਟਫ ਤਾਂ ਸੈਣੀ ਸਾਹਿਬ ਪੰਚਾਇਤੀ ਕਲਚਰ ਹੀ ਸੀਗਾ ਨਾ, ਪੰਚਾਇਤੀ ਰਾਜ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਡੈਮੇਜ ਕਰਨਗੇ ਇਹ, ਵੱਡੇ ਪੱਧਰ ਦੇ ਉੱਤੇ ਖਤਮ ਕਰਨਗੇ।
3: ਨਹੀਂ ਪੰਚਾਇਤੀ ਉਹ ਸਰ ਅਲੱਗ ਚੀਜ਼ ਹੈਗੀ ਆ, ਸਵਾਲ ਤਾਂ ਇਹ ਹੈਗਾ ਆ ਕਿ ਯੂਨੀਫਾਰਮ ਉਹ ਸਿਵਲ ਕੋਡ ਦਾ ਜਿਹੜਾ ਹੈਗਾ ਆ ਨਾ ਜੀ, ਉਹਦੇ ਵਿੱਚ ਜਿਹੜਾ ਆ ਜਿਹੜਾ ਪਰਸਨਲ ਲਾਅ ਹੁੰਦਾ ਆ ਨਾ ਜੀ, ਜਿੱਦਾਂ ਹਿੰਦੂਆਂ ਵਾਸਤੇ ਵੱਖਰਾ ਹੈਗਾ, ਮੁਸਲਮਾਨਾਂ ਵਾਸਤੇ ਵੱਖਰਾ, ਟਾਰਗੇਟ ਇਹਨਾਂ ਦਾ ਤਾਂ ਮੁਸਲਿਮ ਕਮਿਊਨਿਟੀ ਹੈਗੀ ਆ ਜੀ, ਜਾਂ ਟ੍ਰਾਈਬਲਸ ਹੈਗੇ ਆ ਜੀ, ਕਿ ਉਹਨਾਂ ਨੂੰ ਸਾਰਿਆਂ ਨੂੰ ਇੱਕ ਐਮਬੈਟ ਦੇ ਵਿੱਚ ਲਿਆਂਦਾ ਜਾਵੇ, ਤੇ ਉਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਕਾਨੂੰਨ ਅਨੁਸਾਰ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਜਾਵੇ, ਉਹਨਾਂ ਨੂੰ ਕੋਈ ਪ੍ਰਿਵਿਲੇਜ ਨਾ ਰਹਿ ਜਾਏ ਜੀ। ਹੌਲੀ ਹੌਲੀ ਫਿਰ ਜਿਹੜਾ ਹੈਗਾ ਆ, ਜਿੱਦਾਂ ਉਹਨਾਂ ਦਾ ਭਈ ਜਿੱਦਾਂ ਸਾਡੇ ਬਾਇਗੇਮੀ ਦਾ ਲਾ ਚੱਲਦਾ ਆ, ਤੇ ਦੂਜਾ ਵਿਆਹ ਜਿਹੜਾ ਹੈਗਾ ਆ ਅਪਰਾਧ ਮੰਨਿਆ ਜਾਂਦਾ, ਏਦਾਂ ਹੀ ਉਹਨਾਂ ਦੇ ਵੀ ਇਸ ਤਰੀਕੇ ਨਾਲ ਕਰਨਗੇ ਜੀ, ਵੀ ਬਾਈ ਬਾਇਗੇਮੀ ਦਾ ਤੁਹਾਡੇ ਤੇ ਲਾਗੂ ਹੋਊ ਕਿ ਨਹੀਂ, ਉਹ ਇਸ ਕਰਕੇ ਆ। ਬਾਕੀ ਪਤਾ ਨੀ ਹੈਗਾ ਆ ਜੀ, ਹੁਣ ਉਹਦੇ ਤੇ ਦੇਖੋ ਜਦੋਂ ਇਹ ਲਾਗੂ ਕਰਦੇ ਹੈਗੇ ਉਹ ਤੋਂ ਬਾਅਦ ਜਿਹੜੀਆਂ ਇਹ ਆ ਕਿ ਉਹਨੂੰ ਕਨਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਾਂ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਿਹੜਾ ਆ ਉਹ ਰਿਟ ਵਗੈਰਾ ਲੱਗਦੀਆਂ ਸੁਪਰੀਮ ਕੋਰਟ ਦੇ ਵਿੱਚ ਜਾਂ ਕਿੱਦਾਂ, ਜਾਂ ਸੁਪਰੀਮ ਕੋਰਟ ਉਸ ਚੀਜ਼ ਨੂੰ ਮਾਨਤਾ ਦੇ ਦਿੰਦੀ ਆ, ਕਿਉਂਕਿ ਲੈਜਿਸਲੇਚਰ ਦੀ ਪਾਵਰ ਤਾਂ ਹੈ, ਬਟ ਇਹ ਹੈਗਾ ਆ ਕਿ ਉਹਦਾ ਦੇਖੋ ਬੈਨੀਫਿਟ ਕੀ ਹੁੰਦਾ ਹੈਗਾ ਆ ਸਰਕਾਰਾਂ ਨੂੰ, ਤੇ ਜਾਂ ਨੁਕਸਾਨ ਕੀ ਹੁੰਦਾ ਆ, ਇਹ ਤਾਂ ਇਹਦਾ ਲੌਂਗ ਰਨ ਹੀ ਦੇਖਿਆ ਜਾਊਗਾ ਜੀ।
0: ਬਿਲਕੁਲ ਹੈ ਜੀ।
3: ਸੋ ਹੋਣਾ ਤਾਂ ਚਾਹੀਦਾ ਸੀਗਾ ਜੀ, ਜਿਹੜੇ ਮੌਜੂਦਾ ਕਾਨੂੰਨ ਹੈਗੇ ਉਹਨਾਂ ਚ ਸੁਧਾਰ ਕਰ ਲਿਓ ਤੁਸੀਂ, ਨਵੇਂ ਨਵੇਂ ਪ੍ਰੈਕਟੀਕਲ ਕਰਦੇ, ਪਹਿਲਾਂ ਤੁਸੀਂ ਆਈਪੀਸੀ ਨੂੰ ਬਦਲ ਦਿੱਤਾ ਜੀ, ਬੀਐਨਐਸਐਸ ਕਰ ਦਿੱਤਾ ਜੀ, ਹਾਂਜੀ ਭਾਰਤੀ ਨਿਆਂ ਸੰਹਿਤਾ ਉਹਦੀਆਂ ਜਿਹੜੀਆਂ ਉਹ ਇੰਨਾ ਬੇਕਾਰ ਬਣਾਇਆ ਹੈਗਾ ਸਰ, ਉਹਦੀਆਂ ਜਿਹੜੀਆਂ ਧਾਰਾ ਹੈਗੀਆਂ ਸਰ ਟਿਪਸ ਦੇ ਉੱਤੇ ਚੜ੍ਹਦੀਆਂ ਹੀ ਨੀ, ਮੂੰਹ ਤੇ ਚੜ੍ਹਦੀਆਂ ਹੀ ਨੀ ਜੀ। ਅੱਜ ਵੀ ਸਾਨੂੰ ਜਿਹੜਾ ਹੈਗਾ ਜੇ ਕੋਈ ਗੱਲ ਤੁਸੀਂ ਅਪਰਾਧ ਦੀ ਗੱਲ ਕਰੋਗੇ ਤੇ ਮੈਂ ਤੁਹਾਨੂੰ ਆਈਪੀਸੀ ਤਾਂ ਤੁਹਾਨੂੰ ਜ਼ਬਾਨੀ ਸੁਣਾ ਸਕਦਾ ਸਾਰੀ, ਕਿਉਂਕਿ ਉਹ ਸਾਡੇ ਮਤਲਬ ਪੁਸ਼ਤ ਦਰ ਪੁਸ਼ਤ ਜਿਹੜਾ ਹੈਗਾ ਆ ਉਹ ਚੱਲਦਾ ਆ ਰਿਹਾ ਹੈਗਾ ਆ ਜੀ, ਵੀ ਮਤਲਬ ਉਹ ਜ਼ਬਾਨ ਲੋਕਾਂ ਦੇ ਵਿੱਚ ਵਿਚਰਦੇ, ਸਮਾਜ ਦੇ ਵਿੱਚ ਵਿਚਰਦੇ, ਲੋਕਾਂ ਨੂੰ ਪਤਾ ਸੀਗਾ ਜੀ ਜਿੱਥੇ ਬ੍ਰੀਚ ਆਫ ਪੀਸ ਆ 57 ਹੋ ਗਈ ਜੀ, ਹਾਂਜੀ ਫਲਾਨੇ ਦੀ 57 ਹੋ ਗਈ, 420 ਦਾ ਕੇਸ ਪੈ ਗਿਆ ਜੀ, 302 ਦਾ ਕੇਸ ਪੈ ਗਿਆ ਜੀ, ਹਾਂਜੀ 304 ਏ ਲੱਗ ਗਈ ਜੀ, ਉਹ ਸਾਰਾ ਜਿਹੜਾ ਹੈਗਾ ਲੋਕਾਂ ਨੂੰ ਜ਼ਬਾਨੀ ਯਾਦ ਸੀ, ਹੁਣ ਬੀਐਨਐਸ ਦਾ ਤਾਂ ਵਕੀਲਾਂ ਨੂੰ ਨੀ ਯਾਦ ਹੁੰਦਾ ਹੈ ਜੀ, ਉਹ ਫਿਰ ਧਾਰਾ ਜਿਹੜੀਆਂ ਬਣਾਈਆਂ ਪਤਾ ਕਿੱਦਾਂ ਜੀ, 105(1), 5(2), 1 ਏਦਾਂ ਕਰਕੇ ਜਿਹੜੀਆਂ ਹੈਗੀਆਂ ਜੀ ਉਹ ਚੇਤੇ ਨੀ ਰਹਿੰਦੀਆਂ ਸਰ,
0: ਬਿਲਕੁਲ
3: ਜ਼ਬਾਨੀ
0: ਜੀ।
3: ਉਹ ਉਹੀ ਸੈਕਸ਼ਨ ਜਿਹੜਾ ਹੈਗਾ ਆ ਤੁਸੀਂ 324 ਸੈਕਸ਼ਨ ਨੂੰ ਦਿੱਤਾ ਆ ਹੈਗਾ ਆ ਜੀ, ਤੇ ਉਹੀ ਜਿਹੜਾ ਹੈਗਾ ਆ 326 ਨੂੰ ਦਿੱਤਾ ਆ ਹੈਗਾ ਆ, ਉਹਦਾ ਪਾਰਟ ਏ ਜਿਹੜਾ ਆ ਉਹ ਉਹਨੂੰ 324 ਨੂੰ, ਬੀ ਜਿਹੜਾ ਹੈਗਾ ਆ ਉਹਨੂੰ ਦਿੱਤਾ ਆ ਜੀ, ਉਹ ਕਈ ਵਾਰੀ ਪਤਾ ਹੀ ਨੀ ਲੱਗਦਾ ਕਨਫਿਊਜ਼ਨ ਦੇ ਵਿੱਚ ਕਿ ਓਫੈਂਸ ਅਵੇਲੇਬਲ ਆ ਕਿ ਨਾਨ ਅਵੇਲੇਬਲ ਆ ਜੀ। ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਆ ਕਾਨੂੰਨ ਦਾ ਬੇੜਾ ਗਰਕ ਕੀਤਾ ਜੀ, ਆਈਪੀਸੀ ਨੂੰ ਤੁਸੀਂ ਓਦਾਂ ਹੀ ਆਈਪੀਸੀ ਦਾ ਨਾਮ ਬਦਲ ਦਿੰਦੇ, ਬਾਕੀ ਸਾਰੀਆਂ ਧਾਰਾ ਅੰਦਰ ਉਹੀ ਰਹਿਣ ਦਿੰਦੇ ਜੀ, ਉਹੀ ਰੀਪ੍ਰੋਡਿਊਸ ਕਰਨੀਆਂ ਸੀ, ਜੇ ਕੋਈ ਨਵਾਂ ਐਡ ਕਰਨਾ ਸੀ ਤੇ ਕਰ ਲੈਂਦੇ ਜੀ, ਬਟ ਸਾਨੂੰ ਨੀ ਸਮਝ ਆਈ ਜੀ, ਪਤਾ ਨੀ ਉਹ ਭਾਰਤੀ ਨਿਆਂ ਸਹਾਇਤਾ ਹੈ ਜੀ, ਤੇ ਭਾਰਤੀ ਸਾਕਸ਼ਨ ਨਿਯਮ ਉਹ ਪਤਾ ਨੀ, ਉਹ ਇੰਡੀਅਨ ਐਵੀਡੈਂਸ ਐਕਟ ਸੀਗਾ ਉਹਨੂੰ ਹਿੰਦੀ ਉਹਦਾ ਤਰਜਮਾ ਕਰ ਦਿੱਤਾ ਹਾਂਜੀ। ਸੋ ਇਸ ਕਰਕੇ ਪਤਾ ਨੀ ਸਰਕਾਰ ਇਹ ਜਿਹੜੀ ਹੈਗੀ ਆ ਉਹ ਕੰਮ ਕਰਦੀ ਹੈਗੀ ਜਿਹਦੇ ਵਿੱਚ ਨਾ ਲੋਕਾਂ ਨੂੰ ਨਾ ਆਰੇ ਲਾਈ ਰੱਖਣਾ, ਲੋਕਾਂ ਨੂੰ ਮਤਲਬ ਕਨਫਿਊਜ਼ ਕਰਕੇ ਰੱਖਣਾ ਜੀ, ਦੁਬਿਧਾ ਚ 24 ਘੰਟੇ ਲਾਈਨਾਂ ਚ ਲਵਾਈ ਰੱਖੋ ਜੀ, ਦੁਬਿਧਾ ਚ ਪਾਈ ਰੱਖੋ, ਬਸ ਲੋਕੀ ਆਰੇ ਲਾਈ ਰੱਖਣ ਬਸ ਹੋਰ ਤਾਂ ਕੁਛ ਨਹੀਂ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਪੰਜਾਬ ਯੂਨੀਵਰਸਿਟੀ ਦੀਆਂ ਪਿਛਲੇ ਦਿਨਾਂ ਚ ਚੋਣਾਂ ਹੋਈਆਂ, ਸਾਰਾ ਕੁਝ ਹੋਇਆ, ਪਰ ਹੁਣ ਉਹਦੇ ਉੱਤੇ ਅੜਿੱਕਾ ਪੈ ਗਿਆ ਤੇ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਜਿਹੜਾ ਸੀ ਪੰਜਾਬ ਯੂਨੀਵਰਸਿਟੀ ਕੈਂਪਸ ਜਿਹੜਾ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਸੀ ਪਟੀਸ਼ਨ ਹੈ ਉਹ ਨੋਟਿਸ ਜਾਰੀ ਕਰ ਦਿੱਤਾ ਜੀ ਉਹਦੇ ਉੱਤੇ।
3: ਉਹ ਪਰ ਸਰ ਦੇਖੋ ਗੱਲ ਏਦਾਂ ਹੈਗੀ, ਇਲੈਕਸ਼ਨ ਕੰਪਟੀਸ਼ਨ ਕੋਈ ਵੀ ਹੁੰਦੀ ਆ ਨੋਟਿਸ ਜਾਰੀ ਹੋ ਜਾਂਦਾ ਹੁੰਦਾ ਉੱਤੇ, ਤੁਹਾਡੀ ਗਰਾਊਂਡ ਕੀ ਹੈਗੀ ਆ ਜੀ। ਮੈਂ ਉੱਤੇ ਥੋੜਾ ਜਿਹਾ ਕਨਫਿਊਜ਼ਡ ਆ ਸਰ, ਉਹ ਇਸ ਕਰਕੇ ਕਿ ਉੱਥੇ ਵਰਡ ਜਿਹੜਾ ਹੈਗਾ ਆ ਹੀ ਸ਼ੁੱਡ ਨੋਟ ਬੀ ਕਨਵਿਕਟਡ ਆ ਲਿਖਿਆ ਆ ਸ਼ਾਇਦ, ਵੀ ਉਹ ਬੰਦੇ ਨੂੰ ਸਜ਼ਾ ਨਾ ਹੋਈ ਹੋਵੇ ਜੀ ਕਿਸ ਹਾਂਜੀ ਕੋਰਟ ਦੇ ਵਿੱਚ ਤੁਹਾਡਾ ਕੇਸ ਆ ਗਿਆ ਜੀ ਤੇ

0: ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਹੈਗਾ ਕਿ ਤੁਹਾਡੇ ਖਿਲਾਫ਼ ਆ ਚਾਰਜ ਆ
1: ਜੀ,
0: ਵੈਦਰ ਯੂ ਪਲੀਡ ਗਿਲਟੀ ਔਰ ਨੋਟ, ਔਰ ਜੇ ਤੁਸੀਂ ਉੱਥੇ ਤੁਹਾਡਾ ਜਵਾਬ ਨਹੀਂ ਆਉਂਦਾ ਹੈਗਾ ਯਾ ਤੇ ਦੈਨ ਯੂ ਵਿਲ ਫੇਸ ਦਾ ਟ੍ਰਾਇਲ। ਉਹਦਾ ਟ੍ਰਾਇਲ ਅਜੇ ਹੋਣਾ ਆ, ਉਹਦੇ ਵਿੱਚ ਪਤਾ ਲੱਗਣਾ ਆ ਕਿ ਬੰਦਾ ਨਿਰਦੋਸ਼ ਆ ਜਾਂ ਦੋਸ਼ੀ ਆ ਜੀ। ਸੋ ਇੱਥੇ ਜਿਹੜਾ ਹੈਗਾ ਆ, ਚਲੋ ਐਨੀ ਵੇ ਉਹਨਾਂ ਨੇ ਚੈਲੰਜ ਕੀਤਾ ਆ ਕਿ ਭਾਈ ਹੋ ਸਕਦਾ ਹੈਗਾ ਆ ਕਿ ਐਫੀਡੇਵਿਟ ਦੇ ਵਿੱਚ ਕੰਸੀਲ ਕੀਤਾ ਹੋਵੇ ਜੀ, ਉਹਦੇ ਨਾ ਦੱਸਿਆ ਜਾ ਹੋਵੇ ਜੀ। ਤੇ ਜੇ ਇਹ ਦੱਸਿਆ ਆ ਤੇ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਆ ਫੇਰ ਇਹ ਜਿਹੜੀ ਆ ਪਟੀਸ਼ਨ ਸਕਸੀਡ ਨਹੀਂ ਕਰੇਗੀ ਜੀ। ਜਿੰਨੀ ਦੇਰ ਤੱਕ ਜਿੰਨੇ ਟਾਈਮ ਦੀਆਂ ਟਰਮ ਦੀ ਚੋਣ ਆ, ਓਨੇ ਟਰਮ ਦੇ ਵਿਚ ਕਿੱਥੇ ਡਿਸਾਈਡ ਹੋ ਜਾਂਦਾ ਜੀ। ਉੱਥੇ ਫਿਰ ਜੇ ਫਸਟ ਟ੍ਰਾਇਲ ਕੋਰਟ ਦੇ ਵਿਚ ਜੇ ਏਦਾਂ ਹੋ ਜਾਂਦੀ ਆ, ਫਿਰ ਉੱਥੇ ਨਾਲ ਸਸਪੈਂਸ਼ਨ ਆਫ ਸੈਂਟੈਂਸ ਦੀ ਐਪਲੀਕੇਸ਼ਨ ਲੱਗ ਜਾਂਦੀ ਆ ਜੀ, ਤੇ ਨਾਲ ਅੱਗੇ ਐਪੀਲੇਟ ਕੋਰਟ ਦੇ ਵਿਚ ਅਪੀਲ ਹੋ ਜਾਂਦੀ ਹੈ ਜੀ। ਸੋ ਇਸ ਕਰਕੇ ਨਹੀਂ ਤਾਂ ਇੱਦਾਂ ਸਾਡੇ ਲੀਡਰ ਜਿਹੜੇ ਹੈਗੇ ਇਹ ਤਾਂ ਚੋਣਾਂ ਲੜ ਹੀ ਨਾ ਸਕਣ ਜੀ, ਸਾਰਿਆਂ ਦੇ ਉੱਤੇ ਤਾਂ ਕੇਸ ਪੈਂਡਿੰਗ ਹੈ ਜੀ।
1: ਬਿਲਕੁਲ ਹੈ ਜੀ,
0: ਇੱਥੇ ਤਾਂ ਜਿਹੜਾ ਹੈਗੇ ਆ ਜਿਹਨਾਂ ਨੇ ਚੈਲੰਜ ਕੀਤਾ ਆ ਜੀ, ਤੇ ਉਹਨਾਂ ਦੇ ਲੀਡਰਾਂ ਨੂੰ ਵੱਡਿਆਂ ਨੂੰ ਲੀਡਰਾਂ ਨੂੰ ਕਿੱਦਾਂ ਸਜ਼ਾ ਹੋਈ ਜਾਈ ਹੈ ਜੀ।
1: ਬਿਲਕੁਲ।
0: ਸੋ ਇਸ ਕਰਕੇ ਅਮਨ ਅਰੋੜਾ ਨੂੰ ਹੋਇਆ ਆ, ਡਾਕਟਰ ਬਲਵੀਰ ਸਿੰਘ ਨੂੰ ਸਜ਼ਾ ਹੋਈ ਆ ਜੀ, ਉਹ ਸਾਰਿਆਂ ਨੂੰ ਸਜ਼ਾ ਹੋਈ ਆਈ ਆ ਜੀ। ਸੋ ਇਸ ਕਰਕੇ ਜਿਹੜਾ ਆ, ਤੇ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਸੀ ਤੇ ਦੋਸ ਕੇਸਿਸ ਵਾਰ ਪੈਂਡਿੰਗ, ਉਹ ਪੈਂਡਿੰਗ ਸੀਗੇ ਜੀ ਉਸ ਵੇਲੇ। ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਹੈਗਾ ਆ ਵੀ ਕਨਵਿਕਸ਼ਨ ਜਿਹੜੀ ਆ ਉਹ ਹੋਈ ਨਾ ਹੋਵੇ। ਇਸ ਕਰਕੇ ਐਨੀ ਵੇ ਦੇਖਦੇ ਹੈਗੇ ਆ ਜੀ, ਨੋਟਿਸ ਜਾਰੀ ਹੋ ਗਿਆ ਆ ਤੇ ਆਪਣੇ ਆਪ ਹੀ ਕੇਸ ਚੱਲ ਪਿਆ ਆ ਜੀ, ਬਟ ਮੈਨੂੰ ਨਹੀਂ ਲੱਗਦਾ ਹੈਗਾ ਆ ਕਿ ਉਹ ਕਾਮਯਾਬ ਹੋਊਗਾ ਜੀ ਇਹ ਕੰਮ।
1: ਬਿਲਕੁਲ
0: ਜੀ ਭਾਰਾ ਸਾਹਿਬ।
1: ਤੇ ਸੈਣੀ ਸਾਹਿਬ, ਬਿਜਲੀ ਦੇ ਕੀ ਹਾਲਾਤ ਨੇ ਜੀ? ਵੈਸੇ ਦਾਅਵੇ ਅੱਜ ਕਾਫੀ ਕੀਤੇ, ਚਲੋ ਪ੍ਰੈਸ ਕਾਨਫਰੰਸ ਦੇ ਥੋੜਾ ਥੋੜਾ ਉਹਦਾ ਆਪਾਂ ਫਰੋਲਣ ਦੀ ਕੋਸ਼ਿਸ਼ ਕਰਦੇ ਆ। ਤੇ ਬਿਜਲੀ ਮਹਿਕਮੇ ਤੋਂ ਕੰਮ ਸ਼ੁਰੂ ਕਰਦੇ ਆ ਕਿ ਹੁਣ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਦੀ ਜਿਹੜੀ ਹੈ ਨਵੇਂ ਮੁਖੀ ਬਣਾ ਦਿੱਤੇ ਗਏ ਆ, ਜਾਂ 200 ਹੋਰ ਵੀ ਅਧਿਕਾਰੀ ਜਿਹੜੇ ਨੇ ਥੱਲੇ ਉਹਨਾਂ ਦੀ ਵੀ ਬਦਲੀ ਜਾਂ ਸਾਰਾ ਚੇਂਜ ਕੀਤਾ ਗਿਆ? ਕੀ ਬਿਜਲੀ ਦੇ ਅਸਲ ਕਾਰਨ ਇਹ ਸੀਗੇ ਕਿ ਆਉਂਦੀ ਨਹੀਂ ਹੈ, ਕਿ ਭਾਈ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਘਾਟ ਸੀ ਕੋਈ, ਜਾਂ ਹੋਰ ਹੀ ਕਿਤੇ ਨਾ ਕਿਤੇ ਘਾਟ ਦਿਖਦੀ ਹੈ ਜੀ?
0: ਭਾਰੇ ਸਾਹਿਬ ਇੱਦਾਂ ਆ, ਮੈਂ ਤਾਂ ਇਸ ਚੀਜ਼ ਨੂੰ ਇਸ ਢੰਗ ਨਾਲ ਲੈਣਾ ਹੈਗਾ, ਐਫੀਸ਼ੀਐਂਟ ਤਾਂ ਉਹ ਵੀ ਬਹੁਤ ਸੀਗੇ
1: ਜੀ,
0: ਬਟ ਇਹ ਹੈਗਾ ਕਿ ਕਈਆਂ ਬੰਦਿਆਂ ਨੂੰ ਆਧਾਰ ਮੰਗਣ ਦਾ ਜਿਹੜਾ ਹੈਗਾ ਆ ਵੱਲ ਹੁੰਦਾ ਆ ਜੀ। ਬਿਜਲੀ ਬੋਰਡ ਕੋਲ ਪੈਸੇ ਤਾਂ ਹੈ ਨੀ ਜੀ, ਪੀ ਐਸ ਪੀ ਸੀ ਅਲੱਗ ਪੈਸੇ ਤੋਂ ਤਾਂ ਤੰਗ ਬੈਠੀ ਹੈਗੀ ਆ ਜੀ, ਇੰਨੀਆਂ ਫ੍ਰੀ ਬੀਜ ਦੇਣੀਆਂ ਤੇ ਉਹ ਤੋਂ ਬਾਅਦ ਜਿਹੜਾ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣੀਆਂ ਜੀ, ਸਾਰਾ ਕੁਛ ਮੇਨਟੇਨੈਂਸ, ਤੇ ਉਹ ਇਸ ਕਰਕੇ ਕਈਆਂ ਬੰਦਾ ਦਾ ਫੇਸ ਵੈਲਯੂ ਹੁੰਦੀ ਹੈਗੀ ਆ, ਕਈਆਂ ਦੀ ਫੇਸ ਵੈਲਯੂ ਦੇ ਉੱਤੇ ਜਿਹੜਾ ਆ ਵੀ ਕਰਜ਼ਾ ਕੁਰਜਾ ਮਿਲ ਜਾਂਦਾ ਆ, ਜਾਂ ਸਰਕਾਰ ਦੇ ਯੈਸ ਮੈਨ ਹੁੰਦੇ ਹੈਗੇ ਆ ਜੀ, ਵੀ ਸਰਕਾਰ ਕਹਿੰਦੀ ਇਧਰੋਂ ਕਰਜ਼ਾ ਚੱਕ ਲਾ ਉਧਰੋਂ ਕਰਜ਼ਾ ਚੱਕ ਲਾ, ਤੇ ਅਗਲਾ ਨਾ ਨੀ ਕਰਦਾ ਵੀ ਜਾਇਦਾਦ ਵੇਚਦੇ, ਅਗਲਾ ਕਹਿੰਦਾ ਠੀਕ ਹੈ ਜੀ ਵੇਚ ਦਿੰਦੇ ਆ
1: ਜੀ।
0: ਹੋ ਸਕਦਾ ਇਹ ਆ ਕਿ ਪਹਿਲੀ ਇਹ ਤਾਂ ਸਰਕਾਰ ਨੇ ਦੇਖਣਾ ਜੀ ਕਿ ਹਾਂ ਜੀ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਨੀ ਫਰਕ ਪੈਂਦਾ ਜੀ, ਆਮ ਲੋਕ ਕਹਿੰਦੇ ਹੈਗੇ ਸਾਨੂੰ ਤਾਂ ਬਿਜਲੀ ਚਾਹੀਦੀ ਹੈ ਭਰਾ, ਬਿਜਲੀ ਆਉਣੀ ਚਾਹੀਦੀ ਆ
1: ਜੀ,
0: ਤੇ ਉਹ ਦੇਖਦੇ ਹੈਗੇ ਲੈਟ ਸੀ ਇਨ ਵਿਚ ਵੇ ਦਾ ਵਿੰਡ ਬਲੋਜ਼ ਹਾਂਜੀ, ਵੀ ਹਵਾ ਕਿੱਧਰ ਨੂੰ ਚੱਲਦੀ ਹੈਗੀ ਆ, ਤੇ ਜੇ ਤਾਂ ਕੋਈ ਸਪਲਾਈ ਦੇ ਵਿਚ ਸੁਧਾਰ ਹੋ ਜਾਂਦਾ ਆ ਤੇ ਇਹ ਤਾਂ ਵੈਲਕਮਿੰਗ ਸਟੈਪ ਹੋਊਗਾ, ਨਹੀਂ ਤਾਂ ਉਹ ਕਹਿੰਦੇ ਹੁੰਦੇ ਨਾ ਜੀ ਵੀ ਸਾਂਤਾਂ ਦਾ ਕਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ,
1: ਹਾਂਜੀ
0: ਬਿਲਕੁਲ ਜੀ
1: ਜੀ।
0: ਉਹ ਇਸ ਕਰਕੇ ਉਹ ਹੁਣ ਜਿਹੜਾ ਆ ਦੇਖਦੇ ਆ ਜੀ, ਪਹਿਲਾਂ ਵੀ ਤਾਂ ਫੀਡਬੈਕ ਜਿਹੜੀ ਆ ਇਹਨਾਂ ਨੂੰ ਮਾਨ ਸਾਹਿਬ ਜਿੱਥੇ ਜਾਂਦੇ ਹੈਗੇ ਸੀ ਕਿੱਦਾਂ ਬਈ ਬਿਜਲੀ ਆਉਂਦੀ ਆ ਰਾਤ ਨੂੰ, ਨਹੀਂ ਦਿਨੇ ਜਾਂਦੇ ਆ ਨਾ ਟੋਰ ਨਾ ਜਾਂਦੇ ਆ ਹਾਂਜੀ, ਉਹ ਜਦ ਕੇ ਬਿਜਲੀ ਬੋਰਡ ਤਿੰਨ ਤਿੰਨ ਸ਼ਿਫਟਾਂ ਚ ਚਲਾਉਣ ਡਿਆ ਸੀ ਜੀ, ਉਹਨਾਂ ਨੂੰ ਪਤਾ ਹੀ ਨੀ ਜੀ ਫੀਡ, ਪਤਾ ਨੀ ਇਹਨਾਂ ਲੀਡਰਾਂ ਨੂੰ ਫੀਡਬੈਕ ਕੌਣ ਦਿੰਦਾ ਜੀ, ਜਾਂ ਫੀਡਬੈਕ ਸਹੀ ਜਾਂਦੀ ਹੀ ਨੀ ਜੀ ਉੱਪਰ ਤੱਕ।
1: ਬਿਲਕੁਲ,
0: ਹਜੇ ਤਾਂ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਜੀ ਉਹਦੇ ਨਾਲ ਆਪਣਾ ਡੀਜੀਪੀ ਨਾਲ
1: ਜੀ, ਬਿਲਕੁਲ
0: ਉਹਨੂੰ ਕਹਿ ਰਹੇ ਸੀ ਡੀਜੀਪੀ ਨੇ ਪ੍ਰੈਸ ਕਾਨਫਰੰਸ ਦੇ ਵਿਚ ਮਾਨ ਸਾਹਿਬ ਦੱਸ ਰਹੇ ਸੀਗੇ ਕਿ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਜੀ, ਇਹ ਮੁਹਿੰਮ ਸਾਡੀ ਆ, ਇਹਨੂੰ ਮਤਲਬ ਹੈਦਰਾਬਾਦ ਦੇ ਵਿਚ ਸਟੱਡੀ ਕੀਤਾ ਗਿਆ ਤੇ ਬਾਕੀ ਸਟੇਟਾਂ ਨੇ ਇਹ ਗੱਲ ਕਹੀ ਕਿ ਅਸੀਂ ਵੀ ਆਪਣੀਆਂ ਸਟੇਟਾਂ ਦੇ ਵਿਚ ਇਹੋ ਜਿਹੀਆਂ ਮੁਹਿੰਮਾਂ ਚਲਾਉਂਦੇ ਆ, ਹਿਮਾਚਲ ਦੇ ਵਿਚ ਵੀ ਤੇ ਹੋਰ ਜਿਹੜੀਆਂ ਜਿਹੜੀਆਂ ਗੈਰ ਬੀਜੇਪੀ ਸਟੇਟਾਂ ਹੈਗੀਆਂ ਉਹਨਾਂ

0: ਨੇ ਇਸ ਚੀਜ਼ ਨੂੰ ਮੰਨਿਆ ਵੀ ਹਾਂ ਜੀ ਇਟ ਇਜ਼ ਵੈਰੀ ਇਫੈਕਟਿਵ,
1: ਅਮਰੀਕਾ
0: ਤੇ
1: ਲੈ
0: ਉਹ
1: ਕੇ
0: ਉਹਨਾਂ
1: ਆਇਆ
0: ਨੇ, ਉਹ ਵੀ ਆ ਜਾਊਗਾ ਜੀ ਜਿੱਦਾਂ
1: ਜੀ
0: ਜਿੱਦਾਂ ਇਹਨਾਂ ਦੇ ਉਹ ਆਏ ਸੀ ਨਾ ਜੀ ਆਮ ਆਦਮੀ ਜਿਹੜੇ ਹੈਗੇ ਸੀਗੇ
1: ਜੀ,
0: ਇਹਨਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਨੇ ਸਟੋਰ ਜੇ ਬਣਾਏ ਹੈਗੇ ਜੀ ਲੈਬੋਰਟਰੀ, ਉਹ ਸਾਰੀਆਂ ਜਿਹੜੀਆਂ ਹੈਗੀਆਂ ਡਿਸਪੈਂਸਰੀ ਜਿਹੜੀਆਂ ਬਣਾਈਆਂ ਆ ਜੀ,
1: ਆਮ
0: ਉਹ
1: ਪਾਰਟੀ ਜਿਹੜੇ
0: ਕਲੀਨਿਕ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਹਾਂਜੀ। ਅੱਗੇ ਉਹ ਕਹਿੰਦੇ ਸੀ ਅਮੈਰੀਕਾ ਵਾਲੇ ਸਾਡੇ ਕੋਲੋਂ ਪੁੱਛਦੇ ਪਏ ਆ ਜੀ ਵੀ ਇਹ ਤਾਂ ਤੁਸੀਂ ਪ੍ਰਪੋਜ਼ਲ ਹੀ ਬਹੁਤ ਵਧੀਆ ਹੈਗਾ ਆ ਜੀ, ਤੇ ਹੁਣ ਬਾਅਦ ਦੇ ਵਿੱਚ ਰੌਲਾ ਤਾਂ ਪਿਆ ਨੀ ਕੋਈ, ਜੋਲ ਭੈਣ ਜੀ ਹੁਣ ਜੁੜੇ ਹੈਗੇ ਆ, ਉਹਨਾਂ ਨੂੰ ਪੁੱਛਦੇ ਹੈਗੇ ਆ ਵੀ ਇੱਥੇ ਕੋਈ ਟਰੰਪ ਨੇ ਖੋਲਿਆ ਆਮ ਆਦਮੀ ਕਲੀਨਿਕ ਹਾਂਜੀ, ਸ਼ਾਇਦ ਇਹਨਾਂ ਦੇ ਸ਼ਹਿਰ ਚ ਹੋਇਆ ਹੋਵੇ ਜੀ।
1: ਉੱਥੇ ਤਾਂ ਅਗਲਾ ਕਹਿੰਦਾ ਜੇ ਰਹਿਣਾ ਅਮਰੀਕਾ ਚ ਭਾਈ ਇੰਸ਼ੋਰੈਂਸ ਲੈ ਲਓ, ਨਹੀਂ ਤਾਂ ਕੁਛ ਨੀ ਮਿਲਦਾ, ਇੰਸ਼ੋਰੈਂਸ ਨਹੀਂ ਤਾਂ ਕੁਛ ਵੀ ਨੀ ਜੀ।
0: ਸਰ ਝੂਠ ਜਿੰਨਾ ਮਰਜ਼ੀ ਬੋਲ ਲਓ ਜੀ, ਜਿੰਨੀ ਇਹ ਪਾਰਟੀ ਝੂਠ ਬੋਲਦੀ ਆ ਕੋਈ ਨੀ ਬੋਲਦਾ
1: ਜੀ।
0: ਤੁਸੀਂ ਦੇਖੋ ਅੱਜ ਕੇਜਰੀਵਾਲ ਸਾਹਿਬ ਉੱਥੇ ਗਏ ਸੀ ਗੋਆ ਦੇ ਵਿੱਚ
1: ਜੀ, ਉਹ ਕੱਲ ਗਏ ਸੀ ਹਾਂਜੀ ਗੋਆ
0: ਹਾਂਜੀ ਉਹ ਹਾਂਜੀ ਉੱਥੇ ਗੋਆ ਦੇ ਵਿੱਚ ਹੈਗੇ ਜੀ, ਤੇ ਗੋਆ ਦੇ ਵਿੱਚ ਜਿਹੜੀ ਆ ਇਹਨਾਂ ਨੇ ਅਲਾਇੰਸ ਕੀਤਾ ਹੈਗਾ ਆ ਜੀ ਉੱਥੇ, ਤੇ ਉਥੇ ਜਿਹੜੇ ਆ ਸੁਪਨੇ ਦਿਖਾਲਦੇ ਕੱਲ ਦੀ ਤਾਂ ਜਿਹੜਾ ਅਲਾਇੰਸ ਦੀ ਗੱਲ ਹੈ ਨਾ ਜੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋਣੀ ਆ ਜੀ, ਉੱਥੇ ਉੱਥੇ ਦੱਸਿਆ ਜਾ ਰਿਹਾ ਹੈਗਾ ਪੰਜਾਬ ਦੀਆਂ ਪ੍ਰਾਪਤੀਆਂ ਤੇ ਉੱਥੇ ਪੰਜਾਬ ਦੇ ਇਸ਼ਤਿਹਾਰ ਲੱਗ ਰਹੇ ਹੈਗੇ ਆ ਜੀ ਵੀ ਆਹ ਪੰਜਾਬ ਦੇ ਵਿੱਚ ਅਸੀਂ ਆਹ ਜਿਹੜੇ ਕੰਮ ਕਰ ਦਿੱਤੇ ਹੈਗੇ ਆ ਜੀ, ਜਿਹੜੇ ਕੰਮਾਂ ਬਾਰੇ ਇੱਥੇ ਲੋਕੀ ਧਰਨੇ ਲਾ ਰਹੇ ਆ ਉਹ ਤਾਂ ਕਾਗਜ਼ਾਂ ਚ ਕਰ ਚੁੱਕੇ ਆ ਜੀ ਇਹ, ਸੋ ਇਸ ਕਰਕੇ ਇਹਨਾਂ ਨੇ ਇਧਰੋਂ ਜਿਹੜਾ ਹੈਗਾ ਮਾਡਲ ਦਿਖਾਇਆ ਆ ਜਿਹੜਾ ਉਧਰ ਜਾ ਕੇ ਵੇਚ ਦੇਣਾ ਹੈਗਾ ਆ ਜੀ ਇਹਨਾਂ ਨੂੰ ਹੈਗਾ, ਇੱਕ ਸਟੇਟ ਜਾਂਦੇ ਆ ਜਾਂਦੇ ਆ ਦੂਜੀ ਸਟੇਟ ਸਾਡੇ ਹੱਥ ਚ ਆ ਜਾਏ ਫਿਰ ਕੋਈ ਚੱਕਰ ਨਹੀਂ।
1: ਉੱਥੇ ਕਹਿੰਦੇ ਦੇਖੋ ਕੀ ਹੈ ਕਿ ਭਾਈ ਕਹਿੰਦੇ ਇਹਨਾਂ ਕੋਈ ਵਿਕਲਪ ਹੈ ਨੀ ਗਾ, ਕਹਿੰਦੇ ਅਸੀਂ ਵਿਕਲਪ ਦੇਣ ਦੇ ਲਈ ਅਸੀਂ ਗੱਠਜੋੜ ਕੀਤਾ, ਅਸੀਂ ਆਵਾਂਗੇ ਤੁਹਾਡੇ ਵਿਚ। ਪਹਿਲਾਂ ਸੀਗਾ ਕਿ ਕਾਂਗਰਸ ਸੀਗੀ ਜਾਂ ਬੀਜੇਪੀ ਸੀ, ਕਹਿੰਦਾ ਆਪਸ ਦੇ ਵਿਚ ਖੇਡੀ ਜਾਂਦੇ ਸੀ, ਜਿੱਦਾਂ ਇਹਨਾਂ ਕਿਹਾ ਪੰਜਾਬ ਦੇ ਵਿਚ ਵੀ ਇਹ ਖੇਡੀ ਜਾਂਦੇ ਸੀ ਆਪਸ ਦੇ ਵਿਚ, ਤੇ ਉਹੀ ਚੀਜ਼ ਜਿਹੜਾ ਹੁਣ ਫਾਰਮੂਲਾ ਉੱਥੇ ਵੀ ਲਾ ਰਹੇ ਨੇ ਜੀ। ਇਹ
0: ਬੀਜੇਪੀ ਨੂੰ ਚਾਹੀਦਾ ਹੈਗਾ ਆ ਜਿਹੜੀ ਯਾਤਰਾ ਯੂਤਰਾ ਤੇ ਪੈਸੇ ਖਰਚਣੇ ਉਹਦੇ ਨਾਲੋਂ ਚੁੱਪ ਕਰਕੇ ਪੰਜਾਬ ਤੋਂ ਲੋਕਾਂ ਨੂੰ ਕਹੋ ਵੀ ਭਾਈ ਅਸੀਂ ਆਪਣਾ ਵਰਕਰ ਤਾਂ ਕੋਈ ਨੀ ਹੈਗਾ ਸਾਡਾ ਵੀ ਅਸੀਂ ਕੋਈ ਵਰਕਰ ਨੀ ਲੈ ਕੇ ਜਾਣਾ ਹੈਗਾ, ਜਿਹੜੇ ਬੰਦਿਆਂ ਦੇ ਜਿਹੜੇ ਦੁਖੀ ਹੈਗੇ ਆ ਸਾਰੇ ਭਰ ਕੇ ਲੈ ਜਾਓ ਉੱਥੇ ਗੋਆ ਦੇ ਵਿੱਚ ਜਾ ਕੇ ਦੱਸਣ ਵਾਸਤੇ ਵੀ ਭਾਈ ਗੱਲ ਸੁਣੋ ਆ ਜੋ ਜੋ ਕਹਿੰਦੇ ਹੈਗੇ ਆ ਸਭ ਝੂਠ ਆ, ਕਿਤੇ ਐਵੇਂ ਨਾ ਸਾਡੇ ਭੁਲੇਖੇ ਤੁਸੀਂ ਮਾਰੇ ਜਾਇਓ, ਸਾਨੂੰ ਵੀ ਇਹ ਵਿਕਲਪ ਹੀ ਦੇਣਾ, ਸਾਨੂੰ ਵੀ ਵਿਕਲਪ ਹੀ ਦੇਣ ਆਏ ਸੀ, ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਜਿਹੜੇ ਹੈਗੇ ਆਪਸ ਚ ਰਲੇ ਆ ਹੈਂਜੀ, ਤੇ ਇਹਨਾਂ ਦਾ ਤਾਂ ਇੱਕ ਬੰਦ ਹੈਗਾ ਸੀ ਉੱਤਰ ਕਾਟੋ ਮੈਂ ਚੜਾ ਵਾਲਾ ਕੰਮ ਸੀਗਾ ਤੇ ਅਸੀਂ ਉੱਥੇ ਵਿਕਲਪ ਦੇ ਤੌਰ ਤੇ ਆਏ ਸੀ, ਅੱਜ ਦੇਖੋ ਹਾਂ ਸਾਢੇ ਚਾਰ ਸਾਲ ਹੋ ਗਏ ਲੋਕਾਂ ਨੂੰ ਵਿਚਾਰਿਆਂ ਨੂੰ ਚੀਕਾਂ ਮਾਰਦਿਆਂ ਨੂੰ ਜੀ। ਸਰ ਕੋਈ ਕੰਸਟਰਕਟਿਵ ਕੰਮ ਕੰਪਲੀਟ ਕੀਤਾ ਹੋਵੇ, ਤੁਸੀਂ ਕਰਪਸ਼ਨ ਦੇ ਬੇਸ ਤੇ ਆਏ ਵੀ ਕਰਪਸ਼ਨ ਨੂੰ ਅਸੀਂ ਮਤਲਬ ਠੱਲ ਪਾਵਾਂਗੇ
1: ਜੀ,
0: ਹਾਂਜੀ ਮਾਈਨਿੰਗ ਦੇ ਉੱਤੇ ਤੁਸੀਂ ਬੋਲ ਕੇ ਆਏ ਸੀ ਕਿੰਨੀ ਮਾਈਨਿੰਗ ਹੁੰਦੀ ਆ, ਮਾਈਨਿੰਗ ਵੱਧ ਗਈ ਤੇ ਜਿਹੜਾ ਆ ਟੈਕਸ ਘੱਟ ਗਿਆ ਜੀ, ਟੈਕਸ ਕਲੈਕਸ਼ਨ ਘੱਟ ਗਈ, ਉਹ ਮਾਈਨਿੰਗ ਦਾ ਪੈਸਾ ਜਿਹੜਾ 20,000 ਕਰੋੜ ਦਾ ਵੀ ਭਾਵਾਂ ਇਹ 30,000 ਕਰੋੜ ਹੀ ਬਣਾਉਂਦੇ ਹੋਣਗੇ ਪਰ ਜਾਂਦਾ ਕਿੱਥੇ ਹੈਗਾ ਸਾਰਿਆਂ ਨੂੰ ਪਤਾ
1: ਜੀ,
0: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬਾਕੀ ਕੰਮਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਧਰਨਾ ਨੀ ਹੋਊਗਾ ਜੀ, ਕਿਸੇ ਦੇ ਗੱਲ ਚ ਪਰਨਾ ਨੀ ਹੋਊਗਾ, ਇੱਥੇ ਤਾਂ ਧਰਨੇ ਸ਼ਹਿਰ ਸ਼ਹਿਰ ਲੱਗ ਗਏ ਆ ਜੀ, ਸਟੇਟ ਤਾਂ ਚੱਲ ਹੀ ਨੀ ਰਹੀ ਜੀ, ਸਟੇਟ ਤਾਂ ਰੱਬ ਆਸਰੇ ਚੱਲ ਰਹੀ ਆ ਜੀ। ਮੈਨੂੰ ਨੀ ਸਮਝ ਆਈ ਵੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਮਾਨ ਸਾਹਿਬ ਕਿਸ ਕੰਮ ਲਈ ਕਰਕੇ ਗਏ, ਇੱਕ ਪਾਸੇ ਕਹਿੰਦੇ ਜੀ ਭਈ ਅਸੀਂ ਹੋਮ ਮਿਨਿਸਟਰੀ ਨਾਲ ਬਿਲਕੁਲ ਟਾਚਿਆ ਅਕ੍ਰੋਸ ਦਾ ਪਾਰਟੀ ਲਾਈਨ
1: ਸਾਰੀਆਂ ਏਜੰਸੀਆਂ ਨਾਲ ਵੀ ਦੇ ਨਾਲ ਜੀ,
0: ਹਾਂ ਸਾਰੀਆਂ ਏਜੰਸੀਆਂ ਨਾਲ ਟਾਚਿਆ ਤੇ ਇਦਾਂ ਕਰਕੇ ਅਸੀਂ ਉਹ ਪੈਸਾ ਜਿਹੜਾ ਆ ਡਿਸਬਰਸ ਕੇ ਕਰ ਰਹੇ ਹੈਗੇ ਆ, ਜਿਹੜਾ ਇਨਾਮ ਵਾਲਾ ਪੈਸਾ ਆ DGP ਸਾਹਿਬ ਦੱਸਦੇ ਸੀ ਹਾਂਜੀ ਵੀ ਜੇ ਕੋਈ ਡਰੋਨ ਫੜਾਉਂਦਾ ਹੈਗਾ ਆ ਤੇ 25,000 ਉਹਨੂੰ ਦਿੰਦੇ ਆ ਜੀ, ਤੇ ਉਹ ਸਾਰਾ ਜਿਹੜਾ ਸੈਂਟਰ ਦੀਆਂ ਫੋਰਸਿਸ ਨਾਲ ਮਿਲ ਕੇ ਕੰਮ ਕਰਦੇ ਹੈਗੇ, 40% ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਸੈਂਟਰ ਏਜੰਸੀ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈਗੀ ਆ ਜੀ,
1: ਕਿ
0: ਇੰਨੀ ਤੁਹਾਡੀ ਕੋਲੈਬੋਰੇਸ਼ਨ ਹੈਗੀ ਆ ਤੇ ਫਿਰ ਤੁਸੀਂ ਬਾਅਦ ਦੇ ਵਿੱਚ ਉਹਨਾਂ ਦੀ ਇੱਕ
1: ਹਾਂਜੀ
0: ਫਿਰ ਤੁਸੀਂ ਜਿਹੜਾ ਹੈਗਾ ਨਾਲ ਹੀ ਇੱਕ ਸਾਈਡ ਤੇ ਤੁਸੀਂ ਉਹ ਸਿਫਤ ਕਰੀ ਜਾਂਦੇ ਹੈਗੇ ਆ ਵੀ ਸਾਡੀ ਕੋਆਰਡੀਨੇਸ਼ਨ ਬਹੁਤ ਵਧੀਆ ਆ ਜੀ, ਦੂਜੇ ਪਾਸੇ ਜਿੱਦਾਂ ਹੀ ਆਇਆ ਹੈਗਾ ਜੀ ਵੀ BJP ਦਾ ਵੀ ਇੱਧਰ ਯਾਤਰਾ ਵਾਲੀ ਗੱਲ ਹੈਗੀ ਆ ਤੇ ਨਾਲ

0: ਯਾਤਰਾ ਦੇ ਨਾਲ ਨਸ਼ੇ ਨੁਸ਼ੇ ਤਾਂ ਨਹੀਂ ਘੱਟ ਸਕਦੇ, ਮੈਂ ਇਹ ਤਾਂ ਇਹ ਮੰਨਦਾ ਜੀ, ਯਾਤਰਾ ਦੇ ਨਾਲ ਕਿਹੜਾ ਟ੍ਰੀਟਮੈਂਟ
1: ਵੀ
0: ਕਰਦੇ
1: ਲੋਕਾਂ
0: ਨੇ
1: ਦਾ
0: ਕਿਸੇ ਨੂੰ,
1: ਚਾਹੀਦਾ ਨਾਲ ਤੁਰਨ ਲਈ ਜੀ।
0: ਪਰ ਇਹ ਕਰਨਾ ਕੀ ਆ, ਯਾਤਰਾ ਦੇ ਨਾਲ ਥੋੜਾ ਮਤਲਬ ਨਸ਼ੇ ਦਾ ਹੋਣਾ ਹੈ ਜੀ,
1: ਜੀ
0: ਉਹ ਤਾਂ ਜਿਹੜਾ ਆ ਤੁਸੀਂ ਕੋਈ ਜਿਹੜਾ ਕੋਈ ਵੀ ਜਿਹੜਾ ਉਹਨਾਂ ਨੂੰ ਰਸਤਾ ਦੱਸੋਗੇ ਤਾਂ ਹੀ ਆ ਨਾ ਜੀ, ਵੀ ਇਸ ਰਸਤੇ ਦੇ ਨਾਲ ਜਿਹੜਾ ਆ ਵੀ ਇਸ ਪ੍ਰੋਬਲਮ ਨੂੰ ਆਪਾਂ ਜਿਹੜਾ ਆ ਉਹ ਰੈਡੀਕੇਟ ਕਰ ਸਕਦੇ ਆ
1: ਜੀ।
0: ਬਟ ਏਦਾਂ ਨੀ ਹੋ ਸਕਦਾ ਜੀ,
1: ਵੈਸੇ
0: ਕਿ ਜਿੱਦਾਂ ਇਹ
1: ਕਿਹਾ ਕਿ
0: ਯਾਤਰਾ
1: ਭਾਈ
0: ਤੇ
1: ਜੇ
0: ਚੱਲ ਪਏ
1: ਤੁਹਾਡੇ
0: ਜੀ,
1: ਕੋਲ ਕੋਈ ਪਲਾਨ ਹੈਗਾ ਕੋਈ ਵਧੀਆ ਯੋਜਨਾ ਹੈਗੀ ਆ ਤਾਂ ਸਾਨੂੰ ਦੱਸੋ, ਕਹਿੰਦੇ ਐਵੇਂ
0: ਹਾਂ
1: ਤੁਸੀਂ ਰੋਲਾ ਪਾਈ ਜਾਂਦੇ ਹੋ ਜੀ।
0: ਨਹੀਂ ਯੋਜਨਾ ਤਾਂ ਸਾਰੀਆਂ ਕੇਜਰੀਵਾਲ ਸਾਹਿਬ ਕੋਲ ਸੀ, ਕਦੀ ਇਹ ਜਿਹੜਾ ਹੈਗਾ ਬਈ ਹਰਿਮੰਦਰ ਸਾਹਿਬ ਲੈ ਗਏ ਦਰਬਾਰ ਸਾਹਿਬ ਚੱਲ ਗਏ, ਉੱਥੇ ਜਾ ਕੇ ਬੱਚਿਆਂ ਨੂੰ ਸੌਂਹ ਖਵਾਉਣ ਲੱਗ ਪਏ ਜੀ, ਹੁਣ ਕਹਿੰਦੇ ਸਕੂਲਾਂ ਦੇ ਵਿੱਚ ਜਿਹੜਾ ਇਹ ਜਾ ਕੇ ਤੇ ਉੱਥੇ ਪੋਸਟਰ ਲਾ ਦੇਣੇ ਹੈਗੇ ਆ ਜੀ ਸਾਰੇ, ਤੇ ਬੱਚਿਆਂ ਕੋਲ ਐਫੀਡੈਵਿਟ ਲੈਣੇ ਆ ਕਿ ਉਹ ਨਸ਼ਾ ਨੀ ਕਰਦੇ, ਜਦਕਿ ਕਾਨੂੰਨ 18 ਸਾਲ ਤੋਂ ਮਤਲਬ ਇਹ ਘੱਟ ਬੰਦੇ ਕੋਲੋਂ ਬੱਚੇ ਕੋਲੋਂ ਮਾਈਨਰ ਹੁੰਦਾ ਆ ਉਹਦੇ ਕੋਲੋਂ ਐਫੀਡੈਵਿਟ ਲਿਆ ਨੀ ਜਾ ਸਕਦਾ
1: ਜੀ,
0: ਹੈ ਜੀ ਇਹ ਕਹਿੰਦੇ ਜੀ ਅਸੀਂ ਐਫੀਡੈਵਿਟ ਲੈਣੇ ਆ ਜੀ ਵੀ ਬੱਚਾ ਕੋਈ ਨਸ਼ਾ ਨੀ ਕਰਦਾ
1: ਜੀ,
0: ਤੇ ਗੋਡ ਨੋਸ ਕੋਈ ਬੱਚਿਆਂ ਨੂੰ ਚੈੱਕ ਕਰਦੇ ਕਿ ਟੀਚਰਾਂ ਨੂੰ ਵੀ ਚੈੱਕ ਕਰਦੇ ਆ ਜੀ
1: ਜੀ,
0: ਤੇ ਇਨਫੈਕਟ ਇਹਨਾਂ ਨੇ ਨਾ ਜੀ ਸਕੂਲਾਂ ਨੂੰ ਟਾਰਗੇਟ ਤਾਂ ਰੱਖਿਆ ਆ ਕਿ ਸਕੂਲ ਦੇ ਵਲੰਟੀਅਰ ਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ ਆ ਨਾ ਜੀ ਇਹ ਉਹਨਾਂ ਰਾਹੀਂ ਰਾਜਨੀਤੀ ਕਰਦੇ, ਕਦੀ ਉਹਨਾਂ ਨੂੰ ਬੈਗ ਦੇ ਦਿੰਦੇ ਆ ਤੇ ਆਪਣੀ ਪਾਰਟੀ ਦਾ ਸਿੰਬਲ ਲੱਗਿਆ ਹਾਂਜੀ ਉਹ ਬੈਗ ਲੈ ਕੇ ਆਉਣਗੇ ਜੀ ਘਰ ਨੂੰ, ਦੇਖਿਆ ਜਾਊ ਵੀ ਝਾੜੂ ਲੱਗਾ ਆ ਨਾਲ ਵਿੱਚ ਹਾਂਜੀ, ਉਹ ਝਾੜੂ ਵਾਲਾ ਬੈਗ ਵਿਚਾਰੇ ਲੈ ਕੇ ਆਉਂਦੇ ਫਿਰ ਆਮ ਆਦਮੀ ਪਾਰਟੀ
1: ਜੀ।
0: ਤੋ ਇਸ ਤਰੀਕੇ ਨਾਲ ਪ੍ਰਚਾਰ ਤੇ ਸਾਧਨ ਬਣਾਏ ਆ ਜੀ ਇਹਨਾਂ ਨੇ, ਹਰ ਇੱਕ ਤਰੀਕੇ ਨਾਲ ਵੀ ਪ੍ਰਚਾਰ ਦੇ ਸਿਰ ਤੇ ਪਾਰਟੀ ਆਈ ਆ ਤੇ ਪ੍ਰਚਾਰ ਦੇ ਸਿਰ ਤੇ ਹੀ ਐਗਜ਼ਿਸਟ ਕਰ ਰਹੀ ਆ ਤੇ ਅੱਗੇ ਵੀ ਇਹਨਾਂ ਨੇ ਜਿੱਥੇ ਜਿਹਨੂੰ ਵੀ ਠੱਗਣਾ ਪ੍ਰਚਾਰ ਦੇ ਸਿਰ ਤੇ ਠੱਗਣਾ ਜੀ।
1: ਬਿਲਕੁਲ ਆ ਜੀ, ਪਰ ਅੱਜ ਇੱਕ ਗੱਲ ਦੇ ਵਿੱਚ ਜ਼ਰੂਰ ਘਿਰਦੇ ਨਜ਼ਰ ਆਏ ਆ ਜੀ, ਕੱਲ ਨੂੰ ਮਸਲੇ ਭਖ ਜਾਣੇ ਆ ਵੈਸੇ ਸੈਣੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਤੂਰ ਬੰਜਾਰਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਗੁਲਜ਼ਾਰ ਸਿੰਘ ਹੋਣਾ ਦੀ, ਤੇ ਉਹ ਮਸਲੇ ਦੇ ਵਿੱਚ ਜੋ ਇਹਨਾਂ ਨੇ ਇਸ਼ਾਰੇ ਦੇ ਨਾਲ ਗੱਲ ਕਹੀ ਆ, ਚਲੋ ਸੀਗਾ ਤਾਂ ਇਸ਼ਾਰਾ ਇਹਨਾਂ ਦਾ ਸਿਆਸੀ ਪਾਰਟੀਆਂ ਦੇ ਵੱਲ ਜਾਂ ਸਿਆਸੀ ਲੀਡਰਾਂ ਦੇ ਉੱਤੇ ਨਿਸ਼ਾਨਾ ਸਾਧਿਆ, ਪਰ ਕਿਤੇ ਨਾ ਕਿਤੇ ਇੱਕ ਵਿਅਕਤੀ ਦੀ ਅਹਿਮੀਅਤ ਕੀ ਹੈ ਸਾਡੇ ਲੀਡਰਾਂ ਦੇ ਲਈ ਜਾਂ ਜਨਤਾ ਦੀ ਅਹਿਮੀਅਤ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ, ਉਹਦੇ ਵਿੱਚ ਬਿਆਨ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਭਾਈ ਕਿਤੇ ਕੋਈ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੇ ਹੋ, ਕੋਈ ਲਾਸ਼ ਬਦਬੂ ਮਾਰਨ ਲੱਗ ਜਾਂਦੀ ਹੈ ਜਾਂ ਕੁਛ ਹੈ ਤਾਂ ਉੱਥੇ ਦੇਖ ਕੇ ਤਾਂ ਗਿਰਜਾਂ ਵਾਂਗੂ ਤੁਸੀਂ ਉਸ ਮੁੱਦੇ ਨੂੰ ਚੱਕ ਲੈਂਦੇ ਹੋ ਤੇ ਅਸਤੀਫੇ ਮੰਗਦੇ ਹੋ, ਹੋਰ ਸਾਰੀਆਂ ਚੀਜ਼ਾਂ ਕਰਦੇ ਹੋ, ਕਿ ਹੁਣ ਜਿਹੜੇ ਆਮ ਵਿਅਕਤੀ ਹੈ ਇਹਨਾਂ ਨੂੰ ਮਤਲਬ ਕਿ ਲਾਸ਼ਾਂ ਦਾ ਕੋਈ ਲੈਣ ਦੇਣ ਹੈ ਕਿ ਨਹੀਂ ਹੈ ਜੀ, ਵੋਟਾਂ ਨਾਲ ਹੀ ਸੰਬੰਧ ਹੈ?
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਇਸ ਚੀਜ਼ ਦਾ ਜਵਾਬ ਲੈਣਾ ਹੋਵੇ ਨਾ ਕਿ ਇਹਨਾਂ ਦੀ 5 ਸਾਲ ਪਹਿਲਾਂ ਦੀਆਂ ਇਹਨਾਂ ਦੀਆਂ ਵੀਡੀਓ ਕੱਢ ਕੇ ਦੇਖ ਲਓ ਜੀ, ਇਹ ਕੀ ਕਰਦੇ ਸੀ ਉਸ ਟਾਈਮ ਤੇ
1: ਜੀ।
0: ਸਰ ਗੱਲ ਇੱਦਾਂ ਹੈਗੀ ਆ, ਆਮ ਜੇ ਮਤਲਬ ਜਿਹੜਾ ਉਹ ਜੇ ਸਿਆਸੀ ਪਾਰਟੀਆਂ ਦੇ ਆਗੂ ਨਾ ਉੱਠਣ ਤੇ ਆਮ ਬੰਦੇ ਦੀ ਤਾਂ ਤੁਸੀਂ ਜਿੱਦਾਂ ਮਰਜ਼ੀ ਕੁੱਟਮਾਰ ਕਰ ਲਓ, ਜਿੱਦਾਂ ਮਰਜ਼ੀ ਉਸ ਬੰਦੇ ਨੂੰ ਉਹਦੀ ਜਾਨ ਚਲ ਜਾਏ, ਏਦਾਂ ਜਿਹੜਾ ਹੈਗਾ ਜੀ ਆਪੋਜੀਸ਼ਨ ਪਾਰਟੀਆਂ ਦੇ ਏਡਾ ਵੱਡਾ ਮੁੱਦਾ ਉਠਾਉਣ ਦੇ ਬਾਵਜੂਦ ਵੀ ਤੁਸੀਂ ਜਸਟਿਸ ਨਹੀਂ ਕਰ ਰਹੇ, ਇਨਸਾਫ਼ ਨਹੀਂ ਕਰ ਰਹੇ ਹਾਂਜੀ, ਤੇ ਫੇਰ ਤੁਸੀਂ ਜਿਹੜਾ ਹੈਗਾ ਆ ਵੀ ਜੇ ਸਿਆਸੀ ਪਾਰਟੀਆਂ ਵੀ ਪਿੱਛੇ ਹਟ ਜਾਣ ਤੇ ਤੁਸੀਂ ਕੀ ਲੋਕਾਂ ਨੂੰ ਜਸਟਿਸ ਦੇ ਰਹੇ ਆ? ਜਾਂ ਤਾਂ ਤੁਸੀਂ ਜਸਟਿਸ ਦਿੱਤਾ ਹੋਵੇ, ਸੋ ਇਸ ਕਰਕੇ ਅਜੇ ਤੱਕ ਤਾਂ ਤੁਸੀਂ ਜਿਹੜਾ ਆਪਣੇ ਮੰਤਰੀ ਦਾ ਅਸਤੀਫਾ ਨਹੀਂ ਲਿਆ ਹਾਂਜੀ, ਜੇ ਅਬੈਟਮੈਂਟ ਟੂ ਕਮਿਟ ਸੁਸਾਈਡ ਹੈਗਾ ਆ ਤੇ ਹੂ ਅਬੈਟਡ, ਜੇ ਕਿਹਨੇ ਕੀਤਾ ਜੀ? ਗੱਲ ਤਾਂ ਸ਼ੁਰੂ ਹੋਈ ਹਰਪਾਲ ਚੀਮਾ ਤੋਂ
1: ਜੀ
0: ਹਾਂਜੀ, ਤੇ ਉਹ ਅਕਿਊਜ਼ਡ ਲਈ ਤੁਸੀਂ ਬਣਾਇਆ ਤੇ ਨਾ ਮਤਲਬ ਜਿਹੜੇ ਤੁਸੀਂ FIR ਵੀ ਜੇ ਲੌਂਚ ਕੀਤੀ ਆ ਤੇ ਉਹ ਵੀ ਚਲੋ ਪੋਲੀਟੀਕਲ ਪਾਰਟੀਆਂ ਦਾ ਪ੍ਰੈਸ਼ਰ ਬਣਿਆ, ਉਹ ਤੋਂ ਬਾਅਦ ਤੁਸੀਂ FIR ਉਹਨਾਂ ਬੰਦਿਆਂ ਤੇ ਕਰ ਲਈ ਜਿਹੜੇ ਦੂਜੇ ਹੈਗੇ ਸੀਗੇ ਤੇ ਇਹਨਾਂ ਤੇ ਨਹੀਂ ਕੀਤੀ ਜੀ, ਫਿਰ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਆਪਣੇ ਸਿਆਸੀ ਗੁਰਗੇ ਜਿਹਨਾਂ ਨੂੰ ਆਪਾਂ ਮਤਲਬ ਗੁੰਡਾਜ਼ ਕਹਿੰਦੇ ਆ ਉਹ ਤੁਸੀਂ ਉੱਥੇ ਭੇਜ ਦਿੱਤੇ ਜੀ, ਉਹਨਾਂ ਨੇ ਪਹਿਲਾਂ ਤਾਂ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣੀ ਆਇਡੈਂਟੀ ਡਿਸਕਲੋਜ਼ ਕਰ ਗਏ ਇਹ ਕਹਿ ਕੇ ਹਰਪਾਲ ਚੀਮਾ ਜਿੰਦਾਬਾਦ ਹੈ ਜੀ, ਉਹ ਪਤਾ ਲੱਗ ਗਿਆ ਵੀ ਪੀਨੇ ਭੇਜੇ ਬੰਦੇ ਜੀ ਉਹ।
1: ਬਿਲਕੁਲ ਹੈ ਜੀ, ਨਹੀਂ ਸੁਖਪਾਲ ਸਿੰਘ ਖਹਿਰਾ ਨੂੰ ਤੇ ਪੋਸਟ ਪਾ ਵੀ ਦਿੱਤੀ ਹੈ 3 ਘੰਟੇ ਪਹਿਲਾਂ ਕਿ ਇੱਕ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਦੀ ਕੋਈ ਵਕਤ ਨਹੀਂ, ਉਸਦਾ ਆਤਮ ਹੱਤਿਆ ਕਰਨਾ ਮਾਮੂਲੀ ਗੱਲ ਹੈ।
0: ਗੱਲ ਤਾਂ ਇਹੀ ਆ ਨਾ ਜੀ, ਬਾਕੀਆਂ ਨੂੰ ਗਿਲਜਾਂ ਦੱਸਦੇ ਹੈਗੇ ਆ ਤੇ ਲਾਸ਼ ਬਦਬੂ ਮਾਰਨ ਲੱਗ ਪੈਂਦੀ ਆ ਤੇ ਹਾਈ ਇਹੋ

0: ਲਫ਼ਜ਼ ਤੁਸੀਂ ਵਰਤਦੇ ਆ ਜਿਹਦੇ ਨਾਲ ਲੋਕ ਦੂਜਿਆਂ ਜਿਹੜੀਆਂ ਗਰੀਬਾਂ ਦੀਆਂ ਫੀਲਿੰਗ ਤਾਂ ਹਰਟ ਹੁੰਦੀਆਂ ਹੀ ਆ ਨਾ ਜੀ, ਕਿ ਉਹ ਬੰਦਾ ਤਾਂ ਤੁਹਾਡੇ ਤੋਂ ਦੁੱਖ ਕੇ ਤੁਹਾਡੇ ਸਿਸਟਮ ਤੋਂ ਦੁਖੀ ਹੋ ਕੇ ਜਿਹੜਾ ਹੈਗਾ ਆ ਪੋਇਜ਼ਨ ਖਾ ਕੇ ਗਿਆ, ਤੁਹਾਡੇ ਲਈ ਤਾਂ ਵੈਸੇ ਹੀ ਡੁੱਬ ਮਾਰਨ ਵਾਲੀ ਗੱਲ ਆ।
1: ਸ਼ੁਰੂਆਤ ਜਦੋਂ ਉਹਨਾਂ ਨੇ ਕੀਤੀ ਆ, ਦੇਖੋ ਕਹਿੰਦੇ ਕਿ ਹਰ ਗੁਰੂ, ਬਹੁਤ ਸਾਰੇ ਪੰਜਾਬ ਦੇ ਵਿੱਚ ਗੁਰੂ ਘਰ ਨੇ, ਲੱਖਾਂ ਗੁਰੂ ਘਰਾਂ ਦੇ ਵਿੱਚ ਸਵੇਰ ਨੂੰ ਸ਼ਾਮ ਨੂੰ ਅਰਦਾਸ ਹੁੰਦੀ ਹੈ, ਪੰਜਾਬ ਸਰਬੱਤ ਦਾ ਭਲਾ ਮੰਗਦਾ ਹੈ, ਤੇ ਉਹਨਾਂ ਨੇ ਇਹ ਚੀਜ਼ ਤੋਂ ਗੱਲਬਾਤ ਸ਼ੁਰੂ ਕੀਤੀ। ਤੇ ਉਸ ਤੋਂ ਬਾਅਦ ਦੇਖੋ ਰਾਜਨੀਤੀ ਕਿੱਧਰ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਕਿੱਧਰ ਨੂੰ ਜਾਂਦੀਆਂ ਨੇ, ਪਰ ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹਦੇ ਬਾਰੇ ਕਿ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਅਸੀਂ ਮਤਲਬ ਕਿ ਸਰਹੱਦ ਦੇ ਉੱਤੇ ਆ, ਅਸੀਂ ਘੇਰ ਉਹਨਾਂ ਦੇ ਨਾਲ ਵੀ ਘੁਲ ਰਹੇ ਹਾਂ, ਤੇ ਅੱਜ ਤਾਂ ਇਹ ਵੀ ਮੈਂ ਹੈਰਾਨ ਰਿਹਾ ਕਿ ਪਾਕਿਸਤਾਨ ਨੂੰ ਮਤਲਬ ਕਿ ਕਹਿ ਗਏ ਕਿ ਉਹ ਸਾਡੇ ਮਤਲਬ ਕਿ ਬਥੇਰਾ ਕੁਝ ਕਰਦੇ ਆ, ਹਰ ਵੇਲੇ ਕੋਈ ਨਾ ਕੋਈ ਅੱਗ ਲਾਉਣੀ ਉਹ ਵੀ ਚਾਹੁੰਦੇ ਆ, ਤੇ ਇਹਦੇ ਨਾਲ ਮਤਲਬ ਕਿ ਪਿਆਰ ਮੁਹੱਬਤ ਦਾ ਇੱਕ ਦੂਸਰੇ ਪਾਰੋਂ ਜਿਹੜਾ ਸੀਗਾ ਸੁਨੇਹਾ ਆਉਂਦਾ ਜਾਂ ਇੱਧਰੋਂ ਉੱਧਰ ਨੂੰ ਜਾਂਦਾ ਹੈ, ਕਿਤੇ ਸਿਆਸਤ ਇੰਨੀ ਕੁ ਸਿਰ ਨੂੰ ਚੜ ਗਈ ਕਿ ਪੰਜਾਬੀਅਤ ਹੀ ਭੁੱਲ ਗਿਆ ਜੀ।
0: ਪਰ ਸਭ ਤੁਸੀਂ ਦੇਖੋ, ਥੋੜੇ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਕੀ ਮੰਗ ਕਰਦੀਆਂ ਸੀ ਕਿ ਸਾਡਾ ਪੰਜਾਬ ਨਾਲ ਜਿਹੜਾ ਪਾਕਿਸਤਾਨ ਨਾਲ ਵਪਾਰ ਖੁੱਲਣਾ ਚਾਹੀਦਾ, ਉਦੋਂ ਇਹ ਜਿਹੜਾ ਹੈਗਾ ਆ ਆਪ ਕਹਿੰਦੇ ਸੀ ਵੀ ਸਾਡਾ ਮੁੱਖ ਮੰਤਰੀ ਸਾਹਿਬ ਦੇ ਆਪਣੇ ਬਿਆਨ ਹੈਗੇ ਜੀ ਕਿ ਪਾਕਿਸਤਾਨ ਨਾਲ ਜਿਹੜਾ ਹੈਗਾ ਵਪਾਰ ਖੋਲਦੇ ਕਿਉਂ ਨੀ ਗੇ, ਜਾਣ ਬੁੱਝ ਕੇ ਜਿਹੜਾ ਹੈਗਾ ਆ ਇਹਨਾਂ ਨੇ ਬੰਦ ਕੀਤਾ ਆ, ਪੰਜਾਬ ਦੀ ਤਰੱਕੀ ਨੀ ਦੇਖਣਾ ਚਾਹੁੰਦੇ ਜੀ। ਅੱਜ ਤੁਸੀਂ ਆਪ ਜਿਹੜਾ ਹੈਗਾ ਆ ਪਾਕਿਸਤਾਨ ਨੂੰ ਕ੍ਰਿਟੀਸਾਈਜ਼ ਕਰ ਰਹੇ ਹੈਗੇ ਆ, ਔਰ ਹਾਂਜੀ ਇਸ ਚੀਜ਼ ਦਾ ਨਸ਼ਿਆਂ ਦਾ ਦੋਸ਼ ਜਿਹੜਾ ਤੁਸੀਂ ਪਾਕਿਸਤਾਨ ਤੇ ਪਾਉਂਦੇ ਪਏ ਹੈਗੇ ਆ ਕਿਉਂਕਿ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ, ਜੇ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ ਤੇ ਬਾਉਂਡਰੀ ਤੁਹਾਡੀ ਵੱਖਰੀ ਉਹਨਾਂ ਦੀ ਵੱਖਰੀ, ਇਹਦਾ ਮਤਲਬ ਤੁਸੀਂ ਨਲਾਇਕ ਹੈਗੇ ਜਿਹੜੇ ਤੁਹਾਡੇ ਘਰ ਦੇ ਅੰਦਰ ਆ ਕੇ ਕੋਈ ਕਲੇਸ਼ ਕਰਾ ਜਾਂਦਾ।
1: ਬਿਲਕੁਲ ਹੈ ਜੀ,
0: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀ ਅੱਜ ਦੀਆਂ ਜਾਂ ਮਤਲਬ ਕੱਲ ਦੀਆਂ ਦੋ ਦਿਨ ਦੀਆਂ ਤਾਂ ਜਿਹੜੀਆਂ ਸਟੇਟਮੈਂਟਾਂ ਸਰ, ਇਹਨਾਂ ਦੇ ਆਪਣੇ ਹੀ ਪਿਛਲੇ ਬਿਆਨਾਂ ਦੀਆਂ ਜਿਹੜੀ ਕੰਟਰਾਡਿਕਸ਼ਨ ਆ ਜੀ, ਉਹ ਹੀ ਜਿਹੜਾ ਹੈਗਾ ਪਹਿਲਾਂ ਕੁਛ ਬਿਆਨ ਦਿੰਦੇ ਸੀ ਹੁਣ ਕੁਛ ਦਿੰਦੇ ਸੀ ਜੀ, ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹੈਗੇ ਤੇ ਸਾਡੇ ਮੁਕੱਦਰ ਵੀਰ ਹੋਣਾ ਦਾ ਦਿਲ ਟੁੱਟ ਜਾਂਦਾ ਹੈਗਾ, ਉਹ ਕਹਿੰਦੇ ਵੋਟ ਪਾਈ ਤੇ ਪਾਈ ਕਿਉਂ, ਹਾਂਜੀ ਫਿਰ ਸਾਨੂੰ ਸੁਣਨਾ ਮਿਲਦਾ ਜੀ, ਅਸੀਂ ਤਾਂ ਬੜੀ ਆਸ ਨਾਲ ਪਾਈ ਸੀ ਵੀ ਇਹ ਕੁਛ ਕਰਨਗੇ ਜੀ, ਵੀ ਇਸ ਕਰਕੇ ਵੀ ਪੰਜਾਬ ਦਾ ਹਾਲਾਤ ਸੁਧਾਰਨਗੇ ਜੀ, ਤੇ ਪਰ ਸਾਨੂੰ ਤਾਂ ਲਾਂਭਾ ਆ ਗਿਆ ਨਾ ਜੀ, ਹੁਣ ਇਹ ਨੀ ਸਮਝ ਆਉਂਦੀ ਵੀ ਗਾਂਹ ਵਾਸਤੇ ਕਿਹਨੂੰ ਪਾਈਏ, ਐਵੇਂ ਮੁੜ ਕੇ ਫੇਰ ਲਾਂਭੇ ਚੱਕਦੇ ਰਹਾਂਗੇ
1: ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਬੀਜੇਪੀ ਮੱਲਾ ਮਾਰ ਰਹੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਢਿੱਲੋਂ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਲਏ ਗਏ, ਤੇ ਆਪਣੇ ਹਰਿਆਣੇ ਵਾਲੇ ਸੈਣੀ ਸਾਹਿਬ ਨੇ, ਤੇ ਦੋ ਕਹਿੰਦੇ ਨੇ ਕਿ ਭਾਈ ਸੁਖਬੀਰ ਸਿੰਘ ਬਾਦਲ ਜਦੋਂ ਮੇਰੀ ਰੀੜ੍ਹ ਦੀ ਹੱਡੀ ਦਾ ਜਦੋਂ ਬਿਮਾਰ ਸੀ ਮੇਰਾ ਹਾਲ ਚਾਲ ਨਹੀਂ ਪੁੱਛਣ ਆਇਆ, ਤੇ ਮਨਪ੍ਰੀਤ ਬਾਦਲ ਜਿਹੜਾ ਤਿੰਨ ਵਾਰੀ ਆ ਗਿਆ ਤੇ ਉਹ ਹੋਕਾ ਜਿਹਾ ਲੈ ਕੇ ਕਹਿੰਦੇ ਭਾਈ ਹੁਣ ਬੀਜੇਪੀ ਦੇ ਵਿੱਚ ਹੀ ਚੱਲਦੇ ਆ, ਮਨਪ੍ਰੀਤ ਬਾਦਲ ਜਿਹੜਾ ਉਹ ਤਾਂ ਬੀਜੇਪੀ ਚ ਹੈ ਹੀ ਹੈ।
0: ਗੱਲ ਏਦਾਂ ਹੈਗੀ ਆ ਜੀ, ਭਾਈ ਠੀਕ ਗੱਲ ਹੈਗੀ ਆ ਵੀ ਹਾਂਜੀ ਵੀ ਤੁਹਾਡੀ ਰੀੜ ਮਤਲਬ ਪੰਜਾਬ ਦਾ ਪੰਜਾਬ ਵਾਸਤੇ ਨਹੀਂ ਗਏ, ਉਹ ਇਸ ਕਰਕੇ ਗਏ ਹੈਗੇ ਆ ਵੀ ਹਾਲ ਚਾਲ ਦੇ ਸੁਖਬੀਰ ਬਾਦਲ ਆਪਣੀ ਰੀੜ ਦੀ ਹੱਡੀ ਦੇਖਦੇ ਆ, ਪੰਜਾਬ ਦੀ ਰੀੜ ਦੀ ਹੱਡੀ ਬਾਰੇ ਕਿਸੇ ਨੂੰ ਖਿਆਲ
1: ਨਹੀਂ ਹੈਗਾ, ਜਿਹੜਾ ਮਰਜ਼ੀ ਆ ਕੇ ਘਸਾਉਣ ਮਾਰਦਾ ਜੀ ਪਤਾ ਨੀ ਲੱਗਦਾ ਜੀ।
0: ਸਰ ਇਹ ਨਾ ਬਹੁਤ ਛੋਟੀ ਸੋਚ ਹੈਗੀ ਇਹਨਾਂ ਸਿਆਸੀ ਲੀਡਰਾਂ ਦੀ ਸਾਡਿਆਂ ਦੀ
1: ਜੀ,
0: ਜੇ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹੈਗੇ ਆ ਤੇ ਡਿਊ ਟੂ ਇਹਨਾਂ ਲੀਡਰਾਂ ਦੀਆਂ ਇਹਨਾਂ ਮਤਲਬ ਇਹੋ ਜਿਹੀ ਸੋਚ ਕਰਕੇ ਭੁਗਤ ਰਹੇ ਆ ਜੀ।
1: ਜੀ ਬਿਲਕੁਲ,
0: ਮਤਲਬ ਜਿਹੜਾ ਹੈਗਾ ਉਮੀਦ ਤਾਂ ਕੀਤੀ ਜਾਂਦੀ ਸੀ, ਤੁਸੀਂ ਕਹੋ ਵੀ ਹਾਂ ਜੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਮੈਂ ਸੋਚ ਰਿਹਾ ਹੈਗਾ ਆ ਵੀ ਇੱਦਾਂ ਕਰਕੇ ਵੀ ਅਕਾਲੀ ਦਲ ਤਾਂ ਇੱਦਾਂ ਆ ਵੀ ਅਕਾਲੀ ਦਲ ਜਿਹੜਾ ਆ ਪਾਟਿਆ ਆ ਵੀ ਤੇ ਬੀਜੇਪੀ ਜਿਹੜੀ ਆ ਵੀ ਜੇ ਸੈਂਟਰ ਦੇ ਵਿੱਚ ਰੂਲ ਕਰਦੀ ਆ ਤੇ ਜੇ ਇੱਥੇ ਵੀ ਉਹਨਾਂ ਦੀ ਸਰਕਾਰ ਆਊਗੀ ਤੇ ਪੰਜਾਬ ਦੀ ਕੁਛ ਬਿਹਤਰੀ ਹੋ ਸਕੂਗੀ। ਮੈਂ ਨੀ ਕਹਿੰਦਾ ਹੈਗਾ ਆ, ਮੈਂ ਤਾਂ ਇਹ ਕਹਿੰਦਾ ਆ ਕਿ ਉਮੀਦ ਕੀਤੀ ਜਾਂਦੀ ਆ ਕਿ ਇੱਕ ਪੋਲੀਟੀਕਲ ਲੀਡਰ ਜਿਹੜਾ ਆ ਉਹ ਇਹ ਬਿਆਨ ਦਊਗਾ ਹਾਂਜੀ, ਬਟ ਪੋਲੀਟੀਕਲ ਲੀਡਰ ਤਾਂ ਇਹ ਕਹਿੰਦਾ ਹੈਗਾ ਵੀ ਮੇਰੀ ਰੀੜ ਦੀ ਹੱਡੀ ਦੋਖਦੀ ਸੀ ਤੇ ਉਹ ਮੇਰੀ ਖਬਰ ਆਉਣੀ ਆਇਆ ਤੇ ਮੈਂ ਦੂਜੀ ਪਾਰਟੀ ਜੁਆਇਨ ਕਰ ਲਈ ਜੀ। ਗੁੱਡ, ਬੀਜੇਪੀ ਨੂੰ ਪ੍ਰਾਊਡ ਹੋਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਲੈ ਕੇ ਜਿਹਨਾਂ ਦੀ ਰੀੜ ਦੀ ਹੱਡੀ ਉਹਨਾਂ ਦਾ ਚਾਚੇ ਦਾ ਮੁੰਡਾ ਨਹੀਂ ਦੇਖਣ ਆਇਆ ਤੇ ਉਹਨਾਂ ਨੇ ਪਾਰਟੀ ਬਦਲ ਲਈ ਜੀ।
1: ਬਿਲਕੁਲ,
0: ਐਨੀਵੇ ਬੀਜੇਪੀ ਨੂੰ ਵੀ ਚਾਹੀਦਾ ਆ ਕਿ ਉਹਨਾਂ ਨੂੰ ਏਮਸ ਦੇ ਵਿੱਚ ਹੀ ਲੈ ਜਾਣ ਜੀ, ਉੱਥੇ ਸਾਰੇ ਜਾਣੇ ਖਬਰ ਲੈਂਦੇ ਰਹੇ
1: ਸਾਰੇ ਤਾਂ ਕਿ ਜਦੋਂ ਅਗਲੇ ਰੀੜ ਦੀ ਹੱਡੀ ਦੇ ਉੱਤੇ ਮੱਕਾ ਮਾਰਨਗੇ ਨਾ ਫਿਰ ਨੀ ਉਹ ਸੂਤ ਹੋਣੀ।
0: ਮਾਹੌਲ ਬਣ ਜਾਂਦਾ ਨਾ ਜੀ, ਮਾਹੌਲ ਬਣ ਜਾਂਦਾ ਹੈਗਾ ਕੀ ਕਰਨਾ ਹੈਗਾ ਤੁਸੀਂ। ਸਾਨੂੰ ਨੀ ਸਮਝ ਆਈ ਹੈਗੀ ਕਿ ਬਹੁਤ ਏਦਾਂ ਦੇ ਬੰਦੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਆਪਣਾ ਫਿਊਚਰ ਦੇਖਦੇ ਪਏ ਆ। ਬੀਜੇਪੀ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਹੈਗਾ ਆ ਕਿਸੇ ਨੂੰ ਪੁੱਛਣਾ ਹੀ ਨੀ, ਤੁਸੀਂ ਦੇਖੀ ਵੀ ਜਾਓ।
1: ਦੇਖੋ ਕੈਪਟਨ ਸਾਹਿਬ ਗਏ ਸੀ ਆਪਣੇ ਚੁੱਪ ਕਰਕੇ
0: ਬੈਠੇ ਆ, ਨਾ ਇੱਧਰ ਜੋਗੇ ਨਾ ਉੱਧਰ ਜੋਗੇ ਜੀ
1: ਜੀ,
0: ਨਾ ਤੁਸੀਂ ਆਪਣੇ ਵਿਊ ਐਕਸਪ੍ਰੈਸ ਕਰ ਸਕਦੇ ਹੈਗੇ ਜੋ ਆਉਣਾ ਉੱਤੋਂ ਆਉਣਾ ਹੈਗਾ ਜੀ। ਤੁਸੀਂ ਤਾਂ ਆਪਣਾ ਜਿਹੜਾ ਅੱਜ ਆਹ ਬਿਆਨ ਦਿੱਤਾ ਆ ਇਹ ਅੱਜ ਇਹਨਾਂ ਦਾ ਆਖਰੀ ਬਿਆਨ ਹੈ ਜੀ, ਹੁਣ ਇਸ ਤੋਂ ਅੱਗੇ ਇਹਨਾਂ ਨੇ ਆਪ ਨੀ ਬੋਲ ਸਕਣਾ ਹੈਗਾ, ਜੋ ਕੋਈ ਲਿਖਿਆ ਆ ਜਾਊਗਾ ਤੇ ਬੋਲ ਦੇਣਗੇ ਤੇ ਇਹਨਾਂ ਦਾ ਬਿਲਕੁਲ ਨਹੀਂ।
1: ਬਿਲਕੁਲ
0: ਜੀ, ਪਰ
1: ਤੇ ਸੈਣ ਸਾਹਿਬ ਆਖਰ ਦੇ ਵਿਚ ਚਲੋ ਨਸ਼ਿਆਂ ਦੀ ਜਿਹੜੀ ਮੁਹਿੰਮ ਜਾਂ ਯਾਤਰਾ ਕੱਢਣੀ ਹੈ, ਬੀਜੇਪੀ ਕਹਿੰਦੀ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਜਾਂ ਲਾਅ ਐਂਡ ਆਰਡਰ ਦੀ ਖਾਤਰ, ਸ਼ਾਇਦ ਅੱਜ ਕਾਨਫਰੰਸ ਵੀ ਕੀਤੀ ਗਈ ਇੱਕ ਪਾਸੇ ਤਾਂ ਉਹ ਸਪਸ਼ਟੀਕਰਨ ਹੈ, ਤੇ ਡੀ ਜੀ ਪੀ ਜਿਹੜੇ ਪੰਜਾਬ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਬੀਜੇਪੀ ਦੇ ਪੰਜਾਬ ਵਫਦ ਨੇ ਕਿ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਭਾਈ 18 ਤੋਂ 30 ਸਤੰਬਰ ਤੱਕ ਜੀ।
0: ਠੀਕ ਗੱਲ ਹੈਗੀ ਹੈ ਜੀ, ਸਿਕਿਉਰਿਟੀ ਤੇ ਚਾਹੀਦੀ ਸਿਕਿਉਰਿਟੀ ਲਾ ਕੇ ਫਿਰ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਪਬਲਿਕ ਦੇ ਵਿੱਚ ਜਾ ਕੇ ਨਹੀਂ ਪਤਾ ਇਹਨਾਂ ਦਾ ਨਿਸ਼ਾਨਾ ਲਿਆਉਣੀ ਹੈ ਕਿ ਨਹੀਂ ਲਿਆਉਣੀ ਹੈਗੀ, ਕਿ ਸਿਰਫ ਇਹਨਾਂ ਨੇ ਮਾਰਚ ਹੀ ਕੱਢਣਾ ਹੈਗਾ ਸੜਕ ਦੇ ਉੱਤੇ ਆਪਣਾ ਜਿਹੜਾ ਹੈਗਾ ਵੇਟ ਲੂਜ਼ ਕਰਨ ਵਾਸਤੇ ਹੈਗੀ, ਉਸ ਪਬਲਿਕ ਨੂੰ ਤਾਂ ਤੁਸੀਂ ਦੂਰ ਰੱਖਣ ਵਾਸਤੇ ਜਿਹੜਾ ਇਹ ਇਹੋ ਜਿਹੇ ਉਪਰਾਲੇ ਕਰਦੇ ਆ
1: ਚਾਹੀਦਾ
0: ਵੀ
1: ਲੈਣੀਆਂ ਜੀ।
0: ਬਵਾਨ ਸਾਹਿਬ ਨੂੰ ਚਾਹੀਦਾ ਆ ਵੀ ਪੁਲਿਸ ਦੀ ਸਟਰੈਂਥ ਇੰਨੀ ਕਿ ਇਹਨਾਂ ਨੂੰ ਪ੍ਰੋਵਾਈਡ ਕਰ ਦੇਣ ਤੇ ਲੋਕਾਂ ਨੂੰ ਨਾ ਲਾਗੇ ਨਾ ਲੱਗਣ ਦੇਣ ਜੀ, ਇਹ ਕਹਿਣ ਤੇ ਅਸੀਂ ਲੋਕਾਂ ਨੂੰ ਮਿਲਣਾ ਹੈਗਾ ਆ ਤੇ ਭਾਵੇਂ ਉੱਥੇ ਡਾਂਗ ਵੀ ਭਰਾ ਦੇਣ ਜੀ ਵੀ ਜਿਹੜਾ ਇਹਨਾਂ ਦੇ ਕੋਲ ਜਾਏ, ਇਹ ਸੜਕਾਂ ਦੇ ਉੱਤੇ ਸੁਣਨੇ ਇਹ ਸੜਕਾਂ ਦੇ ਉੱਤੇ ਸੁਣਨੇ ਘੁੰਮਣ ਤੇ ਇਹਨਾਂ ਨੂੰ ਪਤਾ ਲੱਗ ਗਿਆ ਜੀ ਵੀ ਏਦਾਂ ਨਹੀਂ ਸੀ ਨਸ਼ੇ ਚੜਾਓ।
1: ਤੁਸੀਂ ਕਿਉਂ ਪੁੱਟੀਆਂ ਮੰਨ ਵੀ ਲੈਣੀਆਂ
0: ਆਈਡੀਆ ਤਾਂ ਆਈਡੀਆ ਦਿੱਤਾ ਆ ਜੀ, ਇੱਕ ਆਈਡੀਆ ਜੋ ਬਦਲਦੇ ਆਪਕੀ ਦੁਨੀਆਂ ਹੈਂਜੀ, ਉਹਨਾਂ ਨੇ ਯਾਤਰਾ ਕੱਢਣੀ ਹੈਗੀ ਤੇ ਨਾਲ ਸਿਕਿਉਰਿਟੀ ਮੰਗ ਲਈ ਆ ਜੀ, ਜਾਣੀ ਕਿ ਪਬਲਿਕ ਨੂੰ ਲਾਗੇ ਨਾ ਲੱਗਣ ਦਿਓ, ਆਰਾਮ ਨਾਲ ਚੁੱਪ ਕਰਕੇ ਸੜਕ ਤੇ ਕੱਲੇ ਘੁੰਮ ਘੁੰਮ ਕੇ ਆ ਜਾਣ ਜੀ, ਬਸ ਠੀਕ ਹੈ ਯਾਤਰਾ ਨਿਕਲ ਗਏ
1: ਹਾਂਜੀ ਜੀ
0: ਪਰ ਸਾਹਿਬ ਠੀਕ ਹੈ ਸਰ,
1: ਥੈਂਕ ਯੂ ਜੀ,
0: ਮੇਰਾ ਖਿਆਲ ਹੋ ਗਈ ਹੈ ਜੀ ਖਬਰਾਂ, ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਨਾਲ ਹਾਸਾ ਮਜ਼ੂਕਾ ਵੀ ਕਰ ਜਾਂਦੇ ਨੇ ਜੀ, ਤੇ ਆਪਣੇ ਸਰਾਮ ਸਾਹਿਬ ਨੇ ਲਿਖਿਆ ਵੀ ਸੀਗਾ ਜੀ ਬਹੁਤ ਵਧੀਆ, ਕਹਿੰਦੇ ਗੱਲਬਾਤ ਕਰਦੇ ਆ ਸੈਣੀ ਸਾਹਿਬ ਤੇ ਬਹੁਤ ਨੌਲੇਜ ਰੱਖਦੇ ਆ, ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਜਾਂ ਪਿਆਰ ਮੁਹੱਬਤ ਸਾਂਝੀ ਕਰ ਰਹੇ ਆ ਸਾਰੇ ਦੋਸਤ ਹੀ, ਤੇ ਮੁਕੱਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ, ਦਵਿੰਦਰ ਭਾਰਤ ਜੀ UAE ਤੋਂ, ਤੇ ਇਸੇ ਤਰ੍ਹਾਂ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਆ। ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਆ ਦੋਸਤੋ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਜੁੜ ਗਏ ਨੇ, ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਮਾਨ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਆ ਮੁਹੰਮਦ ਜੀ ਦੇ ਨਾਲ, ਕੀ ਗੱਲਬਾਤ ਕਰਦੇ ਆ ਲੈ ਕੇ ਆਏ ਨੇ ਤੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਜਿਹੜੇ ਹੈਗੇ ਭੈਣ ਪੈਸ ਵਕਤਾ ਰੇਡੀਓ ਦੁਆਬਾ ਦੀ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੂ।
1: ਸਤਿ ਸ੍ਰੀ ਅਕਾਲ ਜੀ।
2: ਤੇ ਜੀ ਗੱਲਬਾਤ ਚੱਲ ਰਹੀ ਸੀ ਆਪਣਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ, ਤੇ ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ
1: ਜੀ,
2: ਤੇ ਬਿਲਕੁਲ ਖਬਰਾਂ ਦੇ ਬਾਰੇ ਚ ਵੀ ਖਬਰਾਂ ਵੀ ਸੁਣੀਆਂ, ਬਿਲਕੁਲ ਇਸੇ ਤਰ੍ਹਾਂ ਹੀ ਆ। ਬੜੇ ਜਦੋਂ ਤਬਾਦਲਾ ਖਿਆਲ ਹੁੰਦਾ ਕਿੰਨੀਆਂ ਗੱਲਾਂ ਹੁਣ ਸਾਹਮਣੇ ਆਉਂਦੀਆਂ ਹੈਗੀਆਂ ਹਨਾ,
1: ਤੇ
2: ਸੂਰਤੇ ਹਾਲ ਵੀ ਜਿਹੜੀ ਹੈਗੀ ਆ ਉਹਦਾ ਪਤਾ ਲੱਗਦਾ।
1: ਬਿਲਕੁਲ
2: ਇਹ ਹੈ ਤਾਂ ਇਸੇ ਤਰ੍ਹਾਂ ਹੀ ਆ, ਜਿਹੜੀ ਹੈਗੀ ਆ ਹੁਣ ਜਿਸ ਹਿਸਾਬ ਦੇ ਨਾਲ ਸੂਰਤੇ ਹਾਲ ਬਣਦੀ ਜਾ ਰਹੀ ਆ ਔਰ ਬਣੀ ਹੋਈ ਆ
1: ਜੀ,
2: ਹੈ ਤੇ ਲਾਜ਼ਮ ਜਿਹੜਾ ਹੈਗਾ ਕਹਿੰਦੇ ਨਾ ਗੱਲ ਦੇ ਨਾਲ ਹੱਲ ਜਿਹੜਾ ਹੈਗਾ ਲੱਭ ਜਾਂਦਾ, ਲੇਕਿਨ ਫਿਰ ਵੀ ਪ੍ਰੈਕਟੀਕਲੀ ਹੈ ਨਾ,
1: ਜੇ
2: ਆਪਾਂ ਨਿਰਾ ਹੁਣ ਓਰਲੀ ਕਹਿ ਦਈਏ ਵੀ ਓਰਲੀ ਜਿਹੜਾ ਹੈਗਾ ਜੇ ਇੰਪਲੀਮੈਂਟੇਸ਼ਨ ਨਾ ਕੀਤੀ ਸੀ ਹੈ ਨਾ, ਫਿਰ ਤਾਂ ਉਹ ਵਿੱਚ ਵਿੱਚ ਚੱਲ ਰਹੀ ਹੈ ਰਹਿ ਜਾਂਦਾ ਕੰਮ ਜਿਹੜਾ ਗਲਤ ਇੰਪਲੀਮੈਂਟੇਸ਼ਨ ਦੀ ਹੈ ਨਾ, ਪ੍ਰੈਕਟੀਕਲੀ ਹੈ
1: ਬਿਲਕੁਲ,
2: ਹਾਂ ਤੇ ਉਹਨੂੰ ਉਹ ਜਿਹੜਾ ਹੈਗਾ ਲਾਗੂ ਵੀ ਕੀਤਾ ਜਾਵੇ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਸੁਣੀਆਂ ਆ, ਹਾਲਾਤ ਜਿਹੜੇ ਹੈਗੇ ਆ ਜਾਂ ਸੂਰਤੇ ਹਾਲ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਆ, ਵੈਸੇ ਤਾਂ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਆ ਹਲਚਲ ਮੱਚੀ ਹੋਈ ਆ, ਲੇਕਿਨ ਖਾਸ ਕਰ ਚਲੋ ਆਪਾਂ ਪੰਜਾਬ ਦੇ ਨਾਲ ਜਿਹੜਾ ਹੈਗਾ ਹੈ ਲਿੰਕ ਆ ਭਾਈ, ਭਾਵੇਂ
1: ਜੀ
2: ਸੱਤ ਸਮੁੰਦਰ ਪਾਰ ਵੀ ਬੈਠੇ ਆ ਪਰ ਲਿੰਕ ਤਾਂ ਹੈ ਨਾ ਸਾਡਾ।
1: ਬਿਲਕੁਲ ਹੈ ਜੀ,
2: ਹਾਂ,
1: ਬਿਲਕੁਲ ਹੈ
2: ਤੇ ਦਰਦ ਹੁੰਦਾ ਆ,
1: ਜੀ
2: ਦਰਦ ਜਿਹੜਾ ਹੈਗਾ ਹੁੰਦਾ ਜਦੋਂ ਕੁਛ ਉੱਥੇ ਹੁੰਦਾ ਆ ਜਾਂ ਕੁਛ ਜਿਹੜਾ ਹੈਗਾ ਮਾਕੂਲ ਜਿਹੜਾ ਹੈਗਾ ਹੁੰਦਾ ਤੇ ਜਾਂ ਜਿਹੜਾ ਹੈਗਾ ਸਹੀ ਨਹੀਂ ਹੁੰਦਾ ਤੇ ਬੜਾ ਦੁੱਖ ਵੀ ਪ੍ਰਗਟ ਹੁੰਦਾ ਪਰ ਅਫਸੋਸ ਵੀ ਹੁੰਦਾ
1: ਜੀ ਬਿਲਕੁਲ
2: ਯਾਰ ਉਹ ਕਿਹੜੀ ਸੰਨ ਆਉਣੀ ਹੈਗੀ ਆ ਜਾਂ ਕਿਹੜੀ ਜਿਹੜਾ ਹੈਗਾ 2070 ਆਉਣਾ ਆ ਜਾਂ ਜਿਹੜਾ ਹੈਗਾ 50 ਆਉਣਾ, ਕਦੋਂ ਆਉਣਾ ਜਿਹੜਾ ਹੈਗਾ ਉਹ ਜਦੋਂ ਵੀ ਜਿਹੜਾ ਹੈਗਾ ਸਭ ਕੁਛ ਨਾਰਮਲ ਹੋਊਗਾ।
1: ਬਿਲਕੁਲ,
2: ਲੇਕਿਨ ਇਹ ਤਾਂ ਹੁਣ ਮੌਜੂਦਾ ਜਿਹੜੇ ਹੈਗੇ ਆ ਅੱਗੇ ਰਹਿਨੁਮਾ ਹੈਗੇ ਆ ਇਹਨਾਂ ਨੂੰ ਚਾਹੀਦਾ ਹੈਗਾ ਵੀ ਭਾਈ ਜਿਹੜਾ ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ।
1: ਬਿਲਕੁਲ
2: ਜੀ, ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ। ਹੁਣ ਜੇ ਮੇਰੀਆਂ ਗੱਲਾਂ ਕਰ ਲਈ ਰਾਜਨੀਤੀ, ਫਿਰ ਕਿਸ ਚੀਜ਼ ਦਾ ਨਾਂ ਰਾਜਨੀਤੀ? ਇਸੇ ਚੀਜ਼ ਦਾ ਨਾਂ ਹੀ ਆ ਨਾ,
1: ਜੀ ਜੀ ਬਿਲਕੁਲ,
2: ਜੋ ਕਹਿਣਾ ਉਹ ਕਰਨਾ ਨੀ,
1: ਕਰਨਾ ਨੀ,
2: ਜੋ ਕਹਿਣਾ ਆ ਉਹ ਤਾਂ ਕਰਨਾ ਨੀਗਾ, ਜੋ
1: ਜੀ
2: ਕਰਨਾ ਉਹ ਕਹਿਣਾ ਨੀ।
1: ਬਿਲਕੁਲ ਹੈ,
2: ਇਹਦੇ ਨਾਲ ਹੀ ਰਾਜਨੀਤੀ ਆ, ਹੋਰ ਕੀ ਹੈਗਾ
1: ਜੀ।
2: ਪਰ ਨਹੀਂ ਵਿੱਚ ਕੁਛ ਜਿਹੜਾ ਹੈਗਾ ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ,
1: ਬਿਲਕੁਲ
2: ਹੋਣੀ ਚਾਹੀਦੀ ਆ, ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ ਆ। ਹੁਣ ਜਿਹੜੀਆਂ ਹੈਗੀਆਂ ਪਿੱਛੇ ਬਾਦਸ਼ਾਹੀਆਂ ਗੁਜਰੀਆਂ ਹੈਗੀਆਂ, ਹਜ਼ਰਤ ਸੁਲੇਮਾਨ ਹੋਇਆ ਉਹਨਾਂ ਦੇ, ਉਹਨਾਂ ਨੇ ਜਿਹੜਾ ਹੈਗਾ ਕਹਿਣ ਦਾ ਮਤਲਬ ਕੀਤੀ ਆ, ਹਕੂਮਤ ਕੀਤੀ ਆ
1: ਜੀ,
2: ਤੇ ਉਹਨਾਂ ਦਾ ਜਿਹੜਾ ਹੈਗਾ ਨਾਮ ਵੀ ਹੈਗਾ ਆ ਇਸ ਹੁਣ ਤੱਕ ਜਿਹੜਾ ਹੈਗਾ ਰਹਿੰਦੀ ਦੁਨੀਆਂ ਤੱਕ ਰਹੂਗਾ ਵੀ। ਪਰ ਜਿਹੜੇ ਵੀ ਹੋਏ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਜਾਂ ਗੁਰੂ ਗੋਬਿੰਦ ਸਿੰਘ ਜੀ ਵੀ ਹੋਏ
1: ਜੀ,
2: ਇਹ ਜੀ ਤੇ ਉਹਨਾਂ ਨੇ ਹਕੂਮਤਾਂ ਨੀ ਕੀਤੀਆਂ, ਹਕੂਮਤਾਂ ਤਾਂ ਉਹਨਾਂ ਨੇ ਵੀ ਕੀਤੀਆਂ, ਪਰ ਜਿਹੜਾ ਹੈਗਾ ਕਹਿਣ ਦਾ ਮਤਲਬ ਉਹ ਆਪਣੇ ਦੌਰ ਦੇ ਵਿੱਚ ਕਰ ਗਏ, ਆਪਣਾ ਰੋਲ ਅਦਾ ਕਰ ਗਏ ਤੇ ਅਸੀਂ ਕਰ ਗਏ, ਉਹ ਤਾਂ ਕਰ ਗਏ, ਉਹ ਦੇ ਆਰ ਰਿਸਪੋਂਸੀਬਲ ਫਾਰ ਦੇਅਰ ਸੈਲਫ
1: ਜੀ, ਬਿਲਕੁਲ
2: ਤੇ ਅਸੀਂ ਵੀ ਆਰ ਰਿਸਪੋਂਸੀਬਲ ਫਾਰ ਆਵਰ ਸੈਲਫ
1: ਜੀ,
2: ਵੀ ਅਸੀਂ ਜੋ ਕਰਦੇ ਹਾਂ ਕੱਲ ਨੂੰ ਪਕੜ ਤਾਂ ਸਾਡੀ ਉਸ ਹਿਸਾਬ ਨਾਲ ਹੋਣੀ ਨਾ।
1: ਬਿਲਕੁਲ,
2: ਇਸ ਕਰਕੇ ਸਾਨੂੰ ਜਿਹੜਾ ਹੈਗਾ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਕੋਈ ਨੀ ਜੀ ਕੱਲ ਨੂੰ ਕਰ ਲਾਂਗੇ, ਪਰਸੋਂ ਨੂੰ ਕਰ ਲਾਂਗੇ, ਗਫਲਤ ਇਹ ਗਫਲਤ ਅੱਲਾ ਦੀ ਕਸਮ ਜਿਹੜਾ ਹੈਗਾ ਬੜੀ ਡੇਂਜਰਸ ਹੈਗੀ ਆ, ਜੋ ਕਹਿੰਦੇ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ,
1: ਬਿਲਕੁਲ
2: ਮੈਂ ਪਰਲੇ ਹੋਏਗੀ ਬਹੁਰੇ ਕਰੇਗਾ ਕੰਮ
1: ਜੀ,
2: ਤੂੰ ਕਹਿੰਦਾ ਮੈਂ ਕੱਲ ਨੂੰ ਕਰ ਲੈਣਾ, ਜਿਹੜਾ ਕੱਲ ਨੂੰ ਕਰਨਾ ਅੱਜ ਕਰ ਕੰਮ, ਜਿਹੜਾ ਅੱਜ ਕਰਨਾ ਹੁਣੇ ਕਰ ਲੈ, ਜਿਹੜਾ ਭਰਾਵਾ ਜਿਹੜਾ ਹੈਗਾ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਕਦੋਂ ਕਰਨਾ।
1: ਬਿਲਕੁਲ ਜੀ,
2: ਤੇ ਇਹ ਚੀਜ਼ਾਂ ਹੈਗੀਆਂ, ਇਹ ਸੋਚਣਾ ਚਾਹੀਦਾ, ਇਹ ਕਦੀ ਨਹੀਂ ਗਫਲਤ ਜਿਹੜੀ। ਕੁਛ ਕਹਿਣ ਲੱਗੇ ਸੀ ਤੁਸੀਂ?
1: ਮੈਂ ਇਹ ਸੋਚ ਰਿਹਾ ਸੀ, ਚਲੋ ਤੁਸੀਂ ਕਾਫੀ ਜਾਣਦੇ ਹੋ ਮੁਸਲਿਮ ਭਾਈਚਾਰੇ ਦੇ ਨਾਲ ਵਾਹ ਵਾਸਤਾ ਰੱਖਦੇ ਹੋ, ਜਿਵੇਂ ਕਿ ਸੈਣੀ ਸਾਹਿਬ ਵੀ ਗੱਲ ਕਰਕੇ ਗਏ ਨੇ, 3 ਤਲਾਕ ਦਾ ਮੁੱਦਾ ਜਿਹੜਾ ਹੈ ਉਹ ਲਾਅ ਬਦਲ ਰਹੇ ਨੇ ਜਾਂ ਸਿਵਲ ਕੋਡ ਆ ਰਿਹਾ ਇੰਡੀਆ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਭਾਈਚਾਰਾ ਕੀ ਸੋਚਦਾ ਇਹਦੇ ਬਾਰੇ?
2: ਆਪਣਾ ਵੀਰਪਿੰਦਰ ਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ
1: ਜੀ,
2: ਤੇ ਗੱਲ ਇਸ ਤਰ੍ਹਾਂ ਹੈਗੀ ਆ, ਇਹ ਤਾਂ ਆਲਰੇਡੀ ਜਿਹੜਾ ਹੈਗਾ ਬਣ ਚੁੱਕਾ ਹੈਗਾ ਸਾਰਾ ਕੁਛ, ਹੁਣ ਉਹਦੇ ਵਿੱਚ ਜਿਹੜਾ ਹੈਗਾ ਹੋਰ ਕਿਹਨੇ ਬਣਾਉਣਾ ਹੈਗਾ, ਆਲਰੇਡੀ ਇਹਦੇ ਕਿਤਾਬਾਂ 4 ਕਿਤਾਬਾਂ ਆ
1: ਜੀ,
2: ਹੈ ਜ਼ਬੂਰ ਆ, ਤੌਰਾਤ ਆ, ਅੰਜੀਲ ਆ ਔਰ ਕੁਰਾਨ ਹੈ
1: ਜੀ,
2: ਇਹ 4 ਕਿਤਾਬਾਂ ਦੇ ਵਿੱਚ ਆਇਆ ਜਿਹੜਾ ਹੈਗਾ, ਇਹ ਆਇਆ ਆ ਚੁੱਕਾ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਹੁਣ ਜੇ ਕਹੀਏ ਵੀ ਮੈਂ ਇਹ ਚ ਅਮੈਂਡਮੈਂਟ ਕਰਨੀ ਆ ਜਾਂ ਫਲਾਨਾ ਕਰਨੀ ਆ ਧਮਕਾਨੀ ਚੀਜ਼ ਕਰਨੀ ਆ, ਉਹ ਚ ਗੁੰਜਾਇਸ਼ ਹੀ ਹੈ ਨੀ
1: ਜੀ,
2: ਗੁੰਜਾਇਸ਼ ਹੀ ਹੈ ਨੀ ਵੀ ਜਿਹੜਾ ਹੈਗਾ ਕੋਈ ਦੂਸਰਾ ਜਿਹੜਾ ਹੈਗਾ ਉਹਦੇ ਚ ਅਮੈਂਡਮੈਂਟ ਕਰ ਲੂਗਾ, ਹਾਂ ਉਹ ਆਪਣੀਆਂ ਮਾਨਾਈਆਂ ਕਰਨੀਆਂ ਹੈਗੀਆਂ ਤੇ ਉਹ ਗੱਲ ਅਲੱਗ ਹੈਗੀਆਂ, ਵੀ ਚਲੋ ਆਪਣੇ ਕਾਨੂੰਨ ਬਣਾਈਏ ਜੇਬ ਚੋਂ ਕੱਢ ਕੇ
1: ਜੀ,
2: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ, ਜਿਹੜੇ ਜਿਹੜੇ ਕਾਨੂੰਨ ਅਸਮਾਨੀ ਬਣ ਚੁੱਕੇ ਹੈਗੇ ਨਾ, ਇੱਕ ਤਾਂ ਜ਼ਮੀਨੀ ਹੈਗੇ ਆ, ਜ਼ਮੀਨੀ ਥੱਲੇ ਤੁਸੀਂ ਜੋ ਮਰਜ਼ੀ ਕਰੀ ਜਾਓ, ਹੁਣ ਜਿਹੜਾ ਹੈਗਾ ਜਿਹੜਾ ਹੈਗਾ ਅਕਾਲ ਪੁਰਖ ਕਹਿੰਦਾ ਵੀ ਐਵੇਂ ਕਰੋ, ਅਸੀਂ ਕਹਿੰਦੇ ਚਲੋ ਨਹੀਂ ਜੀ ਐਵੇਂ ਕਰਾਂਗੇ ਪਰ ਕੁਛ ਪਲੱਸ ਕਰ ਲੈਂਦੇ ਐਵੇਂ ਕਰਾਂਗੇ, ਉਹ ਗੱਲ ਬਣ ਜੂਗੀ, ਐਵੇਂ ਨੀ ਹੁੰਦਾ
1: ਜੀ,
2: ਜਿਹੜਾ ਅਸਮਾਨੀ ਕਾਨੂੰਨ ਬਣ ਚੁੱਕੇ ਆ ਜਾਂ ਅਸਮਾਨੀ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਉਹ ਕਿਤਾਬਾਂ ਉਤਰੀਆਂ ਹੈਗੀਆਂ ਉਹਦੇ ਵਿੱਚ ਆ ਚੁੱਕਾ ਹੈਗਾ ਆਲਰੇਡੀ ਜਿਹੜਾ ਹੈਗਾ। ਬਾਕੀ ਜਿਹੜੀ ਗੱਲ ਕਹਿੰਦੇ 3 ਤਲਾਕ ਵਾਲੀ, ਉਹਦਾ ਜਿਹੜਾ ਹੈਗਾ ਇਹ 3 ਤਲਾਕ ਇਸਲਾਮ ਦੇ ਵਿੱਚ ਆ
1: ਜੀ,
2: ਹਿੰਦੂਇਜ਼ਮ ਦੇ ਵਿੱਚ ਹੈਗੇ 3 ਤਲਾਕ, ਇਹਨਾਂ ਦੀ ਕਿਤਾਬ ਹੀ ਲੈ ਆਓ
1: ਮੈਨੂੰ
2: ਦਿਖਾ ਦਿਓ ਕਿ ਉਸ ਕਿਤਾਬ ਦੇ ਵਿੱਚ ਲਿਖਿਆ ਵੀ 3 ਤਲਾਕ ਇੱਥੇ ਜਿਹੜੇ ਹੈਗੇ
1: ਜੀ
2: ਨਹੀਂ ਹੈ, ਸਹੀ ਹੈ ਨਾ। ਤੇ ਹੁਣ ਜੇ ਇੱਕ ਜਿਹੜਾ ਹੈਗਾ ਜੇ ਹਿੰਦੂ ਜਿਹੜਾ ਹੈਗਾ ਹਿੰਦੂਇਜ਼ਮ ਦਾ ਸਰਕਾਰ ਦਾ ਜਾਂ ਸੁਪਰੀਮ ਲੀਡਰ ਹੈ ਉਹ ਕਹੇ ਨਹੀਂ ਜੀ ਐਵੇਂ ਨੀ ਐਵੇਂ ਹੁੰਦਾ ਤੇ ਐਵੇਂ ਹੋ ਸਕਦਾ, ਇਸਲਾਮ ਹੈ, ਇਸਲਾਮ ਤੋਂ ਵੈਸੇ ਹੀ ਸੈਪਰੇਟ ਹੈਗਾ,
1: ਬਿਲਕੁਲ
2: ਹੀ ਵੱਖਰਾ ਹੈਗਾ
1: ਜੀ,
2: ਹੈ ਕਿ ਨਹੀਂ। ਤੇ ਇਹ ਗੱਲ ਨੀ ਬਣਦੀ, ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਲਓ ਜੀ ਅਸੀਂ ਕਾਨੂੰਨ ਨਵਾਂ ਬਣਾਉਣਾ, ਤੁਸੀਂ ਬਣਾਈਓ ਜਿਵੇਂ ਮਰਜ਼ੀ,
1: ਬਿਲਕੁਲ
2: ਉਹ ਐਕਸੈਪਟੇਬਲ ਹੀ ਹੈ ਨੀਗਾ ਬਿਲਕੁਲ ਆਪਣਾ ਸਿੱਖਇਜ਼ਮ ਜਿਹੜਾ ਹੈਗਾ ਸਿੱਖਇਜ਼ਮ ਦਾ ਵੀ ਜਿਹੜਾ ਹੈਗਾ ਭਾਈ ਉਹਨਾਂ ਦੇ ਕਾਨੂੰਨ ਹੈਗੇ
1: ਬਿਲਕੁਲ
2: ਇਹਨਾਂ ਦੇ ਨਹੀਂ ਹੈ ਉਹਨਾਂ ਦੇ ਵੀ ਤਾਂ ਇੱਕ ਹਿਸਟਰੀ ਹੈਗੀ
1: ਬਿਲਕੁਲ ਉਹਨਾਂ ਦੀ ਮਰਿਆਦਾ ਆਪਣੀ ਵੱਖਰੀ ਹੈ ਜੀ ਬਿਲਕੁਲ
2: ਜੇ ਉਹਨਾਂ ਦੇ ਵਿੱਚ ਆਪਾਂ ਕਵਾਂਗੇ ਪਲੱਸ ਮਾਈਨਸ ਕਰ ਲਈਏ ਤਾਂ ਦੂਸਰਾ ਆਣ ਕੇ ਕਵੀ ਲਓ ਪਲੱਸ ਮਾਈਨਸ ਉਹ ਕੋਈ ਗੱਲ ਬਣ ਜਾਏ
1: ਬਿਲਕੁਲ
2: ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਓ ਤੁਸੀਂ ਜਿਹੜਾ ਹੈਗਾ
1: ਜੀ ਬਿਲਕੁਲ
2: ਹਰ ਇੱਕ ਦਾ ਆਪਣਾ ਅਲੱਗ ਅਲੱਗ ਹੈਗਾ
1: ਅਲੱਗ ਹੈ ਜੀ ਬਿਲਕੁਲ
2: ਤੇ ਬਾਕੀ ਤਿੰਨ ਤਲਾਕ ਜਿਹੜੇ ਹੈਗੇ ਆ ਤਿੰਨ ਤਲਾਕ ਜਿਹੜੇ ਮੈਂ ਚਲੋ ਕੁਰਾਨ ਦੇ ਹਿਸਾਬ ਨਾਲ ਜਿੰਨਾ ਨੌਲੇਜ ਆ
1: ਜੀ
2: ਪੜਿਆ ਵੀ ਹੈਗਾ ਤਿੰਨ ਤਲਾਕ ਜਿਹੜੇ ਹੈਗੇ ਆ ਇਹ ਨੀ ਹੁੰਦਾ ਵੀ ਜ਼ੁਬਾਨ ਚੋਂ ਤੁਸੀਂ ਜਿਵੇਂ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਚਲੋ ਉਹ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਹਾ ਹੈਗਾ ਪਰ ਮੈਂ ਜਿਹੜਾ ਹੈਗਾ ਇਸਲਾਮ ਦੀ ਜਿਹੜਾ ਹੈਗਾ ਕਾਇਦੇ ਕਾਨੂੰਨ ਦੇ ਮੁਤਾਬਕ ਗੱਲ ਕਰਦਾ ਹੈਗਾ ਇਸਲਾਮ ਦਾ ਜੋ ਆਇਨ ਹੈਗਾ ਉਹਦੇ ਮੁਤਾਬਕ ਗੱਲ ਕਰਦਾ ਹੈਗਾ ਵੀ ਉਹਦੇ ਵਿੱਚ ਇਹ ਨੀ ਹੁੰਦਾ ਜ਼ੁਬਾਨ ਚ ਹੁਣ ਤੁਸੀਂ ਤਿੰਨ ਵਜੇ ਲਓ ਜੀ
1: ਤਲਾਕ ਤਲਾਕ ਤਲਾਕ ਉਹ ਜਿੱਦਾਂ ਪ੍ਰੋਗਰਾਮ ਅੱਜ ਜਾਂ ਸੀਰੀਅਲ ਦੇ ਵਿੱਚ ਹੁੰਦਾ ਓਦਾਂ ਨੀ ਗਾ ਜੀ ਬਿਲਕੁਲ
2: ਨਹੀਂ ਨਹੀਂ ਨਹੀਂ ਨਹੀਂ ਇਹ ਇਹ ਗੱਲ ਨਹੀਂ
1: ਜੀ
2: ਤਿੰਨ ਤਲਾਕ ਦਾ ਮਤਲਬ ਉਹਦੇ ਵਿੱਚ ਮਿਆਦ ਹੈਗੀ ਆ
1: ਜੀ
2: ਉਹਦੇ ਵਿੱਚ ਕੁਛ ਡਿਸਟੈਂਸ ਹੈਗੀ ਆ ਜਿਵੇਂ ਹੁਣ ਤੁਸੀਂ ਗੱਲ ਨਹੀਂ ਬਣਦੀ ਪਈ ਮੀਆਂ ਬੀਬੀ ਆ ਮੀਆਂ ਬੀਬੀ ਦੇ ਵਿੱਚ ਨਹੀਂ ਗੱਲ ਬਣਦੀ ਪਈ ਚਲੋ ਕਲਾ ਕਲੇਸ਼ ਕਹਿ ਲਓ ਜਾਂ ਜਿਹੜਾ ਹੈਗਾ ਲੈ ਵੀ ਕੁਛ ਜਿਹੜਾ ਹੈਗਾ ਤਕਰਾਰ ਹੋ ਗਿਆ
1: ਜੀ
2: ਤੇ ਉਹ ਜਿਹੜਾ ਹੈਗਾ ਲਓ ਜੀ ਮੈਂ ਤੈਨੂੰ ਮੈਂ ਜਿਹੜਾ ਹੈਗਾ ਤਲਾਕ ਲਈ ਆ ਤੇਰੀ
1: ਜੀ
2: ਉਹ ਤਲਾਕ ਨਹੀਂ ਹੋਇਆ ਜੇ ਇੱਕ ਵਾਰੀ ਕਹਿਤਾ ਨਾ ਤਾਂ ਤਲਾਕ ਨਹੀਂ ਆ
1: ਜੀ
2: ਹਾਂ ਉਹਦੇ ਵਿੱਚ ਇੱਕ ਅਰਸਾ ਹੈਗਾ ਆ ਫਿਰ ਉਸ ਅਰਸੇ ਦੇ ਵਿੱਚ ਤੁਸੀਂ ਇੱਕ ਮਹੀਨਾ ਆ
1: ਜੀ
2: ਜੇ ਤੁਸੀਂ ਉਸ ਅਰਸੇ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਜਿਹੜੀ ਅਣਬਣ ਹੈਗੀ ਆ ਉਹ
1: ਸੁਲਝ ਜਾਂਦਾ ਮਸਲਾ ਜੀ
2: ਸੁਲਝ ਜਾਂਦਾ ਮਸਲਾ ਵੀ ਚਲੋ ਬੈਠ ਕੇ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਹੱਲ ਕਰ ਲੈਂਦੇ ਹਨ
1: ਜੀ
2: ਤੇ ਮੀਆਂ ਬੀਬੀ ਸਹਿਮਤ ਹੋ ਜਾਂਦੇ ਤਾਂ ਕੋਈ ਨਹੀਂ ਨੋ ਪ੍ਰੋਬਲਮ ਮੋਸਟ ਵੈਲਕਮ
1: ਜੀ
2: ਤੇ ਜੇ ਇੱਕ ਮਹੀਨਾ ਗੁਜ਼ਰ ਗਿਆ ਉਥੋਂ ਬਾਅਦ ਜਿਹੜਾ ਹੈਗਾ ਫਿਰ ਤੁਸੀਂ ਫਿਰ ਦੁਬਾਰਾ ਉਸੇ ਗੱਲ ਤੇ ਹੀ ਫੇਰ ਆ ਸਕਦੇ ਆ ਵੀ ਕਹਿ ਸਕਦੇ ਕਿ ਗੱਲ ਤਾਂ ਕਿਸੇ ਪਾਸੇ ਲੱਗਦੀ ਨੀ
1: ਵਾਰਨਿੰਗ ਦਿੰਦਾ ਮੈਂ ਤੈਨੂੰ
2: ਜੀ ਲੈ ਵੀ ਮੈਨੂੰ ਵੀ ਕੋਈ ਆਸ ਉਮੀਦ ਨਹੀਂ ਲੱਗਦੀ ਪਈ ਚ ਬੀਵੀ ਜਿਹੜੀ ਹੈਗੀ ਆ ਪੱਲਾ ਕਰਾਉਂਦੀ ਪਈ ਤੇ ਮੁਸ਼ਕਲ ਹੀ ਆ ਕੰਮ ਲੱਗਦਾ ਫਿਰ ਵੀ ਉਹ ਫਿਰ ਵੀ ਦੂਜੀ ਵਾਰੀ ਜੇ ਤੁਸੀਂ ਤਲਾਕ ਕਹਿੰਦੇ ਤਾਂ ਤਲਾਕ ਫਿਰ ਵੀ ਨੀ
1: ਜੀ ਉਹ ਵਾਰਨਿੰਗ ਹੋ ਗਈ ਜੀ ਮਤਲਬ ਕਿ ਬਿਲਕੁਲ
2: ਹਾਂ ਹਾਂ ਸਿਗਨਲ ਅਗਰੇ ਆ ਰਿਹਾ ਪਹਿਲੋਂ ਵਨ ਟਾਈਮ ਹੋ ਗਿਆ ਸੈਕਿੰਡ ਟਾਈਮ ਹੋ ਗਿਆ
1: ਜੀ
2: ਫਿਰ ਉਹ ਤੋਂ ਲਾਸਟ ਜਿਹੜਾ ਤੀਸਰਾ ਤਲਾਕ ਜਿਹੜਾ ਉਹ ਤੀਸਰੇ ਮਹੀਨੇ ਦੇ ਵਿੱਚ ਜਾ ਕੇ ਹੈਗਾ
1: ਜੀ
2: ਇਹ ਨੀ ਕਹਿੰਦਾ ਇੱਕ ਸੈਕਿੰਡ ਜੇ ਦੇ ਵਿੱਚ ਤੁਸੀਂ ਤਿੰਨ ਸਾਲ ਲਓ ਤਲਾਕ ਤਲਾਕ ਤਲਾਕ ਤਲਾਕ
1: ਜੀ
2: ਐਵੇਂ ਨਹੀਂ ਹੁੰਦਾ ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਜਿਹੜੇ ਮੈਂ ਕਹਿੰਦਾ ਜਿਹੜੇ ਐਵੇਂ ਕਹਿੰਦੇ ਹੈਗੇ ਜੋ ਜੀ ਹੋ ਗਿਆ ਤਾਂ ਉਹਨਾਂ ਨੂੰ ਕੋਈ ਨਹੀਂ ਗੀ ਮਾਲੂਮ ਆ ਤਾਂ ਪਤਾ ਨੀ ਕਿੱਥੋਂ ਉਹਨਾਂ ਨੇ ਗੱਲਾਂ ਕੱਢ ਕੇ
1: ਜੀ
2: ਤੇ ਇਹ ਚੀਜ਼ਾਂ ਹੈਗੀਆਂ ਉਹਦਾ ਅਰਸਾ ਆ ਤੇ ਤੀਸਰਾ ਮਹੀਨੇ ਦੇ ਵਿੱਚ ਜਾ ਕੇ ਫਿਰ ਵੀ ਜਿਹੜਾ ਤੁਹਾਡੇ ਵਿੱਚ ਕੋਈ ਜਿਹੜੀ ਅਣਬਣ ਹੀ ਰਹਿੰਦੀ ਆ ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ
1: ਜੀ
2: ਕੀ ਹੋਇਆ ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ ਫਿਰ ਤਾਂ ਫਾਸਲਾ ਤਾਂ ਹੈ ਹੀ ਆ
1: ਬਿਲਕੁਲ
2: ਇਹ ਚੀਜ਼ਾਂ ਹੈਗੀਆਂ ਫਿਰ ਜਦੋਂ ਨਹੀਂ ਫੈਸਲਾ ਹੁੰਦਾ ਤੇ ਫਿਰ ਫਾਸਲਾ ਹੀ ਹੁੰਦਾ ਹੁੰਦਾ ਆ ਹੋਰ ਕੁਛ ਨੀ ਹੁੰਦਾ ਹੁੰਦਾ ਤੇ ਉਹ ਜਿਹੜਾ ਫਿਰ ਫਾਸਲਾ ਜਦੋਂ ਹੁੰਦਾ ਆ ਤਾਂ ਫਿਰ ਉਹ ਤੀਸਰਾ ਤਲਾਕ ਆ ਤੁਸੀਂ ਕਹਿੰਦੇ ਵੀ ਹੁਣ ਤਾਂ ਹੱਦੀ ਹੋ ਗਈ ਆ ਸਿਰੋਂ ਪਾਣੀ ਟੱਪ ਗਿਆ ਹੈਗਾ ਤੇ ਜਾਂ ਤੈਨੂੰ ਤਲਾਕ ਦਿੱਤਾ ਹੈਗਾ ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਐਕਸੈਪਟੇਬਲ ਹੁੰਦਾ ਅਸਮਾਨੀ ਕਿਤਾਬ ਦੇ ਮੁਤਾਬਕ
1: ਕਾਗਜ਼ੀ ਕਾਰਵਾਈ ਸ਼ੁਰੂ ਹੋ ਜਾਂਦੀ ਫਿਰ ਜੀ
2: ਹਾਂ ਕਾਗਜ਼ੀ ਕਾਰਵਾਈ ਵੀ ਤੁਸੀਂ ਫਿਰ ਉਹਨਾਂ ਦੀ ਜਿਹੜੀ ਅਦਾਲਤ ਹੈ ਇਸਲਾਮਿਕ
1: ਪੰਚਾਇਤ ਆ ਜਾਂ ਕੁਝ ਵੀ ਲੱਗਦਾ ਕਬੀਲਾ ਆ ਜੀ
2: ਦਾਰੁਲ ਕਦਾ ਹਾਂ ਸਾਡੇ ਇੱਥੇ ਦਾਰੁਲ ਕਦਾ ਕਹਿ ਦਿੰਦੇ ਹੈਗੇ
1: ਜੀ
2: ਤੇ ਉਹ ਜਿਹੜਾ ਹੈਗਾ ਇਸਲਾਮੀ ਕੋਰਟ ਜਿਹੜੀ ਹੈਗੀ ਆ ਫਿਰ ਉਹ ਵੀ ਇਸਲਾਮੀ ਕੋਰਟ ਇਹ ਦੂਸਰੀ ਕੋਰਟ ਨਹੀਂ ਮਿਲਿਆ ਵੀ ਜਿਹੜਾ ਹੈਗਾ ਦੂਸਰੇ ਜਾਂ ਹਿੰਦੂਇਜ਼ਮ ਜਾਂ ਦੂਸਰੇ ਦੇ ਵਿੱਚੋਂ ਜਾ ਕੇ ਤੁਸੀਂ
1: ਬਿਲਕੁਲ
2: ਇਸਲਾਮਿਕ ਕੋਰਟ
1: ਹਾਂ
2: ਕਿਉਂਕਿ ਉਹਦੇ ਵਿੱਚ ਲਿਖਿਆ ਆ ਤੇ ਉਹ ਫਿਰ ਉਹ ਕਾਨੂੰਨ ਪਾਸ ਕਰੇ ਕਿ ਲੈ ਵੀ ਇਹਨਾਂ ਦੀ ਕਿਸੇ ਪਾਸੇ ਗੱਲ ਨਹੀਂ ਲੱਗੀ ਤਾਂ ਹੁਣ ਇਹ ਜਿਹੜਾ ਹੈਗਾ ਸਿਰੋਂ ਪਾਣੀ ਟੱਪ ਗਿਆ ਤੇ ਹੁਣ ਇਹ ਅਲੱਗ ਹੋ ਜਾਣ ਚ ਹੀ ਫਾਇਦਾ
1: ਜੀ
2: ਤੇ ਬੰਦਾ ਵੀ ਇਹ ਸੋਚ ਲਵੇ ਪੀ ਲੈ ਵੀ ਇਹ ਹੁਣ ਸਿਰੋਂ ਪਾਣੀ ਟੱਪਿਆ ਤੇ ਹੁਣ ਜਿਹੜਾ ਹੈਗਾ ਨਾ ਕੀ ਕਹਿੰਦੇ ਹੁੰਦੇ ਆ ਵੀ ਸੁੜਾ ਸਫਾਈ ਦੇ ਨਾਲ ਹੀ ਦੂਰ ਹੋ ਜਾਓ ਤਾਂ ਚੰਗਾ ਹੈਗਾ
1: ਹਨਾ
2: ਐਵੇਂ ਜਿਹੜਾ ਉਹਨੂੰ ਵੀ ਪਰੇਸ਼ਾਨ ਕਰਨਾ ਆਪ ਵੀ ਪਰੇਸ਼ਾਨ ਹੋਣਾ ਤੇ ਤੀਸਰਾ ਜਿਹੜਾ ਤਲਾਕ ਆ ਉਹ ਐਕਸੈਪਟੇਬਲ ਹੁੰਦਾ ਤੇ ਕੋਰਟ ਜਿਹੜਾ ਕਾਜ਼ੀ ਜਿਹੜਾ ਹੈਗਾ ਉਹ ਇਸ ਚੀਜ਼ ਦਾ ਜਿਹੜਾ ਫਾਈਨਲਾਈਜ਼ ਕਰਦਾ
1: ਡਿਸੀਜਨ
2: ਦੇ ਦਿੰਦਾ ਹੈਗਾ
1: ਬਿਲਕੁਲ
2: ਤਮਾਮ ਸਬੂਤਾਂ ਔਰ ਗਵਾਹਾਂ ਨੂੰ ਮੱਦੇ ਨਜ਼ਰ ਰੱਖ ਕੇ
1: ਜੀ
2: ਫਿਰ ਜਿਹੜਾ ਹੈਗਾ ਉਹ ਕਹਿੰਦੇ ਹੈਗੇ ਪਹਿਲਾਂ ਠੀਕ ਹੈ ਤਲਾਕ ਉਹ ਫਿਰ ਦੂਰ ਹੋ ਜਾਂਦੇ ਹੈਗੇ ਆ ਫਿਰ ਫੈਸਲਾ ਨਾ ਹੋ ਸਕਿਆ ਤਾਂ ਫਾਸਲਾ ਹੋ ਜਾਏਗਾ ਫਿਰ ਫੈਸਲਾ ਤਾਂ ਹੋ ਗਿਆ ਫਿਰ ਫਾਸਲਾ ਜਿਹੜਾ ਫਾਸਲਾ ਵੀ ਹੋ ਗਿਆ ਤਾਂ ਫੈਸਲਾ ਵੀ ਹੋ ਗਿਆ
1: ਬਿਲਕੁਲ
2: ਹੈਗੀਆਂ ਤੇ ਇਹ ਜਿਹੜਾ ਹੈਗਾ ਆਪਣਾ ਵੀਰ ਭੁਪਿੰਦਰ ਜੀ
1: ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕੀਤੀ ਤੁਸੀਂ
2: ਥੈਂਕ ਯੂ ਸੋ ਮਚ ਜਿਹੜੀ ਚੀਜ਼ ਦਾ ਪਤਾ, ਕਿਉਂਕਿ ਮੈਂ ਹੁਣ ਇਹਨਾਂ ਦੇ ਵਿੱਚ ਹੀ ਰਹਿੰਦਾ, ਮੈਨੂੰ
1: ਬਿਲਕੁਲ
2: ਜਿਹਨਾਂ ਦਾ ਪਤਾ ਉਹ ਆਪਾਂ ਦੱਸ ਦਈਆ। ਜਿਹੜੀ ਚੀਜ਼ ਦਾ ਪਤਾ ਨੀ ਉਹ ਵੱਲਾਹੁ ਆਲਮ ਮੈਂ ਕਹਿ ਦਿੰਦਾ ਹੁੰਦਾ,
1: ਬਿਲਕੁਲ
2: ਵੱਲਾਹੁ ਆਲਮ ਦਾ ਮਤਲਬ ਹੁੰਦਾ ਵੀ ਬਾਈ ਮੈਨੂੰ ਨੀ ਪਤਾ,
1: ਮੈਨੂੰ ਨੀ ਪਤਾ, ਬਿਲਕੁਲ।
2: ਹਾਂ
1: ਤੇ ਕੀ ਸਾਂਝਾ ਕਰਨਾ ਚਾਹੋਗੇ? ਹਾਂਜੀ
2: ਥੋੜਾ ਜਿਹਾ ਰੂਹਦਾਰੀ ਕਰ ਲਈਏ।
1: ਆਜੋ ਆਉਣ ਦਿਓ, ਆਉਣ ਦਿਓ।
2: ਹਾਂਜੀ ਸੂਫੀ ਕਲਾਮ ਥੋੜਾ ਜਿਹਾ ਆਪਾਂ ਸ਼ੇਅਰ ਕਰ ਦਈਏ
1: ਜੀ।

ਵਾਰੀ ਨਹੀਂ ਲੋਕ ਹੱਸਦੇ ਦੇਖੇ ਨੇ ਬਹੁਤ ਪਰ ਸੁਖ ਕਿਸੇ ਯਾਰ ਦੇ ਨਹੀਂ ਜਦ ਜਾ

0: उम्र भर महका चांदनी। थैंक यू सो मच।
1: थैंक यू जी, थैंक यू,
0: हमेशा जिंदे वासेरा।
1: बहुत बहुत शुक्रिया मोहम्मद जी, थैंक यू, शुक्रिया जी, सोहनी सांझ दे लई जी। जी दोस्तो, इस सन मोहम्मद जी जुड़े सन ते अपनी गलबात भी करके गए ने, नाल नाल सूफी कलाम भी साझा करके गए ने। ते लो आपां विदेशी खबरां दे वल नूं वधदे हां, ते उस तों बाद जे समां इजाजत देवेगा तां कुछ बच्चियां दे नाल गल करदे हां। जो तों ते जो दुनियादारी दे विच हालात बन रहे ने, बच्चे जिहड़े ने घबराए ने, परेशान ने, होर सारा सिलसिला चल रहा। ਤੇ ਪਾਕਿਸਤਾਨ ਦੀ ਗੱਲ ਕਰ ਰਿਹਾ ਸੀ ਮੈਂ, ਉਹਨਾਂ ਦੀ ਖਬਰ ਲੈ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਅਟਾਰੀ ਵਾਹਗਾ ਰਸਤੇ ਭਾਰਤ ਭੇਜਣ ਦੀ ਮੰਗ ਨੇ ਜ਼ੋਰ ਫੜਿਆ ਤੇ ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਹਵਾਈ ਰਸਤੇ ਦੇ ਰਾਹੀਂ ਭਾਰਤ ਆਉਣ ਤੋਂ ਰੋਕੇ ਜਾਣ ਦੇ ਕੁਝ ਦਿਨਾਂ ਦੇ ਬਾਅਦ ਹੁਣ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਹੀ ਜਿਹੜਾ ਪਾਕ ਸਰਕਾਰ ਨੂੰ ਜਿਹੜਾ ਅਪੀਲ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ। ਸਿੱਖ ਸ਼ਰਧਾਲੂਆਂ ਨੂੰ ਅਟਾਰੀ ਵਾਹਗਾ ਸਰਹੱਦ ਜਿਹੜਾ ਦੇ ਜ਼ਮੀਨੀ ਰਸਤੇ ਦੇ ਰਾਹੀਂ ਭਾਰਤ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੁਣਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਸਿੱਖ ਆਬਾਦੀ ਮੱਧਮ ਆਮਦਨ ਵਾਲੇ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ ਤੇ ਖਾੜੀ ਦੇਸ਼ਾਂ ਦੇ ਰਾਹੀਂ ਭਾਰਤ ਦੇ ਲਈ ਹਵਾਈ ਯਾਤਰਾ ਉਨ੍ਹਾਂ ਦੇ ਲਈ ਬਹੁਤ ਮਹਿੰਗੀ ਸਾਬਤ ਹੁੰਦੀ ਹੈ ਤੇ ਨਾਲ ਉਨ੍ਹਾਂ ਦੇ ਜੇਬ ਦੇ ਉੱਤੇ ਭਾਰੀ ਬੋਝ ਪੈਂਦਾ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਉਨ੍ਹਾਂ ਦੀ ਜ਼ਮੀਨੀ ਯਾਤਰਾ ਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ। ਇਹਦੇ ਵਿੱਚ ਨਾ ਪਾਕਿਸਤਾਨ ਬਹੁਤ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਕਿਉਂਕਿ ਏਅਰ ਟ੍ਰੈਫਿਕ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ, ਜਿੱਦਾਂ ਭਾਰਤ ਨੇ ਵੀ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਤੇ ਜਿਹੜੀਆਂ ਉੱਪਰ ਦੀ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਦੀ ਜਿਹੜੀਆਂ ਫਲਾਈਟਾਂ ਲੰਘਦੀਆਂ ਨੇ ਉਹਨਾਂ ਨੂੰ ਏਅਰ ਦੇ ਵਿੱਚੋਂ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਕਹਿ ਸਕਦੇ ਹਾਂ ਕਿ ਜਿੰਨੀਆਂ ਫਲਾਈਟਾਂ ਲੰਘਦੀਆਂ ਨੇ ਉਹ ਡਬਲ ਕਮਾਈ ਇਸ ਵਕਤ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋਣ ਦੇ ਬਾਵਜੂਦ ਭਾਰਤ ਸਰਕਾਰ ਭਾਰਤੀ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਇਜਾਜ਼ਤ ਦੇ ਰਹੀ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਵੀ ਆਪਣੀ ਸਿੱਖ ਸੰਗਤ ਦੇ ਲਈ ਅਜਿਹਾ ਹੀ ਰਸਤਾ ਅਪਣਾਉਣਾ ਚਾਹੀਦਾ। ਵੀਰਵਾਰ ਦੇਰ ਰਾਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ ਭਾਰਤ ਆ ਰਹੇ ਘੱਟੋ ਘੱਟ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ਦੇ ਉੱਤੇ ਸ਼ਾਰਜਾ ਜਾਣ ਵਾਲੀ ਉਡਾਨ ਦੇ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਦੇ ਵੱਲੋਂ ਜਿਹੜਾ ਸੀਗਾ ਬਿਨਾਂ ਨੋ ਅਬਜੈਕਸ਼ਨ ਜਿਹੜਾ ਸਰਟੀਫਿਕੇਟ NOC ਜਿਹੜੀ ਹੈ ਉਹਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਵੈਦ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਨਿਰਾਸ਼ ਜਿਹੜਾ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪੈ ਗਿਆ ਸੀ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਥਿਤੀ ਦੇਖੀਏ ਤੇ ਉਹਦੇ ਵਿੱਚ ਪ੍ਰਵਾਸ ਦੇ ਉੱਤੇ ਲੱਗੇਗੀ ਲਗਾਮ। ਹੁਣ 7.5 ਲੱਖ ਤੋਂ ਵੱਧ ਕਟੌਤੀ ਤੇ 26 ਦੇਸ਼ਾਂ ਦੇ ਉੱਤੇ ਰੋਕ ਦੀ ਤਿਆਰੀ ਉਹਨਾਂ ਕਰ ਲਈ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਤੇ ਦੇਸ਼ ਦੀ ਪ੍ਰਵਾਸ ਨੀਤੀ ਦੇ ਬਾਰੇ ਵਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਪੌਲਿਨ ਹੈਂਸਨ ਨੇ ਜਿਹੜਾ ਵੱਡਾ ਕਦਮ ਚੁੱਕਦਿਆਂ ਆਉਂਦੇ 3 ਸਾਲਾਂ ਦੇ ਵਿੱਚ ਸਥਾਈ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪਹਿਲੇ 3 ਸਾਲਾਂ ਦੇ ਦੌਰਾਨ ਸ਼ੁੱਧ ਪ੍ਰਵਾਸ ਨੂੰ ਨੈਗੇਟਿਵ ਕਰਨ ਅਤੇ ਇਸ ਤੋਂ ਬਾਅਦ ਸਾਲਾਨਾ ਪ੍ਰਵਾਸ ਦੀ ਹੱਦ ਜਿਹੜੀ ਹੈ 1,30,000 ਤੱਕ ਜਿਹੜਾ ਰੱਖਣ ਦਾ ਸੁਝਾਅ ਦਿੱਤਾ ਹੈ। ਇਸ ਦੇ ਮੁਕਾਬਲੇ ਸਰਕਾਰ ਦਾ ਸਾਲ 2026 ਤੇ 2027 ਦੇ ਲਈ ਸ਼ੁੱਧ ਪ੍ਰਵਾਸ ਦਾ ਟੀਚਾ 2.45 ਲੱਖ ਜਾਣੀ ਕਿ 2,45,000 ਤੇ 2027-28 ਦੇ ਵਿੱਚ 2,25,000 ਜਿਹੜਾ ਨਿਰਧਾਰਿਤ ਕੀਤਾ ਗਿਆ। ਹੈਂਸਨ ਨੇ ਦੀ ਜਿਹੜੀ ਇਸ ਯੋਜਨਾ ਦੇ ਵਿੱਚ 26 ਦੇਸ਼ਾਂ ਤੋਂ ਪ੍ਰਵਾਸ ਦੇ ਉੱਤੇ ਪਾਬੰਦੀ ਲਗਾਉਣ ਦੀ ਵੀ ਗੱਲ ਕਹੀ ਗਈ। ਇਨ੍ਹਾਂ ਮੁਲਕਾਂ ਦੇ ਵਿੱਚ ਅਫਗਾਨਿਸਤਾਨ, ਬਹਿਰੀਨ, ਬੇਲਾਰੂਸ, ਬੁਰਕੀਨਾ ਫਾਸੋ, ਕੇਂਦਰੀ ਅਫਰੀਕੀ ਗਣਰਾਜ ਚਾਂਡ, ਕਾਂਗੋ ਲੋਕਤੰਤਰੀ ਗਣਰਾਜ ਹੈਤੀ ਤੇ ਇਰਾਨ, ਇਰਾਕ, ਕੁਵੈਤ, ਲਿਬਨਾਨ, ਲਿਬੀਆ, ਮਾਲੀ, ਮਿਆਂਮਾਰ, ਨਾਈਜਰ, ਉੱਤਰੀ ਕੋਰੀਆ, ਫਲਸਤੀਨ, ਰੂਸ, ਸੋਮਾਲੀਆ, ਦੱਖਣੀ ਸੁਡਾਨ, ਸੁਡਾਨ, ਸੀਰੀਆ, ਯੂਕਰੇਨ, ਵੈਨਜ਼ੂਏਲਾ ਅਤੇ ਜਮਨ ਜਿਹੜੇ ਸ਼ਾਮਲ ਨੇ। ਪਾਰਟੀ ਦਾ ਤਰਕ ਇਹਦੇ ਪਿੱਛੇ ਹੈ ਕਿ ਕਦਮ ਦੇ ਨਾਲ ਰਿਹਾਇਸ਼ੀ ਘਰਾਂ ਇਸ ਕਦਮ ਨਾਲ ਰਿਹਾਇਸ਼ੀ ਘਰਾਂ ਦੀ ਜਿਹੜੇ ਕਿਰਾਏ ਹੈ ਤੇ ਬੁਨਿਆਦੀ ਢਾਂਚੇ ਦੇ ਉੱਤੇ ਪੈ ਰਿਹਾ ਦਬਾਅ ਜਿਹੜਾ ਘੱਟ ਹੋਵੇਗਾ। ਦੂਜੇ ਪਾਸੇ ਸਿਹਤ, ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਨਾਲ ਜੁੜੇ ਮਾਹਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇੰਨੀ ਵੱਡੀ ਕਟੌਤੀ ਕੀਤੇ ਜਾਣ ਨਾਲ ਕਾਮਿਆਂ ਦੀ ਭਾਰੀ ਘਾਟ ਪੈਦਾ ਹੋ ਸਕਦੀ ਹੈ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਜਿਹੜਾ ਉਹਨੂੰ ਕਰਨਾ ਪੈ ਸਕਦਾ। ਦੂਸਰੇ ਪਾਸੇ ਜੰਗਾਂ ਦਾ ਮਾਹੌਲ ਹੈ ਤੇ ਸਾਊਦੀ ਜਿਹੜੀ ਹੈ ਆਇਲ ਪਾਈਪਲਾਈਨ ਹੈ ਸ਼ਟ ਡਾਊਨ ਕੀਤੀ ਗਈ ਹੈ। ਸਾਊਦੀ ਅਰਬ ਦੀ ਅਹਿਮ ਤੇਲ ਪਾਈਪਲਾਈਨ ਦੀ ਸਪਲਾਈ ਬੰਦ ਕਰ ਦਿੱਤੀ ਗਈ। ਪਿਛਲੇ ਹਫ਼ਤੇ ਹਮਲੇ ਦੇ ਵਿਚ ਨੁਕਸਾਨੀ ਗਈ ਸੀ, ਜਿਸ ਦੀ ਮੁਰੰਮਤ ਤੋਂ ਬਾਅਦ ਦੁਬਾਰਾ ਚਾਲੂ ਹੋਣ ਦੇ ਵਿਚ ਕਈ ਹਫ਼ਤੇ ਲੱਗ ਸਕਦੇ ਹੈ। ਇਹ ਪਾਈਪਲਾਈਨ ਪੂਰਬ ਪੱਛਮੀ ਪਾਸਿਓ ਲੰਘਦੀ ਹੈ ਤੇ ਸਾਊਦੀ ਅਰਬ ਦੀ ਉਸ ਰਣਨੀਤੀ ਦੇ ਲਈ ਬਹੁਤ ਖਾਸ ਹੈ, ਜਿਸ ਦੇ ਤਹਿਤ ਉਹ ਆਪਣੇ ਤੇਲ ਦੀ ਜਿਹੜੀ ਹੈ ਬਰਾਮਦ ਨੂੰ ਲਾਲ ਸਾਗਰ ਦੇ ਵੱਲ ਮੋੜਦੀ ਹੈ। ਇਹ ਪਾਈਪਲਾਈਨ ਫਾਰਸ ਦੀ ਖਾੜੀ ਦੇ ਵਿਚ ਸਥਿਤ ਹੋਰਮੁਜ਼ ਜਲ ਮਾਰਗ ਤੋਂ ਦੂਜੇ ਪਾਸੇ ਹੈ ਤੇ 1200 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪ੍ਰਤੀ ਦਿਨ 7 ਮਿਲੀਅਨ ਬੈਰਲ ਤੱਕ ਤੇਲ ਲੈ ਕੇ ਜਾ ਸਕਦੀ ਹੈ। ਇਰਾਕ ਦੇ ਵਿਚ ਇਰਾਨ ਸਮਰਥਿਤ ਜਿਹੜੇ ਨੇ ਮਲੇਸ਼ੀਆ ਵੱਲੋਂ ਕੀਤੇ ਗਏ ਡਰੋਨ ਹਮਲੇ ਦੇ ਕਾਰਨ ਇਸ ਪਾਈਪਲਾਈਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੁਕਸਾਨ ਨੂੰ ਠੀਕ ਕਰਨ ਦੇ ਵਿਚ 3 ਤੋਂ 5 ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ, ਜਿਸ ਦੇ ਵਿਚ ਇਕ ਵੱਡੀ ਪੰਪਿੰਗ ਸਹੂਲਤ ਦੀ ਮੁਰੰਮਤ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੁਰੰਮਤ ਦਾ ਕੰਮ ਚੱਲਣ ਦੇ ਦੌਰਾਨ ਇਹ ਲਾਈਨ ਅੰਸ਼ਕ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ। ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਜਿਹੜਾ ਸ਼ਰਤ ਦੇ ਉੱਤੇ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਅਰਾਮਕੋ ਜਿਹੜੀ ਕੰਪਨੀ ਹੈ ਉੱਥੇ ਦੀ ਅਰਾਮਕੋ ਕੰਪਨੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ। ਪਾਈਪਲਾਈਨ ਨੂੰ ਚਲਾਉਣ ਵਾਲੀ ਸਾਊਦੀ ਤੇਲ ਕੰਪਨੀ ਅਰਾਮਕੋ ਨੇ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਦੇ ਦੁਆਰਾ ਜਿਹੜਾ ਚਲਾਏ ਜਾ ਰਹੇ ਸੈਂਟਰ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ, ਜੋ ਕਿ ਦੇਸ਼ ਦੇ ਵਿਚ ਵਿਦੇਸ਼ੀ ਮੀਡੀਆ ਦੀ ਦੇਖਭਾਲ ਕਰਦਾ ਹੈ, ਉਹਨੇ ਕਿਹਾ ਕਿ ਉਹ ਜਿਹੜਾ ਇਸ ਜਾਂਚ ਨੂੰ ਦੇਖ ਰਿਹਾ ਹੈ ਤੇ ਪਾਈਪਲਾਈਨ ਦੀ ਮੁਰੰਮਤ ਦੇ ਵਿਚ ਕਿੰਨਾ ਸਮਾਂ ਅੱਗੇ ਲੱਗੇਗਾ। ਦੂਸਰੇ ਪਾਸੇ ਯੂਕੇ ਦੀ ਗੱਲ ਕਰ ਲਈਏ, ਟੁੱਟ ਗਈ ਧੜਕ ਕਰਕੇ ਟੁੱਟਣ ਕੰਢੇ ਪਹੁੰਚ ਗਿਆ ਯੂਕੇ, ਬਣਨਗੇ 3 ਨਵੇਂ ਦੇਸ਼। ਬ੍ਰਿਟੇਨ ਦੇ 319 ਸਾਲਾਂ ਪੁਰਾਣੇ ਢਾਂਚੇ ਦੇ ਢਹਿ ਢੇਰੀ ਹੋਣ ਦੇ ਸੰਕੇਤ ਜਿਹੜੇ ਦਿਖਾਈ ਦੇਣ ਲੱਗ ਪਏ ਨੇ। ਦਰਅਸਲ ਬ੍ਰਿਟੇਨ ਦੀ ਜਿਹੜੀ ਸਥਾਪਨਾ ਹੈ 1707 ਦੇ ਵਿਚ ਇੰਗਲੈਂਡ ਅਤੇ ਸਕਾਟਲੈਂਡ ਦੇ ਸੰਘ ਦੇ ਦੁਆਰਾ ਕੀਤੀ ਗਈ। ਅੱਜ ਯੂਨਾਈਟਿਡ ਕਿੰਗਡਮ ਯੂਕੇ ਜਿਹਨੂੰ ਕਿਹਾ ਜਾਂਦਾ, ਉਹਦੇ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਸ਼ਾਮਲ ਨੇ। ਇਨ੍ਹਾਂ ਦੇ ਵਿਚੋਂ ਇੰਗਲੈਂਡ ਨੂੰ ਛੱਡ ਕੇ ਪਹਿਲੀ ਵਾਰ ਬਾਕੀ ਦੇਸ਼ਾਂ ਦੇ ਰਾਸ਼ਟਰਵਾਦੀ ਪਾਰਟੀਆਂ ਦੇ ਨੇਤਾ ਇਕੱਠੇ ਹੋ ਗਏ ਨੇ, ਜੋ ਬ੍ਰਿਟੇਨ ਤੋਂ ਜਿਹੜਾ ਵੱਖ ਹੋਣਾ ਚਾਹੁੰਦੇ ਹੈ। ਇਸ ਦੇ ਲਈ ਤਿੰਨੋਂ ਨੇਤਾ ਅੱਜ ਭਾਵ ਸੋਮਵਾਰ ਨੂੰ ਵੇਲਜ਼ ਦੇ ਕਾਰਡਿਫ ਦੇ ਵਿਚ ਜਿਹੜਾ ਮਿਲੇ ਨੇ। ਕਾਰਡਿਫ ਦੇ ਵਿਚ ਉਹ ਜਨਮਤ ਸੰਗ੍ਰਹਿ ਦੇ ਅਧਿਕਾਰ ਦੇ ਉੱਤੇ ਇਕ ਸਾਂਝਾ ਐਲਾਨ ਕਰਨਗੇ। ਇਸ ਮੀਟਿੰਗ ਦੇ ਵਿਚ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵੀਨੀ, ਵੇਲਜ਼ ਦੇ ਪਹਿਲੇ ਮੰਤਰੀ ਰਨੈਪ ਯੂਰਵਰਥ ਤੇ ਉੱਤਰੀ ਆਇਰਲੈਂਡ ਦੇ ਪਹਿਲੇ ਮੰਤਰੀ ਮਿਸ਼ੇਲ ਓਨੀਲ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਪਹਿਲਾਂ ਹੀ ਤਿੰਨਾਂ ਦੇਸ਼ਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਚੁੱਕਿਆ ਹੈ। ਇਸ ਤਿੰਨ ਪੱਖੀ ਗੱਠਜੋੜ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਉੱਤੇ ਸਿੱਧਾ ਜਿਹੜਾ ਦਬਾਅ ਪਾਇਆ ਹੈ। ਬਰਨਹੈਮ ਜਿਹੜਾ ਹੈ ਉਹ ਬਰਨਹੈਮ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਬਣੇ ਹੈ ਤੇ ਹੁਣ ਵੱਡੀ ਮੁਸੀਬਤ ਦੇ ਵਿਚ ਆ ਚੁੱਕੇ ਹੈ। ਕਾਰਡਿਫ ਦੇ ਸੇਂਟ ਡੇਵਿਡ ਹੋਟਲ ਦੇ ਵਿਚ ਹੋਣ ਵਾਲੀ ਇਸ ਮੀਟਿੰਗ ਦੇ ਵਿਚ 4 ਪ੍ਰਮੁੱਖ ਪਾਰਟੀਆਂ ਦੇ ਨੇਤਾ, ਅਰਥ ਵਿਵਸਥਾ, ਊਰਜਾ, ਯੂਰਪੀਅਨ ਯੂਨੀਅਨ ਜਿਹੜੀ ਹੈ ਅੰਤਰਰਾਸ਼ਟਰੀ ਸਹਿਯੋਗ ਅਤੇ ਸਵੈ ਨਿਰਣੇ ਦੇ ਅਧਿਕਾਰ ਦੇ ਉੱਤੇ ਇੱਕ ਵਿਸਤ੍ਰਿਤ ਰੋਡ ਮੈਪ ਜਿਹੜਾ ਪੇਸ਼ ਕਰਨਗੇ ਤੇ ਇਸ ਦੇ ਤਹਿਤ ਸਕਾਟਲੈਂਡ ਅਤੇ ਵੇਲਜ਼ ਆਜ਼ਾਦੀ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਸੁਤੰਤਰ ਮੈਂਬਰ ਬਣਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਗੇ। ਉੱਤਰੀ ਆਇਰਲੈਂਡ ਗਣਰਾਜ ਦੇ ਨਾਲ ਰਲੇਵੇ ਰਾਹੀਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਦਾ ਰਸਤਾ ਜਿਹੜਾ ਲੱਭੇਗਾ। ਸਕਾਟਿਸ਼ ਫਸਟ ਮਿਨਿਸਟਰ ਜੌਨ ਸਵੀਨੀ ਨੇ ਕਿਹਾ ਕਿ ਇੱਕ ਸਪਸ਼ਟ ਸੰਕੇਤ ਹੈ ਕਿ ਮੌਜੂਦਾ ਸਥਿਤੀ ਹੁਣ ਟਿਕਾਊ ਨਹੀਂ ਹੈ ਤੇ ਵੈਸਟਮਿਨਿਸਟਰ ਨੂੰ ਜਿਹੜਾ ਯੂਕੇ ਤੋਂ ਬਾਅਦ ਦੇ ਭਵਿੱਖ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਇਸ ਨਵੇਂ ਗੱਠਜੋੜ ਨੇ ਵੈਸਟਮਿਨਿਸਟਰ ਦੀਆਂ ਜਿਹੜੀਆਂ ਨੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਇਹ ਵੀ ਦੇਖਣਾ ਬਾਕੀ ਹੈ ਕਿ ਪ੍ਰਧਾਨ ਮੰਤਰੀ ਬਰਨਹੈਮ ਯੂਕੇ ਨੂੰ ਟੁੱਟਣ ਤੋਂ ਰੋਕਣ ਦੇ ਲਈ ਕੀ ਕਦਮ ਅੱਗੇ ਚੁੱਕਦਾ ਹੈ ਤੇ ਟੈਲੀਗ੍ਰਾਫ ਨੇ ਰਿਪੋਰਟ ਦਿੱਤੀ ਹੈ ਕਿ ਗੁੱਡ ਫਰਾਈਡੇ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਆਇਰਿਸ਼ ਪੁਨਰ ਏਕੀਕਰਨ ਦੇ ਉੱਤੇ ਵੋਟਿੰਗ ਕਰਵਾਉਣ ਦਾ ਇੱਕ ਸੰਭਾਵੀ ਰਸਤਾ ਹੈ। ਇਸ ਦੇ ਵਿਚ ਕਿਹਾ ਗਿਆ ਕਿ ਜੇਕਰ ਇਹ ਜਾਪਦਾ ਹੈ ਕਿ ਉੱਤਰੀ ਆਇਰਲੈਂਡ ਦੇ ਬਹੁਗਿਣਤੀ ਨਿਵਾਸੀ ਯੂਕੇ ਛੱਡਣ ਦੇ ਲਈ ਵੋਟ ਪਾਉਣਗੇ ਤਾਂ ਇੱਕ ਜਨਮਤ ਸੰਗ੍ਰਹਿ ਕਰਵਾਇਆ ਜਿਹੜਾ ਜਾਣਾ ਚਾਹੀਦਾ ਹੈ। ਟਰੰਪ ਨੇ ਵੀ ਜਿਹੜਾ ਆਇਰਲੈਂਡ ਦੇ ਰਲੇਵੇਂ ਦਾ ਸਮਰਥਨ ਕਰਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉੱਤਰੀ ਆਇਰਲੈਂਡ ਦੇ ਨਾਲ ਰਲੇਵੇਂ ਦਾ ਸਮਰਥਨ ਕਰਦਾ ਹੈ। ਸ਼ਨੀਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਦੋਵਾਂ ਹਿੱਸਿਆਂ ਨੂੰ ਦੁਬਾਰਾ ਏਕੀਕਰਨ ਹੁੰਦਾ ਦੇਖਣਾ ਚਾਹੁੰਦਾ ਹੈ। ਟਰੰਪ ਨੇ ਕਿਹਾ ਕਿ ਇਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਇਹ ਜਲਦੀ ਹੋਣਾ ਚਾਹੀਦਾ ਹੈ, ਜਾਣੀ ਕਿ ਉਹ ਵੀ ਇੰਗਲੈਂਡ ਨੂੰ ਤੋੜ ਕੇ ਖੁਸ਼ ਹੈ। ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿਚ ਭਾਰਤੀ ਮੂਲ ਦੀ ਔਰਤ ਦਾ ਕਤਲ ਹੋਇਆ ਤੇ ਅਮਰੀਕਾ ਦੇ ਵਿਚ ਪ੍ਰਵਾਸ ਨੀਤੀਆਂ ਨੂੰ ਲੈ ਕੇ ਭੱਖ ਗਈ ਹੈ ਸਿਆਸਤ ਤੇ ਪਾਈਪ ਬਚਿਆਂ ਤੂੰ ਵੀ ਨਹੀਂ ਹੈ ਟਰੰਪ ਸਾਹਿਬ। ਅਗਾਮੀ ਮਿਡ ਟਰਮ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵਿਵਾਦ ਜਿਹੜਾ ਭਖ ਰਿਹਾ। ਅਮਰੀਕਾ ਵਿੱਚ ਮੱਧਕਾਲੀ ਚੋਣਾਂ ਮਿਡ ਟਰਮ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਦੇ ਕਤਲ ਦਾ ਮਾਮਲਾ ਵੱਡਾ ਸਿਆਸੀ ਮੁੱਦਾ ਬਣ ਚੁੱਕਿਆ, ਜਿਸਦੇ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਦਾਅਵਾ ਕੀਤਾ। US ਟ੍ਰਿਬਿਊਨ ਨਿਊਜ਼ ਸਰਵਿਸ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 38 ਸਾਲਾਂ ਭਾਰਤੀ ਮੂਲ ਦੀ ਔਰਤ ਸ਼ਾਲੀਨੀ ਠਾਕੁਰ ਦੀ ਜਿਹੜੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਅਮਰੀਕਾ ਦੇ ਵਿੱਚ ਪ੍ਰਵਾਸ ਨੀਤੀਆਂ ਤੇ ਸਰਹੱਦੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋਣ ਲੱਗ ਪਏ। ਹੋਮਲੈਂਡ ਸਿਕਿਉਰਿਟੀ ਵਿਭਾਗ DHS ਦੀ ਜਿਹੜੀ ਹੈ ਵੈਬਸਾਈਟ ਦੇ ਉੱਤੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਦੇਸ਼ ਦੇ ਵਿੱਚ ਛੱਡੇ ਗਏ ਇੱਕ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕੀਤਾ। DHS ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੇ ਇਸ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ 38 ਸਾਲਾ ਔਰਤ ਨੂੰ ਪਰੇਸ਼ਾਨ ਕੀਤਾ ਤੇ ਉਸਦਾ ਪਿੱਛਾ ਕੀਤਾ ਤੇ ਫਿਰ ਉਸਦਾ ਕਤਲ ਕਰਤਾ। ਜਦੋਂ ਪੁਲਿਸ ਨੇ ਉਸਨੂੰ ਘੇਰਿਆ ਤਾਂ ਉਸਨੇ ਖੁਦ ਨੂੰ ਹੀ ਗੋਲੀ ਮਾਰ ਲਈ ਤੇ ਬੁਲਾਰੇ ਨੇ ਅੱਗੇ ਦੱਸਿਆ ਕਿ ਜੇਕਰ ਬਾਈਡਨ ਪ੍ਰਸ਼ਾਸਨ ਇਸ ਕਾਤਲ ਨੂੰ ਸਾਡੇ ਦੇਸ਼ ਦੇ ਵਿੱਚ ਨਾ ਛੱਡਦਾ ਤਾਂ ਇਸ ਦੁਖਾਂਤ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕਦਾ ਸੀ। ਸੈਕਚੁਆਰੀ ਸਿਆਸਤਦਾਨਾਂ ਨੂੰ ਉਨ੍ਹਾਂ ਲਾਪਰਵਾਹ ਨੀਤੀਆਂ ਨੂੰ ਖਤਮ ਕਰਨਾ ਚਾਹੀਦਾ ਜੋ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਦੀਆਂ ਨੇ ਤੇ ਸਾਡੀ ਹਮਦਰਦੀ ਪੀੜਤ ਅਤੇ ਉਸਦੇ ਪਰਿਵਾਰ ਦੇ ਨਾਲ ਹੈ। ਮਤਲਬ ਕਿ ਟਰੰਪ ਸਾਹਿਬ ਟੇਢੇ ਢੰਗ ਦੇ ਨਾਲ ਫਾਇਦਾ ਲੈਣਾ ਚਾਹੁੰਦੇ ਨੇ, ਭਾਈ ਮੈਂ ਪ੍ਰਵਾਸ ਨੀਤੀਆਂ ਲਿਆਂਦੀਆਂ ਤੇ ਤੁਸੀਂ ਸੇਫ ਹੋ, ਤੁਹਾਨੂੰ ਹੀ ਅਸੀਂ ਬਚਾ ਸਕਦੇ ਹਾਂ, ਟਰੰਪ ਹੀ ਬਚਾ ਸਕਦਾ ਕੋਈ ਹੋਰ ਨਹੀਂ, ਜਿਵੇਂ ਮੋਦੀ ਸਾਹਿਬ ਕਹਿੰਦੇ ਆ ਤੇ ਉਹਨਾਂ ਨੂੰ ਹਿੰਦੂਆਂ ਨੂੰ ਉਹੀ ਬਚਾ ਸਕਦੇ ਨੇ ਤੇ ਆਪਣੇ ਸਮਰਥਕਾਂ ਨੂੰ ਕਹਿ ਰਹੇ ਨੇ ਭਾਈ ਮੈਂ ਹੀ ਬਚਾ ਸਕਦਾ ਤੇ ਆਪਾਂ ਸਾਰੇ ਹੀ ਇਹ ਪ੍ਰਵਾਸੀ ਬਾਹਰ ਕੱਢਣੇ ਆ। ਘਟਨਾ ਤੋਂ ਬਾਅਦ DHS ਨੇ ਸਾਬਕਾ ਬਾਈਡਨ ਪ੍ਰਸ਼ਾਸਨ ਦੀਆਂ ਪ੍ਰਵਾਸ ਨੀਤੀਆਂ ਦੀ ਨਿੰਦਾ ਕਰਦਿਆਂ ਦੱਸਿਆ ਕਿ ਸ਼ੱਕੀ ਨੂੰ ਸਰਹੱਦ ਦੇ ਉੱਤੇ ਪਹਿਲੀ ਵਾਰ ਫੜੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ ਰੋਹਿਤ ਅਗਸਤ 2023 ਦੇ ਵਿੱਚ ਆਰੀਜ਼ੋਨਾ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ US ਬਾਰਡਰ ਪੈਟਰੋਲ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਦੇਸ਼ ਦੇ ਵਿੱਚ ਛੱਡ ਦਿੱਤਾ ਗਿਆ। 22 ਸਾਲਾਂ ਭਾਰਤੀ ਨਾਗਰਿਕ ਰੋਹਿਤ ਦੇ ਵੱਲੋਂ ਕਈ ਮਹੀਨਿਆਂ ਤੱਕ ਪਿੱਛਾ ਕੀਤੇ ਜਾਣ ਤੋਂ ਬਾਅਦ 8 ਸਤੰਬਰ ਨੂੰ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਪਨੇਰਾ ਬ੍ਰੈਂਡ ਦੇ ਬਾਹਰ ਠਾਕੁਰ ਨੂੰ ਗੋਲੀ ਮਾਰ ਕੇ ਮਾਰ ਸੁੱਟਿਆ ਤੇ ਅਦਾਲਤੀ ਰਿਕਾਰਡ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਨੁਸਾਰ ਕਈ ਵਾਰ ਡਰਾਉਣ ਵਾਲੀਆਂ ਘਟਨਾਵਾਂ ਤੋਂ ਬਾਅਦ ਠਾਕੁਰ ਨੇ ਮਈ ਦੇ ਵਿੱਚ ਰੋਹਿਤ ਵਿਰੁੱਧ ਰੋਕਥਾਮ ਆਦੇਸ਼ ਜਿਹੜੇ ਨੇ ਸੰਜਮ ਹੁਕਮ ਵੀ ਪ੍ਰਾਪਤ ਕੀਤਾ। DHS ਜਿਹੜਾ ਉਹਦੇ ਜਾਂਚਕਰਤਾਵਾਂ ਨੇ ਕਿਹਾ ਕਿ ਰੋਹਿਤ ਨੇ ਕਥਿਤ ਤੌਰ ਦੇ ਉੱਤੇ ਉਸਦੀ ਗੱਡੀ ਉੱਤੇ ਲੁਕਾਏ ਗਏ ਐਪਲ ਏਅਰ ਟੈਗ ਜਿਹੜਾ ਰਾਹੀਂ ਉਸਦੀਆਂ ਹਰਕਤਾਂ ਉੱਤੇ ਨਜ਼ਰ ਰੱਖੀ, ਬਿਨਾਂ ਇਜਾਜ਼ਤ ਦੇ ਉਸਦੇ ਅਪਾਰਟਮੈਂਟ ਦੀ ਚਾਬੀ ਦੀ ਨਕਲ ਪ੍ਰਾਪਤ ਕੀਤੀ, ਉਸਦੇ ਘਰ ਦੇ ਬਾਹਰ ਦੇਰ ਤੱਕ ਉਡੀਕ ਕੀਤੀ, ਨਿਯਮਤ ਤੌਰ ਦੇ ਉੱਤੇ ਉਸਦੇ ਕੰਮ ਵਾਲੀ ਥਾਂ ਦਾ ਉਹਦੇ ਉੱਤੇ ਪਹੁੰਚਿਆ ਤੇ ਇੱਕ ਮੌਕੇ ਉੱਤੇ ਮਦਦ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਉਸਦੇ ਵਾਹਨ ਦੇ ਉੱਤੇ ਟਾਇਰ ਵੀ ਜਿਹੜਾ ਪੰਚਰ ਕਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਠਾਕੁਰ ਨੇ ਵਾਰ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਪ੍ਰਗਟ ਕੀਤਾ ਤੇ ਸ਼ੱਕੀ ਸ਼ਖਸ ਜਿਹੜਾ ਨਾਲ ਜੁੜੀਆਂ ਕਈ ਘਟਨਾਵਾਂ ਵੀ ਰਿਪੋਰਟ ਕੀਤੀਆਂ। ਇਹ ਗੋਲੀਬਾਰੀ 8 ਸਤੰਬਰ ਨੂੰ ਸੈਕਰਾਮੈਂਟੋ ਕਾਉਂਟੀ ਦੇ ਇੱਕ ਸ਼ਾਪਿੰਗ ਸੈਂਟਰ ਦੇ ਵਿੱਚ ਹੋਈ ਤੇ ਸਥਾਨਕ ਰਿਪੋਰਟਾਂ ਦੇ ਮੁਤਾਬਕ ਜਦੋਂ ਠਾਕੁਰ ਆਪਣੀ ਗੱਡੀ ਵੱਲ ਜਾ ਰਿਹਾ ਸੀ ਤਾਂ ਰੋਹਿਤ ਨੇ ਜਿਹੜਾ ਉਸਨੂੰ ਘੇਰ ਲਿਆ ਤੇ DHS ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨੇ ਉਸਦਾ ਪਿੱਛਾ ਕੀਤਾ ਤੇ ਕਈ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਭੱਜਣ ਤੋਂ ਜਿਹੜਾ ਪਹਿਲਾਂ ਉਸਨੂੰ ਨੇੜਿਓਂ ਦੁਬਾਰਾ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀ ਸ਼ੱਕੀ ਤੱਕ ਪਹੁੰਚੇ ਤਾਂ ਉਸਨੇ ਆਪਣਾ ਵਾਹਨ ਰੋਕ ਲਿਆ ਤੇ ਬਾਅਦ ਦੇ ਵਿੱਚ ਉਹ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਮ੍ਰਿਤਕ ਪਾਇਆ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਫ ਦਫ਼ਤਰ ਨੇ ਸਵੀਕਾਰ ਕਰ ਲਿਆ ਕਿ ਰੋਕਥਾਮ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਡਿਪਟੀਆਂ ਦੇ ਕੋਲ ਰੋਹਿਤ ਨੂੰ ਗ੍ਰਿਫ਼ਤਾਰ ਕਰਨ ਦੇ ਪੁਖਤਾ ਜਿਹੜੇ ਆਧਾਰ ਸਨ ਪਰ ਕਿਉਂ ਨਹੀਂ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਠਾਕੁਰ ਦੀ ਮਾਂ ਸੁਦੇਸ਼ ਕੁਮਾਰੀ ਨੇ ਕਿਹਾ ਕਿ ਵਾਰ ਵਾਰ ਜਾਰੀ ਕੀਤੇ ਗਏ ਸੰਜਮ ਹੁਕਮ ਵੀ ਉਨ੍ਹਾਂ ਦੀ ਧੀ ਦੀ ਜਾਨ ਨਹੀਂ ਬਚਾ ਸਕੇ ਤੇ ਉਨ੍ਹਾਂ ਆਪਣੀ ਧੀ ਨੂੰ ਵੀ ਇੱਕ ਦੇਖਭਾਲ ਕਰਨ ਵਾਲੀ ਅਤੇ ਦਿਆਲੂ ਵਿਅਕਤੀ ਦੇ ਵਜੋਂ ਯਾਦ ਕੀਤਾ ਤੇ ਅਫਸੋਸ ਪ੍ਰਗਟ ਕੀਤਾ ਕਿ ਅਨੇਕਾਂ ਚੇਤਾਵਨੀਆਂ ਦੇ ਬਾਵਜੂਦ ਕੋਈ ਵੀ ਇਸ ਕਤਲ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਆਖਰੀ ਖਬਰ ਵੱਲ ਨੂੰ ਵਧਦਿਆਂ ਪਾਕਿਸਤਾਨ ਨੇ ਜੈਸ਼ੇ ਮੁਹੰਮਦ ਦੇ ਮੁਖੀ ਜਿਹੜੇ ਨੇ ਮਸੂਦ ਅਜ਼ਹਰ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ। ਪਾਕਿਸਤਾਨ ਨੇ ਸੋਮਵਾਰ ਅੱਜ ਜੈਸ਼ੇ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਪਾਕਿਸਤਾਨੀ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਆਪਣੀ ਨਵੀਂ ਜਾਰੀ ਕੀਤੀ ਗਈ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਰੈੱਡ ਬੁੱਕ ਦੇ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਐਫ ਆਈ ਏ ਨੇ ਮਸੂਦ ਅਜ਼ਹਰ ਨੂੰ ਭਗੋੜਾ ਕਰਾਰ ਕੀਤਾ ਹੈ ਤੇ ਉਸਦੇ ਉੱਤੇ ਇਨਾਮ 20 ਲੱਖ ਪਾਕਿਸਤਾਨੀ ਰੁਪਏ ਵਧਾ ਦਿੱਤਾ ਗਿਆ। ਇਹ ਕਦਮ ਅਕਤੂਬਰ ਦੇ ਵਿਚ ਹੋਣ ਵਾਲੀ ਫਾਈਨਲ ਐਕਸ਼ਨ ਟਾਸਕ ਫੋਰਸ ਜਿਹੜੀ ਹੈ ਉਹਦੀ ਪਲੈਨਰੀ ਤੋਂ ਪਹਿਲਾਂ ਚੁੱਕਿਆ ਹੈ ਤੇ ਉਹ ਕਿਉਂਕਿ ਪਾਕਿਸਤਾਨ ਗ੍ਰੇ ਲਿਸਟ ਦੇ ਵਿਚ ਵਾਪਸ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ। ਪਾਕਿਸਤਾਨ 2021 ਤੋਂ ਦਾਅਵਾ ਕਰ ਰਿਹਾ ਕਿ ਅਜ਼ਹਰ ਹੁਣ ਉਸਦੀ ਧਰਤੀ ਦੇ ਉੱਤੇ ਨਹੀਂ ਹੈ ਸਗੋਂ ਅਫਗਾਨਿਸਤਾਨ ਭੱਜ ਚੁੱਕਿਆ, ਜਦੋਂ ਕਿ ਐਫ ਆਈ ਏ ਨੇ ਜਿਹੜਾ ਉਸੇ ਸਾਲ ਸ਼ੁਰੂ ਦੇ ਵਿਚ ਉਸਦੇ 50 ਲੱਖ ਪਾਕਿਸਤਾਨੀ ਰੁਪਏ ਦਾ ਇਨਾਮ ਰੱਖਿਆ ਸੀ ਉਹਦੇ ਉੱਤੇ ਤੇ 5 ਸਾਲ ਬਾਅਦ ਇਨਾਮ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰਜ਼ ਛੁੱਟਿਆ। ਤੇ ਇਸੇ ਤਰ੍ਹਾਂ ਹਰ ਕੋਈ ਆਪਣੀ ਖੱਲ ਬਚਾਉਣਾ ਚਾਹੁੰਦਾ ਹੈ, ਕੀ ਕਰੀਏ। ਆਸਟ੍ਰੇਲੀਆ ਦੀ ਗੱਲ ਕਰ ਲਈਏ ਆਖਰ ਦੇ ਵਿਚ ਤਾਂ ਕਰਜ਼ੇ ਦੀ ਚਿੰਤਾ ਦੇ ਨਾਲ ਲੋਕ ਬੇਚੈਨ ਹੋ ਰਹੇ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਜਿਹੜੇ ਨੇ ਉਹਦੀ ਲੋਕ ਪ੍ਰਿਆਤਾ ਦੇ ਵਿਚ ਮੁੜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਸਟ੍ਰੇਲੀਆ ਦੇ ਵਿਚ ਫੈਡਰਲ ਸਰਕਾਰ ਦੀ ਆਰਥਿਕ ਕਾਰਜਗੁਜ਼ਾਰੀ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ 74% ਵੋਟਰਾਂ ਨੂੰ ਦੇਸ਼ ਦੇ ਫੈਡਰਲ ਕਰਜ਼ੇ ਦੀ ਚਿੰਤਾ ਤੇ ਚਿੰਤਾ ਪੈ ਗਈ ਹੈ, ਜਦੋਂ ਕਿ 48% ਦੀ ਜਿਹੜੀ ਹੈ ਮੰਨਣਾ ਹੈ ਕਿ ਸਰਕਾਰ ਨੂੰ ਸਰਕਾਰੀ ਖਰਚਿਆਂ ਦੇ ਵਿਚ ਕਟੌਤੀ ਕਰਨੀ ਚਾਹੀਦੀ ਹੈ। ਕਰੀਬ 2250 ਲੋਕਾਂ ਦੇ ਸਰਵੇਖਣ ਦੇ ਵਿਚ ਸਿਰਫ 23% ਨੇ ਕਿਹਾ ਕਿ ਲੇਬਰ ਸਰਕਾਰ ਆਰਥਿਕਤਾ ਸੰਭਾਲਣ ਦੇ ਲਈ ਸਭ ਤੋਂ ਬਿਹਤਰ ਹੈ ਤੇ ਲਿਬਰਲ ਪਾਰਟੀ 27% ਦੇ ਨਾਲ ਜਿਹੜਾ ਪਹਿਲੇ ਸਥਾਨ ਦੇ ਉੱਤੇ ਰਹੀ ਹੈ, ਜਦੋਂ ਕਿ ਵਨ ਨੇਸ਼ਨ 21% ਦੇ ਨਾਲ ਲੇਬਰ ਦੇ ਬਿਲਕੁਲ ਨੇੜੇ ਪਹੁੰਚ ਗਈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਲਈ ਇਹ ਵੀ ਜਿਹੜਾ ਅੰਕੜੇ ਚਿੰਤਾਜਨਕ ਨੇ ਤੇ 23% ਵੋਟਰਾਂ ਨੇ ਕਿਹਾ ਕਿ ਬਜਟ ਦੇ ਵਿਚ ਕੀਤੇ ਵਾਧੇ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਅਲਬਾਨੀਜ਼ ਦੇ ਉੱਤੇ ਭਰੋਸਾ ਘਟਿਆ, ਜਦਕਿ 34% ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਉੱਤੇ ਭਰੋਸਾ ਨਹੀਂ ਕਰਦੇ ਸਨ ਤੇ ਕੇਵਲ 26% ਨੇ ਅਜੇ ਵੀ ਭਰੋਸਾ ਜਤਾਇਆ ਤੇ ਅਲਬਾਨੀਜ਼ ਦੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਰੇਟਿੰਗ 1 ਮਹੀਨੇ ਦੇ ਵਿਚ 3 ਅੰਕ ਘੱਟ ਕੇ ਜਿਹੜਾ 29% ਰਹਿ ਗਈ ਹੈ। ਲੋ ਜੀ, ਲੋਕ ਨਾਪਸੰਦ ਕਰ ਰਹੇ ਨੇ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ ਹਾਲਾਤ, ਕਿਉਂਕਿ ਇਹਨਾਂ ਨੇ ਦੁੱਬਰ ਕੀਤੇ ਪਏ ਨੇ ਆਮ ਲੋਕਾਂ ਦੇ। ਤੇ ਇਸੇ ਤਰ੍ਹਾਂ ਦੋਸਤੋ, ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 9761 ਬਟ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿਚ ਇਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹਦੀ ਬਾਤ ਪਾ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ। ਤੇ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਆਪਣੇ ਦੁਆਬਾ ਪਰਿਵਾਰ ਨੂੰ ਜੀ, ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹਰਜੀਤ ਸਰਾਂ ਸਾਹਿਬ, ਸ਼ੁਕਰੀਆ ਅਦਾ ਕਰਦਾ ਵੀਰ ਮੁਹੰਮਦ ਜੀ ਕਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਵੀਰਾਂ ਨੂੰ, ਭੈਣਾਂ ਨੂੰ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸੈਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪਣੇ ਜਲੌਰ ਸਿੰਘ ਜੀ ਕਹਿੰਦੇ ਆ ਤੇ ਇਸੇ ਤਰ੍ਹਾਂ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹਰਜੀਤ ਸਰਾਂ ਸਾਹਿਬ 5 ਨੰਬਰ ਲਾਇਕ ਕਹਿੰਦੇ ਆ ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰੋ ਕਹਿੰਦੇ ਆ। ਸਰਾਂ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਨੁ ਜੀ। ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਹੈ ਜੀ ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਰਾਜਨ ਸੈਣੀ ਵੀਰ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਿਆ ਕਰੋ ਜੀ ਤੇ ਰਾਜੇ ਸਿੰਘ ਵੀਰ ਜੀ ਵਿਸ਼ਲੇਸ਼ਣ ਵਧੀਆ ਕਰਦੇ ਨੇ ਤੇ ਧੰਨਵਾਦ ਵੀਰ ਜੀ ਲਿਖਦੇ ਰਾਜਨ ਸੈਣੀ ਸਾਹਿਬ ਨੂੰ ਕਹਿੰਦੇ ਨੇ ਤੇ ਸ਼ੁਕਰੀਆ ਜੀ ਪਿਆਰ ਮੁਹੱਬਤ ਲਈ ਜੀ। ਹਰਜੀਤ ਸਰਾਂ ਸਾਹਿਬ ਤੇ ਔਲਕ ਪੁੱਤਰ ਜੀ ਕੀ ਹਾਲ ਚਾਲ ਪੁੱਛਦੇ ਆ ਜੀ ਤੇ ਰਾਜਨ ਸੈਣੀ ਜਲੌਰ ਸਿੰਘ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਹਰਜੀਤ ਸਰਾਂ ਸਾਹਿਬ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਕਹਿੰਦੇ ਨੇ ਮੁਹੰਮਦ ਜੀ ਤੇ ਇਸੇ ਤਰ੍ਹਾਂ ਹੀ ਲਓ ਦੋਸਤੋ ਅੱਗੇ ਵੱਧਦੇ ਹਾਂ। ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਤੇ ਆਪਾਂ ਆਖਰੀ ਗੱਲਬਾਤ ਵੱਲ ਨੂੰ ਵਧਣ ਲੱਗੇ ਹਾਂ ਜਿਹਦੇ ਵਿਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ ਅੱਜ ਦੇ ਹਾਲਾਤਾਂ ਦੀ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜਾ ਬਣ ਰਿਹਾ। ਜੀ ਦੋਸਤੋ, ਇਹ ਗੱਲਬਾਤ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ, ਇੱਕ ਪਾਸੇ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਦੀ ਗੱਲ ਹੁੰਦੀ ਹੈ, ਤੇ ਦੂਜੇ ਪਾਸੇ ਸਕੂਲੀ ਬੋਝ ਤੇ ਨਾਲ ਕਿਤਾਬਾਂ ਦਾ ਬੋਝ, ਬਸਤਿਆਂ ਦਾ ਬੋਝ ਤੇ ਉਪਰੋਂ ਪਰਿਵਾਰਾਂ ਦਾ ਪ੍ਰੈਸ਼ਰ ਕਿ ਬੱਚੇ ਨੂੰ ਇੰਜੀਨੀਅਰ, ਡਾਕਟਰ ਜਾਂ ਇਹੋ ਚੀਜ਼ਾਂ ਬਣਾਉਣਾ, ਉਹ ਤੋਂ ਘੱਟ ਨਹੀਂ ਬਣਾਉਣਾ, ਉਹ ਨਤੀਜੇ ਜਿਹੜੇ ਨੇ ਭੁਗਤ ਰਹੇ ਨੇ ਬੱਚੇ। ਬੱਚਿਆਂ ਨੂੰ ਖੁਦਕੁਸ਼ੀਆਂ ਦੇ ਵੱਲ ਧੱਕਦੀ ਮੁਕਾਬਲੇਬਾਜ਼ੀ ਜਿਹੜੀ ਹੈ ਇਹਦੇ ਉੱਤੇ ਇੱਕ ਆਰਟੀਕਲ ਡਾਕਟਰ ਹਰਲੀਨ ਕੌਰ ਹੁਣਾਂ ਨੇ ਬਾਕਮਾਲ ਲਿਖਿਆ ਹੈ, ਉਹਦੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਤੇ ਜਿਹੜੇ ਬੱਚਿਆਂ ਵਾਲੇ ਹੈ ਬੱਚਿਆਂ ਵਾਲਿਓ ਜਰਾ ਸੋਚਿਓ ਤੇ ਵਿਚਾਰਿਓ ਇਹਦੇ ਬਾਰੇ ਕਿਉਂ ਅਸੀਂ ਬੱਚਿਆਂ ਦੇ ਨਾਲ ਡਿਸਕ੍ਰੀਮੀਨੇਸ਼ਨ ਕਹਿ ਲਓ ਘਰੋਂ ਹੀ ਸ਼ੁਰੂ ਹੋ ਜਾਂਦੀ ਹੈ, ਕਿਤੋਂ ਬਾਹਰੋਂ ਨਹੀਂ ਲੈਣੀ ਜਾਣੀ ਪੈਣੀ ਤੇ ਘਰ ਦੇ ਵਿੱਚ ਹੀ ਮਾਹੌਲ ਬਣ ਜਾਂਦਾ ਸਾਰਾ ਕੁਝ ਜੋ ਕੁਝ ਵਾਪਰਦਾ। ਲਓ ਦੇਖਦੇ ਹਾਂ ਡਾਕਟਰ ਹਰਲੀਨ ਕੌਰ ਜੀ ਕੀ ਲਿਖਦੇ ਆ ਬੱਚਿਆਂ ਨੂੰ ਖੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ। ਆਈ ਅਤੇ ਅੱਪਾ ਜਾਣੀ ਮੰਮੀ ਤੇ ਪਾਪਾ, ਮੈਨੂੰ ਮਾਫ਼ ਕਰਨਾ, ਅਗਲੇ ਜਨਮ ਦੇ ਵਿੱਚ ਮੈਂ ਤੁਹਾਡੇ ਲਈ ਡਾਕਟਰ ਬਣਾਂਗਾ। 19 ਸਾਲਾਂ ਸੂਰਜ ਸੁਭਾਸ਼ ਸ਼ਿੰਦੇ ਦੇ ਇਹ ਭਾਵੁਕ ਬੋਲ ਤੁਹਾਨੂੰ ਧੁਰ ਅੰਦਰ ਤੱਕ ਜਿਹੜਾ ਹਿਲਾ ਕੇ ਰੱਖ ਦਿੰਦੇ ਨੇ। ਮਹਾਰਾਸ਼ਟਰ ਦੇ ਛਤਰਪਤੀ ਸਭਾਜੀ ਨਗਰ ਜ਼ਿਲ੍ਹੇ ਦੀ ਵੈਜਾਪੁਰ ਤਹਿਸੀਲ ਦੇ ਪਿੰਡ ਖੰਡਾਲਾ ਦੇ ਵਿੱਚ ਨੀਟ ਦੀ ਤਿਆਰੀ ਕਰ ਰਹੇ ਇਸ ਵਿਦਿਆਰਥੀ ਦੀ ਆਪਣੇ ਘਰ ਦੇ ਵਿੱਚ ਮਿਲੀ ਲਾਸ਼ ਦੇ ਨਾਲ ਇਹ ਖੁਦਕੁਸ਼ੀ ਨੋਟ ਮਿਲ ਗਿਆ। ਭਾਰਤ ਦੇ ਵਿੱਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ ਵਿੱਚ ਹਰ ਸਾਲ ਖੁਦਕੁਸ਼ੀ ਕਰਨ ਵਾਲੇ ਕੁੱਲ 1.32 ਲੱਖ ਲੋਕਾਂ ਦੇ ਵਿੱਚੋਂ 14 ਤੋਂ 30 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਹਦੇ ਵਿੱਚ ਵਿਦਿਆਰਥੀ ਵਰਗ ਉਪ ਜਿਹੜਾ ਮੁੱਖ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਿਹਾ। ਦੇਸ਼ ਦੇ ਅੰਦਰ ਹੋਈਆਂ ਕੁੱਲ ਖੁਦਕੁਸ਼ੀਆਂ ਦੇ ਵਿੱਚੋਂ 12.1% ਵਿਦਿਆਰਥੀਆਂ ਦੀਆਂ ਨੇ। ਭਾਰਤੀ ਤਕਨਾਲੋਜੀ ਸੰਸਥਾਨਾਂ IITs ਵੱਲੋਂ ਸਾਲ 2021 ਤੋਂ 2025 ਦੇ ਦਰਮਿਆਨ 65 ਵਿਦਿਆਰਥੀਆਂ ਦੇ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਰਿਪੋਰਟ ਦਿੱਤੀ ਗਈ ਹੈ, ਜਿਸ ਨੇ ਲਗਾਤਾਰ ਵੱਧ ਰਹੇ ਅਕਾਦਮਿਕ ਮੁਕਾਬਲੇ ਤੇ ਹੋਰ ਸਮਾਜਿਕ ਕਾਰਨਾਂ ਦੇ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ਦੇ ਵਿੱਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦਿੱਤੀ ਹੈ, ਜਿਹਦੀ ਰੋਜ਼ਾਨਾ ਔਸਤ ਲਗਭਗ 40 ਬਣ ਜਾਂਦੀ ਹੈ, ਜਾਣੀ ਕਿ ਹਰ ਰੋਜ਼ 40 ਬੱਚੇ। ਪਿਛਲੇ 10 ਸਾਲਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਿੱਚ 80% ਦਾ ਵਾਧਾ ਹੋਇਆ ਤੇ ਹਰ ਸਾਲ 2000 ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ਦੇ ਵਿੱਚ ਫੇਲ ਹੋਣ ਦੇ ਕਾਰਨ ਮੌਤ ਨੂੰ ਗਲੇ ਲਾ ਲੈਂਦੇ ਨੇ। ਪਿਛਲੇ ਕੁਝ ਸਾਲਾਂ ਦੇ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ, ਜੋ ਸਾਡੇ ਸਿੱਖਿਆ ਪ੍ਰਬੰਧ ਦੀ ਅਸਲ ਤਸਵੀਰ ਬਿਆਨ ਕਰਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ 4 ਬੱਚਿਆਂ ਨੇ 24 ਘੰਟਿਆਂ ਦੇ ਅੰਦਰ ਅੰਦਰ ਖੁਦਕੁਸ਼ੀ ਕਰ ਲਈ ਸੀ ਤੇ 2022 ਦੀ ਇਹ ਦੁਖਦਾਈ ਘਟਨਾ ਕੋਈ ਪਹਿਲੀ ਨਹੀਂ। ਇਸ ਤੋਂ ਪਹਿਲਾਂ 2020 'ਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਲੜਕੀ ਨੇ ਨੀਟ UG ਦਾ ਨਤੀਜਾ ਆਉਣ ਤੋਂ ਮਗਰੋਂ ਖੁਦਕੁਸ਼ੀ ਕਰ ਲਈ। ਉਸਨੇ ਬਹੁਤ ਮਿਹਨਤ ਕਰਕੇ ਇਹ ਇਮਤਿਹਾਨ ਦਿੱਤਾ ਪਰ ਨਤੀਜੇ ਦੇ ਵਿੱਚ ਆਪਣੇ ਸਿਰਫ 6 ਅੰਕ ਦੇਖ ਕੇ ਉਸਨੂੰ ਵੱਡਾ ਧੱਕਾ ਲੱਗਿਆ। ਉਸਦੀ ਮੌਤ ਤੋਂ ਬਾਅਦ ਜਦੋਂ ਮਾਪਿਆਂ ਨੇ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸਦੇ ਅਸਲ ਅੰਕ ਜਿਹੜੇ ਸੀ 560 ਸਨ, ਨਾ ਕਿ 6। ਇੱਕ ਤਕਨੀਕੀ ਗਲਤੀ ਦਾ ਖਮਿਆਜਾ ਉਸ ਲੜਕੀ ਨੇ ਆਪਣੀ ਜਾਨ ਦੇ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਦਾਖਲਾ ਪ੍ਰੀਖਿਆ ਦੇ ਸਖ਼ਤ ਮੁਕਾਬਲੇ ਕਾਰਨ ਵਿਦਿਆਰਥੀਆਂ ਦੇ ਵਿੱਚ ਵੱਧ ਰਹੇ ਦਬਾਅ ਤੇ ਤਣਾਅ ਨੂੰ ਲੈ ਕੇ ਬੁੱਧੀਜੀਵੀਆਂ ਦੇ ਵਿੱਚ ਗੰਭੀਰ ਬਹਿਸ ਛੇੜ ਕੇ ਰੱਖ ਦਿੱਤੀ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਵਿੱਚ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨਾਂ ਦੇ ਵਿੱਚ ਅਸਫਲ ਹੋਣਾ ਪਾਇਆ ਗਿਆ। ਦਾਖਲਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਦੇ ਵਿੱਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਕੋਰਸਾਂ ਦੀਆਂ ਸੀਟਾਂ ਬਹੁਤ ਸੀਮਿਤ ਹੋ ਰਹੀਆਂ ਨੇ। ਮੈਡੀਕਲ ਦੀਆਂ 1 ਲੱਖ ਸੀਟਾਂ ਦੇ ਲਈ ਸਾਲ 2022 ਦੇ ਵਿੱਚ 18 ਲੱਖ ਤੇ ਸਾਲ 2026 'ਚ 25 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ UPSC ਦੀਆਂ 1000 ਤੋਂ ਘੱਟ ਸੀਟਾਂ ਲਈ ਲੱਖਾਂ ਉਮੀਦਵਾਰ ਹਰ ਸਾਲ ਪ੍ਰੀਖਿਆ ਦਿੰਦੇ ਨੇ। ਖੁਦਕੁਸ਼ੀ ਕਰਨ ਵਾਲਿਆਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਮੁਤਾਬਕ ਸਾਡੇ ਦੇਸ਼ ਦੇ ਵਿੱਚ ਸਾਲ 2017 ਤੋਂ 2019 ਦੇ ਦੌਰਾਨ 14 ਤੋਂ 18 ਸਾਲ ਦੀ ਉਮਰ ਦੇ 24,588 ਬੱਚਿਆਂ ਨੇ ਖੁਦਕੁਸ਼ੀ ਕੀਤੀ ਹੈ, ਜਾਣੀ ਕਿ ਇਹਦਾ ਪੇਪਰਾਂ ਦੇ ਵਿੱਚ ਹੈ ਜਿਹੜਾ ਕੰਪਲੇਂਟਾਂ ਹੋਈਆਂ ਨੇ, ਪਰ ਜਿਹੜੀਆਂ ਕੰਪਲੇਂਟਾਂ ਨਹੀਂ ਹੋਈਆਂ ਉਹ ਕਿੱਥੇ ਨੇ। ਜਿਨ੍ਹਾਂ ਦੇ ਵਿੱਚੋਂ 13,325 ਲੜਕੀਆਂ ਨੇ ਸਾਲ 2017 ਦੇ ਵਿਚ ਅੰਕੜਾ 8029 ਤੇ ਸਾਲ 2018 ਦੇ ਵਿਚ 8162 ਤੇ 2019 ਦੇ ਵਿਚ ਵੱਧ ਕੇ 8377 ਹੋ ਗਿਆ। ਇਸ ਤੋਂ ਇਲਾਵਾ ਵਿਆਹ ਆਦਿ ਦੇ ਨਾਲ ਸੰਬੰਧਿਤ ਜਿਹੜੇ ਨੇ ਮਾਮਲਿਆਂ ਦੇ ਕਾਰਨ 3954 ਬੱਚਿਆਂ ਨੇ ਤੇ ਕਿਸੇ ਬਿਮਾਰੀ ਦੇ ਨਸ਼ਿਆਂ ਦੀ ਗ੍ਰਿਫਤ ਦੇ ਵਿਚ ਜਾਂ ਜਿਨਸੀ ਛੇੜਛਾੜ ਤੋਂ ਤੰਗ ਆ ਕੇ 2648 ਬੱਚਿਆਂ ਨੇ ਖੁਦਕੁਸ਼ੀ ਕਰ ਲਈ। ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਦੇ ਅਨੁਸਾਰ ਆਲਮੀ ਪੱਧਰ ਦੇ ਉੱਤੇ ਹਰ 10 ਦੇ ਵਿਚੋਂ ਇਕ ਵਿਦਿਆਰਥੀ ਗੰਭੀਰ ਰੂਪ ਦੇ ਵਿਚ ਤਣਾਅ ਦਾ ਸ਼ਿਕਾਰ ਹੈ ਤੇ ਅਕਸਰ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਬੱਚੇ ਜਿਹੜੇ ਨੇ ਖੁਦਕੁਸ਼ੀ ਦਾ ਰਾਹ ਚੁਣਦੇ ਨੇ। ਲਾਸੇਟ ਮੈਡੀਕਲ ਰਸਾਲੇ ਦੇ ਵਿਚ ਛਪੀ ਰਿਪੋਰਟ ਦੱਸਦੀ ਹੈ ਕਿ ਦੁਨੀਆਂ ਭਰ ਦੇ ਵਿਚ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ ਚ ਆਤਮ ਹੱਤਿਆ ਦੀ ਦਰ ਹੋਰਨਾਂ ਵਰਗਾਂ ਦੇ ਨਾਲੋਂ ਸਭ ਤੋਂ ਵੱਧ ਹੈ। ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਦੁਨੀਆਂ ਭਰ ਦੇ ਵਿਚ ਜੰਗਾਂ ਤੇ ਮਹਾਂਮਾਰੀਆਂ ਦੇ ਮੁਕਾਬਲੇ ਆਤਮ ਹੱਤਿਆ ਦੇ ਨਾਲ ਜ਼ਿਆਦਾ ਲੋਕ ਮਰਦੇ ਨੇ ਤੇ ਤਣਾਅ ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਮੌਜੂਦਾ ਸਮੇਂ ਦੁਨੀਆਂ ਦੀ ਜਿਹੜੀ ਹੈ 69% ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਪੱਧਰ ਦੇ ਉੱਤੇ ਡਾਕਟਰ ਦੇ ਕੋਲ ਜਾਣ ਵਾਲੇ 5 ਦੇ ਵਿਚੋਂ 3 ਮਰੀਜ਼ ਤਣਾਅ ਦੇ ਨਾਲ ਜੂਝਦੇ ਪਾਏ ਜਾਂਦੇ ਹੈ। ਖੁਦਕੁਸ਼ੀਆਂ ਦੀਆਂ ਇਹ ਮੰਦਭਾਗੀ ਘਟਨਾਵਾਂ ਬੇਰੋਕ ਵੱਧ ਰਹੀਆਂ ਨੇ ਜੋ ਕਿਸੇ ਵੀ ਤਰ੍ਹਾਂ ਇੱਕ ਨਿਰੋਏ ਸਮਾਜ ਦੇ ਹਿੱਤ ਦੇ ਵਿਚ ਨਹੀਂ ਨੇ। ਹਰ ਇਨਸਾਨ ਦੀ ਇੱਛਾ ਕਾਮਯਾਬ ਹੋਣ ਦੀ ਹੁੰਦੀ ਹੈ। ਮਨੁੱਖੀ ਸੁਭਾਅ ਆਰਥਿਕ ਸਮਾਜਿਕ ਅਤੇ ਧਾਰਮਿਕ ਸਮੇਤ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਇਹ ਤਾਂਘ ਹੀ ਉਸਨੂੰ ਦੁਨੀਆਂ ਤੋਂ ਕੁਝ ਵੱਖਰਾ ਕਰਨ ਦੇ ਲਈ ਜਿਹੜਾ ਪ੍ਰੇਰਦੀ ਹੈ ਤੇ ਮੰਜ਼ਿਲ ਤੱਕ ਪਹੁੰਚਣ ਦੇ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਦਾਸੀ ਦੇ ਉੱਤੇ ਤੇ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਤੇ ਨਿਰਾਸ਼ਾ ਇਨਸਾਨ ਨੂੰ ਆਤਮ ਹੱਤਿਆ ਦੇ ਲਈ ਉਕਸਾਉਂਦੀ ਹੈ। ਜਦੋਂ ਕਿਸੇ ਨਿਰਾਸ਼ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦੇ ਲਈ ਸਾਰੇ ਰਾਹ ਬੰਦ ਹੋ ਚੁੱਕੇ ਨੇ ਤਾਂ ਮੌਤ ਨੂੰ ਗਲੇ ਲਾ ਲੈਂਦਾ ਹੈ। ਅਜੋਕੇ ਅਗਾਂਹ ਵਧੂ ਤੇ ਤਕਨਾਲੋਜੀ ਦੇ ਯੁੱਗ ਦੇ ਵਿਚ ਖੁਦਕੁਸ਼ੀਆਂ ਦਾ ਇਹ ਰੁਝਾਨ ਆਲਮੀ ਪੱਧਰ ਦੇ ਉੱਤੇ ਵੱਧ ਰਿਹਾ ਹੈ। ਮੁਕਾਬਲੇ ਦੇ ਇਸ ਦੌਰ ਦੇ ਵਿਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਹਿਜ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਇਹ ਵਰਤਾਰਾ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਿੱਥੇ ਮਾਪੇ ਆਪਣੇ ਬੱਚੇ ਦੀ ਰੁਚੀ ਪੁੱਛਣ ਦੀ ਬਜਾਏ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਕਿ ਉਸਦੇ ਲਈ ਕਮਾਈ ਦਾ ਕਿਹੜਾ ਖੇਤਰ ਵਧੀਆ ਰਹੇਗਾ ਤੇ ਜ਼ਿਆਦਾਤਰ ਮਾਪਿਆਂ ਦਾ ਮਕਸਦ ਬੱਚੇ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਉਣਾ ਹੀ ਬਣ ਗਿਆ। ਜਦੋਂ ਮਾਪਿਆਂ ਦੀ ਆਸਾਂ ਦੇ ਬੋਝ ਹੇਠ ਦੱਬਿਆ ਕੋਈ ਬੱਚਾ ਇਸ ਦੁਨਿਆਵੀ ਦੌੜ ਦੇ ਵਿਚ ਪਛੜ ਜਾਂਦਾ ਹੈ ਤਾਂ ਉਹ ਮੌਤ ਦਾ ਰਾਹ ਚੁਣ ਲੈਂਦਾ ਹੈ। ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ ਕਿ ਰੋਜ਼ੀ ਰੋਟੀ ਦੇ ਕਾਬਿਲ ਬਣਾਉਂਦੀ ਹੈ ਪਰ ਆਜ਼ਾਦੀ ਦੇ 8 ਦਹਾਕਿਆਂ ਬਾਅਦ ਵੀ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਨੇ। ਅਜੋਕੇ ਦੌਰ ਦੇ ਵਿਚ ਸਿੱਖਿਆ ਖਾਸ ਕਰ ਉਚੇਰੀ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਨਿੱਜੀਕਰਨ ਤੇ ਸਰਕਾਰਾਂ ਦੀ ਅਣਗਹਿਲੀ ਇਸ ਨੂੰ ਦਿਨੋ ਦਿਨ ਮਹਿੰਗਾ ਕਰ ਰਹੀ ਹੈ ਜਿਸ ਦੇ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਵਧਣਾ ਲਾਜ਼ਮੀ ਦਰਸਾਉਂਦੀ ਹੈ। ਉਚੇਰੀ ਸਿੱਖਿਆ ਪ੍ਰਾਪਤੀ ਦੇ ਲਈ ਅੱਜ ਅਨੇਕਾਂ ਪਾਪੜ ਵੇਲਣੇ ਪੈ ਰਹੇ ਨੇ। ਦੇਸ਼ ਦੇ ਵਿਚ ਕਈ ਯੂਨੀਵਰਸਿਟੀਆਂ ਬਿਨਾਂ ਮਾਨਤਾ ਤੋਂ ਕੋਰਸ ਕਰਵਾ ਰਹੀਆਂ, ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਇਨ੍ਹਾਂ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਪਰੇਸ਼ਾਨੀ ਤੇ ਤਣਾਅ ਦੀ ਦਲਦਲ ਦੇ ਵਿਚ ਧੱਕ ਦਿੱਤਾ। ਆਲਮੀ ਪੱਧਰ ਦੇ ਉੱਤੇ ਖੁਦਕੁਸ਼ੀਆਂ ਦੇ ਇਸ ਵਰਤਾਰੇ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਨ ਹੋ ਸਕਦੇ ਹੈ ਪਰ ਜਦੋਂ ਤੱਕ ਮਨੁੱਖ ਆਪਣੀ ਸਿਹਤ ਸ਼ਕਤੀ ਨਹੀਂ ਵਧਾਉਂਦਾ ਉਦੋਂ ਤੱਕ ਉਹ ਅਜਿਹਾ ਰਾਹ ਜਿਹੜਾ ਅਪਣਾਉਂਦਾ ਰਹੇਗਾ। ਜ਼ਿੰਦਗੀ ਦੇ ਉਤਰਾਅ ਚੜਾਅ ਨੂੰ ਸਹਿਜਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਨੇ ਉਹਨਾਂ ਦਾ ਆਨੰਦ ਲਿਆ ਜਾਵੇ, ਜੋ ਨਹੀਂ ਨੇ ਉਹਨਾਂ ਦੀ ਪ੍ਰਾਪਤੀ ਦੇ ਲਈ ਮਿਹਨਤ ਕੀਤੀ ਜਾਵੇ। ਮਨੁੱਖ ਅਕਸਰ ਭਵਿੱਖ ਦੀ ਤਿਆਰੀ ਦੇ ਵਿਚ ਆਪਣਾ ਵਰਤਮਾਨ ਨਸ਼ਟ ਕਰ ਬੈਠਦਾ ਹੈ ਤੇ ਜਦੋਂ ਕਿ ਵਰਤਮਾਨ ਦਾ ਅਸਰ ਸਿੱਧਾ ਭਵਿੱਖ ਦੇ ਉੱਤੇ ਪੈਂਦਾ ਹੈ। ਮਨੁੱਖ ਦੂਜੇ ਸਫਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਰਾਤੋ ਰਾਤ ਉਹਨਾਂ ਵਾਂਗ ਕਾਮਯਾਬ ਹੋਣਾ ਲੋਚਦਾ ਹੈ ਪਰ ਉਹ ਉਹਨਾਂ ਦੇ ਲੰਮੇ ਸੰਘਰਸ਼ ਤੇ ਸਫਲਤਾ ਦੇ ਝਟਕਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਉਦਾਸੀ ਤੋਂ ਬਚਣ ਦੇ ਲਈ ਹਮੇਸ਼ਾ ਆਸਵੰਦ ਰਹਿਣਾ ਚਾਹੀਦਾ ਹੈ ਤੇ ਆਸਵੰਦ ਹੋਣ ਦੇ ਲਈ ਚੰਗਾ ਸਾਹਿਤ ਪੜ੍ਹਨਾ ਤੇ ਆਪਣੇ ਆਪ ਨੂੰ ਰੁੱਝੇ ਰੱਖਣਾ ਜ਼ਰੂਰੀ ਹੈ। ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ ਸਾਹ ਲੈਣ ਦਾ ਨਾਂ ਨਹੀਂ ਸਗੋਂ ਇਸ ਨੂੰ ਖਿੜੇ ਮੱਥੇ ਹੰਢਾਉਣ ਦਾ ਨਾਂ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਜੋ ਬੱਚਿਆਂ ਦੇ ਨਾਲ ਵਾਪਰ ਰਿਹਾ ਤੇ ਅਸਿਸਟੈਂਟ ਪ੍ਰੋਫੈਸਰ ਸ਼ਾਲਿਕਾ ਸ਼ਲਾਕੀਆ ਤੰਤਰ ਵਿਭਾਗ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਤੋਂ ਇਹ ਗੱਲਬਾਤ ਲਿਖ ਰਹੇ ਨੇ। ਬੱਚਿਆਂ ਨੂੰ ਖੁਦਕੁਸ਼ੀਆਂ ਵੱਲੋਂ ਧੱਕਦੀ ਖੁਦਕੁਸ਼ੀਆਂ ਵੱਲ ਨੂੰ ਧੱਕਦੀ ਮੁਕਾਬਲੇਬਾਜ਼ੀ। ਡਾਕਟਰ ਹਰਲੀਨ ਕੌਰ ਹੁਣਾਂ ਦੀ ਬਾਕਮਾਲ ਗੱਲਬਾਤ ਜੋ ਹਾਲਾਤ ਉਹਨਾਂ ਨੇ ਪੇਸ਼ ਕੀਤੇ ਹੈ। ਧੰਨਵਾਦ ਸਹਿਤ ਹੈ ਜੀ ਟ੍ਰਿਬਿਊਨ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਚੰਗੀ ਲੱਗੀ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਕਰੋ ਤਾਂ ਖਾਸ ਕਰਕੇ ਉਹਨਾਂ ਬੱਚਿਆਂ ਪਰਿਵਾਰਾਂ ਦੇ ਵਿੱਚ ਜੋ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਹੈ ਤੇ ਲੰਘਦੇ ਹੈ। ਚਲੋ, ਤਰੱਕੀ ਹਰ ਕਿਸੇ ਨੇ ਕਰਨੀ ਹੈ, ਪਰ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਪ੍ਰੈਸ਼ਰ ਥੱਲੇ ਤਾਂ ਨਹੀਂ ਜਿਹੜਾ ਹੰਢਾਉਣਾ ਚਾਹੀਦਾ ਤੇ ਆਰਾਮ ਦੇ ਨਾਲ ਵੀ ਸਾਰਾ ਕੁਝ ਕੀਤਾ ਜਾ ਸਕਦਾ ਹੈ, ਪਰ ਜਿਹੜੀ ਹੈ ਮੁਕਾਬਲੇਬਾਜ਼ੀ ਉਹ ਵੱਧ ਰਹੀ ਹੈ ਤੇ ਬੱਚੇ ਜਿਹੜੇ ਨੇ ਨਿਰਾਸ਼ਾ ਵੱਲ ਨੂੰ ਵੱਧ ਰਹੇ ਨੇ। ਲੋ, ਇਹ ਸੀ ਜੀ ਅੱਜ ਦਾ ਇਹ ਆਰਟੀਕਲ। ਤੇ ਦੋਸਤੋ, ਆਖਰ ਦੇ ਵਿੱਚ ਸਮਾਂ ਆਪਣਾ ਸਮਾਪਤ ਹੋ ਚੁੱਕਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਆਪਣੇ ਪਾਨ ਸਿੰਘ ਗਰੇਵਾਲ ਹੁਣਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਮੈਨੂੰ ਦਿਓ ਆਗਿਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋ, ਸਭ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ ਇਸ ਦੇ

0: ದ್ವಾಪರ ರೇಡಿಯೋ.
1: ਹਾਂਜੀ ਦੋਸਤੋ, ਜੀਆ ਨੂੰ ਜੀ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਆ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ, ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ. ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ. ਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ, ਦੋ ਸਵਾ ਦੋ ਘੰਟੇ ਬਰਕਰਾਰ ਰਹੇਗਾ. ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਹਿੱਸਾ ਲੈਣਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਚਲਾਵਾਂਗੇ. ਤੇ ਅੱਜ ਦਾ ਵਿਸ਼ਾ ਦੋਸਤੋ ਰਹੇਗਾ ਲੋਭ ਤੇ ਵਿਸ਼ਵਾਸ ਘਾਟ. ਉਹਦੇ ਉੱਤੇ ਚਰਚਾ ਹੋਵੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ. ਤੇ 15-20 ਮਿੰਟ ਸ਼ੰਮੀ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਦਾ ਵੀ ਸਵਾਗਤ ਰਹੇਗਾ. ਇਸੇ ਤਰ੍ਹਾਂ ਦੋਸਤ ਜੁੜੇ ਹੋਏ ਨੇ YouTube ਦੇ ਉੱਤੇ, ਐਪ ਦੇ ਉੱਤੇ, ਫੇਸਬੁੱਕ, ਵੈਬਸਾਈਟ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਨਿੱਘਾ ਸਵਾਗਤ ਹੈ. ਤੇ ਐਪ ਦੋਸਤੋ ਤੁਹਾਡੇ ਲਈ ਅਪਡੇਟ ਕੀਤੀ ਗਈ ਹੈ, ਦੁਆਬਾ ਰੇਡੀਓ ਦੀ ਓਫੀਸ਼ੀਅਲ ਐਪ ਜਿਹੜੀ ਹੈ ਐਂਡਰੋਇਡ ਦੇ ਉੱਤੇ, ਤੇ ਉਹਦੇ ਉੱਤੇ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਸੁਣ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਦਾ ਆਨੰਦ ਜਿਹੜਾ ਤੁਸੀਂ ਮਾਣ ਸਕਦੇ ਹੋ. +358 44 976 19 ਵਾਟ ਸਟੂਡੀਓ ਦਾ ਨੰਬਰ ਹੈ ਤੇ ਲਾਈਵ ਕਾਲ ਕਰ ਸਕਦੇ ਹੋ ਉਹਦੇ ਉੱਤੇ. ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:07 PM ਹੋ ਗਏ ਨੇ ਜੀ. ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 PM ਤੇ ਟਰੰਪ ਸਾਹਿਬ ਨੇ ਤੜਫੱਲੀ ਮਚਾਈ ਹੋਈ ਹੈ ਤੇ ਧਮਾਲ ਪਾਈ ਹੋਈ ਹੈ. ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਹ ਸਾਰਾ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਤੋਂ ਬਾਅਦ ਕਰਾਂਗੇ, ਜੋ ਸਮਾਂ ਤੇ ਸਥਿਤੀ ਬਣੇਗੀ. ਜੇ ਸਬੱਬ ਬਣਿਆ ਤਾਂ ਜ਼ਰੂਰ ਤੁਹਾਨੂੰ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀਆਂ ਤੇ ਦੇਸ਼ਾਂ ਵਿਦੇਸ਼ੀਆਂ ਦੀਆਂ ਹਾਲਾਤਾਂ ਦੇ ਬਾਰੇ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ. ਤੇ ਕਿਉਂਕਿ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਨੇ ਚਲੰਤ ਮਸਲੇ ਵਿੱਚ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਵੀ ਰਹਿ ਜਾਂਦੀਆਂ ਨੇ, ਤੇ ਚਾਹੇ ਉਹ ਭਾਰਤ ਤੇ ਯੂਰਪੀਅਨ ਯੂਨੀਅਨ ਅਮਰੀਕਾ ਦਾ ਵਪਾਰ ਸਮਝੌਤਾ ਹੋਵੇ, ਉਹਦੇ ਉੱਤੇ ਵੀ ਕਿਤੇ ਨਾ ਕਿਤੇ ਅਮਰੀਕਾ ਯੂਰਪ ਦੇ ਵੱਲੋਂ ਕੁਝ ਸੋਧਾਂ ਕਰਨ ਦੇ ਲਈ ਜਿਹੜੀ ਹੈ ਭਾਰਤ ਦੇ ਉੱਤੇ ਉਂਗਲੀ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਤੇ ਚਾਹੇ ਉਹ ਰੇਹਾਂ ਸਪਰੇਆਂ ਦੀ ਵੱਧ ਵਰਤੋਂ ਕਹਿ ਲਓ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਅੱਗੇ ਜਾ ਕੇ ਆਪਾਂ ਖ਼ਬਰਾਂ ਦੇ ਵਿੱਚ ਉਸਦੀ ਬਾਤ ਜ਼ਰੂਰ ਪਾਵਾਂਗੇ. ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ. ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ. ਤੇ ਸਾਰੇ ਹੀ ਰੰਗ ਦੁਆਬਾ ਰੇਡੀਓ ਕੇ ਸੰਗ ਕਹਿੰਦੇ ਨੇ ਆਪਣੇ ਮੁਹੰਮਦ ਜੀ, ਤੇ ਸਤਿ ਸ਼੍ਰੀ ਅਕਾਲ ਭੇਜੀ ਹੈ. ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਦੋਸਤੋ. ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ. ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ, ਜਿਸ ਦੇ ਵਿੱਚ 10 September 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ. ਤੇ ਲਾਲੀ ਟੋੜਾ ਸਾਹਿਬ ਕਹਿੰਦੇ ਨੀਂਦ ਦੇ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦੇ ਜੀ ਭਾਰਤ ਸਾਹਿਬ. ਨਹੀਂ ਜੀ ਨਹੀਂ, ਚਲੋ ਸੌਂਦੇ ਤਾਂ ਆਪਾਂ ਰੋਜ਼ ਹੀ ਆ, ਤੇ ਕਦੇ ਕਦੇ ਪ੍ਰੋਗਰਾਮ ਵੀ ਸੁਣ ਲੈਣਾ ਚਾਹੀਦਾ, ਨਾਲ ਜੁੜ ਲੈਣਾ ਚਾਹੀਦਾ ਜੀ. ਤੇ ਦੋਸਤੋ ਅੱਜ 10 September 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ. ਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਭਾਰਤ ਪਹਿਲਾਂ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ ਤੇ ਹੁਣ ਦੇਸੀ ਹਾਕਮਾਂ ਦਾ, ਜਿਨ੍ਹਾਂ ਕੁਦਰਤੀ ਮਾਲ ਖਜ਼ਾਨੇ ਦੀ ਲੁੱਟ ਲਈ ਵਿਦੇਸ਼ੀ ਬਹੁ ਕੌਮੀ ਕਾਰਪੋਰੇਸ਼ਨਾਂ ਨੂੰ ਖੁੱਲੀਆਂ ਛੋਟਾਂ ਦੇ ਕੇ ਸਾਮਰਾਜੀ ਦੇਸ਼ਾਂ ਦੀ ਮੰਡੀ ਬਣਾ ਦਿੱਤਾ. ਅੱਜ ਦੇ ਦਿਹਾੜੇ ਦੇ ਉੱਤੇ ਹੀ ਬਹੁਤ ਸਾਰੇ ਦੁਨੀਆਦਾਰੀ ਦੇ ਵਿੱਚ ਕ੍ਰਾਂਤੀਕਾਰੀਆਂ ਵੀ ਹੋਈਆਂ ਤੇ ਇਸੇ ਤਰ੍ਹਾਂ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਆ ਤੇ ਵੱਖਰੇ ਵੱਖਰੇ ਕਹਿ ਸਕਦੇ ਹਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਹੜੇ ਆਪਣੇ ਇਤਿਹਾਸ ਦੇ ਮੁਤਾਬਕ 10 September ਦਾ ਮਹੀਨਾ ਤੇ 1846 ਦੇ ਵਿੱਚ ਜਦੋਂ ਗੱਲ ਕਰਦੇ ਹਾਂ, ਸਿਲਾਈ ਮਸ਼ੀਨ ਜਿਹੜੀ ਹੈ ਖਾਸ ਕਰਕੇ ਜਿਹੜੀ ਹੈ ਉਹਦੇ ਖੋਜੀ ਐਲਿਸ ਹੋਵੇ ਨੇ ਜਿਹੜਾ ਸੀਗਾ ਸਿਲਾਈ ਮਸ਼ੀਨ ਪੇਟੈਂਟ ਕਰਵਾ ਲਈ ਸੀ ਆਪਣੇ ਸਿਗਨੇਚਰ ਦੀ, ਸ਼ਾਇਦ ਪਤਾ ਨਹੀਂ ਕਿਹੜੀ ਆਉਂਦੀ ਹੁੰਦੀ ਸੀ, ਗੋਲਡਨ ਜੇ ਕਲਰ ਦੇ ਉੱਤੇ ਰੱਖਿਆ ਲਿਖਿਆ ਹੁੰਦਾ ਸੀ ਤੇ ਕਾਲੇ ਰੰਗ ਦੀ. ਤੇ 1872 ਦੇ ਵਿੱਚ ਕ੍ਰਿਕਟ ਖਿਡਾਰੀ ਰਾਜਕੁਮਾਰ ਰਣਜੀਤ ਸਿੰਘ ਦਾ ਜਿਹੜਾ ਜਨਮ ਹੋਇਆ, ਜਿਸ ਦੇ ਨਾਂ ਦੇ ਉੱਤੇ ਕ੍ਰਿਕਟ ਰਣਜੀ ਟਰਾਫੀ ਜਿਹੜੀ

0: ਸ਼ੁਰੂ ਕੀਤੀ ਗਈ। 1915 ਦੇ ਵਿੱਚ ਸ਼ਹੀਦੀ ਕ੍ਰਾਂਤੀਕਾਰੀ ਜਤਿੰਦਰ ਮੁਖਰਜੀ ਜਿਹੜੇ ਨੇ ਉਹਨਾਂ ਦੀ ਗੱਲ ਆਉਂਦੀ ਹੈ ਤੇ 1943 ਦੇ ਵਿੱਚ INA ਦੇ ਜਿਹੜੇ ਅਬਦੁਲ ਕਾਦਰ ਹੁਸੈਨ ਨੂੰ ਮਦਰਾਸ ਦੇ ਵਿੱਚ ਫਾਂਸੀ ਲਾਈ ਗਈ ਤੇ 1966 ਦੇ ਵਿੱਚ ਸੰਸਦ ਦੇ ਵੱਲੋਂ ਨਵੇਂ ਸਿਰੇ ਤੋਂ ਗਠਨ ਕਰਨ ਦੀ ਪੰਜਾਬ ਤੇ ਹਰਿਆਣਾ ਸੂਬਿਆਂ ਨੂੰ ਮਨਜ਼ੂਰੀ ਦਿੱਤੀ ਗਈ। 1976 ਦੇ ਵਿੱਚ ਭਾਰਤ ਦਾ ਏਅਰਲਾਈਨਸ ਬੋਇੰਗ ਜਹਾਜ਼ ਜਿਹੜਾ 737 ਅਗਵਾ ਕਰਕੇ ਲਾਹੌਰ ਲਿਜਾਇਆ ਗਿਆ। ਇਸ ਤਰ੍ਹਾਂ ਦੋਸਤੋ ਸਿੰਘਾਪੁਰ ਦੀ ਗੱਲ ਕਰਦੇ ਹਾਂ ਅੱਜ ਤੁਹਾਡੇ ਨਾਲ ਥੋੜੀ ਜਿਹੀ। ਕੱਲ ਮੈਂ ਥੋੜਾ ਜ਼ਿਕਰ ਕੀਤਾ ਸੀ ਪਰ ਹੌਲੀ ਹੌਲੀ ਇਹਦਾ ਕਾਫੀ ਛੋਟਾ ਦੇਸ਼ ਹੈ ਪਰ ਉਹਦਾ ਇਤਿਹਾਸ ਪਿਛੋਕੜ ਜਾਂ ਹੋਰ ਸਾਰੀਆਂ ਚੀਜ਼ਾਂ ਇਕਨੋਮਿਕ ਪੱਖ ਬਹੁਤ ਵੱਡਾ ਹੈ। ਸਿੰਘਾਪੁਰ ਦੀ ਜਦੋਂ ਗੱਲ ਕਰਦੇ ਹਾਂ ਕਹਿੰਦੇ ਉੱਥੇ ਦੇ ਲੋਕ ਆਪਣੇ ਬੱਚਿਆਂ ਦੇ ਲਈ ਜਨਮ ਦਿਨ ਜਾਂ ਵਿਆਹ ਦੇ ਤੋਹਫੇ ਵਜੋਂ ਰੁੱਖਾਂ ਨੂੰ ਗੋਦ ਲੈਂਦੇ ਨੇ ਤੇ ਉਹਨਾਂ ਦਾ ਨਾਮ ਦਿੰਦੇ ਨੇ। ਦੁਨੀਆਂ ਭਰ ਦੇ ਵਿੱਚ ਵੱਧ ਰਹੇ ਹਿੱਪੀ ਕਲਚਰ ਤੋਂ ਡਰਦੇ ਹੋਏ ਸਰਕਾਰ ਨੇ 1970 ਦੇ ਦਹਾਕੇ ਦੇ ਵਿੱਚ ਪੁਰਸ਼ਾਂ ਦੇ ਲੰਮੇ ਵਾਲਾਂ ਤੇ ਪਾਬੰਦੀ ਲਗਾ ਦਿੱਤੀ। ਇੱਥੇ ਜਿਹੜਾ ਸੀਗਾ ਚੁਇੰਗਮ ਜਿਹੜੀ ਕਿ ਜਿਹੜੀ ਆਪਾਂ ਬਬਲ ਗਮ ਖਾਂਦੇ ਹਾਂ ਚੁਇੰਗਮ ਜਿਹੜੀ ਹੈ ਉਹਦੀ ਵਿਕਰੀ ਦੇ ਉੱਤੇ 1992 ਤੋਂ ਹੀ ਪਾਬੰਦੀ ਹੈ। ਸਿੰਘਾਪੁਰ ਦੇ ਕੋਲ ਸਭ ਤੋਂ ਲੰਬੀ ਮਨੁੱਖੀ ਡੋਮੀਨੋ ਲੜੀ ਦੇ ਲਈ ਗਿਨੀਜ਼ ਬੁੱਕ ਆਫ ਰਿਕਾਰਡਸ ਹੈ। ਇਹ ਲੜੀ 2 ਕਿਲੋਮੀਟਰ ਲੰਬੀ ਸੀ ਤੇ ਜਿਸ ਨੂੰ 9,234 ਵਿਦਿਆਰਥੀਆਂ ਨੇ 30 ਸਤੰਬਰ 2000 ਨੂੰ ਬਣਾਇਆ ਸੀ। ਇੱਕ ਲਾਈਨ ਦੇ ਵਿੱਚ ਨੱਚਣ ਵਾਲੇ ਬਹੁਤ ਜਿਹੜਾ ਬਹੁਤੇ ਲੋਕਾਂ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸਿੰਘਾਪੁਰ ਦੇ ਨਾਂ ਦੇ ਉੱਤੇ ਹੈ। 2002 ਦੇ ਵਿੱਚ ਇਹ ਰਿਕਾਰਡ 11,967 ਲੋਕਾਂ ਨੇ ਜਿਹੜਾ ਇੱਕ ਲਾਈਨ ਦੇ ਵਿੱਚ ਨੱਚ ਕੇ ਬਣਾਇਆ। ਜੇਕਰ ਸਿੰਘਾਪੁਰ ਦੇ ਵਿੱਚ ਕੂੜੇਦਾਨ ਦੇ ਵਿੱਚ ਕੂੜਾ ਹੈ ਤੇ ਜੇ ਇਸ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਤਾਂ ਉਹਨੂੰ ਫਿਰ $500 ਦਾ ਉੱਥੇ ਦਾ ਸਿੰਘਾਪੁਰ ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਹੈ। ਸਿੰਘਾਪੁਰ ਦੇ NCF ਪ੍ਰਤੀਕ ਕੌਮੀ ਪ੍ਰਤੀਕ ਜਿਹੜਾ ਹੈ ਮੈਰਲੋਨ ਜਿਹਨੂੰ ਕਹਿੰਦੇ ਆ ਇਹ ਅੱਧੀ ਮੱਛੀ ਅਤੇ ਅੱਧਾ ਸ਼ੇਰ ਹੈ ਜਿਸ ਨੂੰ ਸਿੰਘਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਿੰਘਾਪੁਰ ਦੀ ਰਾਸ਼ਟਰੀ ਭਾਸ਼ਾ ਮਲਾਏ ਹੈ। ਇੱਥੋਂ ਦੀਆਂ 4 ਸਰਕਾਰੀ ਭਾਸ਼ਾਵਾਂ ਨੇ ਅੰਗਰੇਜ਼ੀ ਚੀਨੀ ਤਾਮਿਲ ਅਤੇ ਮਲੇ। ਸਿੰਘਾਪੁਰ ਦੇ ਲੋਕਾਂ ਦੀਆਂ ਜਿਹੜੀਆਂ ਨੇ 4 ਸਰਕਾਰੀ ਭਾਸ਼ਾਵਾਂ ਤੋਂ ਇਲਾਵਾ 5ਵੀਂ ਭਾਸ਼ਾ ਬੋਲਦੇ ਨੇ ਜੋ ਸਿੰਗਲਿਸ਼ ਕਹਿੰਦੇ ਨੇ ਉਹਨੂੰ ਇੰਗਲਿਸ਼ ਨਹੀਂ ਸਿੰਗਲਿਸ਼। ਸਿੰਗਲਿਸ਼ ਭਾਸ਼ਾ ਪ੍ਰਾਚੀਨ ਚੀਨੀ ਮਲੇਸ਼ੀਅਨ ਅਤੇ ਤਾਮਿਲ ਭਾਸ਼ਾਵਾਂ ਦੇ ਸ਼ਬਦਾਂ ਦਾ ਜਿਹੜਾ ਸੁਮੇਲ ਹੈ। ਸਿੰਘਾਪੁਰ ਅਮੀਰਾਂ ਦਾ ਦੇਸ਼ ਹੈ। ਇੱਥੇ 6 ਦੇ ਵਿੱਚੋਂ 1 ਵਿਅਕਤੀ ਦੇ ਕੋਲ $1 ਮਿਲੀਅਨ ਜਾਂ ਇਸ ਤੋਂ ਵੀ ਵੱਧ ਦੀ ਦੌਲਤ ਹੈ। ਉੱਥੇ ਜਾ ਕੇ ਦੇਖਣਾ ਹੋਵੇ ਨਾ ਥਾਈਲੈਂਡ ਲਾ ਲਓ ਮਲੇਸ਼ੀਆ ਹਾਂਗਕਾਂਗ ਸੋਨੇ ਦੇ ਮਤਲਬ ਕਿ ਕਹਿ ਸਕਦੇ ਹਾਂ ਭਾਈ ਆਪਣੇ ਚੌਂਕ ਬਣੇ ਹੋਏ ਨੇ ਤੇ ਮਜਾਲ ਹੈ ਕਿਸੇ ਦੀ ਕੋਈ ਇੱਦਾਂ ਕਰ ਜਾਵੇ। ਬਾਕੀ ਬਹੁਤ ਵੱਡੇ ਵੱਡੇ ਦੇਸ਼ਾਂ ਦੇ ਨਾਲ ਉਹਨਾਂ ਦਾ ਸੰਪਰਕ ਹੈ। ਬਹੁਤ ਸਾਰੀਆਂ ਚੀਜ਼ਾਂ ਵਪਾਰ ਇਕਨੋਮਿਕਸ ਪੱਖ ਜੁੜਿਆ ਹੋਇਆ। ਕਦੇ ਉਹਦੇ ਉੱਤੇ ਖੁੱਲ੍ਹ ਕੇ ਗੱਲ ਕਰਾਂਗੇ। ਇਹ ਹੈਗੇ ਛੋਟੇ ਛੋਟੇ ਨੇ ਪਰ ਜ਼ਮੀਨ ਦੇ ਵਿੱਚ ਬਹੁਤ ਡੂੰਘੇ ਨੇ। $1 ਬਿਲੀਅਨ ਜਾਂ ਇਸ ਤੋਂ ਵੱਧ ਦੀ ਦੌਲਤ ਹੈ ਤਾਂ ਜੋ ਕਿ ਦੁਨੀਆਂ ਦੇ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ। ਸਿੰਘਾਪੁਰ ਏਸ਼ੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਹੈ। ਸਾਲ 2020 ਦੇ ਅੰਕੜਿਆਂ ਦੇ ਅਨੁਸਾਰ ਸਿੰਘਾਪੁਰ ਦੁਨੀਆਂ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੇ ਵਿੱਚ ਸ਼ਾਮਲ ਹੈ। ਪਹਿਲਾ ਸਥਾਨ ਡੈਨਮਾਰਕ ਦਾ ਆਉਂਦਾ ਹੈ। ਸਿੰਘਾਪੁਰ ਦਾ ਰਾਸ਼ਟਰੀ ਗੀਤ ਸਿੰਘਾਪੁਰ ਦੇ ਵਿੱਚ 1,000 ਦੇ ਨੋਟ ਦੇ ਉੱਤੇ ਪਿਛਲੇ ਪਾਸੇ ਮਾਈਕਰੋ ਟੈਕਸਟ ਦੇ ਵਿੱਚ ਜਿਹੜਾ ਲਿਖਿਆ ਗਿਆ ਦੁਨੀਆਂ ਦਾ ਸਭ ਤੋਂ ਉੱਚਾ ਇਨਡੋਰ ਝਰਨਾ ਦੀ ਰੇਨ ਵੋਰਟੇਕਸ ਹੈ ਜੋ ਕਿ ਸਿੰਘਾਪੁਰ ਦੇ ਜਵੇਲ ਚਾਂਗੀ ਏਅਰਪੋਰਟ ਦੇ ਉੱਤੇ ਸਥਿਤ ਹੈ। ਇਸ ਅੰਦਰੂਨੀ ਝਰਨੇ ਦੇ ਵਿੱਚ 40 ਮੀਟਰ ਯਾਨੀ ਕਿ 130 ਫੁੱਟ ਦੀ ਉਚਾਈ ਤੋਂ ਪਾਣੀ ਡਿੱਗਦਾ ਹੈ। ਦੰਦਾਂ ਅਤੇ ਨਿਕੋਟੀਨ ਚਬਾਉਣ ਵਾਲੇ ਗਮ ਜਿਹੜੇ ਨੇ ਚੁਇੰਗਮ ਜਿਹਨੂੰ ਕਹਿੰਦੇ ਆਪਾਂ ਜੋ ਸਿਰਫ ਇੱਕ ਡਾਕਟਰ ਜਾਂ ਇੱਕ ਰਜਿਸਟਰਡ ਜਿਹੜਾ ਫਾਰਮਾਸਿਸਟ ਹੀ ਉਹ ਤੋਂ ਹੀ ਜਿਹੜਾ ਖਰੀਦਿਆ ਜਾ ਸਕਦਾ ਕਿਤੇ ਉਹ ਬਾਹਰੋਂ ਨਹੀਂ। ਸਿੰਘਾਪੁਰ ਦੇ ਵਿੱਚ ਕਾਰ ਦੀ ਮਾਲਕੀ ਦੀ ਦਰ ਸਿਰਫ ਤੇ ਸਿਰਫ 11% ਹੈ ਜੋ ਕਿ US ਦੇ ਵਿੱਚ 80% ਤੇ ਯੂਰਪ ਦੇ ਵਿੱਚ 50% ਦੇ ਮੁਕਾਬਲੇ ਬਹੁਤ ਘੱਟ ਹੈ। ਸਿੰਘਾਪੁਰ ਇੰਨੇ ਅਮੀਰ ਹੁੰਦੇ ਸੁਣਦੇ ਵੀ ਦੇਖ ਲਓ ਕਾਰਾਂ ਦੀ ਵਰਤੋਂ ਕਿੰਨੀ ਕਰਦੇ ਆ, ਬਹੁਤ ਘੱਟ ਕਰਦੇ ਆ। ਸਿੰਘਾਪੁਰ ਦੇ ਵਿੱਚ ਕਿਸੇ ਜਨਤਕ ਸਥਾਨ ਦੇ ਉੱਤੇ ਥੁੱਕਣ ਦੇ ਉੱਤੇ $1,000 ਦਾ ਜੁਰਮਾਨਾ ਤੇ ਜੇਲ੍ਹ ਹੋ ਸਕਦੀ ਹੈ। ਸਿੰਘਾਪੁਰ ਦੇ ਵਿੱਚ ਕਿਸੇ ਹੋਰ ਦਾ ਵਾਈਫਾਈ ਜਾਂ ਦੂਜੇ ਸ਼ਬਦਾਂ ਦੇ ਵਿੱਚ ਵਾਈਫਾਈ ਦੀ ਚੋਰੀ ਕਰਨਾ ਇੰਟਰਨੈਟ ਦੀ ਗੈਰ ਕਾਨੂੰਨੀ ਹੈ ਤੇ ਅਜਿਹਾ ਕਰਨ ਦੇ ਉੱਤੇ $10,000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਯੂਕੇ ਦੇ ਵਿੱਚ ਰਹਿ ਰਹੇ ਸਿੰਘਾਪੁਰ ਦਾ ਨਾਗਰਿਕ UK ਚੋਣਾਂ ਦੇ ਵਿੱਚ ਵੋਟਾਂ ਪਾ ਸਕਦਾ ਹੈ। ਇਹ ਇਸ ਦੇ ਲਈ ਹੈ ਕਿਉਂਕਿ ਸਿੰਘਾਪੁਰ ਮਲੇਸ਼ੀਆ ਸ਼੍ਰੀਲੰਕਾ ਬੁਰਨਈ ਆਇਰਲੈਂਡ ਵਰਗੇ ਰਾਸ਼ਟਰ ਮੰਡਲ ਦੇਸ਼ਾਂ ਨੂੰ ਬ੍ਰਿਟਿਸ਼ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਿੰਗਾਪੁਰ ਦੇ ਸਾਰੇ ਮਰਦਾਂ ਦੇ ਲਈ 2 ਸਾਲਾਂ ਦੀ ਫੌਜੀ ਸੇਵਾ ਲਾਜ਼ਮੀ ਹੈ ਤੇ ਸਿੰਗਾਪੁਰ ਦੇ ਨਾਗਰਿਕਾਂ ਨੂੰ ਚੀਨ, ਦੱਖਣੀ ਕੋਰੀਆ, ਉੱਤਰੀ ਕੋਰੀਆ ਜਾਂ ਸੰਯੁਕਤ ਰਾਜ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਹੈ। ਕੈਮਿਸਟਰੀ ਓ ਲੈਵਲ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਸਿੰਗਾਪੁਰ ਤੋਂ ਆਈਨਨ ਸਲੇਸਟੇ ਕਾਵੇਲ ਹੈ, ਜਿਸਨੇ ਸਿਰਫ 7 ਸਾਲ ਦੀ ਉਮਰ ਦੇ ਵਿਚ ਜਿਹੜਾ ਇਹ ਪ੍ਰੀਖਿਆ ਪਾਸ ਕਰ ਲਈ ਸੀ ਤੇ ਕੀਤੀ ਹੈ। ਲੋ ਦੋਸਤੋ, ਇਹ ਸੀ ਪਿਛੋਕੜ ਥੋੜਾ ਜਿਹਾ ਸਿੰਗਾਪੁਰ ਦਾ ਤੇ ਉਹਦੀਆਂ ਜਿਹੜੀਆਂ ਨੇ ਉਪਲਬਧੀਆਂ ਤੇ ਨਾਲ ਨਾਲ ਉਹਦਾ ਸ਼ਾਨੋ ਸ਼ੌਕਤ ਜੋ ਆਪਣਾ ਮੁਕਾਮ ਹੈ। ਤੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਤੇ ਸ਼ਮੀ ਜੀ ਨੂੰ ਵੀ ਨਾਲ ਲੈਂਦੇ ਹਾਂ। ਅੱਜ ਦਾ ਆਪਣਾ ਵਿਸ਼ਾ ਹੈ ਦੋਸਤੋ ਲੋਭ ਤੇ ਵਿਸ਼ਵਾਸਘਾਤ, ਉਹਦੇ ਵੱਲ ਨੂੰ ਚੱਲਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ ਕੁਝ ਹੀ ਪਲਾਂ ਤੱਕ, 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣੀਆਂ ਨੇ ਤੇ ਨਾਲ ਜੁੜ ਕੇ ਤੁਸੀਂ ਹੁੰਗਾਰਾ ਭਰ ਸਕਦੇ ਹੋ ਅੱਜ ਦੇ ਇਸ ਵਿਸ਼ੇ ਦੇ ਉੱਤੇ। ਲੋਭ ਤੇ ਵਿਸ਼ਵਾਸਘਾਤ, ਜਦੋਂ ਲਾਲਚ ਰਿਸ਼ਤਿਆਂ ਦੇ ਵਿੱਚੋਂ ਵਿਸ਼ਵਾਸ ਜਿਹੜਾ ਖਤਮ ਹੋ ਜਾਂਦਾ ਜਾਂ ਖੋ ਲੈਂਦਾ। ਇਸੇ ਤਰ੍ਹਾਂ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਚੁੱਭੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋਭ ਤੇ ਵਿਸ਼ਵਾਸ ਦੇ ਵੱਲ ਨੂੰ ਜਾਵਾਂਗੇ ਤੇ ਵਿਸ਼ਵਾਸਘਾਤ ਜਿਹੜਾ ਲੱਗਦਾ ਉਹਦੇ ਬਾਰੇ ਚਰਚਾ ਕਰਾਂਗੇ। ਉਹ ਚਾਹੇ ਇਨਸਾਨੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਹੋਵੇ ਤੇ ਰਿਸ਼ਤੇ ਹੋਣ, ਦੋਸਤੀ ਹੋਵੇ, ਇਮਾਨਦਾਰੀ ਹੋਵੇ ਜਾਂ ਫਿਰ ਭਾਈਚਾਰਾ, ਬਹੁਤ ਅਹਿਮ ਜਿਹੜੀਆਂ ਇਹ ਚੀਜ਼ਾਂ ਸਾਡੇ ਨਾਲ ਨੇ। ਸਿਰਫ ਦੌਲਤ ਸ਼ੋਹਰਤ ਅਹਿਮ ਨਹੀਂ ਹੁੰਦੀ, ਕਿਸੇ ਦਾ ਵਿਸ਼ਵਾਸ ਜਿੱਤਣਾ ਉਹ ਬਹੁਤ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਕਹਿ ਸਕਦੇ ਹਾਂ ਬਣ ਜਾਂਦੀ ਹੈ, ਪਰ ਗਵਾਉਣ ਨੂੰ ਸਕਿੰਟ ਲੱਗਦੇ ਨੇ। ਕਿਸੇ ਵੀ ਰਿਸ਼ਤੇ ਦੇ ਵਿੱਚ ਭਰੋਸਾ ਬਣਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ ਹੈ, ਇਮਾਨਦਾਰੀ ਜਿਹੜੀ ਲੱਗਦੀ ਹੈ, ਪਰ ਕਈ ਵਾਰ ਤਾਂ ਲਾਲਚ ਜਾਂ ਕਿਸੇ ਨਿੱਜੀ ਫਾਇਦੇ ਦੇ ਕਾਰਨ ਕੀਤਾ ਗਿਆ ਵਿਸ਼ਵਾਸਘਾਤ ਸਿਰਫ ਇੱਕ ਵਿਅਕਤੀ ਨੂੰ ਨਹੀਂ ਸਗੋਂ ਪਰਿਵਾਰ, ਦੋਸਤਾਂ, ਸਾਥੀਆਂ ਤੇ ਪੂਰੇ ਭਾਈਚਾਰੇ ਨੂੰ ਜਿਹੜਾ ਪ੍ਰਭਾਵਿਤ ਕਰ ਜਾਂਦਾ ਤੇ ਬਦਨਾਮੀ ਬਣ ਜਾਂਦੀ ਹੈ, ਖਾਸ ਕਰ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ। ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਆਪਸੀ ਵਿਸ਼ਵਾਸ, ਇਮਾਨਦਾਰੀ, ਚੰਗੀ ਛਵੀ ਤੇ ਭਾਈਚਾਰਕ ਸਾਂਝ ਦੀ ਇਹਦੇ ਬਾਰੇ ਕੀ ਮਹੱਤਤਾ ਹੈ, ਤੁਸੀਂ ਵੀ ਆਪਣੇ ਇਹਦੇ ਵਿੱਚ ਵਿਚਾਰ ਦੇ ਸਕਦੇ ਹੋ, ਆਪਣਾ ਐਕਸਪੀਰੀਅੰਸ, ਆਪਣੇ ਜਜ਼ਬਾਤ ਜ਼ਰੂਰ ਸਾਂਝੇ ਕਰ ਸਕਦੇ ਹੋ ਕਿ ਇੱਕ ਵਿਅਕਤੀ ਦਾ ਵਿਸ਼ਵਾਸਘਾਤ ਪੂਰੇ ਭਾਈਚਾਰੇ ਦੀ ਸੋਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਬਹੁਤ ਵੱਡਾ ਸਵਾਲ ਸਾਡੇ ਲਈ ਹੈ ਤੇ ਇਹਦੇ ਉੱਤੇ ਆਪਾਂ ਖੁੱਲ੍ਹੀ ਚਰਚਾ ਕਰਦੇ ਹਾਂ ਤੇ ਸਭ ਦੋਸਤਾਂ ਨੂੰ ਨਾਲ ਲੈ ਕੇ, ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ ਤੇ ਮੁਹੰਮਦ ਜੀ ਜੁੜੇ ਹੋਏ ਨੇ ਜੋ ਮੇਰੇ ਤੱਕ ਸੁਨੇਹੇ ਆ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਆਪਣੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲੋਭ ਤੇ ਵਿਸ਼ਵਾਸਘਾਤ ਉੱਤੇ ਗੱਲ ਕਰਦੇ ਹਾਂ ਜਦੋਂ ਲਾਲਚ ਰਿਸ਼ਤੇ ਤੋੜ ਦਿੰਦਾ ਹੈ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀਆਂ ਨੂੰ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜਨਾਬ।
0: ਥੈਂਕ ਯੂ ਸ਼ਮੀ ਜੀ, ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਦੋਸਤਾਂ ਦੇ ਰੂਬਰੂ ਹੋਣ ਦੇ ਲਈ ਜੀ। ਤੇ ਅੱਜ ਦਾ ਵਿਸ਼ਾ ਸ਼ਮੀ ਜੀ ਬੜਾ ਇੰਟਰਸਟਿੰਗ ਆਇਆ ਤੁਹਾਡੇ ਵੱਲੋਂ ਵੀ, ਲੋਭ ਤੇ ਵਿਸ਼ਵਾਸਘਾਤ। ਅਸਲ ਦੇ ਵਿੱਚ ਸ਼ਮੀ ਜੀ, ਚਲੋ ਮੈਂ ਥੋੜੀ ਜਿਹੀ ਇਹਦੀ ਭੂਮਿਕਾ ਕਹਿ ਲਓ ਜਿੰਨੀ ਕੁ ਮੇਰੀ ਸਮਝ ਹੈ ਉਹਦੇ ਮੁਤਾਬਕ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਤੁਸੀਂ ਇਹਨੂੰ ਹੋਰ ਵੀ ਵਿਸਤਾਰ ਦੇ ਨਾਲ ਖੋਲ ਸਕਦੇ ਹੋ ਕਿ ਵਿਸ਼ਵਾਸ ਬਣਾਉਣਾ ਜਿਹੜਾ ਹੈ, ਇੱਕ ਨੀਂਹ ਰੱਖਣਾ, ਉਹ ਚਾਹੇ ਪਰਿਵਾਰ ਹੈ ਤੇ ਚਾਹੇ ਉਹ ਪਿੰਡ ਹੈ ਜਾਂ ਲੋਕਚਾਰਾ ਕਹਿ ਲਓ, ਸੱਭਿਆਚਾਰ ਕਹਿ ਲਓ, ਵਿਰਾਸਤ ਕਹਿ ਲਓ ਜਾਂ ਸਮਾਜ ਜਿਹੜਾ ਜਿਹਦੇ ਵਿੱਚ ਆਪਾਂ ਵਿਚਰਦੇ ਹਾਂ, ਉਹਦੇ ਲਈ ਕਿੰਨਾ ਕੁ ਜ਼ਰੂਰੀ ਹੈ ਜੀ?
1: ਭਾਰਤ ਸਾਹਿਬ, ਜਦੋਂ ਆਪਾਂ ਗੱਲ ਕਰਦੇ ਆ ਨਾ ਧੋਖੇ ਦੀ, ਇਹ ਬਹੁਤ ਜ਼ਿਆਦਾ ਬਹੁਪਰਤੀ ਕਹਿ ਲਓ, ਇਹਦੇ ਕਈ ਜਿਹੜੇ ਪੜਾਅ ਹੋ ਸਕਦੇ ਆ, ਪਰਤਾਂ ਹੋ ਸਕਦੀਆਂ ਨੇ
0: ਜੀ।
1: ਅਸੀਂ ਧੋਖਾ ਜਿਹੜਾ ਸ਼ਬਦ ਆ, ਬਿਟਰੇਅਲ ਆ
0: ਜੀ,
1: ਇਹ ਵਿਅਕਤੀਗਤ ਤੌਰ ਤੇ ਇੱਕ ਨਜ਼ਰੀਆ ਹੋ ਸਕਦਾ ਕਿ ਕਿਸੇ ਬੰਦੇ ਲਈ ਇਹਦਾ ਕੀ ਮਤਲਬ ਹੋਇਆ
0: ਜੀ,
1: ਤੇ ਸਮਾਜ ਲਈ ਕੀ, ਜੇ ਸਮਾਜਿਕ ਪੱਧਰ ਤੇ ਹੋਵੇ ਤੇ ਉੱਥੇ ਕਿਸੇ ਆਗੂ ਦਾ ਦਿੱਤਾ ਹੋਇਆ ਧੋਖਾ ਹੋ ਸਕਦਾ ਹੈ ਜਾਂ ਕੋਈ ਜਿਹੜਾ ਲਾਰਾ ਸਾਬਿਤ ਹੁੰਦੀ ਹੈ, ਕੋਈ ਸੱਚੀ ਗੱਲ ਜਿਹੜੀ ਲੱਗਦੀ ਹੁੰਦੀ ਸਾਨੂੰ। ਐਂ ਇਤਿਹਾਸ ਦੇ ਪੰਨਿਆਂ ਵਿੱਚ ਵੀ ਧੋਖੇ ਨਾਲ ਜਿਹੜੀਆਂ ਨੇ ਭਰਪੂਰ ਘਟਨਾਵਾਂ ਮਿਲਦੀਆਂ ਨੇ, ਜਿਨ੍ਹਾਂ ਨੇ ਅਚਾਨਕ ਹੀ ਇੱਕ ਹਿਸਟਰੀ ਦੇ ਦਰਿਆ ਦਾ ਜਿਹੜਾ ਉਹ ਰੁੱਖ ਹੀ ਮੋੜ ਦਿੱਤਾ
0: ਜੀ,
1: ਤੇ ਹੋਰ ਤੋਂ ਹੋਰ ਹਿਸਟਰੀ ਜਿਹੜੀ ਬਣ ਗਈ।
0: ਬਿਲਕੁਲ,
1: ਅੱਜ ਉਹਨਾਂ ਘਟਨਾਵਾਂ ਨੂੰ ਜਦੋਂ ਕੋਈ ਪਾਠਕ ਪੜ੍ਹਦਾ, ਹਿਸਟਰੀ ਦਾ ਕੋਈ ਵਿਦਿਆਰਥੀ ਦੇਖਦਾ, ਉਹਨੂੰ ਲੱਗਦਾ ਕਿ ਜੇ ਆਹ ਧੋਖਾ ਨਾ ਹੁੰਦਾ ਤਾਂ ਅੱਜ ਇਤਿਹਾਸ ਕੁਛ ਹੋਰ ਹੁੰਦਾ। ਜੇ ਇਸ ਤਰ੍ਹਾਂ ਨਾ ਹੁੰਦਾ, ਪਰ ਉਹ ਜਿਹੜੀ ਜੇ ਹੈ ਨਾ, ਇਹਨੂੰ ਕਦੇ ਕਾਬੂ ਕੀਤਾ ਹੀ ਨਹੀਂ ਜਾ ਸਕਦਾ, ਇਹਦਾ ਕੋਈ ਕੋਈ ਉੱਤਰ ਨਹੀਂ ਇਹਦਾ।
0: ਜੀ
1: ਉਹ ਤਾਂ ਇੱਕ ਕਲਪਨਾ ਵਾਲੀ ਗੱਲ ਹੋ ਗਈ ਆ ਕਿ
0: ਜੀ
1: ਜੇ ਇੱਦਾਂ ਹੁੰਦਾ ਤਾਂ ਐਂ ਹੋ ਜਾਂਦਾ, ਜੇ ਨਾ ਹੁੰਦਾ ਤਾਂ ਵਧੀਆ ਹੁੰਦਾ, ਪਰ ਜੇ
0: ਬਿਲਕੁਲ
1: ਵਾਲਾ ਚੱਕਰ ਇਹਦੇ ਵਿੱਚ ਰਹਿੰਦਾ ਨਹੀਂ, ਜੇ
0: ਜੀ
1: ਵਾਪਰ ਗਿਆ ਤਾਂ ਵਾਪਰ ਗਿਆ।
0: ਜੀ
1: ਜਿਹੜਾ ਆਪਣੇ ਕਹਿ ਲਓ ਵੀ ਮਾਰਕਸਵਾਦ ਜਦੋਂ ਆਉਂਦਾ ਹੈ ਤਾਂ ਮਾਓ ਜ਼ੇ ਤੁੰਗ ਜਿਹੜਾ ਉਹ ਇੱਕ
0: ਚਾਈਨੀਜ਼
1: ਜਗ੍ਹਾ
0: ਤੋਂ।
1: ਕਹਿੰਦਾ ਹੈ ਕਿ ਜਿਹੜਾ, ਹਾਂਜੀ ਚਾਈਨੀਜ਼, ਉਹ ਕਹਿੰਦੇ ਆ ਕਿ ਦੇਖੋ ਉਹਨਾਂ ਦੀ ਕੋਟੇਸ਼ਨ ਆ ਕਿ ਜਿਹੜਾ ਨਾ ਇਨਕਲਾਬ ਆਉਂਦਾ ਜਾਂ ਕੋਈ ਤਬਦੀਲੀ ਆਉਂਦੀ ਹੈ, ਵੱਡਾ ਪਰਿਵਰਤਨ ਆਉਂਦਾ,
0: ਜੀ
1: ਉਹ ਬਹੁਤ ਹੀ ਪੋਲਾਈਟਨੈਸ ਨਾਲ ਤਾਂ ਬਿਲਕੁਲ ਨਹੀਂ ਆਉਂਦਾ ਕਿ ਚਾਹ ਦੀ ਪਾਰਟੀ ਕੀਤੀ ਤਾਂ ਬਦਲ ਗਏ ਸਾਰੇ, ਜਾਂ ਕੋਈ ਉਹੋ ਜਿਹੀ ਗੱਲ ਹੋਈ ਕਢਾਈ ਕੱਢ ਲਈ ਜਾਂ ਕੋਈ ਝੰਡਾ ਲਹਿਰਾਤਾ ਜਾਂ ਕੁਛ ਇਹੋ ਜਿਹੀ ਗੱਲ।
0: ਜੀ
1: ਜਦੋਂ ਰੈਵੋਲੂਸ਼ਨ ਆਏਗਾ ਤਾਂ ਕ੍ਰਾਂਤੀ ਆਏਗੀ ਤਾਂ ਉਹਦੇ ਵਿੱਚ ਵਾਇਲੈਂਸ ਹੋਣੀ ਹੋਣੀ ਹੈ, ਵਾਇਲੈਂਸ
0: ਜੀ
1: ਤੋਂ ਬਿਨਾਂ ਕ੍ਰਾਂਤੀ ਹੋਣੀ ਨਹੀਂ।
0: ਬਿਲਕੁਲ
1: ਇਹਦਾ ਅਰਥ ਦੂਜੇ ਤੌਰ ਤੇ ਇਹ ਆ ਕਿ ਜੇ ਇੱਕ ਵਜ਼ੀਰ ਆਪਣੇ ਰਾਜੇ ਨਾਲ ਧੋਖਾ ਕਰ ਰਿਹਾ, ਉੱਥੇ ਵਾਇਲੈਂਸ ਹੋਏਗੀ ਹੋਏਗੀ, ਉਹਦੀ
0: ਜੀ
1: ਬਗਾਵਤ ਹੈ, ਉਹਦਾ ਧੋਖਾ ਹੈ, ਉਹਨੂੰ ਨਜ਼ਰੀਆ,
0: ਜੀ
1: ਕਿਸੇ ਦੀ ਜਿਹੜੀ ਆ, ਕਿਸੇ ਦਾ ਸੱਚ ਹੈ ਦੂਜੇ ਦਾ ਝੂਠ ਹੋ ਸਕਦਾ ਹੈ, ਦੂਜੇ ਦਾ ਸੱਚ ਸਾਡੇ ਲਈ ਜਿਹੜਾ ਉਹ ਅਲੱਗ ਨਜ਼ਰੀਆ ਹੋ ਸਕਦਾ ਹੈ। ਤੋ ਇਹ ਨਜ਼ਰੀਆ ਵੀ ਆ, ਪਰਸਪੈਕਟਿਵ ਵੀ ਆ, ਜੋ ਸਾਨੂੰ ਧੋਖਾ ਲੱਗ ਰਿਹਾ, ਜਿਹੜਾ ਬੰਦਾ ਧੋਖਾ ਕਰ ਰਿਹਾ ਹੋ ਸਕਦਾ ਉਹਨੂੰ ਉਹ ਲੱਗ ਹੀ ਨਾ ਰਿਹਾ ਹੋਵੇ,
0: ਜੀ
1: ਹੋ ਸਕਦਾ ਉਹ ਆਪਣਾ ਮੁਫਾਦ ਦੇਖਦਾ ਹੋਵੇ ਉਹਦੇ ਐਂਗਲ ਤੇ ਜਾ ਕੇ ਜੇ ਦੇਖਿਆ ਜਾਵੇ, ਕਿਉਂਕਿ ਹਰ ਕਹਾਣੀ ਦੇ ਨਾ ਤਿੰਨ ਪਹਿਲੂ ਹੁੰਦੇ ਆ,
0: ਜੀ
1: ਇੱਕ ਜਿਹੜੀ ਦੂਜਾ ਬੰਦਾ ਸੁਣਾਉਂਦਾ ਸਾਨੂੰ, ਇੱਕ ਅਸੀਂ ਜਿਹੜੀ ਸੁਣਾਉਂਦੇ ਆ ਕਿ ਸਾਡੇ ਨਾਲ ਕੀ ਵਾਪਰੀ,
0: ਜੀ
1: ਇੱਕ ਅਸਲ ਜਿਹੜੀ ਸੱਚ ਹੁੰਦੀ ਹੈ ਕਹਾਣੀ ਉਹ ਹੁੰਦੀ ਹੈ
0: ਵਾਪਰਿਆ ਹੁੰਦਾ
1: ਜੋ ਵਾਪਰਿਆ ਅਸਲ ਚ।
0: ਜੀ
1: ਤੋ ਇਹ ਇੱਕ ਤਰ੍ਹਾਂ ਦੇ ਤਿੰਨ ਪਹਿਲੂ ਨਿਕਲ ਕੇ ਆ ਜਾਂਦੇ ਆ। ਹੁਣ ਜਿੱਥੋਂ ਤੱਕ ਜਿਹੜਾ ਸਵਾਲ, ਪਰ ਇਹ ਤਾਂ ਵੀ ਬੜਾ ਇੰਪੋਰਟੈਂਟ ਆ ਕਿ ਜਿਹੜਾ ਲੋਭ ਹੈ, ਲਾਲਚ ਹੈ, ਇਹਦੇ ਨਾਲ ਮੁੱਢ ਵੱਜਦਾ ਹੈ ਧੋਖੇਬਾਜ਼ੀ ਦਾ, ਦਗੇਬਾਜ਼ੀਆਂ ਦਾ, ਤੇ ਵਿਸ਼ਵਾਸਘਾਤ ਜਿਹਨੂੰ ਆਪਾਂ ਕਹਿੰਦੇ ਹਾਂ ਵੱਡਾ
0: ਜੀ
1: ਉਹ। ਤੇ ਕਿਉਂਕਿ ਆਪਾਂ ਇਹਦੇ ਤੇ ਰਿਸ਼ਤਿਆਂ ਦੀ ਗੱਲ ਵੀ ਕਰ ਰਹੇ ਹਾਂ ਕਿ ਜਦੋਂ ਲਾਲਚ ਜਿਹੜਾ ਰਿਸ਼ਤਿਆਂ ਦੇ ਵਿੱਚ ਆ ਜਾਂਦਾ ਹੈ
0: ਜੀ,
1: ਉਹ ਸਾਰੇ ਦਾ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਗੱਡੀ ਲਿਖੋ ਲੱਥ ਜਾਂਦੀ ਹੈ
0: ਜੀ,
1: ਰਿਸ਼ਤੇ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ
0: ਜੀ।
1: ਜਦੋਂ ਕੋਈ ਅਮਾਨਤ ਚ ਖਿਆਨਤ ਕਰਦਾ ਹੈ ਜਾਂ ਕੋਈ ਇਹੋ ਜਿਹੀ ਗੱਲ ਕਰਦਾ ਕਿ ਉਹ ਤੋਂ ਉਮੀਦ ਵੀ ਨਹੀਂ ਰੱਖੀ ਜਾ ਸਕਦੀ
0: ਜੀ,
1: ਜਦੋਂ ਜਿਹੜਾ ਆਪਣਾ ਸੀਜ਼ਰ ਨੂੰ ਚੁਰਾ ਉਹਦੇ ਦੋਸਤ ਨੇ ਮਾਰਿਆ, ਉਸ ਵੇਲੇ ਉਹ ਮਰਿਆ ਅਸਲ ਜੋ ਕਹਿੰਦਾ ਯਾਰ ਯੂ ਟੂ ਬਰੂਟਸ, ਉਹ ਬਰੂਟਸ ਨੂੰ ਕਹਿ ਰਿਹਾ ਕਿ ਤੂੰ ਵੀ ਭਾਈ ਮੈਨੂੰ ਛੁਰਾ ਮਾਰਦਾ, ਤੇਰੇ ਤੋਂ ਤਾਂ ਇਹ ਉਮੀਦ ਨਹੀਂ ਸੀ, ਤੂੰ ਤਾਂ ਯਾਰ ਸੀ ਆਪਣਾ
0: ਜੀ।
1: ਇਹੋ ਜਿਹੇ ਧੋਖੇ ਦੀਆਂ, ਇਹੋ ਜਿਹੇ ਕਿਉਂਕਿ ਅਚਾਨਕ ਨਿਕਲਦਾ ਹੈ ਜੇ ਇਹੋ ਜਿਹਾ ਧੋਖਾ, ਜਿਹੜਾ ਉਹਦੀ ਉਮੀਦ ਵੀ ਨਹੀਂ ਕੀਤੀ ਹੁੰਦੀ ਕਿ ਇਹ ਬੰਦਾ ਇੰਜ ਵੀ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਨੈਗੇਟਿਵ ਖਿਆਲ ਹੈ ਔਰ ਇਹਦਾ ਅਸਰ ਜਿਹੜਾ ਕਾਫੀ ਭਿਆਨਕ ਵੀ ਹੁੰਦਾ, ਆਮ ਤੌਰ ਤੇ ਤਾਂ ਬਹੁਤ ਹੀ ਦੁਖਦਾਈ ਹੁੰਦਾ ਤੇ ਇਹਦੇ ਵਿੱਚੋਂ ਹੀ ਵਿਛੋੜੇ ਦੇ ਦੁੱਖ ਦੇ ਗੀਤ ਤੇ ਹੋਰ ਸਾਰੇ ਜਿਹੜੇ ਆ ਹੋਕੇ ਹਾਵੇ ਉਹ ਨਿਕਲਦੇ ਆ
0: ਜੀ।
1: ਤੇ ਜਦੋਂ ਧੋਖਾ ਕਿਸੇ ਨੂੰ ਵੀ ਮਿਲਦਾ ਹੈ ਤੇ ਉਹ ਕੁਛ ਨਾ ਕੁਛ ਜਿਹੜਾ ਹੈ ਨਾ ਉਹਦੇ ਅੰਦਰੋਂ ਟੁੱਟ ਜਾਂਦਾ ਹੈ, ਉਹ ਦਿਲ ਟੁੱਟ ਗਿਆ, ਉਹਦੀ ਰੂਹ ਖਤਮ ਹੋ ਗਈ
0: ਜੀ,
1: ਤੇ ਬਸ ਉਹ ਟੁੱਟੇ ਦਿਲ ਨੀ ਜੁੜਦੇ ਮੁੜ ਕੇ ਦੇਖੀ ਤੋੜੀ ਨਾ, ਉਹ ਜਿਹੜਾ ਕੰਮ ਹੋ ਜਾਂਦਾ ਤੇ ਪੂਰੀ ਉਮਰ ਉਹ ਉਸ ਸਦਮੇ ਚੋਂ ਬੰਦਾ ਬਾਹਰ ਨਹੀਂ ਆਉਂਦਾ,
0: ਬਿਲਕੁਲ ਹੈ ਜੀ,
1: ਉਹਦੀ ਲਾਈਫ ਜਿਹੜੀ ਹੈ ਬੇਹਾਲ ਹੋ ਜਾਂਦੀ ਹੈ
0: ਜੀ। ਉਹ ਮਾਣਕ ਸਾਹਿਬ ਦਾ ਵੀ ਗੀਤ ਸੀ ਨਾ, ਕਿੱਦਾਂ ਸੀਗਾ, ਮੇਰੇ ਮੂੰਹ ਤੇ ਸੀਗਾ ਉਹ, ਚੇਤਾ ਹੀ ਭੁੱਲ ਗਿਆ, ਦੇਖੋ ਗੱਲਾਂ ਕਰਦੇ ਕਰਦੇ ਤੇ ਮਰੇ ਕੀ ਸੱਪ ਲੜ ਕੇ, ਕਿੱਦਾਂ ਸੀਗਾ
1: ਕੀੜੇ ਪੈਣਗੇ ਮਰੇ ਕੀ ਸੱਪ ਲੜ
0: ਕੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸ਼ਮੀ ਜੀ ਗੱਲ ਦੀ ਸ਼ੁਰੂਆਤ ਕੀਤੀ ਹੈ, ਉਹ ਚਾਹੇ ਧਾਰਮਿਕ ਪੱਖ ਤੋਂ ਕਹਿ ਲਓ ਤੇ ਚਾਹੇ ਸਮਾਜਿਕ, ਆਪਾਂ ਜਦੋਂ ਆਪਣੇ ਖਿੱਤੇ ਦੇ ਵਿੱਚ ਹੀ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਆਖਰ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਵਿਸ਼ਵਾਸ ਜਤਾਇਆ ਗਿਆ ਸੀ, ਜੋ ਉਹਨਾਂ ਦੇ ਨਾਲ ਵਾਰਤਾਲਾਪ ਹੋਈ ਸੀ, ਕਿ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਆਖਰ ਦੇ ਵਿੱਚ ਪਿੱਛੋਂ ਅਟੈਕ ਕਰ ਦਿੱਤਾ ਜਾਂਦਾ ਹੈ, ਤੇ ਉਹ ਕਿਤੇ ਨਾ ਕਿਤੇ ਮਫਾਦ ਜਾਂ ਹੋਰ ਸਾਰੀਆਂ ਚੀਜ਼ਾਂ ਬਣ ਗਈਆਂ, ਨਿੱਜ ਬਣ ਗਿਆ, ਭਾਰੂ ਹੋ ਗਿਆ ਉਹ ਚੀਜ਼ਾਂ, ਪਰ ਉਹ ਜ਼ੁਬਾਨ ਜਿਹੜੀ ਕੀਤੀ ਸੀ ਇੱਕ ਜਿਹੜਾ ਕਹਿ ਸਕਦੇ ਹਾਂ ਬਾਦਸ਼ਾਹ ਨੇ ਦੂਜੇ ਬਾਦਸ਼ਾਹ ਦੇ ਨਾਲ, ਪਰ ਉਹ ਜਿਹੜਾ ਉਹ ਪੂਰੇ ਨਹੀਂ ਨਿਭਾਏ। ਤੇ ਇਸੇ ਤਰ੍ਹਾਂ ਜਦੋਂ ਰਾਜੇ ਮਹਾਰਾਜਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸਮਿਆਂ ਦੇ ਵਿੱਚ ਜੇ ਆਪਾਂ ਸਿੱਖ ਰਾਜ ਦੀ ਗੱਲ ਕਰ ਲਈਏ ਤੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਿਹਾ, ਆਪਸ ਦੇ ਵਿੱਚ ਲੜ ਮਰ ਕੇ ਵਿਸ਼ਵਾਸਘਾਤ ਕਰਕੇ ਇੱਕ ਦੂਸਰੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼, ਰਾਜ ਗੱਦੀ ਦੇ ਉੱਤੇ ਬੈਠਣ ਦੀ ਕੋਸ਼ਿਸ਼, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਚੱਲਦੀਆਂ ਆਈਆਂ ਜੀ।
1: ਹਾਂਜੀ ਬਿਲਕੁਲ, ਕਿਉਂਕਿ ਕਿਹੜਾ ਬੰਦਾ ਧਰਤੀ ਤੇ ਜਿਹੜਾ ਕੋਈ ਚੌਧਰ ਜਿਹੜੀ ਉਹਨੂੰ ਮਿਲਦੀ ਹੋਵੇ ਤੇ ਸਾਹਮਣੇ ਕੁਰਸੀ ਪਈ ਹੋਵੇ, ਐ ਲੱਗਦਾ ਹੋਵੇ ਕਿ ਇੱਥੇ ਆਪਾਂ ਬਹਿ ਜਾਈਏ ਤਾਂ ਕਿੱਡੀ ਵੱਡੀ ਗੱਲ ਹੋਏਗੀ
0: ਜੀ।
1: ਉਹ ਲਗਭਗ ਬਸ ਜੇ ਕੋਈ ਬੰਦਾ ਇਮਾਨਦਾਰ ਬਣਿਆ ਬੈਠਾ ਤਾਂ ਇਹਦਾ ਇਹ ਮਤਲਬ ਹੈ ਉਹਦਾ ਹਾਲੇ ਦਾ ਨੀ ਲੱਗਿਆ
0: ਜੀ,
1: ਤੇ ਉਹਨੂੰ ਮੌਕਾ ਨੀ ਮਿਲ ਰਿਹਾ। ਜਿੱਦਣ ਮੌਕਾ ਮਿਲਿਆ ਇਹਨੇ ਗੇੜਾ ਦੇ ਦੇਣਾ
0: ਜੀ,
1: ਤੋਂ ਇਹ ਤਾਕ ਚ ਰਹਿੰਦੇ ਆ।
0: ਬਿਲਕੁਲ,
1: ਜਿਹੜੇ ਵੱਡੇ ਰਾਜੇ ਆ ਹੁਣ ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਆ
0: ਜੀ,
1: ਉਹ ਵੇਖੋ ਉਹਨਾਂ ਦਾ ਮੈਂ ਹੁਣ ਰੀਸੈਂਟਲੀ ਪੜ੍ਹ ਕੇ ਹਟਿਆ ਸੀ ਉਹਨਾਂ ਦਾ ਬਲਦੇਵ ਸਿੰਘ ਹੋਰਾਂ ਦਾ ਨਾਵਲ ਸੂਰਜ ਦੀ ਅੱਖ
0: ਜੀ।
1: ਹਾਂਜੀ, ਬਹੁਤ ਵਧੀਆ ਉਹਨਾਂ ਨੇ ਲਿਖਿਆ ਇਤਿਹਾਸਕ ਦੇ ਵਿੱਚੋਂ ਹਵਾਲੇ ਦੇ ਦੇ ਕੇ ਲਿਖਿਆ। ਉਹਨਾਂ ਦੇ ਵਿੱਚ ਇੱਕ ਜਗ੍ਹਾ ਉਹ ਲਿਖਦੇ ਆ ਕਿ ਭਾਈ ਇਹ ਜਿਹੜੇ ਰਾਜੇ ਆ ਇਹ ਆਪਣੀ ਫੌਜ ਨੂੰ ਹਮੇਸ਼ਾ ਤੋਰੀ ਕਿਉਂ ਰੱਖਦੇ ਆ, ਕਦੇ ਇੱਧਰ ਹਮਲਾ ਕਰ ਕਦੇ ਉੱਧਰ ਹਮਲਾ ਕਰੇ, ਚੱਕਰ ਕੀ ਇਹਨਾਂ ਦਾ
0: ਜੀ।
1: ਉਹ ਕਹਿੰਦੇ ਭਾਈ ਜੇ ਇਹ ਵਿਹਲੇ ਬਹਿ ਗਏ ਨਾ ਬੰਦੇ ਤਾਂ ਇਹਨਾਂ ਨੇ ਫਿਰ ਸਾਡੇ ਖਿਲਾਫ ਹੀ ਤੁਰਨਾ ਹੈ। ਇਹ ਬੜਾ ਇੰਜਣ ਤਕੜਾ ਹੈ, ਮਤਲਬ ਕੰਮ ਲਾਈ ਰੱਖੋ ਫਿਰ ਠੀਕ ਆ।
0: ਜੀ,
1: ਜਿਵੇਂ ਉਹ ਜਿੰਨ ਨਿਕਲਦਾ ਉਹ ਚੋਂ ਚਿਰਾਗ ਚੋਂ, ਉਹ ਕਹਿੰਦਾ ਹੁਕਮ ਮੇਰੇ ਆਕਾ, ਉਹ ਕਹਿੰਦਾ ਹੁਕਮ ਉਹ ਦੇ ਦਿੰਦਾ, ਕਹਿੰਦਾ ਤਿੰਨ ਹੁਕਮ ਤਾਂ ਦੇਣੇ ਪੈਣੇ ਜੇ ਇੱਕ ਤਾਂ ਮੈਂ ਕਰਦਾ ਚੱਕੋ, ਦੂਜਾ ਵੀ ਕਹਿੰਦਾ ਤੀਜਾ ਯਾਰ ਮੈਨੂੰ ਗੱਲ ਨੀ ਸੋਚਣ ਦੀ, ਕਹਿੰਦਾ ਗੱਲ ਨਾ ਸੋਚੀ ਮੈਂ ਤੇਰਾ ਸਿਰ ਪਾੜ ਦੇਣਾ
0: ਜੀ,
1: ਮੈਨੂੰ ਬੁਲਾਇਆ ਕਿਉਂ ਬਾਹਰ
0: ਜੀ।
1: ਉਹ ਵਿਹਲਾ ਵੀ ਖਤਰਨਾਕ, ਵਿਹਲਾ ਮਨ ਸ਼ੈਤਾਨ ਦਾ ਘਰ ਤਾਂ ਹੀ ਕਿਹਾ ਜਾਂਦਾ ਕਿ ਉਹ ਕਈ ਤਰ੍ਹਾਂ ਦੀਆਂ ਖੁਰਾਫਾਤਾਂ ਨਿਕਲਦੀਆਂ ਮਨ ਦੇ ਵਿੱਚੋਂ ਕਿ ਯਾਰ ਐਂ ਕਰੀਏ ਇਹ ਰਾਜਾ ਤੁਰਿਆ ਤਾਂ ਜਾਂਦਾ, ਮੈਂ ਹੀ ਪਿੱਛੇ ਉਹਨੇ ਤੇ ਹੋਰ ਤਾਂ ਕੋਈ ਦੇਖਦਾ ਨੀ, ਚੱਕ ਦੋ ਬਾਈ ਮੈਂ ਹੀ ਰਾਜਾ।
0: ਸ਼ੈਤਾਨ ਤੋਂ ਤੁਸੀਂ ਗੱਲ ਯਾਦ ਦਵਾ ਦਿੱਤੀ, ਪਿਛਲੇ ਦਿਨਾਂ ਚ ਨਾ ਇੱਕ ਛੋਟੀ ਜਿਹੀ ਕਹਾਣੀ ਲੱਗੀ ਸੀ ਅੱਜ ਦੇ ਵਿਚਾਰ ਦੇ ਵਿੱਚ, ਤੇ ਇੱਕ ਪਾਸੇ ਰੱਬ ਦੀ ਗੱਲ ਹੈ ਦੂਸਰੇ ਪਾਸੇ ਸ਼ੈਤਾਨ ਦੀ। ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਰਾਜਾ ਮਹਾਰਾਜਿਆਂ ਦੀ ਗੱਲ ਚੱਲ ਰਹੀ ਹੈ, ਤੇ ਰਾਜੇ ਦੇ ਮਨ ਦੇ ਵਿੱਚ ਇਹ ਆ ਜਾਂਦਾ ਯਾਰ ਮੈਂ ਪ੍ਰਜਾ ਨੂੰ ਇੰਨਾ ਤੰਗ ਪਰੇਸ਼ਾਨ ਕਰਦਾ ਹਾਂ, ਜੇ ਇਹਨਾਂ ਨੇ ਬਗਾਵਤ ਕਰ ਦਿੱਤੀ ਤਾਂ ਮੇਰਾ ਕੀ ਬਣੂਗਾ। ਜਿੱਦਾਂ ਤੁਸੀਂ ਸ਼ੁਰੂਆਤ ਚ ਕੀਤੀ ਗੱਲ ਭਾਈ ਜੇ ਰੈਵੋਲੂਸ਼ਨ ਆਉਂਦਾ ਜਾਂ ਕੁਝ ਵੀ ਆਉਂਦਾ ਤਾਂ ਉਹਦੇ ਵਿੱਚ ਨੁਕਸਾਨ ਹੁੰਦਾ, ਤੇ ਉਹ ਚਿੰਤਾ ਦੇ ਵਿੱਚ ਪੈ ਜਾਂਦਾ ਰਾਜਾ, ਤੇ ਉਹ ਮਤਲਬ ਕਿ ਦਰਬਾਰ ਲਾ ਲੈਂਦਾ ਤੇ ਆਪਣੇ ਵੱਡੇ ਵੱਡੇ ਜਿਹੜੇ ਉਹਦੇ ਸਲਾਹਕਾਰ ਨੇ ਉਹਨਾਂ ਨੂੰ ਪੁੱਛਦਾ ਵਜ਼ੀਰਾਂ ਨੂੰ, ਭਾਈ ਇਹ ਕੀ। ਇੱਕ ਵਜ਼ੀਰ ਉੱਠ ਕੇ ਕਹਿੰਦਾ ਲੈ ਦੱਸੋ ਜੀ ਰਾਜਾ ਜੀ ਤੁਸੀਂ ਕਾਹਤੋਂ ਸੋਚਾਂ ਵਿਚਾਰਾਂ ਕਰੀ ਜਾਂਦੇ ਹੋ, ਇੰਨੀ ਧਨ ਦੌਲਤ ਤੁਹਾਡੇ ਕੋਲ ਹੈ ਤੇ ਆਪਾਂ ਕੋਈ ਨੀ ਹੱਲ ਕਰ ਲਾਂਗੇ ਇਹਨਾਂ ਦਾ, ਕੁਛ ਨੀ ਹੋ ਚੱਲਿਆ। ਕਹਿੰਦਾ ਨਹੀਂ ਨਹੀਂ ਯਾਰ ਇੱਦਾਂ ਨੀ ਹੋ ਸਕਦਾ, ਕੱਲਾ ਧਨ ਦੌਲਤ ਦੇ ਨਾਲ ਹੀ ਨਹੀਂ ਆਪਾਂ ਕਰ ਸਕਦੇ ਹਾਂ। ਤੇ ਕਹਿੰਦਾ ਇੰਨੀ ਫੌਜ, ਦੂਸਰੇ ਨੂੰ ਪੁੱਛਦਾ ਉਹ ਕਹਿੰਦਾ ਰਾਜਾ ਜੀ ਤੁਹਾਡੇ ਕੋਲ ਇੰਨੀ ਫੌਜ ਆ ਤੇ ਆਪਾਂ ਕਿਸੇ ਨੂੰ ਲਾਗੇ ਨੀ ਲੱਗਣ ਦਿੰਦੇ, ਲੈ ਏਦਾਂ ਕਾਹਦਾ ਡਰ ਕਰਦੇ ਹੋ, ਤੁਸੀਂ ਆਰਾਮ ਨਾਲ ਸੋਵੋ ਜਾ ਕੇ ਆਪਣਾ ਨਜ਼ਾਰੇ ਲਵੋ। ਤੇ ਉਹਨੇ ਹੀ ਕਹਿੰਦਾ ਯਾਰ ਨਜ਼ਾਰੇ ਨੀ ਲੈ ਸਕਦੇ ਕਿਉਂਕਿ ਇਹ ਜਿਹੜੀ ਫੌਜ ਆ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਆਪਾਂ ਤਸ਼ੱਦਦ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਸਾਡੀ ਫੌਜ ਬਣਦੀ ਆ ਨਾ।
1: ਹਾਂ ਬਿਲਕੁਲ,
0: ਤੇ ਉਹ ਇਦਾਂ ਹੀ ਗੱਲਾਂ ਬਾਤਾਂ ਕਰਦੇ ਆ। ਆਖਰ ਦੇ ਵਿੱਚ ਕਹਿੰਦਾ ਯਾਰ ਫਿਰ ਉਹ ਜਿਹੜਾ ਉਹਨਾਂ ਦੇ ਕ੍ਰਿਸਚਨ ਜਾਂ ਜੋ ਵੀ ਉਸ ਸਮੇਂ ਦੇ ਵਿੱਚ ਧਰਮ ਹੋਣਗੇ ਤਾਂ ਉਸ ਸਮੇਂ ਦੇ ਵਿੱਚ ਉਹ ਕਹਿੰਦਾ ਕਿ ਆਪਾਂ ਨਾ ਉਹਨੂੰ ਪੁੱਛਦੇ ਆ ਪੁਜਾਰੀ ਨੂੰ ਜਾ ਕੇ ਕੀ ਕਹਿੰਦਾ।
1: ਠੀਕ ਹੈ,
0: ਤੇ ਉਹ ਕਹਿੰਦਾ ਜੀ ਤੁਸੀਂ ਨਿਸ਼ਚਿਤ ਹੋ ਕੇ ਆਰਾਮ ਨਾਲ ਲੰਬੇ ਘੋੜੇ ਲੈ ਲੰਮੀਆਂ ਸੋ ਜਾਓ ਜੀ, ਘੋੜੇ ਘੋੜੇ ਵੇਚ ਕੇ। ਕਹਿੰਦਾ ਇਹਦੀ ਪਰਵਾਹ ਨਾ ਕਰੋ, ਕਹਿੰਦੇ ਜਿੰਨੀ ਪ੍ਰਜਾ ਆ ਆਵਾਮ ਹੈ ਉਹ ਸਾਡੇ ਮਤਲਬ ਕਿ ਨਾਲ ਹੈ, ਉਹ ਅਸੀਂ ਸਾਡੇ ਤੋਂ ਬਾਹਰੇ ਹੋ ਹੀ ਨਹੀਂ ਸਕਦੇ। ਉਹ ਕਹਿੰਦਾ ਰਾਜਾ ਕਹਿੰਦਾ ਇਹ ਕਿੱਦਾਂ ਹੋ ਸਕਦੀ ਹੈ। ਕਹਿੰਦਾ ਦੇਖੋ ਅਸੀਂ ਉਹਨਾਂ ਨੂੰ ਮੈਸੇਜ ਦੇਈਦਾ ਹੈ, ਉਹ ਸਾਡੇ ਇੱਥੇ ਨਤਮਸਤਕ ਹੋਣ ਆਉਂਦੇ ਆ ਤੇ ਉਹ ਰੱਬ ਨੂੰ ਮੰਨਦੇ ਆ ਜਾਂ ਕਿਸੇ ਵੀ ਚੀਜ਼ ਨੂੰ ਉਸ ਸਮੇਂ ਦੇ ਵਿੱਚ ਧਰਮ ਨੂੰ ਮੰਨਦੇ ਆ। ਤਾਂ ਕਹਿੰਦੇ ਇਹਨਾਂ ਨੂੰ ਅਸੀਂ ਇਹੀ ਮੈਸੇਜ ਦੇਈਦਾ, ਇੱਥੇ ਵਿਸ਼ਵਾਸ ਇਹਨਾਂ ਨੂੰ ਇਹੀ ਦੇਈਦਾ ਕਿ ਜਿਹੜਾ ਰਾਜਾ ਆ ਨਾ ਉਹ ਜਿਹੜਾ ਹੈਗਾ ਉਹ ਤੁਹਾਨੂੰ ਰੱਬ ਨੇ ਹੈ ਨਾ ਉਹ ਤੁਹਾਡੀ ਦੇਖਭਾਲ ਤੇ ਤੁਹਾਨੂੰ ਸੁਰੱਖਿਆ ਕਰਨ ਦੇ ਲਈ ਜਾਂ ਤੁਹਾਡੇ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੇ ਲਈ ਉਹਦੀ ਡਿਊਟੀ ਲਾਈ ਹੋਈ ਆ ਰਾਜੇ ਦੀ।
1: ਡਿਊਟੀ ਤੇ ਉਹ ਤਾਂ ਬੰਦਾ, ਉਹ ਤਾਂ ਆਪ ਦੁਖੀ ਆ
0: ਤੇ ਉਹ ਤਾਂ ਰੱਬ ਦਾ ਬੰਦਾ ਹੈ, ਉਹ ਤੁਹਾਡੇ ਨਾਲ ਇੱਦਾਂ ਕਿੱਦਾਂ ਕਰ ਸਕਦਾ ਹੈ
1: ਜੀ।
0: ਤੇ ਕਹਿੰਦਾ ਤੁਸੀਂ ਬੇਫਿਕਰ ਹੋ ਕੇ ਸੋ, ਇਹ ਇਦਾਂ ਚੱਲਦਾ ਜੀ ਵਿਸ਼ਵਾਸ ਤੇ ਵਿਸ਼ਵਾਸਘਾਤ ਦਾ ਸਿਲਸਿਲਾ ਜੀ।
1: ਜਦੋਂ ਵਿਸ਼ਵਾਸ ਹੀ ਵਿਸ਼ਵਾਸਘਾਤ ਹੋ ਜਾਏ ਤੇ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ ਕਿ ਐਂਡ ਹੀ ਹੋ ਗਿਆ।
0: ਬਿਲਕੁਲ ਹੈ ਜੀ ਜੀ,
1: ਉਹ ਤੇ ਜਮਾ ਹੀ ਸਿਰ ਆ। ਹੁਣ ਤੁਸੀਂ ਦੇਖੋ ਬਹੁਤ ਲੋਕ ਇਹ ਕਹਿੰਦੇ ਆ ਜਿਹੜਾ ਸੱਚ ਵੀ ਆ ਉਹ, ਕਿਉਂਕਿ ਆਪਾਂ ਕਿਸੇ ਨੂੰ ਵਿਲਨ ਬਣਾਉਣਾ ਹੁੰਦਾ, ਕਿਸੇ ਦੇ ਸਿਰ ਤੇ ਠੀਕਰਾ ਭੰਨਣਾ ਹੁੰਦਾ ਕਿ ਯਾਰ ਆਹ ਬੰਦੇ ਨੇ ਜਿਹੜਾ ਉਸ ਵੇਲੇ ਜਗਨਾਪੁਰ ਦੀ ਸਾਰਾ ਐਂਡ ਕਰਤਾ ਕੰਮ, ਉਹ ਇਤਿਹਾਸ ਦਾ ਮੋੜਾ ਹੀ ਮੋੜ ਦਿੱਤਾ। ਹੁਣ ਜਿਵੇਂ ਈਸਟ ਇੰਡੀਆ ਕੰਪਨੀ ਆਉਂਦੀ ਆ ਜਿਹੜੀ ਆ ਬੰਗਾਲ ਦੀ ਲੜਾਈ ਹੁੰਦੀ ਆ, ਉੱਥੇ ਸਭ ਤੋਂ ਵੱਡਾ ਜਿਹੜਾ ਵਿਲਨ ਹੈ ਉਹ ਬਣ ਕੇ ਆਉਂਦਾ ਮੀਰ ਜਾਫਰ
0: ਜੀ।
1: ਹੁਣ ਮੀਰ ਜਾਫਰ ਜਿਹੜਾ ਉਹਨੇ ਸਿਰਾਜ ਨੂੰ ਧੋਖਾ ਦੇ ਤਾ ਵਾਸੀ ਦੇ ਵਿੱਚ, ਤੇ ਆਪ ਰਾਜਾ ਬਣ ਗਿਆ ਕਿਉਂਕਿ ਕਲਾਈਵ ਨੇ ਕਿਹਾ ਸੀਗਾ ਵੀ ਤੂੰ ਐ ਕਰ ਲੈ ਤੇ ਆਪਣੀ ਹੈਲਪ ਕਰ ਸਾਡੀ, ਤੈਨੂੰ ਬਣਾਉਣੇ ਰਾਜਾ, ਤੂੰ ਇਹ ਕਹਦਾ ਰਾਜਾ ਤਾਂ ਕੱਲ ਦਾ ਮੁੰਡਾ, ਉਹ ਨੌਜਵਾਨ ਸੀ ਕਾਫੀ
0: ਬਿਲਕੁਲ,
1: ਤੇ ਇਹ ਕਹਿੰਦਾ ਭਾਈ ਮੈਂ ਏਡਾ ਮਤਲਬ ਇੰਨੀ ਸੇਵਾ, ਇਹਨੇ ਸੇਵਾ ਹੀ ਕਰੀ ਜਾਵਾਂ ਹੁਣ ਇਹਨਾਂ ਦੀ ਟੱਬਰ ਦੀ, ਤੇ ਮੈਨੂੰ ਬਣਾਓ ਰਾਜਾ ਤੇ ਆਪਾਂ ਤਾਂ ਕਰਦੇ ਆ ਇਲਾਜ, ਉਹਨੇ ਉਹ ਕਰਤਾ। ਹੁਣ ਇਹ ਮੀਰ ਜਾਫਰ ਜੇ ਕੱਲੇ ਨੂੰ ਦੇਖਿਆ ਜਾਵੇ ਕਿ ਉਹਨੇ ਕੱਲੇ ਨੇ ਐ ਕਰਤਾ, ਉਹਦੇ ਪਿੱਛੇ ਹੋਰ ਵੀ ਬੜੇ ਕਾਰਨ ਨੇ, ਹੋਰ ਛੋਟੇ ਮੋਟੇ ਕਿੰਨੇ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਵਿਕੇ ਹੋਣਗੇ ਜਾਂ ਕਿਵੇਂ ਉਹਨਾਂ ਨੇ ਆਪਣੇ ਜ਼ਮੀਰ ਵੇਚੇ ਹੋਣਗੇ,
0: ਬਿਲਕੁਲ,
1: ਤੇ ਉਹਨਾਂ ਨੇ ਉਸ ਦਾ ਸਾਰੇ ਦਾ ਸੌਦਾ ਕਰ ਦਿੱਤਾ
0: ਜੀ।
1: ਇਹੀ ਪੰਜਾਬ ਦੇ ਵਿੱਚ ਹੁੰਦਾ, ਪੰਜਾਬ ਚ ਰਣਜੀਤ ਸਿੰਘ ਹੋਰਾਂ ਦੇ ਰਾਜ ਦੇ ਵਿੱਚ ਇੰਨੀਆਂ ਜਿਹੜੀਆਂ ਖਿਚੜੀਆਂ ਪੱਕੀ ਜਾਂਦੀਆਂ ਸੀ ਤੇ ਉਹ ਐਂਡ ਵਿੱਚ ਉਹ ਵਾਲਾ ਮਰ ਗਏ, ਐਂਡ ਚ ਜਿਹੜਾ ਮੁੜ ਕੇ ਕਿੰਨੇ ਕਤਲੇਆਮ ਸ਼ੁਰੂ ਹੋ ਗਏ ਜਦੋਂ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਤੁਰੰਤ ਹੀ ਉਹਨਾਂ ਦੇ ਬੇਟਿਆਂ ਦਾ ਕਤਲੇਆਮ ਹੁੰਦਾ, ਸਭ ਕੁਛ ਜਿਹੜਾ ਤਹਿਸ ਨਹਿਸ ਹੋ ਜਾਂਦਾ।
0: ਔਰ
1: ਸਭ ਤੋਂ ਵੱਡਾ ਜਿਹੜਾ ਇੱਕ ਟਰਨਿੰਗ ਪੁਆਇੰਟ ਆਉਂਦਾ ਇਹਨਾਂ ਸਿੱਖ ਰਾਜ ਦੇ ਵਿੱਚ, ਇਹਨੂੰ ਸਿੱਖ ਰਾਜ ਆਪਾਂ ਕਹਿ ਦਿੰਦੇ ਹਾਂ, ਅਸਲ ਚ ਤੇ ਉਹ ਪੰਜਾਬ ਦਾ ਹੀ ਰਾਜ ਸੀ, ਪੰਜਾਬ ਨੂੰ ਮੰਨ ਕੇ ਚੱਲਦੇ ਆ ਵੀ ਉਹ ਸਟੇਟ ਆ, ਦੇਸ਼ ਆ, ਤੇ ਉਹ ਉਹਦੀ ਤੇ ਅੰਗਰੇਜ਼ਾਂ ਦੀ ਜਿਹੜੀ ਆ ਸੰਧੀ ਸਿਰਫ ਇੰਨੀ ਸੀ ਕਿ ਸਤਲੁਜ ਤੋਂ ਉਰੇ ਦਾ ਇਲਾਕਾ ਮਾਲਵੇ ਵਾਲਾ ਇਹ ਸਾਰਾ ਭਾਈ ਅੰਗਰੇਜ਼ਾਂ ਦਾ ਤੇ ਇਸ ਰਿਆਸਤਾਂ ਦਾ ਜਿਹੜੀਆਂ ਪੈਪਸੂ ਸਟੇਟਾਂ, ਇਹਨਾਂ ਦੇ ਵਿੱਚ ਤੁਸੀਂ ਨੀ ਆਉਣਾ
0: ਜੀ,
1: ਤੇ ਸਤਲੁਜ ਤੋਂ ਪਾਰ ਭਾਈ ਪੰਜਾਬ ਆ
0: ਜੀ,
1: ਉਹ ਉਧਰ ਅਸੀਂ ਨੀ ਆਉਂਦੇ, ਹਿਮਾਲਿਆ ਤੱਕ ਫੈਲਿਆ ਪੰਜਾਬ ਜਿੱਥੇ ਮਰਜ਼ੀ ਆ, ਬਹੁਤ ਵੱਡਾ ਜੀ, ਆਪ ਸਤਲੁਜ ਦੇਖ ਲਓ ਕਿੱਥੋਂ ਸ਼ੁਰੂ ਹੁੰਦਾ ਤੇ ਉਹ ਸਾਰਾ ਪਰਲੇ ਸਤਲੁਜ ਤੋਂ ਪਰਲਾ ਕੰਢਾ ਇੱਕ ਲੀਕ ਸਤਲੁਜ ਲਕੀਰ ਬਣ ਗਈ ਇੱਕ ਬਾਰਡਰ ਸੀ
0: ਜੀ,
1: ਤੇ ਉਦੋਂ ਜਿਹੜੀ ਵੀ ਇਹਨੂੰ ਕੋਈ ਵੀ ਫੌਜ ਨਾ ਅੰਗਰੇਜ਼ ਟੱਪਣਗੇ ਜੀ ਉਧਰ ਹਮਲਾ ਕਰਨ, ਤੇ ਨਾ ਹੀ ਤੁਸੀਂ ਇੱਧਰ ਆਓ
0: ਜੀ।
1: ਤੇ ਹੁਣ ਇਹ ਉਹਦੇ ਰਣਜੀਤ ਸਿੰਘ ਹੋਰਾਂ ਦੇ ਜਿਉਂਦੇ ਜੀ ਤਾਂ ਇਹ ਸਮਝੌਤਾ ਕਾਇਮ ਰਿਹਾ, ਬਾਅਦ ਵਿੱਚ ਵੀ ਕਾਇਮ ਹੀ ਸੀਗਾ, ਉਹ ਕਤਲੇਆਮ ਵੀ ਸ਼ੁਰੂ ਹੋ ਗਿਆ, ਪਰ ਹੁਣ ਅੰਗਰੇਜ਼ਾਂ ਨੂੰ ਬਹਾਨਾ ਕਿਵੇਂ ਮਿਲੇ ਕਿ ਹਮਲਾ ਕਰੀਏ
0: ਜੀ,
1: ਤਾਂ ਉਹਨਾਂ ਦੇ ਜਿਹੜੇ ਬੰਦੇ ਵਿੱਚ ਆਪਣੇ ਸੈਟਲ ਕਰ ਲਏ ਤੇ ਉਹ ਕਹਿੰਦੇ ਵੀ ਤੁਸੀਂ ਕਰੋ ਯਾਰ, ਉਹ ਫੌਜ ਲੈ ਕੇ ਇੱਧਰ ਆ ਗਏ ਫਿਰੋਜ਼ਪੁਰ ਵਾਲੇ ਪਾਸੇ, ਲੁਧਿਆਣੇ ਵਾਲੇ ਪਾਸੇ ਉਰੇ ਆ ਕੇ ਲੜੇ
0: ਜੀ,
1: ਇਹਦੇ ਨਾਲ ਉਹ ਸਮਝੌਤਾ ਉਹ ਸੰਧੀ ਟ੍ਰੀਟੀ ਜਿਹੜੀ ਆ ਸਤਲੁਜ ਵਾਲੀ ਉਹ ਖਤਮ ਹੋ ਗਈ
0: ਜੀ,
1: ਤੇ ਅੰਗਰੇਜ਼ਾਂ ਨੂੰ ਮੌਕਾ ਮਿਲ ਗਿਆ ਵੀ ਹੁਣ ਅਸੀਂ ਕਰ ਸਕਦੇ ਹਾਂ ਭਾਈ ਤੁਹਾਡੇ ਤੇ ਹਮਲਾ, ਕਿਉਂਕਿ ਤੁਸੀਂ ਆਏ ਜੀ ਇਧਰਲੇ ਪਾਸੇ ਟੱਪ ਕੇ
0: ਜੀ।
1: ਤੇ ਉਹ ਇਹੋ ਜਿਹੜੇ ਇਤਿਹਾਸ ਦੇ ਵਿੱਚ ਪੰਨਿਆਂ ਦੇ ਵਿੱਚ ਧੋਖੇਬਾਜ਼ੀਆਂ ਦਾ ਤੇ ਕਹਿ ਲੋ ਵੀ ਅੰਬਾਰ ਲੱਗਿਆ ਹੋਇਆ, ਔਰ ਇਤਿਹਾਸ ਕਹਿ ਲੋ ਵੀ ਦਗਾਬਾਜ਼ੀਆਂ ਦਾ ਇਤਿਹਾਸ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਕਿ ਕੋਈ ਬਹਾਦਰ ਹੈ, ਕੋਈ ਸੂਰਮਾ ਹੈ, ਕੋਈ ਬਹੁਤ ਤਕੜਾ
0: ਜੀ,
1: ਉਹਨੂੰ ਕਿਵੇਂ ਉਹਦੇ ਆਪਣੇ ਬੰਦੇ ਜਿਹੜੇ ਆ ਉਹ ਉਹਨਾਂ ਨੇ ਸੱਟ ਲਿਆ ਥੱਲੇ
0: ਜੀ,
1: ਹੋਰ ਕੋਈ ਗੱਲ ਹੀ ਨਹੀਂ
0: ਜੀ।
1: ਇਹ ਲਗਾਤਾਰ ਆਪਾਂ ਜਦੋਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ
0: ਜੀ। ਜਿਵੇਂ ਅੱਜ ਤੁਸੀਂ ਗੱਲ ਕੀਤੀ ਨਾ ਉਸ ਸਮੇਂ ਦੇ ਵਿੱਚ ਇੱਕ ਮੈਂ ਵੀ ਚਲੋ ਆਪਾਂ ਕਿਤਾਬ ਪੰਜਾਬ ਵੀ ਸਾਂਝੀ ਕਰ ਰਿਹਾ, ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ ਤੇ ਉੱਥੇ ਜਿਹੜਾ ਕਿਹੜੀ ਔਰਤ ਦਾ ਨਾਂ ਚੇਤਾ ਭੁੱਲ ਗਿਆ, ਪਿਛਲੇ ਦਿਨ ਹਰਵਿੰਦਰ ਜੌਹਲ ਭੈਣ ਜੀ ਨੇ ਵੀ ਉਹ ਮਸਲੇ ਦੇ ਉੱਤੇ ਗੱਲ ਕੀਤੀ ਸੀ ਜਦੋਂ ਮੈਂ ਨਾਵਲ ਸਾਂਝਾ ਕੀਤਾ, ਤਾਂ ਉਹਦਾ ਪਤੀ ਜਿਹੜਾ ਮਤਲਬ ਕਿ ਕਿਡਨੈਪ ਕਰ ਲਿਆ ਜਾਂਦਾ, ਮਤਲਬ ਕਿ ਉਹਨੂੰ ਫੜ ਲਿਆ ਜਾਂਦਾ ਹੈ, ਤੇ ਉਹ ਫਿਰ ਮੇਰੇ ਖਿਆਲ ਨਾਲ ਇਹਨਾਂ ਕੋਲ ਆਉਂਦੇ ਨੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਕੋਲ ਆਉਂਦੇ ਆ ਕਿ ਕਹਿੰਦੇ ਭਾਈ, ਉਹ ਕਹਿੰਦੀ ਮੈਂ ਤੁਹਾਨੂੰ ਜਿਹੜਾ ਆਪਣਾ ਕੋਹੇ ਨੂਰ ਆ ਉਹ ਦੇ ਦਾਂਗੀ ਤੇ ਤੁਸੀਂ ਮੇਰੇ ਪਤੀ ਨੂੰ ਛਡਵਾਓ ਜੀ।
1: ਬਿਲਕੁਲ,
0: ਤੇ ਉਹ ਕਹਿੰਦਾ ਵੀ ਤੁਸੀਂ ਕਸ਼ਮੀਰ ਲੈਣਾ, ਦੋ ਆਫਰਾਂ ਦਿੰਦੇ ਆ ਸ਼ਾਇਦ ਮੇਰੇ ਗੱਲ ਨਾਲ ਗਲਤ ਨਾ ਹੋ ਤਾਂ, ਕਸ਼ਮੀਰ ਜਾਂ ਕੋਹੇਨੂਰ, ਤੇ ਉਹ ਕਹਿੰਦੇ ਨਹੀਂ ਜੀ ਅਸੀਂ ਕੋਹੇਨੂਰ ਦੇਣ ਲਈ ਤਿਆਰ ਆ ਪਰ ਕਸ਼ਮੀਰ ਨਹੀਂ ਦੇਣਾ ਜੀ, ਜਿਹੜਾ ਕਸ਼ਮੀਰੀ ਰਾਜਾ ਸੀ ਉਸ ਸਮੇਂ ਦਾ, ਤੇ ਉਹ ਕੋਹੇਨੂਰ ਦੇ ਦਿੰਦੇ ਆ। ਇਸ ਤਰ੍ਹਾਂ ਫਿਰ ਉਹਦੇ ਕੋਹੇਨੂਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਹੈ,
1: ਬਹੁਤ ਚਲੋ ਦੇਖੋ ਜੀ ਇਤਿਹਾਸ ਦੇ ਵਿੱਚ ਆ ਗਏ,
0: ਲੋਭ ਆ ਗਿਆ ਜੀ
1: ਜੀ ਜੀ ਜੀ ਜੀ ਜੀ ਉਹ ਅਸਲ ਚ ਕੀ ਸੀਗਾ, ਉਹਨਾਂ ਨੇ ਆਪਣੇ ਜਿਹੜਾ ਕਿਉਂਕਿ ਇਹ ਤਾਂ ਚਲੋ ਆਪਾਂ ਇਤਿਹਾਸ ਵੱਡੂਗੇ ਗੋਤਾ ਮਾਰਨ ਲੱਗ ਜਾਂਗੇ ਜੇ ਇੱਧਰ ਚਲੇ ਗਏ ਤਾਂ, ਕਿਉਂਕਿ ਉਹ ਉਸ ਫੈਮਿਲੀ ਨੇ ਪਨਾਹ ਲਈ, ਪਨਾਹ ਵੀ ਮਿਲ ਗਈ, ਅਫਗਾਨਿਸਤਾਨ ਦਾ ਸ਼ਾਹੀ ਪਰਿਵਾਰ ਆ ਉੱਥੋਂ ਦਾ ਰਾਜਾ, ਤੇ ਉਹ ਵਾਕਈ ਉਹਨਾਂ ਕੋਲ ਪੈਸੇ ਪੂਸੇ ਦਾ ਸੀਗੇ ਸਾਰਾ ਕੁਛ ਸੀ ਲੈ ਕੇ ਨਾਲ, ਕਿਉਂਕਿ ਐਮਰਜੈਂਸੀ ਜਾਣਾ ਬੰਦਿਆਂ ਨੇ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਉਹ ਜਿਹੜਾ ਬੰਦਾ ਉੱਥੇ ਕੈਦ ਆ
0: ਜੀ,
1: ਉਹ ਜਿਹੜੀ ਬੇਗਮ ਸੀ ਉਹਨੇ ਕਿਹਾ ਉਹਦਾ ਪਤੀ ਕੈਦ ਸੀਗਾ ਸ੍ਰੀਨਗਰ ਕਸ਼ਮੀਰ ਦੇ ਵਿੱਚ, ਕਹਿੰਦੀ ਉਹਨੂੰ ਛਡਾਓ ਤੇ ਅਸੀਂ ਤੁਹਾਨੂੰ ਆਪਣੇ ਗਹਿਣੇ ਗੱਟੇ ਸਭ ਦੇਵਾਂਗੇ
0: ਜੀ,
1: ਉਹਨੂੰ ਛਡਾ ਵੀ ਲਿਆਉਂਦੇ ਆ ਤੇ ਬਹਾਨੇ ਨਾਲ ਉਧਰ ਲੁੱਟ ਖੋਹ ਵੀ ਹੋਈ, ਸਾਰਾ ਕੁਛ ਕਰ ਆਏ ਤੇ ਫਿਰ ਉਹ ਕਹਿੰਦੇ ਲਿਆ ਬੀਬੀ ਹੁਣ ਭਾਈ ਸਾਨੂੰ ਦਿਓ ਜਿਹੜਾ ਵਾਅਦਾ ਕੀਤਾ ਕੋਹੇ ਨੂਰ ਜਿਹਾ ਆਪਣਾ
0: ਜੀ।
1: ਤੇ ਉਹ ਮੁੱਕਰ ਗਏ। ਉਹ ਕਹਿੰਦੇ ਹੁਣ ਇਹ ਬੰਦਾ ਤੇ ਆਈ ਗਿਆ ਵਾਪਸ, ਇਹ ਕਿੱਥੇ ਚੱਲਾ ਹੁਣ, ਤੇ ਇਹਨੂੰ ਕੱਲ ਹੀ ਦੇਣੇ ਹੁਣ। ਉਹ ਵੀ ਮੁੱਕਰ ਗਏ
0: ਜੀ
1: ਕਿਉਂਕਿ ਪੈਸੇ ਦੇਣੇ ਕਿਹੜਾ ਸੌਖੇ ਹੈ।
0: ਬਿਲਕੁਲ
1: ਤੇ ਉਹ ਜਦੋਂ ਮੁੱਕਰੇ ਤਾਂ ਉਹਨੇ ਫਿਰ ਸਖਤੀ ਕੀਤੀ ਤੇ ਉਹ ਖੋਹ ਲਿਆ ਸਾਰਾ ਕੁਛ।
0: ਜੀ
1: ਫਿਰ ਉਹਨਾਂ ਨੂੰ ਲੱਗਾ ਵੀ ਇਹਨੇ ਹੁਣ ਸਖਤੀ ਤਾਂ ਕਰ ਹੀ ਦਿੱਤੀ ਹੈ, ਹੁਣ ਮਾਰੇਗਾ ਵੀ ਸਾਨੂੰ ਇਹ।
0: ਬਿਲਕੁਲ
1: ਤੇ ਉਹ ਰਾਤੋ ਰਾਤ ਕਿਸੇ ਤਰੀਕੇ ਨਾਲ ਗੁੱਪ ਚੁੱਪ ਕਰਕੇ ਭੱਜ ਗਏ ਸੀ ਪੰਜਾਬ ਤੋਂ।
0: ਜੀ
1: ਤਾਂ ਇਹ ਇਹ ਦੇਖੋ ਕਿੰਨਾ ਸਿਲਸਿਲਾ ਚੱਲਦਾ ਕਿ ਆਪਾਂ ਸੱਤਾ ਦਾ ਜਿਹੜਾ ਸਿਸਟਮ ਹੈ ਨਾ ਭਾਰਤ ਸਾਹਿਬ, ਵਿਸ਼ਵਾਸਘਾਤ ਲੋਕੀ ਕਰਦੇ ਵੀ ਕਿਉਂ ਨੇ, ਕਿਉਂਕਿ ਇਹਦੇ ਨਾਲ ਇੱਕ ਚੀਜ਼ ਜੁੜਦੀ ਹੈ, ਲਾਲਚ।
0: ਲਾਲਚ
1: ਲਾਲਚ ਜਿਹੜਾ ਉਹ ਡਰਾਈਵਿੰਗ ਫੋਰਸ ਹੈ ਬੜੀ ਤਗੜੀ।
0: ਜੀ
1: ਜਿਹੜਾ ਇਹ ਸਮਾਜ ਜਿਹੜੀ ਆਪਾਂ ਸੱਤਾ ਦੀ ਗੱਲ ਕਰਦੇ ਹਾਂ ਜਾਂ ਕੋਈ ਪਾਵਰ ਦੀ ਗੱਲ ਕਰਦੇ ਹਾਂ, ਇਹ ਹੇਠਾਂ ਤੋਂ ਸ਼ੁਰੂ ਜੇ ਕਰੀਏ, ਜ਼ਮੀਨ ਦੇ ਉੱਤੇ ਸਾਰੀ ਦੁਨੀਆ ਹੀ ਆ।
0: ਬਿਲਕੁਲ ਹੈ ਜੀ।
1: ਫਿਰ ਉੱਪਰ ਵਧਣਾ ਹੁੰਦਾ, ਉੱਪਰ ਜਾਣਾ, ਉੱਪਰ ਜਿਹੜਾ ਨਾ ਉਹ ਪਿਰਾਮਿਡ ਦੀ ਸ਼ਕਲ ਦੇ ਵਿੱਚ ਕਹਿ ਲਓ ਇਹਨੂੰ ਆਪਾਂ ਦੇਖਦੇ ਹਾਂ, ਉਹਦੀ ਆਪਾਂ ਵਿਜੁਅਲਾਈਜ਼ ਕਰ ਸਕਦੇ ਹਾਂ।
0: ਬਿਲਕੁਲ
1: ਉੱਪਰ ਜਗ੍ਹਾ ਘਟਦੀ ਜਾਂਦੀ ਆ
0: ਜੀ,
1: ਉੱਪਰ ਜਗ੍ਹਾ ਘਟਦੀ ਜਾਂਦੀ ਆ, ਤੇ ਜਿਹੜਾ ਬਿਲਕੁਲ ਸਫ਼ਰ ਜਿਹੜਾ ਟੌਪ ਤੇ ਬੰਦਾ ਪਹੁੰਚ ਗਿਆ
0: ਜੀ,
1: ਉਹਦੇ ਲਈ ਤਾਂ ਇੱਕ ਬੰਦਾ ਹੀ ਰੁਕੂਗਾ ਉੱਥੇ।
0: ਬਿਲਕੁਲ ਹੈ ਜੀ।
1: ਹੁਣ ਉਹ ਪਹੁੰਚ ਜਾਏਗਾ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ, ਉੱਥੇ ਪਹੁੰਚ ਵੀ ਗਿਆ, ਆਪਣੀ ਸਫਲਤਾ ਵੀ ਉਹਨੇ ਪ੍ਰਾਪਤ ਕਰ ਲਈ ਆ। ਹੁਣ ਅਗਲਾ ਮਸਲਾ ਬਣ ਜਾਂਦਾ ਟਿਕੇ ਰਹਿਣ ਦਾ, ਕਿਉਂਕਿ ਜਿਹੜੀ ਹੇਠਾਂ ਪੂਰੀ ਦੀ ਪੂਰੀ ਭੀੜ ਆ ਉਹ ਵੀ ਉੱਥੇ ਹੀ ਆਉਣਾ ਚਾਹੁੰਦੀ ਆ।
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਉਹਨਾਂ ਦੀ ਇਸ ਲਾਲਸਾ ਨੂੰ ਲਾਲਚ ਕਿਹਾ ਜਾਏ ਜਾਂ ਐਂਬੀਸ਼ਨ ਕਿਹਾ ਜਾਏ ਜਾਂ ਕੀ ਕਿਹਾ ਜਾਏ, ਇਹ ਆਪਾਂ ਵੱਖਰੇ ਵੱਖਰੇ ਟੈਗ ਲਾ ਕੇ ਦੇਖ ਸਕਦੇ ਹਾਂ, ਉਹ ਕਿਹੜਾ ਤਰੀਕਾ ਅਪਣਾਉਂਦੇ ਆ ਉਹ ਉੱਥੇ ਕਾਮਯਾਬ ਹੋਣ ਵਾਸਤੇ, ਧੋਖਾ ਦਿੰਦੇ ਆ ਕੀ ਕਰਦੇ ਆ ਜਾਂ ਵਫ਼ਾਦਾਰੀ ਦਿਖਾਉਂਦੇ ਆ, ਕੁਛ ਤਾਂ ਕਰਨਾ ਹੀ ਪਊਗਾ
0: ਜੀ,
1: ਤੇ ਲਕੀਰ ਟੱਪ ਕੇ ਜਾਣਾ ਪੈਣਾ ਉਧਰ ਨੂੰ।
0: ਬਿਲਕੁਲ,
1: ਇਹਦਾ ਕੋਈ ਹੋਰ ਕੋਈ ਸ਼ਾਰਟਕਟ ਨਹੀਂ। ਸ਼ਾਰਟਕਟ ਤੇ ਇਹੀ ਹੈ ਕਿ ਰਾਜਾ ਬੈਠਾ ਹੁਣ ਰਾਜਸਥਾਨ ਦੇ ਵਿੱਚ, ਕਿੰਨੀਆਂ ਘਟਨਾਵਾਂ ਨੇ, ਉਹ ਜਿਹੜਾ ਆਪਣਾ ਜਿਹੜਾ ਘੜਿਆਂ ਵਾਲਾ ਕਿਲਾ ਆਪਣਾ ਕੁੰਭਲਗੜ੍ਹ,
0: ਹਾਂਜੀ ਹਾਂਜੀ,
1: ਉਹਦੇ ਵਿੱਚ ਜਿਹੜਾ ਰਾਜਾ ਉਹਦੇ ਬੇਟੇ ਨੇ ਉਹਨੂੰ ਮਾਰਤਾ
0: ਜੀ। ਬਿਲਕੁਲ,
1: ਉਹ ਅੰਦਰ ਮੱਥਾ ਟੇਕ ਰਿਹਾ ਆਪਣਾ ਪੂਜਾ ਪਾਠ ਕਰ ਰਿਹਾ, ਧੌਣ ਥੱਲੇ ਕੀਤੀ ਤੇ ਉਹ ਪਿੱਛੋਂ ਆ ਕੇ ਉਹਨੇ ਗਾਟਾ ਲਾਤਾ ਉਹਦਾ।
0: ਬਿਲਕੁਲ,
1: ਉਹ ਹੁਣ ਜਿਹੜੇ ਬੱਚੇ ਤੱਕ ਨੀ ਜਿਹੜੇ ਪਿਓ ਦੇ ਸਕੇ ਹੋ ਰਹੇ ਉੱਤੇ, ਕਹਿੰਦੇ ਵੀ ਉਹ ਵੀ ਕਹਿੰਦੇ ਅਸੀਂ ਬੈਠਣਾ ਰਾਜਾ। ਔਰੰਗਜ਼ੇਬ ਦੇਖੋ ਤੁਸੀਂ, ਉਹਨੇ ਸਾਰਾ ਟੱਬਰ ਆਪਣਾ ਚੱਕਤਾ
0: ਚੱਕਤਾ ਜੀ।
1: ਉਧਰ ਜਿਹੜਾ ਸਾਡਾ ਮਹਾਨ ਦੂਜਾ ਅਸ਼ੋਕ,
0: ਅਸ਼ੋਕ
1: ਕਿੰਨਾ ਵੱਡਾ ਰਾਜਾ,
0: ਉਹ ਤੋਂ ਵੱਡਾ
1: ਉਹ ਕਿੰਨਾ ਬੇਰਹਿਮ, ਹਾਂਜੀ ਉਹ ਬੜਾ ਪ੍ਰਚੰਡ ਰਾਜਾ ਰਿਹਾ, ਬੜਾ ਬੜਾ ਹੀ ਮਤਲਬ ਕਹਿ ਲੋ ਵੀ ਕਹਿਰਵਾਨ ਹੁੰਦਾ ਸੀ ਅਸ਼ੋਕ ਜਦੋਂ ਹੁੰਦਾ ਸੀ, ਉਹਦੇ ਵਰਗਾ ਕਹਿ ਲੋ ਵੀ
0: ਜਿਹੜੀ ਕੋਈ ਨੀ ਆਪਣੇ ਬਰਾਬਰ ਆਉਣ ਹੀ ਨੀ ਦਿੱਤਾ ਗਿਆ ਇਹਨੂੰ ਜੀ। ਬਿਲਕੁਲ ਹੈ ਜੀ।
1: ਉਹਨੇ ਕੋਈ ਜਦੋਂ ਸਾਰੇ ਸਿੱਧੇ ਕਰ ਲਏ, ਸਾਰੇ ਮਤਲਬ ਕਾਬੂ ਕਰ ਲਿਆ ਇਲਾਕਿਆਂ ਤੇ, ਫਿਰ ਕਹਿੰਦਾ ਵੀ ਹੁਣ ਸ਼ਾਂਤੀ ਰਹੂਗੀ, ਹੁਣ ਕਿਸੇ ਨੇ ਆਪਣੇ ਤਲਵਾਰਾਂ ਤਲਵਾਰਾਂ ਜਮ੍ਹਾਂ ਕਰੋਗੇ ਤਾਂ ਕੋਈ ਕੰਮ ਰਿਹਾ ਹੀ ਨੀ, ਹੁਣ ਲੜਾਈ ਜੁੜੀ ਦਾ।
0: ਅਸ਼ੋਕਾ ਚੱਕਰ ਦੇਖੋ ਤਾਂ ਲਾਇਆ ਜਾਂਦਾ
1: ਉਹਦੇ ਵਿੱਚ
0: ਝੰਡੇ 'ਚ ਬਰਕਰਾਰ ਹੈ ਜੀ ਜੀ।
1: ਹਾਂਜੀ ਉਹ ਕਹਿੰਦੇ ਅੱਜ ਤੋਂ ਅਸੀਂ ਬੁੱਧ ਧਰਮ ਅਪਣਾ ਲਿਆ, ਇਹ ਸ਼ਾਂਤੀ ਦੇ ਪ੍ਰਤੀਕ ਆ ਅਸੀਂ
0: ਜੀ,
1: ਤੇ ਡਾਂਗ ਡੂੰਗ ਜਿਹਨੇ ਟੱਕੀ ਭਾਈ ਅਸੀਂ ਡਾਂਗ ਵੋ ਫੇਰਾਂਗੇ, ਕਿਉਂਕਿ ਹੁਣ ਕੰਮ ਨੀ ਰਿਹਾ ਡਾਂਗ, ਸਾਰਾ ਰਾਜ ਤਾਂ ਆਪਣਾ ਹੋ ਗਿਆ, ਲੜਨਾ ਕਿਹਦੇ ਨਾਲ ਹੈ
0: ਜੀ। ਸ਼ਮੀ ਜੀ ਆਪਣੇ ਨਾਲ ਦੋ ਸਰੋਤੇ ਨੇ, ਨਾਲ ਆਪਣੇ ਨਾਲ ਰਾਜਾ ਸੈਣੀ ਜੀ ਤੇ ਯਾਦਵ ਨਾਲ ਵਿਦੇਸ਼ਾ ਜੀ ਵੀ ਨੇ, ਤੇ ਆਪਾਂ ਗੱਲ ਸੁਣਦੇ ਆ। ਸੈਣੀ ਸਾਹਿਬ ਹੋਲਡ ਰੱਖਣਾ, ਵਿਦੇਸ਼ਾ ਜੀ ਨੂੰ ਕਰ ਲਈਏ ਫਰੀ। ਸਤਿ ਸ੍ਰੀ ਅਕਾਲ ਜੀ, ਯਾਦਵਿੰਦਰ ਜੀ ਸਵਾਗਤ ਹੈ ਜੀ।
2: ਸਬਜ਼ੀ ਖਾਧੀ ਮੇਰੇ ਸੰਗ ਲੱਗੀ,
0: ਦੱਸੋ ਲਾਲਚ ਕਰ
2: ਲਾਲਚ ਕਰ ਲਿਆ ਨਾ, ਲਾਲਚ ਕਰ ਲਿਆ, ਪਰ ਲਾਲਚ ਕਿੱਦਾਂ ਕੀਤਾ, ਭਿੰਡੀਆਂ ਵਿੱਚ ਯਾਰ ਮਿਕਸ ਕਰ ਲਈਆਂ ਨਾ ਮੈਂ,
0: ਵਧੀਆ
2: ਲਾਲਚ ਲੋਭ ਇਹ ਜਿੰਦਗੀ ਚੱਲਦਾ ਯਾਰ, ਚੱਲਦਾ ਹੀ ਰਹਿਣਾ
0: ਜੀ।
2: ਤੇ ਜਿਹੜਾ ਲੋਭ ਲਾਲਚ ਨਾ ਸ਼ੁਰੂ ਹੁੰਦੀ ਆ, ਵਿਸ਼ਵਾਸਘਾਤ ਦੀ ਨਾ, ਉੱਥੋਂ ਸ਼ੁਰੂਆਤ ਉੱਥੋਂ ਹੁੰਦੀ ਆ
0: ਜੀ।
2: ਜਦੋਂ ਤੁਹਾਨੂੰ ਲਾਲਚ ਕਰਨ ਡੇ ਪੈਂਦੇ, ਆਪਾਂ ਜ਼ਿਆਦਾ ਲਾਲਚ ਕਰਨ ਡੇ ਪੈਂਦੇ ਪੈਸੇ ਕਮਾਉਣ ਦਾ ਜਾਂ ਦੂਜਾ ਕਰਨ, ਮੈਂ ਇੱਥੋਂ ਅੱਗੇ ਲੰਘ ਜਾ, ਤੇ ਉਹਦਾ ਰਿਜ਼ਲਟ ਫਿਰ ਐਂਡ ਤੇ ਇਹੋ ਹੀ ਆਉਂਦਾ ਵਾ, ਫਿਰ ਯਾਰ ਵਿਸ਼ਵਾਸਘਾਤ ਆ ਬੰਦਾ ਕਰਦਾ, ਪੌੜੀ ਥਾਂ ਚੜ੍ਹਨ ਲੱਗਿਆ
0: ਜੀ।
2: ਤੇ ਹੁਣ ਤੋਂ ਹੀ ਲਾ ਲਓ ਕਿ ਸ਼ਾਰਟਕੱਟ ਚ ਜਿਹੜੇ ਰਿਸ਼ਤੇ ਵੀ ਬਣਦੇ ਆ, ਸ਼ਾਰਟਕੱਟ ਦੇ ਵਿੱਚ ਜਿੱਦਾਂ ਹੁਣ ਤਰੱਕੀਆਂ ਵੀ ਹੁੰਦੀਆਂ
0: ਜੀ।
2: ਹੁਣ ਜੇ ਆਪਾਂ ਲਈਏ, ਕੱਲ ਪਰਸੋਂ ਫਿਰ ਕੈਨੇਡਾ ਦੇ 16 ਬੰਦੇ ਫੜੇ ਇਹਨਾਂ ਨੇ
0: ਜੀ,
2: ਤੇ ਉੱਥੇ ਸ਼ਾਰਟਕੱਟ ਦੇ ਵਿੱਚ ਪੈਸੇ ਕਮਾਉਣ ਦਾ ਲਾਲਚ ਕਰਕੇ ਫਿਰ ਉਹ ਹੁਣ ਉੱਥੋਂ ਫੜਿਆ, ਇੱਕ ਬੰਦਾ ਫੜਿਆ ਕੈਨੇਡਾ ਤੋਂ ਅਮੈਰੀਕਾ ਵੜਦਿਆਂ
0: ਜੀ,
2: ਤੇ ਉਹ ਵੇਖ ਲਓ ਉਹਨੇ ਲਾਲਚ ਕਰਕੇ ਉਹਨੇ ਆਪਣੀ ਡਿਲੀਵਰੀ ਦੇ ਜਾਣੀ, ਡਿਲੀਵਰੀ ਤਾਂ ਹੋਰ ਹੁੰਦੀ ਯਾਰ, ਵਿੱਚ ਡਿਲੀਵਰੀ ਹੋਰ ਮਿਕਸ ਕੀਤੀ ਹੁੰਦੀ,
0: ਜੀ
2: ਤੇ ਜਦੋਂ ਫਿਰ ਐਂਡ ਤੇ ਜਦੋਂ ਕੰਮ ਹੋ ਜਾਂਦਾ ਗੜਬੜ ਹੋ ਜਾਂਦੀ ਹੈ,
0: ਜੀ
2: ਤੇ ਫਿਰ ਉਹ ਲੋਕ ਆਪਣੇ ਲੋਕ ਕਹਿੰਦੇ ਹੁਣ ਨਹੀਂ ਛਡਾ ਲਈਏ ਬਾਹਰ ਕੱਢ ਲਈਏ, ਤੇ ਤੁਹਾਨੂੰ ਪਤਾ ਕਾਨੂੰਨ ਕਿੰਨੇ ਸਖਤ ਆ,
0: ਬਿਲਕੁਲ ਆ ਜੀ
2: ਤੇ
0: ਬਿਲਕੁਲ,
2: ਇਹ ਤੇ ਉੱਥੋਂ ਹੀ ਗਾਂ ਨਾਲੇ ਜਿਹੜਾ ਵਿਸ਼ਵਾਸਘਾਤ ਆ ਨਾ ਇਹ ਰਾਜਿਆਂ ਮਹਾਰਾਜਿਆਂ ਜਿੱਦਾਂ ਤੁਸੀਂ ਗੱਲ ਕਰਨ ਡਿਆ ਮੈਂ ਸੁਣ ਡਿਆ ਸੀ ਉਹਦੇ ਵਿੱਚ ਜ਼ਿਆਦਾ ਚੱਲਦਾ ਰਿਹਾ
0: ਜੀ।
2: ਤੇ ਹੁਣ ਜੇ ਗੋਰੇ ਆਏ ਇੰਡੀਆ 'ਚ, ਜਦੋਂ ਗੋਰੇ ਈਸਟ ਇੰਡੀਆ ਕੰਪਨੀ ਆਈ ਹੈ ਤੇ ਉਹਨਾਂ ਵੀ ਇਸੇ ਚੀਜ਼ ਦਾ ਫਾਇਦਾ ਉਠਾਇਆ ਨਾ ਕਿ ਜਦੋਂ ਪਾੜੋ ਤੇ ਰਾਜ ਕਰੋ, ਕਿਉਂਕਿ ਸਾਰੇ ਰਾਜੇ ਇੱਕ ਦੂਜੇ ਨਾਲ ਲੜਦੇ ਲਾਲਚ ਚ ਹੀ,
0: ਜੀ
2: ਕੋਈ
0: ਬਿਲਕੁਲ
2: ਕਿਸੇ ਭਰਾ ਭਰਾ ਰਹੀ ਯਾਰ ਨੱਪਣ ਨੂੰ ਫਿਰਦਾ ਹੈ,
0: ਜੀ
2: ਤੇ ਉਹਨਾਂ ਨੇ ਉਹਦਾ ਹੀ ਫਾਇਦਾ ਉਠਾ ਕੇ ਉਹਨਾਂ ਨੂੰ ਲੋਭ ਲਾਲਚ ਦੇ ਕੇ ਉਹਨਾਂ ਕੋਲੋਂ ਹੀ ਵਿਸ਼ਵਾਸਘਾਤ ਦਵਾਤਾ ਦੂਜੇ ਭਰਾ ਨੂੰ,
0: ਬਿਲਕੁਲ ਹੈ ਜੀ।
2: ਤੇ ਇਹ ਚੱਲਦੀਆਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਇਦਾਂ ਹੀ ਖਤਮ ਹੋਇਆ, ਹੁਣ ਜੇ ਲਾ ਲਓ ਕੁਵਰ ਨੌ ਦੇ ਹਾਲਤ ਲਾ ਲਓ, ਜਿਹੜੇ ਸਾਰੇ ਆਪਸੇ
0: ਜੀ
2: ਲੜਦੇ
0: ਜੀ
2: ਪਏ ਇੱਕ ਲਾਲਚ ਕਰਕੇ
0: ਜੀ।
2: ਤੇ ਕੱਲਾ ਕੱਲਾ ਇੰਨਾ ਜੀ ਨਹੀਂ, ਜੇ ਆਪਾਂ ਵੇਖੀ ਨਾ ਕਿ ਆਪਣੇ ਖਿੱਤੇ ਚ ਹੀ ਆਏ ਚੀਜ਼ਾਂ, ਜੇ ਤੁਸੀਂ ਰੋਮਨ ਰੋਮਨ ਸਾਮਰਾਜ ਪੜ੍ਹੋ ਤੁਸੀਂ ਉਹਦੇ ਵਿੱਚ ਪੜ੍ਹੋ, ਉਹਦੇ ਵਿੱਚ ਵੀ ਕਿੱਦਾਂ ਅੱਗੇ ਗਾਂ ਆਉਂਦੇ।
0: ਬਿਲਕੁਲ
2: ਹੁਣ ਜਦੋਂ ਸੈਨੇਟ ਸੈਨੇਟ ਨੇ ਲਾ ਲਓ ਕਿ ਉਹਦੇ ਵਿੱਚ ਸੁਰਾ ਖੋਪਤਾ ਹੈ ਦੂਜੇ ਦੇ ਆਪਣੇ ਦੇ, ਉਹ ਜਿਹੜਾ ਰੋਮ ਦਾ ਯਕੀਨ ਆ ਸੀ ਉਹਦਾ
0: ਜੀ,
2: ਤੇ ਉਹ ਲਾ ਲਓ ਉਹਦੇ, ਹਾਂਜੀ ਹਾਂਜੀ ਸੀਜ਼ਰ ਦੇ, ਹਾਂਜੀ ਹਾਂਜੀ ਸੀਜ਼ਰ, ਤੇ ਉਹਦੇ ਲਾ ਲਓ ਕਿ ਉਹਦੇ ਆਪਣੇ ਬੰਦਿਆਂ ਨੇ ਲਾਲਚ ਜਾਣ ਕੇ ਉਹਦਾ ਰਾਜ ਖੋਣ ਵਾਸਤੇ, ਤੇ ਵੇਖ ਲਓ ਉਹਦੇ ਤੇ ਜਿਹੜਾ ਇੱਕ ਮੇਨ ਉਹਦਾ ਦੋਸਤ ਹੀ ਜਿਹਨੇ ਕੰਮ ਕਾਰ ਕੀਤਾ ਨਾਲ ਉਹਨਾਂ ਰਲ ਕੇ ਸੈਨਟ ਦੇ ਨਾਲ ਰਲ ਕੇ,
0: ਜੀ ਬਿਲਕੁਲ ਹੈ ਜੀ।
2: ਤੇ ਇਹ ਹਰ ਹਰ ਯੁੱਗ ਦੇ ਵਿੱਚ ਆਇਆ, ਹੁਣ ਵੀ ਜੇ ਆਪਾਂ ਵੇਖੀ ਜਾਈਏ ਤੇ ਹੁਣ ਲਾਲਚ ਕਰਕੇ ਹੀ ਹੈ ਨਾ, ਕੋਈ ਇਰਾਨ ਤੇ ਹਮਲਾ ਹੋ ਜਾਂਦਾ
0: ਜੀ,
2: ਕੋਈ ਇਜ਼ਰਾਈਲ ਤੇ ਹਮਲਾ ਕਰੀ ਜਾਂਦਾ, ਕੋਈ ਫਲਸਤੀਨ ਤੇ ਹਮਲਾ ਕਰੀ ਜਾਂਦਾ
0: ਜੀ।
2: ਤੇ ਹੁਣ ਅੱਜ ਇੱਕ ਨਵੀਂ ਖਬਰ ਮਿਲੀ ਕਿ ਉਹ ਜਿੱਦਾਂ ਲਾ ਲਓ ਕਿ ਆਪਣਾ ਕਿਹੜੀ ਆ, ਜਮਨ ਜਮਨ,
0: ਹਾਂਜੀ ਜਮਨ,
2: ਹੁਣ ਜਮਨ ਜਿਹੜੀ ਕੰਟਰੀ ਆ ਜੇ ਉਹ ਵੇਖਿਆ ਜਾਵੇ ਤੇ ਉਹ ਜਮਨ ਜਿਹੜੀ ਕੰਟਰੀ ਕਿੱਦਾਂ ਬਣੀ ਹੈ
0: ਜੀ,
2: ਉਹ ਸਾਰੀ ਫਲਸਤੀਨ ਦੀ ਜਗ੍ਹਾ ਨੱਪੀ ਇਹਨਾਂ ਨੇ
0: ਜੀ,
2: ਤੇ ਉਹ ਫਲਸਤੀਨ ਦੀ ਜਗ੍ਹਾ ਉਹਨਾਂ ਨੇ ਨੱਪੀ ਆ, ਤੇ ਹੁਣ ਜੇ ਫਲਸਤੀਨ ਵਾਲ ਆਉਂਦੇ ਸੀ ਉਹ ਤਾਂ, ਕਿਉਂਕਿ ਜਦੋਂ ਜਾਸਰ ਅਰਾਫਾਤ ਹੀ ਨਾ,
0: ਹਾਂਜੀ
2: ਜਾਸਰ ਅਰਾਫਾਤ ਕਈ ਰਹੀ ਉਹਨੇ ਸੰਧੀਆਂ ਸੁੰਧੀਆਂ ਕਰਕੇ ਇਹਦਾ ਹੱਲ ਕੱਢਣ ਲੱਗਾ ਹੈ
0: ਜੀ,
2: ਤੇ ਉਹ ਇੱਦਾਂ ਕੱਲ ਕਿਤੇ ਗੱਲ ਹੋਣ ਡਈ ਕਿ ਪੋਡਕਾਸਟ ਤੇ, ਉਹ ਜਮਨ ਉਹਨੂੰ ਪੁੱਛਿਆ ਉਹਨਾਂ ਨੇ ਕਿ ਤੁਸੀਂ ਵੀ ਫਲਸਤੀਨ ਦੀ ਜਗ੍ਹਾ, ਤੁਸੀਂ ਤੁਹਾਡੀ ਜਿਹੜੀ ਆਪਣੀ ਜਗ੍ਹਾ ਹੈ ਫਲਸਤੀਨ ਦਾ ਏਰੀਆ ਹੈ ਸਾਰਾ ਜਿੱਥੇ ਤੁਸੀਂ ਕਬਜ਼ਾ ਕੀਤਾ
0: ਜੀ,
2: ਤੇ ਜੇ ਹੁਣ ਇਜ਼ਰਾਇਲ ਦੇ ਉੱਥੇ ਕਰ ਲਿਆ ਹੁਣ ਤੁਹਾਨੂੰ ਕੁ ਦੁਖਦਾ
0: ਜੀ,
2: ਤੇ ਉਹ ਗੱਲ ਇਹ ਕਿ ਇਜ਼ਰਾਇਲ ਦਾ ਆਉਂਦਾ ਤੇ ਉਹਨਾਂ ਨੇ ਕਰ ਲੈਣਾ ਹੈ, ਇਜਿਪਟ ਨੇ ਵੀ ਕਰ ਲੈਣਾ ਹੈ
0: ਜੀ,
2: ਇਹ ਲਾਲਚ ਬਣ, ਇਹ ਅੱਗੇ ਲਾਲਚ ਹੁੰਦਾ ਹੈ ਚਲੋ ਭਾਈ ਲੁੱਟਾਂ ਖੋਹਾਂ ਦਾ, ਹੁਣ ਲਾਲਚ ਫਿਰ ਲਾਲਚ ਆਇਆ ਕਿ ਸਾਮਰਾਜ ਵਧਾਉਣਾ ਵਾ ਜਾਂ ਹੋਰ ਕੰਟਰੀਆਂ ਲਾ ਲਓ ਵਿੱਚ
0: ਜੀ ਜੀ ਜੀ,
2: ਤੇ ਹੁਣ ਹੋਰ ਤਰ੍ਹਾਂ ਦਾ ਲਾਲਚ, ਅੱਜ ਟਰੰਪ ਸਾਹਿਬ ਨੇ ਕਹਿਤਾ $5,000 ਦੂੰ ਹਰ ਨੌਜਵਾਨ ਨੂੰ,
0: ਬਿਲਕੁਲ ਹੈ ਜੀ,
2: ਜਿਤਾ ਦੋ
0: ਲਾਲਚ ਦੇ ਰਹੇ ਨੇ,
2: ਹੁਣ
0: ਬਿਲਕੁਲ
2: ਇਹ ਵੀ ਲਾਲਚ ਹੀ ਦੇਣ ਡੇ ਨਾ, ਤੇ ਹੁਣ ਜੇ ਆਪਾਂ ਆਪਾਂ ਨੇ ਉੱਥੇ ਚੱਲਦਾ ਹੁੰਦਾ ਕਿ ਭਾਈ ਪੈਸੇ ਦੇ ਕੇ ਵੋਟ ਖਰੀਦਦੇ ਆ, ਹੁਣ ਜੇ ਵੇਖਿਆ ਜਾਵੇ ਤੇ ਇਹ ਵੀ ਇਲੀਗਲੀ ਆ ਨਾ, ਇਹ ਪੈਸੇ ਦੇ ਕੇ ਵੋਟ ਖਰੀਦੀ ਜਾ ਰਹੀ,
0: ਬਿਲਕੁਲ ਹੈ ਜੀ,
2: ਤੇ ਉਹਦੇ ਆ ਤੇ ਹੁਣ ਆਪਣੀਆਂ ਕੰਟਰੀਆਂ ਤੇ ਬੋਲਣਾ ਨੀ, ਮੈਂ ਹੁਣ ਬੱਸ ਦੇ ਵਿੱਚ ਨਿਊਜ਼ ਸੁਣ ਰਿਹਾ, ਸਵੀਡਿਸ਼ ਇਹੋ ਹੀ ਚੱਲਣ ਡਿਆ, ਸਾਡੇ ਵੀ ਇੱਥੇ ਇਲੈਕਸ਼ਨ ਹੋਣ ਡਈ,
0: ਬਿਲਕੁਲ
2: ਸਾਡੇ ਵੀ ਇਹੋ ਇਲੈਕਸ਼ਨ ਚੱਲਣ ਡਈ, ਹੁਣ ਉਹਦਾ ਉੱਤੇ ਉਹ ਹੀ ਮੁੱਦਾ ਚੱਲਣ ਡਿਆ ਕਿ ਭਾਈ ਇਹ ਇਲੀਗਲ ਹੈ ਕਿ ਲੀਗਲ, ਇਹਨੂੰ ਪਹਿਲਾਂ ਇਹ ਦੱਸੋ,
0: ਬਿਲਕੁਲ ਹੈ ਜੀ ਬਿਲਕੁਲ,
2: ਕਿ ਤੁਸੀਂ ਲਾਲਚ ਦੇ ਕੇ ਤੁਸੀਂ ਵੋਟਾਂ ਲੱਗੇ ਖਰੀਦਣ
0: ਜੀ,
2: ਇਹ ਸਭ ਨੂੰ ਵੱਡੀ ਉਦਾਹਰਨ ਹੈ ਜਿਹੜੀ ਤੁਹਾਡੇ ਪੋਡਕਾਸਟ ਦੀ, ਇਹੋ ਹੀ ਹੈ ਕਿ ਟਰੰਪ ਸਾਹਿਬ ਨੇ $5,000 ਦੇਣਾ ਤੇ ਲਾ ਲਓ ਕਿ ਕਿੰਨੇ ਨੌਜਵਾਨ ਕਿੰਨੇ ਦੇਣੇ ਤੇ ਕਿੱਥੋਂ ਦੇਣੇ,
0: ਕਿੱਥੋਂ ਦੇਣੇ,
2: ਕਿਹੜੀ ਜੇਬੋਂ ਦੇਣੇ, ਆਪਣੀ ਜੇਬੋਂ ਦੇਣੇ ਆ ਕਿ ਗੌਰਮੈਂਟ ਦੇ, ਹੁਣ ਜਿੱਦਾਂ ਆਪਣੇ ਮਾਨ ਸਾਹਿਬ ਆ, ਹੁਣ ਮਾਨ ਸਾਹਿਬ ਨੇ ਤਿੰਨ ਹਜ਼ਾਰ ਦੇਣਾ, ਕਿੱਦਾਂ ਦੇਣਾ ਵਾ,
0: ਬਿਲਕੁਲ
2: ਏਦਾਂ ਹੀ ਦੇਣਾ ਨਾ, ਹੁਣ ਕਿਸੇ ਦੀ ਲੈ ਕੇ ਕਰਜ਼ਾ ਤੇ ਪਹਿਲਾਂ ਲਾਦਾ ਨੀ ਸਾਡੇ ਦੇ ਸਿਰੇ ਚੜਾਈ ਜਾਣਾ, ਭੰਡਾ ਭੰਡਾਰੀ ਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕੀ ਤੇ ਦੂਜੀ ਤਿਆਰ,
0: ਬਿਲਕੁਲ
2: ਕਰ ਲੋ ਹੁਣ ਹੋਰ ਕੋਈ ਬੰਦਾ ਤਿਆਰ,
0: ਥੈਂਕ ਯੂ ਜੀ,
2: ਕਰਦੇ ਆਪਾਂ ਗੱਲਬਾਤ ਬਾਅਦ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ,
2: ਓਕੇ
0: ਜੀ ਦੋਸਤੋ, ਇਸ ਜੀ ਯਾਦਵਿੰਦਰ ਵਿਦੇਸ਼ਾ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ, ਜੀ ਨਿੱਘਾ ਸਵਾਗਤ ਹੈ ਜੀ,
3: ਤੁਸੀਂ ਤਾਂ ਬੜੀਆਂ ਡੂੰਘੀਆਂ ਡੂੰਘੀਆਂ ਗੱਲਾਂ
0: ਜੀ, ਆਪਾਂ ਹੁਣ
3: ਭਾਰਤ ਸਾਹਿਬ ਨੇ ਇੱਕ ਕਾਲੀ ਕੋਟੀ ਪਾਈ ਸੀ ਤੇ ਮੇਰਾ ਲੋਹ ਜਾਗ ਪਿਆ,
0: ਬਰਾਊਨ ਸੀ ਜੀ, ਬਰਾਊਨ ਕਾਲੀ ਨੀ ਜੀ, ਬਰਾਊਨ ਚਿੱਟੇ ਪੈਟਰਨ ਦੀ ਸੀ ਜੀ,
3: ਸੁਣ ਲੋ ਹੁਣ ਪਤਾ ਇਹਨਾਂ ਨੂੰ ਸਾਰਾ ਹੈਗਾ ਆ, ਇਹਨੂੰ ਪੁੱਛੋ
0: ਦੂਸਰੀ ਪੀਲੇ ਤੇ ਕਾਲੇ ਰੰਗ ਦੀ ਸੀ ਚਿੱਟੀ ਜੀ, ਉਹ ਔਜਲਾ ਸਾਹਿਬ ਨੇ ਸਿਲੈਕਟ ਕੀਤੀ ਹੋਈ ਹੈ ਜੀ,
3: ਮਤਲਬ ਇਹ ਕਿ ਉਹਨਾਂ ਨੂੰ ਵੀ ਤੁਸੀਂ ਲਾਲਚ ਵਿੱਚ ਵਸਾਇਆ ਹੈਗਾ ਯਾਰ, ਉਹਨਾਂ ਨਾਲ ਵੀ ਅਜੇ ਤੱਕ ਵਿਸ਼ਵਾਸਘਾਤੀ ਚੱਲ ਰਹੀ
0: ਹੈ। ਨਹੀਂ ਨਹੀਂ ਨਹੀਂ ਜੀ, ਆਪਾਂ ਨੀ ਏਦਾਂ ਨੀ, ਆਪਾਂ ਜੋ ਕਹਿ ਦਿੱਤਾ ਕਰਾਂਗੇ ਜੀ, ਜੋ ਕਹਿ ਦਿੱਤਾ ਕਰਾਂਗੇ ਜੀ।
3: ਅੱਛਾ ਜੀ, ਚਲੋ ਠੀਕ ਹੈ, ਮਤਲਬ ਸਾਨੂੰ ਉਮੀਦ ਹੈ ਵੀ ਤੁਸੀਂ ਵਿਸ਼ਵਾਸਘਾਤ ਨਹੀਂ ਕਰੋਗੇ।
0: ਨਹੀਂ ਕਰਾਂਗੇ ਜੀ, ਕੋਟੀਆਂ ਆਪਣੇ ਘਰ ਦੀਆਂ ਦੱਸੋ, ਏਦਾਂ ਕਰ ਸਕਦੇ ਆਪਾਂ ਜੀ, ਕਿਹੜਾ ਬਾਹਰੋਂ ਲੈ ਕੇ ਆਉਣੀ ਆਪਾਂ।
3: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ। ਹੁਣ ਆ ਜਾਈਏ ਜੀ ਤੁਹਾਡੇ
1: ਪੰਜਾਬ ਚੋਂ ਬਾਹਰੋਂ ਹੀ ਆਉਣੀ ਹੈ, ਪੰਜਾਬ ਚੋਂ ਬਾਹਰੋਂ ਹੀ ਆਉਣੀ ਹੈ।
0: ਇਹੀ ਤਾਂ ਡਿਪਲੋਮੈਟਿਕ ਬਿਆਨ ਹੁੰਦਾ ਜੀ। ਸ਼ਮੀ ਜੀ ਦੱਸੋ,
3: ਇਹ ਨਹੀਂ ਚਲੋ ਡਿਪਲੋਮੈਟਿਕ ਬਿਆਨ, ਇਹ ਤੁਸੀਂ ਆਪਣੇ ਬਿਆਨਾਂ ਚ ਆਪ ਫਸਣਾ
0: ਜੀ। ਹਾਂਜੀ ਜੀ,
3: ਦੇਖੋ ਜੀ ਗੱਲ ਏਦਾਂ ਹੈਗੀ ਆ ਕਿ ਇਹ ਨਾ ਇੱਕ ਮਨੁੱਖ ਦੀ ਜਿਹੜੀ ਆ ਪ੍ਰਵਿਰਤੀ ਆ, ਲੋਭ ਵੀ ਮਨੁੱਖ ਦੀ ਪ੍ਰਵਿਰਤੀ ਆ
0: ਜੀ।
3: ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ
0: ਜੀ,
3: ਇਹ ਅਵਗੁਣ ਮੰਨੇ ਗਏ ਤੇ ਸਾਰਿਆਂ ਨੇ ਕੀਤਾ ਵੀ ਤਿਆਗ ਦਾ ਇਹਦਾ, ਉਹਨਾਂ ਨੇ ਕਿਹਾ ਵੀ ਤਿਆਗੋ ਇਹਨਾਂ ਨੂੰ
0: ਜੀ।
3: ਜਦਕਿ ਗੁਰਬਾਣੀ ਨੇ ਇਸ ਚੀਜ਼ ਦਾ ਖੰਡਨ ਕੀਤਾ, ਗੁਰਬਾਣੀ ਨੇ ਕਿਤੇ ਵੀ ਕਿਸੇ ਤਿਆਗ ਦੀ ਜਿਹੜੀ ਆ ਗੱਲ ਨਹੀਂ ਕੀਤੀ, ਉਹਨਾਂ ਨੇ ਇਹਨੂੰ ਬੈਲੈਂਸਡ ਕਰਨ ਦੀ ਗੱਲ ਕਹੀ।
0: ਬਿਲਕੁਲ ਹੈ ਜੀ,
3: ਕਿਉਂਕਿ ਇਹ ਗ੍ਰਿਸਤੀਆਂ ਵਾਸਤੇ ਧਰਮ ਆ
0: ਜੀ,
3: ਤੇ ਜੇ ਗ੍ਰਿਸਤੀ ਜਿਹੜਾ ਹੈਗਾ ਆ ਜੀ ਉਹ ਕਾਮ ਦੇ ਉੱਤੇ ਨਹੀਂ ਜਾਏਗਾ ਤੇ ਉਹਦਾ ਵੰਸ਼ ਕਿੱਦਾਂ ਅੱਗੇ ਵਧੇਗਾ।
0: ਬਿਲਕੁਲ ਹੈ ਜੀ,
3: ਇਸੇ ਤਰ੍ਹਾਂ ਲੋਭ ਜਿਹੜਾ ਆ ਨਹੀਂ ਕਰੇਗਾ ਤੇ ਕਮਾਈ ਕਿੱਦਾਂ ਕਰੇਗਾ ਜੀ
0: ਜੀ।
3: ਮੋਹ ਨਹੀਂ ਕਰੇਗਾ ਤੇ ਬੱਚਿਆਂ ਦੇ ਮੂੰਹ ਚ ਰੋਟੀ ਕਿੱਦਾਂ ਪਾਏਗਾ
0: ਜੀ।
3: ਕ੍ਰੋਧ ਵੀ ਜਿਹੜਾ ਹੈਗਾ ਆ ਸਰ ਉਹ ਵੀ ਆਤਮ ਸਨਮਾਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਜੀ।
0: ਬਿਲਕੁਲ, ਡਿਸਿਪਲਿਨ ਦੇ ਵਿੱਚ ਰਹਿਣ ਲਈ। ਬਿਲਕੁਲ,
3: ਮਤਲਬ ਸੀਮਿਤ ਮਾਤਰਾ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਇਹ ਹੋਣੀ ਚਾਹੀਦੀ ਹੈ
0: ਜੀ।
3: ਇਹ ਅਵਗੁਣ ਉਦੋਂ ਬਣਦਾ ਆ ਜਦੋਂ ਅਨਕੰਟਰੋਲਡ ਹੁੰਦਾ ਆ, ਤੇ ਲੋਭ ਦਾ ਮਤਲਬ ਇਹ ਆ ਕਿ ਜਦੋਂ ਦੂਜੇ ਦੇ ਹੱਕ ਦੇ ਉੱਤੇ ਆਪਾਂ ਡਾਕਾ ਮਾਰਨ ਦੀ ਪ੍ਰਵਿਰਤੀ ਚਾਹੁੰਦੇ ਆ ਉਦੋਂ ਇਹ ਲੋਭ ਜਿਹੜਾ ਹੈਗਾ ਆ ਉਹ ਅਵਗੁਣ ਦੇ ਵਿੱਚ ਆਉਂਦਾ ਜੀ
0: ਜੀ।
3: ਮੇਰੇ ਕੋਲ ਜਿਹੜਾ ਹੈਗਾ ਜੀ ਕਈ ਬੰਦਿਆਂ ਦੀ ਛਵੀ ਬੜੀ ਵਧੀਆ ਮਨ ਚ ਬਣੀ ਹੁੰਦੀ ਆ ਜੀ।
0: ਬਿਲਕੁਲ ਹੈ ਜੀ,
3: ਉਹ ਫਿਰ ਗੱਲ ਕਰਨਗੇ ਪਹਿਲਾਂ ਤਾਂ ਆਪਣੇ ਆਪ ਨੂੰ ਵਿਕਟਮ ਸ਼ੋ ਕਰਨਗੇ ਵੀ ਅਸੀਂ ਜਿਹੜੇ ਹੈਗੇ ਆ ਸਾਡੇ ਤੇ ਤਰਸ ਕੀਤਾ ਜਾਏ ਕਿ ਅਸੀਂ ਇਹ ਅਫੈਕਟਡ ਬੰਦੇ ਆ
0: ਜੀ, ਲੁੱਟੇ ਗਏ ਜੀ,
3: ਅਸੀਂ ਜਿਹੜਾ ਹੈਗਾ ਅਫੈਕਟਡ ਬੰਦੇ ਹੈਗੇ ਆ ਜੀ, ਤੇ ਸਲਾਹ ਦਿਓ ਸਾਨੂੰ
0: ਜੀ।
3: ਸਲਾਹ ਮੰਗਣਗੇ ਕੀ ਜੀ ਵੀ ਏਦਾਂ ਕਰਕੇ ਸਾਡਾ ਇੱਕ ਰਿਸ਼ਤੇਦਾਰ ਉਹਦੀ ਪੈਲੀ ਅਸੀਂ ਵਾਹੁੰਦੇ ਸੀਗੇ ਹਾਂਜੀ
0: ਜੀ,
3: ਤੇ ਉਹ ਤਾਂ ਮੁੜ ਕੇ ਆਇਆ ਨੀ ਜਾਂ ਏਦਾਂ ਕਰਕੇ ਹੈਗਾ ਆ, ਉਹ ਫੇਰ ਉਹ ਸਾਨੂੰ ਮੁਖਤਾਰਨਾਮਾ ਹੈਗਾ ਕਿ ਪੁਰਾਣਾ ਸਾਡੇ ਕੋਲ ਇੱਕ ਤੇ ਉਹ ਸਾਡੇ ਨਾਂ ਤੇ ਟ੍ਰਾਂਸਫਰ ਹੋ ਸਕਦੀ ਆ
0: ਜੀ।
3: ਬੰਦਾ ਸੋਚਦਾ ਵੀ ਭਾਈ ਤੁਹਾਨੂੰ ਜਿਹੜਾ ਹੈਗਾ ਆ ਅਗਲੇ ਨੇ ਫਰੂਟ ਇੰਜੋਏ ਕਰਦੇ ਆ ਤੁਸੀਂ ਇੰਨੇ ਫਸਲਾਂ ਤੋਂ
0: ਜੀ
3: ਹਾਂਜੀ, ਜੇ ਤੁਹਾਡਾ ਰਿਸ਼ਤੇਦਾਰ ਚੰਗਾ ਹੈਗਾ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਸੋਚਦੇ ਹੈਗੇ ਆ ਤੇ ਉਹਨੂੰ ਸਿੱਧਾ ਹੀ ਬਾਹਰ ਕੱਢ ਕੇ ਮਾਰੋ।
0: ਬਿਲਕੁਲ ਹੈ ਜੀ, ਮਾਲਕ ਬਣ ਕੇ ਬਹਿ
3: ਜਾਓ, ਇਸ ਤਰੀਕੇ ਮਾਲਕ ਬਣ ਕੇ ਬਹਿ ਜਾਓ ਜੀ। ਇਸੇ ਤਰ੍ਹਾਂ ਸਰ ਇੱਕ ਬੰਦੇ ਦਾ ਜਿਹੜਾ ਹੈਗਾ ਆ ਮੈਂ ਫੋਨ ਚੱਕਣਾ ਹੀ ਬੰਦ ਕਰ ਦਿੱਤਾ, ਉਹ ਮੇਰੇ ਕੋਲ ਸਲਾਹ ਸੀ ਪੁੱਛ ਰਿਹਾ
0: ਜੀ
3: ਤੇ ਮੇਰੀ ਭੈਣ ਵਿਡੋ ਹੋ ਗਈ ਜੀ ਤੇ ਏਦਾਂ ਕਰਕੇ ਉਹਦੇ ਸੱਸ ਸਹੁਰਾ ਉਹਨੂੰ ਚੱਲਦੇ ਨੀ ਚੰਗੀ ਤਰ੍ਹਾਂ
0: ਜੀ,
3: ਤੇ ਉਹ ਜਮੀਨ ਜਮੂਨ ਜਿਹੜੀ ਹੈਗੀ ਆ ਮੈਂ ਕਿਹਾ ਵੀ ਉਹ ਕਿਹਨੂੰ ਜਾਊਗੀ। ਅੱਛਾ ਮੈਂ ਕਿਹਾ ਵੀ ਮਦਰ ਦਾ ਸ਼ੇਅਰ ਵੀ ਬਣਦਾ ਹੈਗਾ ਆ ਵੀ ਮਦਰ ਨੂੰ ਵੀ ਮਿਲਣੀ ਆ
0: ਜੀ,
3: ਉਹ ਵੀ ਆਪਾਂ ਕਿੱਦਾਂ ਕਰ ਸਕਦੇ ਆ ਵੀ ਜਿਹੜਾ ਆ ਵੀ ਮਾਂ ਨੂੰ ਸ਼ੇਅਰ ਨਾ ਜਾਵੇ।
0: ਅੱਛਾ ਜੀ, ਕਿਆ ਬਾਤ ਹੈ ਜੀ, ਜਿਹਨਾਂ ਨੇ ਪੁੱਤ ਜੰਮਿਆ ਉਹਨਾਂ ਨੂੰ ਨਾ ਜਾਵੇ, ਕਿਆ ਬਾਤ ਹੈ।
3: ਮਾਂ ਵਾਲਾ ਸ਼ੇਅਰ ਜਿਹੜਾ ਹੈਗਾ ਆ ਆਪਾਂ ਕਿਤੇ ਪਟਵਾਰੀ ਪਟੂਰੀ ਨੂੰ ਮਿਲ ਕੇ ਆਪਣੇ ਨਾਂ ਨੀ ਲਵਾ ਸਕਦੇ
0: ਜੀ
3: ਹਾਂਜੀ। ਮੈਂ ਕਿਹਾ ਯਾਰ ਇਹ ਸੋ ਕਹਿੰਦਾ ਮੈਨੂੰ ਦੱਸਦਾ ਤਾਂ ਇਹ ਹੈਗਾ ਕਿ ਸਾਡੀ ਭੈਣ ਬੜੀ ਦੁਖੀ ਆ
0: ਤੇ
3: ਚਾਹੁੰਦਾ ਇਹ ਹੈਗਾ ਯਾਰ ਕਿ ਭੈਣ ਆਪਣਾ ਹਿੱਸਾ ਲੈ ਚੁੱਕੀ, ਆਪਣੇ ਬੱਚੇ ਦਾ ਹਿੱਸਾ ਲੈ ਚੁੱਕੀ ਹੈਗੀ ਤੇ ਹੁਣ ਸੱਸ ਦਾ ਹਿੱਸਾ ਕਿੱਦਾਂ ਉਹਦੇ ਨਾਂ ਤੇ ਲੱਗ ਜਾਏ।
0: ਬਿਲਕੁਲ
3: ਹਾਂਜੀ, ਪਟਵਾਰੀ ਨੂੰ ਮਿਲ ਕੇ ਨੀ ਹੋ ਸਕਦਾ ਕੁਛ, ਮੈਂ ਕਿਹਾ ਯਾਰ ਸੱਚ ਹੋ ਗਈ ਅੱਗੇ ਦੀ ਬੰਦੇ ਦੀ ਟਾਈਟਲਮੈਂਟ ਉਹਦੀ ਰਹਿਣੀ ਆ
0: ਜੀ।
3: ਤੂੰ ਬੰਦਿਆਂ ਦਾ ਲੋਕ ਜਿਹੜਾ ਹੈਗਾ ਆ ਉਹ ਮਤਲਬ ਇਹ ਦੁੱਖ ਇਹ ਹੁੰਦਾ ਆ ਕਿ ਉਹ ਆਪਣੇ ਆਪ ਨੂੰ ਵਿਕਟਿਮ ਦੱਸਦੇ ਆ ਕਿ ਸਾਡੇ ਤੇ ਤਰਸ ਕਰੋ
0: ਬਿਲਕੁਲ
3: ਜੀ
0: ਬਿਲਕੁਲ
3: ਵੀ ਸਾਡੇ ਨਾਲ ਜਾਤੀ ਹੋਈ ਹੈ, ਤੁਹਾਡੇ ਨਾਲ ਤਾਂ ਜਾਤੀ ਕੁਦਰਤੀ ਹੋ ਗਈ, ਕਿਸੇ ਬੰਦੇ ਦੀ ਡੈਥ ਹੋ ਗਈ ਜਾਂ ਹੋਰ,
0: ਹਾਂਜੀ
3: ਮਨੁੱਖ ਵੱਲੋਂ ਜਿਹੜੀ ਜਾਤੀ ਕਰ ਰਹੇ ਹੈ ਉਹ ਤਾਂ ਤੁਸੀਂ ਕਰ ਰਹੇ ਹੈਗੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਮੈਂ ਮਤਲਬ ਜਿਹੜਾ ਹੈਗਾ ਦੁੱਖ ਮੈਨੂੰ ਉਦੋਂ ਲੱਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਲੜਕੀ ਦੀ ਰੀ ਮੈਰਿਜ ਦਾ ਸੋਚੋ ਜੇ ਉਮਰ ਘੱਟ ਹੈਗੀ ਹੈ, ਕਹਿੰਦਾ ਉਹ ਤਾਂ ਸੋਚਾਂਗੇ ਪਹਿਲਾਂ ਇਧਰੋਂ ਤਾਂ ਲੈ ਲਈਏ ਸਭ ਕੁਛ।
0: ਦੱਸੋ ਜੀ,
3: ਮੈਂ ਕਿਹਾ ਬਿਲਕੁਲ ਆ ਤਾਂ ਹੋਈ ਆ ਗੱਲ,
0: ਪਹਿਲਾਂ ਇੱਕ ਘਰ ਲੁੱਟ ਲਈਏ ਫਿਰ ਲੁੱਟਾਂਗੇ ਦੂਜਾ।
3: ਬਿਲਕੁਲ
0: ਜੀ
3: ਮੈਂ ਕਿਹਾ ਜੀ ਫੇਰ ਫੇਰ ਤੁਹਾਨੂੰ ਏਦਾਂ ਨਹੀਂ ਸੋਚਣਾ ਚਾਹੀਦਾ, ਉਹਦਾ ਕਾਰਨ ਇਹ ਹੈਗਾ ਆ ਵੀ ਜੇ ਔਰਤ ਨੂੰ ਤਾਂ ਆਦਮੀ ਮਿਲ ਜਾਊਗਾ, ਮਾਂ ਨੂੰ ਤਾਂ ਪੁੱਤ ਮਿਲਣਾ ਨੀ
0: ਜੀ,
3: ਹੈ ਜੀ ਮਾਂ ਦਾ ਤਾਂ ਪੁੱਤ ਸੀਗਾ ਇਕਲੌਤਾ ਪੁੱਤ ਸੀ ਉਹ ਚਲਾ ਗਿਆ ਤੇ ਉਹਨੂੰ ਤਾਂ ਪੁੱਤ ਮਿਲਣਾ ਨੀ ਤੇ ਉਹਦੀ ਜ਼ਮੀਨ ਵੀ ਤੁਸੀਂ ਸੋਚ ਰਹੇ ਹੈਗੇ ਵੀ ਉਹਦੇ ਹਿੱਸੇ ਜਿਹੜੀ ਆਉਂਦੀ ਹੈਗੀ
0: ਜੀ।
3: ਉਹ ਇਸ ਕਰਕੇ ਲੋਕੀ ਜਿਹੜੇ ਹੈਗੇ ਨਾ ਮਹਾਰਾਜ ਉਹਨਾਂ ਦੇ ਜਿਹੜਾ ਆ ਲੋਕ ਦਾ ਅੰਤ ਨਹੀਂ ਹੈ
0: ਜੀ।
3: ਮੈਂ ਸੋਚਿਆ ਵੀ ਸ਼ਾਇਦ ਇਹ ਫੈਮਿਲੀ ਜਿਹੜੀ ਹੋ ਗਈ ਆ ਵੀ ਮਾੜੇ ਗਰੀਬ ਹੋਊਗੀ, ਜਦੋਂ ਮੈਨੂੰ ਪਤਾ ਲੱਗਾ ਕਿ ਬੰਦੇ ਵੈਲ ਟੂ ਡੂ ਹੈਗੇ ਆ
0: ਜੀ,
3: ਤੇ ਫਿਰ ਮੈਂ ਹਾਰ ਕੇ ਉਸ ਬੰਦੇ ਨੂੰ ਸਲਾਹ ਦਿੱਤੀ ਭਰਾ ਜਿੰਨਾ ਕੁ ਪੈਸੇ ਖਰਚ ਕਰਨੇ ਆ ਨਾ ਇਸ ਅਨਕਾਲ ਲਿਟੀਗੇਸ਼ਨ ਤੇ ਜਾਂ ਆਪਣੀ ਗਰੀਬ ਦੱਸਣੀ ਆ ਲੋਕਾਂ ਨੂੰ ਵੀ ਹਾਂ ਜੀ ਪਟਵਾਰੀ ਨੂੰ ਦੇ ਲਾ ਫਲਾਨੇ ਨੂੰ ਦੇ ਲਾ
0: ਜੀ,
3: ਓਨੇ ਕੁ ਪੈਸੇ ਭੈਣ ਦੇ ਨਾਂ ਤੇ ਓਦਾਂ ਹੀ ਜਮਾ ਕਰਾ ਦੇ ਤਾ ਭਾਈ।
0: ਬਿਲਕੁਲ ਹੈ ਜੀ
3: ਇਸ ਕਰਕੇ ਜਿਹੜਾ ਆ ਲੋਭ ਦਾ ਉਹੀ ਲੋਭ ਜਿਹੜਾ ਕਿ ਜਦੋਂ ਆਪਾਂ ਦੂਜੇ ਦਾ ਹੱਕ ਜਿਹੜਾ ਆ ਉਹਨੂੰ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਹੈਗਾ ਆ ਇਮੋਰਲ ਤਰੀਕੇ ਨਾਲ ਖਾਣਾ ਚਾਹੁੰਦੇ ਹੈਗੇ ਆ ਉਹ ਲੋਭ ਆ ਜਿਹੜਾ ਕਿ
0: ਹਥਿਆਉਣ ਦੀ ਕੋਸ਼ਿਸ਼
3: ਬਹੁਤ ਨੁਕਸਾਨਦਾਇਕ ਹੈ
0: ਜੀ।
3: ਬਿਲਕੁਲ ਜੀ ਆਪਾਂ ਹਥਿਆਉਣਾ ਚਾਹੁੰਦੇ ਹੈਗੇ ਜੀ
0: ਜੀ।
3: ਵਿਸ਼ਵਾਸ ਘਾਤ ਦਾ ਤਾਂ ਮਤਲਬ ਇਹ ਹੋ ਗਿਆ ਨਾ ਜੀ ਵੀ ਜਦੋਂ ਆਪਾਂ ਤੇ ਬੰਦਾ ਆਪਣੇ ਤੇ ਟਰਸਟ ਕਰਦਾ ਹੈਗਾ ਆ ਜੀ ਉਹ ਉਮੀਦ ਕਰਦਾ ਆ ਜੀ ਔਰ ਆਪਾਂ ਜਿਹੜਾ ਹੈਗਾ ਆ ਉਸ ਬੰਦੇ ਨੂੰ ਬਿਟਰੇ ਕਰ ਜਾਂਦੇ ਹੈਗੇ ਆ ਉਸ ਮੌਕੇ ਤੇ ਜਦੋਂ ਉਹਦਾ ਉਹਨੂੰ ਸਾਡੇ ਤੋਂ ਉਮੀਦ ਨਹੀਂ
0: ਉਮੀਦਾਂ ਜ਼ਿਆਦਾ ਹੁੰਦੀਆਂ
3: ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈਗਾ ਆ ਲੋਭ ਇੱਕ ਜਿਹੜਾ ਆ ਸੀਮਿਤ ਮਾਤਰਾ ਦੇ ਵਿੱਚ ਜਿਹੜਾ ਇੱਕ ਗੁਣ ਆ
0: ਤੇ
3: ਜਿਹੜਾ ਆ ਅਸੀਮਿਤ ਮਾਤਰਾ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਵੱਡਾ ਅਵਗੁਣ ਆ ਇਹ ਲੋਭ ਹੀ ਗੈਰ ਕਾਨੂੰਨੀ ਕੰਮ ਵੀ ਕਰਾ ਦਿੰਦਾ ਬੰਦੇ ਕੋਲੋਂ
0: ਜੀ
3: ਇਹ ਲੋਭ ਜਿਹੜਾ ਹੈਗਾ ਆ ਇੱਥੇ ਤੱਕ ਭਰਾ ਦੇ ਨੂੰ ਮਾਰਨ ਦੇ ਵਿੱਚ ਜਿਹੜਾ ਹੈਗਾ ਆ
0: ਜੀ
3: ਉਹ ਮਰਵਾ ਭਰਵਾ ਹੱਥੋਂ ਭਰਾ ਮਰਵਾ ਦਿੰਦਾ ਜੀ।
0: ਬਿਲਕੁਲ ਹੈ ਜੀ
3: ਇਤਿਹਾਸ ਤਾਂ ਗਵਾਹ ਹੈਗਾ ਆ ਕਿ ਅਗਲੇ ਨੇ ਆਪਣਾ ਪਿਓ ਵੀ ਮਾਰ ਦਿੱਤਾ ਸੀ।
0: ਬਿਲਕੁਲ
3: ਤੋਂ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਆ ਉਸ ਢੰਗ ਦੇ ਨਾਲ ਸਮਾਜ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈਗੀ ਆ ਵਿਚਰਦੀ ਜ਼ਰੂਰ ਹੈਗੀ ਆ ਇਹਨੂੰ ਪਛਾਣਨਾ ਪੈਂਦਾ ਹੈਗਾ ਆ ਜੀ ਕਿ ਆਪਾਂ ਇੱਕ ਮਨੁੱਖ ਦਾ ਜਿਹੜੀ ਡਿਊਟੀ ਤਾਂ ਇਹ ਹੈਗੀ ਆ ਕਿ ਚੰਗਾ ਇਨਸਾਨ ਬਣੇ ਜੀ।
0: ਬਿਲਕੁਲ ਹੈ ਬਿਲਕੁਲ ਦਰੁਸਤ ਹੈ ਜੀ
3: ਜੀ ਸਰ ਮੇਰੇ ਵੱਲੋਂ ਤਾਂ ਇੰਨੀ ਰਿਪੋਰਟ ਹੈ ਜੀ ਇਸ ਵਿੱਚ ਬਾਕੀ ਸ਼ਮੀ ਜੀ ਪਿੱਛੇ ਦੱਸ ਦੇਣਗੇ ਜੀ ਮਿਹਰਬਾਨੀ ਜੀ ਥੈਂਕ ਯੂ ਜੀ
0: ਥੈਂਕ ਯੂ ਸੈਣੀ ਸਾਹਿਬ ਨਿਚੋੜ ਕੱਢ ਛੱਡਿਆ ਜੀ ਤੁਸੀਂ ਥੈਂਕ ਯੂ ਸ਼ੁਕਰੀਆ ਧੰਨਵਾਦ ਹੈ ਜੀ ਜੀ। ਦੋਸਤੋ ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ ਨਾਲ ਤੇ ਸ਼ਮੀ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ ਜੀ।
1: ਮੈਂ ਕਹਿੰਦਾ ਭਰਤ ਸਾਹਿਬ ਜਿਹੜਾ ਨਾ ਪੂਰਾ ਐਨ ਵਿਸ਼ੇ ਨੂੰ ਉਹਨਾਂ ਨੇ ਸਟ੍ਰੀਮਲਾਈਨ ਕੀਤਾ ਤੇ ਗੱਡੀ ਲਈ ਤੇ ਪਈ ਆ।
0: ਬਿਲਕੁਲ ਹੈ ਜੀ
1: ਬਿਲਕੁਲ ਜੀ ਉਹੀ ਗੱਲ ਆ ਕਿ ਜਿਹੜੀ ਲਾਲਚ ਹੋ ਗਿਆ ਜਾਂ ਵਿਸ਼ਵਾਸ ਘਾਤ ਆ ਜਿਹੜੇ ਸ਼ਬਦ ਨੇ ਇਹ ਆਜ਼ਾਦੀ ਨਾਲ ਤੇ ਜਿੰਮੇਵਾਰੀ ਨਾਲ ਜੁੜੇ ਹੋਏ ਸ਼ਬਦ ਆਪਾਂ ਕਹਿ ਸਕਦੇ ਹਾਂ ਕਿ ਮੇਰੀ ਆਜ਼ਾਦੀ ਓਨੀ ਦੇਰ ਤੱਕ ਆਜ਼ਾਦੀ ਹੈ ਜਾਂ ਉੱਥੋਂ ਤੱਕ ਮੇਰੀ ਆਜ਼ਾਦੀ ਹੈ ਜਿੱਥੋਂ ਦੂਜੇ ਬੰਦੇ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਹੈ ਉੱਥੇ ਮੇਰੀ ਖਤਮ ਹੈ।
0: ਬਿਲਕੁਲ ਹੈ ਜੀ
1: ਤੋਂ ਇਹੀ ਆ ਕਿ ਲਾਲਚ ਜਿਹੜਾ ਲੋਭ ਹੈ ਉਹ ਸਹੀ ਗੱਲ ਹੈ ਜਿਵੇਂ ਸੈਣੀ ਸਾਹਿਬ ਕਹਿ ਕੇ ਗਏ ਕਿ ਭਾਈ ਇਹ ਡਰਾਈਵਿੰਗ ਫੋਰਸ ਵੀ ਆ
0: ਜੀ
1: ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਇਹ ਕੋਈ ਮਤਲਬ ਉਹ ਨੀ ਹੈਗੇ ਇਹਨਾਂ ਨੂੰ ਆਪਾਂ ਕਹਿ ਲੋ ਵੀ ਖਤਮ ਨੀ ਕਰ ਸਕਦੇ ਬਿਲਕੁਲ ਵੀ ਬਟ ਇਹਨਾਂ ਨੂੰ ਇਹਨਾਂ ਤੇ ਅੰਕੁਸ਼ ਲਾਉਣਾ ਇਹਨਾਂ ਨੂੰ ਕਾਬੂ ਕਰਨਾ ਕੰਟਰੋਲ ਚ ਕਰਨਾ ਤੇ ਇੱਕ ਹਾਂ ਬਿਲਕੁਲ ਇੱਕ ਡਿਸਿਪਲਿਨ ਦੇ ਵਿੱਚ ਜਿਹੜਾ ਰਹਿ ਕੇ ਉਹੀ ਹੈ ਕਿ ਜਦੋਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਆ ਦੂਸਰੇ ਦੇ ਦਾਇਰੇ ਦੇ ਵਿੱਚ ਜਿਹੜੀ ਆ ਦਖਲ ਦੇਣ ਸ਼ੁਰੂ ਕਰ ਦੇਵੇ ਤਾਂ ਸਮਝ ਲਓ ਕਿ ਉਸ ਬੰਦੇ ਦੀ ਆਪਾਂ ਹੱਤਕ ਕਰ ਰਹੇ ਹਾਂ ਉਸ ਬੰਦੇ ਦੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਾਂ ਤੇ ਉਹ ਸਾਡੇ ਕਰਕੇ ਹੋ ਸਕਦਾ ਹੈ ਕਿ ਨਰਕੀ ਬਣ ਜਾਏ। ਦੂਜੇ ਦੀ ਲਾਈਫ ਜਿਹੜੀ ਆ
0: ਬਿਲਕੁਲ ਦਰੁਸਤ
1: ਉਹ ਉਹ ਜਿਹੜਾ ਅਵਾਇਡ ਹੋ ਸਕਦਾ ਜੇ ਸੋਝੀ ਇਹੋ ਜਿਹੀ ਹੋ ਜੇ
0: ਜੀ
1: ਪਰ ਉਹ ਕਹਿੰਦੇ ਹੁੰਦੇ ਨਾ ਅਕਲ ਤੇ ਪਰਦਾ ਪੈ ਜਾਂਦਾ ਜਦੋਂ ਬੰਦਾ ਲਾਲਚ ਸਾਹਮਣੇ ਆਇਆ ਤੇ ਛੋਟੀ ਕਹਾਣੀ ਸੀ ਜਿਆਦਾ ਲੰਬੀ ਨੀ ਆਏ ਤੇ ਚਲੋ ਜਦੋਂ ਆਪਾਂ ਉਂਗਲਾਂ ਨੀ ਹੋਵੇ ਤਾਂ ਬਾਹਲੀ ਲੰਬੀ ਹੋ ਸਕਦੀ ਹੈ ਪਰ ਸ਼ਾਰਟਕਟ ਜਿਵੇਂ ਭਜਾ ਕੇ
0: ਆਪਣੇ ਸ਼ਮੀ ਜੀ ਕਹਾਣੀ ਮੈਂ ਸੁਣਦਾ ਤੁਹਾਡੀ ਪਹਿਲਾਂ ਆਪਾਂ ਜੱਸੀ ਜੀ ਤੋਂ ਕਹਾਣੀ ਸੁਣ ਲਈਏ ਉਹ ਕੀ ਸੁਣਾਉਣਾ ਚਾਹੁੰਦੇ ਨੇ ਤੇ ਫਿਰ ਆਪਾਂ ਤੁਹਾਡੀ ਕਹਾਣੀ ਜ਼ਰੂਰ ਮੈਂ ਸੁਣਾਂਗਾ ਆਪਾਂ ਉਦਾਂ ਨੀ ਜਾਣ ਦਿੰਦੇ ਤੁਹਾਨੂੰ ਤੇ ਸਤਿ ਸ੍ਰੀ ਅਕਾਲ ਜੱਸੀ ਚਾਲ ਜੀ ਮਲੇਰਕੋਟਲਾ ਤੋਂ ਸਵਾਗਤ ਹੈ ਜੀ
4: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਮੈਂ ਕੱਲੀ ਹੱਸੀ ਜਾਂਦੀ ਹਾਂ
0: ਜੀ
4: ਸਨੀ ਸਾਹਿਬ ਨੇ ਬਹੁਤ ਵਧੀਆ ਗੱਲ ਸੁਣਾਈ
0: ਜੀ
4: ਤੇ ਉਹ ਜਿਹੜੇ ਟ੍ਰਿਪ ਨੀ ਜਾਂਦੇ ਇਕੱਠੇ ਹੋ ਕੇ ਬੱਸਾਂ ਲੈ ਲੈ ਕੇ ਜਾਂਦੇ ਨੇ ਇੱਕ ਤਾਂ ਹੁਣ ਮਾਨ ਸਾਹਿਬ ਲਿਜਾ ਰਹੇ ਨੇ
0: ਜੀ
4: ਇੱਕ ਆਪਾਂ ਮਤਲਬ ਮੁਹੱਲਿਆਂ ਚੋ ਇਲਾਕਿਆਂ ਚੋ ਜਾਂਦੀਆਂ ਬੱਸਾਂ ਹੈ ਨਾ
0: ਜੀ
4: ਤੇ ਜਿਹੜੇ ਅਮੀਰ ਲੋਕ ਨੇ ਉਹ ਵੀ ਬੜੀ ਖੁਸ਼ੀ ਨਾਲ ਜਾਂਦੇ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਆਪਣੇ ਪਰਸਨਲ ਪੈਸੇ ਲਾ ਕੇ ਜਾਈਏ ਤਾਂ ਸਾਨੂੰ ਓਨਾ ਮਜ਼ਾ ਨੀ ਆਉਂਦਾ ਜਿੰਨਾ ਸਾਨੂੰ ਇਕੱਠ ਚ ਮਜ਼ਾ ਆਉਂਦਾ
0: ਜਾ ਕੇ ਕੀ ਬਾਤ ਹੈ ਜੀ ਕੀ ਬਾਤ ਹੈ
4: ਓਨਾ ਨੇ ਨਾ ਭਾਜੀ ਆਵਾਜ਼ ਬੈਕ ਆ ਰਹੀ ਮਜ਼ਾ ਨੀ ਆ ਰਿਹਾ ਗੱਲ ਦਾ
0: ਆਵਾਜ਼ ਵਾਪਸ ਆਉਂਦੀ ਹੈ ਜੀ ਮੈਨੂੰ ਫਿਰ ਦੂਸਰੀ ਲਾਈਨ ਤੇ ਲੈਣਾ ਪੈਣਾ ਤੁਹਾਨੂੰ ਮੈਂ ਚਲੋ ਮੈਂ ਟਰਾਈ ਕਰਦਾ ਇਧਰੋਂ ਆਉਣੀ ਨੀ ਚਾਹੀਦੀ ਵੈਸੇ
4: ਨਹੀਂ ਹੋ ਗਈ ਬੰਦ ਹੋ ਗਈ ਬੰਦ
0: ਹੋ ਗਈ ਬੰਦ ਲੈ ਲੋ ਫੇਰ ਠੀਕ ਹੈ ਜੀ
4: ਡਰ ਗਈ ਲੱਗਦਾ
0: ਆ ਬਸ ਕੀਤਾ ਕੁਝ ਨਹੀਂ ਮੈਂ ਜੀ ਹਾਂਜੀ ਬਸ ਡਰ ਹੀ ਗਈ ਬਸ
4: ਹਾਂਜੀ ਤੇ ਉਹ ਨਾ ਉਹਨਾਂ ਨੇ ਨਾ ਇੱਕ ਪੈਂਫਲੇਟ ਜਿਹਾ ਛਪਾਇਆ ਹੋਇਆ ਸੀਗਾ
0: ਜੀ
4: ਤੇ ਵੀ ਤੁਹਾਨੂੰ ਕੀ ਕੀ ਸਨੈਕਸ ਦਿੱਤੇ ਜਾਣਗੇ ਕੀ ਕੀ ਦਿੱਤਾ ਜਾਏਗਾ ਚਾਰ ਪੰਜ ਚੀਜ਼ਾਂ ਵਿੱਚ ਉਹਨਾਂ ਨੇ ਡਰਾਈ ਫਰੂਟ ਵੀ ਲਿਖਿਆ ਹੋਇਆ ਸੀ ਭਾਜੀ ਸਾਨੂੰ ਜਾਂਦੇ ਨਾ ਜਦੋਂ ਅਸੀਂ ਪਟਿਆਲੇ ਪਹੁੰਚੇ ਸਾਨੂੰ ਉਹਨਾਂ ਨੇ ਚਾਹ ਨਾਲ ਨਾ ਇੱਕ ਇੱਕ ਨਿੱਕਾ ਨਿੱਕਾ ਜਿਹਾ ਸਮੋਸਾ ਦੇ ਦਿੱਤਾ
0: ਅੱਛਾ ਜੀ ਮਿੰਨੀ ਸਮੋਸਾ ਜਿੱਦਾਂ ਆਪਣੇ ਕੰਟੀਨਾਂ ਚ ਕਾਲਜ ਦੀਆਂ ਹੁੰਦੀਆਂ ਸੀ ਸਕੂਲਾਂ ਚ
4: ਉਹ ਸੁੱਕਾ ਜਿਹਾ ਸੁੱਕਾ ਸਮੋਸਾ ਹੁੰਦਾ ਪਤਾ ਨੀ ਉਹਨੂੰ ਕਚੋਰੀ ਸਮੋਸਾ ਕਹਿ ਦਿੰਦੇ ਨੇ ਪਤਾ ਨੀ ਉਹ ਚਲੋ ਜੀ ਅਸੀਂ ਖਾ ਲਿਆ ਸਾਡੇ ਮੂਹਰੇ ਬੈਠਾ ਸੀ ਜੀ ਇੱਕ ਸਾਡਾ ਲੈਬੋਰਟਰੀ ਵਾਲਾ ਬੰਦਾ
0: ਅੱਛਾ ਜੀ
4: ਉਹ ਦੋਨੋਂ ਜੀ ਬੈਠੇ ਸੀਗੇ ਤੇ ਲੋਭ ਦੀ ਗੱਲ ਸੁਣਾਉਣੀ ਆ
0: ਜੀ
4: ਆਵਾਜ਼ ਫੇਰ ਆਈ ਜਾਂਦੀ ਹੈ ਜੀ ਦੁਬਾਰਾ ਦੁਬਾਰਾ ਵਾਪਸ ਮੁੜ ਕੇ
0: ਮੈਂ ਇਧਰੋਂ ਆਪਣੀ ਬੰਦ ਕਰ ਲੈਂਦਾ ਜੀ ਹੁਣ ਨਹੀਂ ਆਉਂਦੀ ਹੋਣੀ ਹਾਂਜੀ
4: ਹਾਂਜੀ ਉਹ ਉਹ ਧਿਆਨ ਨਾ ਜਿਹੜੇ ਫ੍ਰੀ ਬਿਠਾਏ ਹੋਏ ਸੀ ਨਾ ਉਹਨਾਂ ਨੇ ਆਪਣੀ ਫੈਮਿਲੀ ਵਾਲੇ ਤੇ ਸਾਨੂੰ ਇੱਕ ਇੱਕ ਦੇ ਕੇ ਬਾਕੀ ਸਾਰੇ ਉਹਨਾਂ ਨੂੰ ਜਿੰਨੇ ਮਰਜ਼ੀ ਖਾਓ ਉਹ ਖਾਈ ਜਾਣ ਹਟਣ ਨਾ ਲੈਬੋਰਟਰੀ ਵਾਲੇ ਨੂੰ ਗੁੱਸਾ ਚੜੇ ਵੀ ਸਾਨੂੰ ਇੱਕ ਇੱਕ ਦੇ ਕੇ ਆਪ ਫ੍ਰੀ ਵਾਲਿਆਂ ਨੂੰ ਵੰਡੀ ਜਾਂਦੇ ਹੈ ਨਾ ਅੰਨਾ ਵੰਡੇ ਸ਼੍ਰੇਣੀਆਂ ਮੁੜ ਮੁੜ ਆਪਣਿਆਂ ਨੂੰ ਦੇ
0: ਬਿਲਕੁਲ
4: ਉਸ ਤੋਂ ਅੱਗੇ ਹਟੇ ਤਾਂ ਉਹਨਾਂ ਜੀ ਇੱਕ ਇੱਕ ਖਜੂਰ ਫੜਾ ਤੀ ਸਾਨੂੰ ਇੱਕ ਇੱਕ ਦੋ ਦੋ ਖਜੂਰਾਂ ਫੜਾ ਤੀਆਂ
0: ਅੱਛਾ ਜੀ
4: ਫੇਰ ਤਾਂ ਲੈਬੋਰਟਰੀ ਵਾਲੇ ਦਾ ਪਮਾਨਾ ਹੀ ਛਲਕ ਗਿਆ ਸਬਰ ਦਾ ਕਹਿੰਦਾ ਤੁਸੀਂ ਡਰਾਈ ਫਰੂਟ ਲਿਖ ਕੇ ਸਾਨੂੰ ਖਜੂਰਾਂ ਫੜਾ ਤੀਆਂ ਤੁਸੀਂ ਵੀ ਅਸੀਂ ਏਡੇ ਕਮਲੇ ਸੀਗੇ ਵੀ ਹਜ਼ਾਰ ਹਜ਼ਾਰ ਰੁਪਇਆ ਤੁਸੀਂ ਲਿਆ ਸਾਡੇ ਤੋਂ ਹੈਨਾ
0: ਜੀ
4: ਵੀ 62 ਸਵਾਰੀਆਂ ਸੀਗੀਆਂ ਤੇ ਬੱਸ ਵਿਚ ਤੇ 52 ਤਾਂ ਓਦਾਂ ਸੀਗੀਆਂ 10 ਉਹਨਾਂ ਨੇ ਖੜਾਈਆਂ ਹੋਈਆਂ ਸੀ ਫ੍ਰੀ ਵਾਲੀਆਂ ਹੈਨਾ ਤੇ 62,000 ਉਹਨਾਂ ਦਾ ਹੋ ਗਿਆ 20,000 ਬੱਸ ਵਾਲੇ ਨੂੰ ਦਿੱਤਾ ਉਹ ਸਾਰੀ ਕੈਲਕੂਲੇਸ਼ਨ ਕਰੀ ਫਿਰੇ ਜੀ ਉਹ ਤੇ ਬਾਅਦ ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਪੈਸੇ ਮਤਲਬ ਬਚ ਜਾਣਗੇ ਨਾ ਆਪਾਂ ਪਾਰਟੀ ਕਰਾਂਗੇ ਰਾਤ ਨੂੰ ਜੈਂਟਸ ਪਾਰਟੀ ਕਰਾਂਗੇ ਲੈਬੋਰਟਰੀ ਵਾਲਾ ਟਾਈ ਲਾਈ ਫਿਰੇ ਲਾ ਮੈਨੂੰ ਸੱਦਾ ਆਊਗਾ ਪਾਰਟੀ ਦਾ ਉਹ ਫੇਰ ਉਹਨਾਂ ਨੇ ਪਰਸਨਲ ਬੰਦਿਆਂ ਨੇ ਪਾਰਟੀ ਕਰ ਲਈ ਉਹ ਫੇਰ ਆਪਣੇ ਕੰਡੇ ਲੂੰਦਾ ਫਿਰੇ ਦੁਬਾਰਾ ਫੇਰ ਨਾ ਜਦੋਂ 2 ਮਹੀਨੇ ਬਾਅਦ ਕਹਿੰਦੇ ਫਲਾਣੀ ਜਗ੍ਹਾ ਟੂਰ ਲੈ ਕੇ ਜਾਣਾ ਕਹਿੰਦਾ ਦੌੜ ਜਾਓ ਇੱਥੋਂ ਕਿਹੜਾ ਟੂਰ ਕਹਿੰਦਾ ਸਮੋਸੇ ਆਪ ਖਾਓ ਤੁਸੀਂ ਡਰਾਈ ਫਰੂਟ ਦੇ ਨਾਂ ਤੇ ਸਾਨੂੰ ਖਜੂਰਾਂ ਫੜਾਓ ਤੁਸੀਂ ਹੈ ਅਸੀਂ ਨੀ ਜਾਣਾ ਦੌੜ ਦੇ ਇੱਥੋਂ ਅਸੀਂ ਤਾਂ ਕੋਈ ਨਵੀਂ ਪਾਰਟੀ ਲੱਭਾਂਗੇ ਲੋਭ ਤੇ ਵਿਸ਼ਵਾਸਘਾਤ ਦੀ ਗੱਲ ਇਹ ਆ ਜਾਂਦੀ ਹੈ ਵੀ ਲੋਕੀ ਮਾੜੀ ਜਿਹੀ ਗੱਲ ਵਿਚੋਂ ਵੀ ਨਾ ਹਰ ਗੱਲ ਚੋਂ ਬਿਜ਼ਨਸ ਲੱਭਦੇ ਆਪਣਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਵੀ ਅਸੀਂ ਤਾਂ ਜਾਂਦੇ ਹਾਂ ਫਨ ਸ਼ਨ ਕਰਨ ਵੀ ਚਲੋ ਟੂਰ ਤੇ ਚੱਲਨੇ ਆ ਵੀ ਹਾਸਾ ਕਿੱਡਾ ਹੋਊਗਾ
0: ਜੀ
4: ਤੇ ਉਹ ਬਾਕੀ ਲੋਕੀ ਅੱਧੇ ਲੋਕ ਕਦਮ ਹੋਏ ਜਾਂਦੇ ਸੈਲਫੀਆਂ ਖਿੱਚ ਖਿੱਚ ਖਿੱਚ
0: ਬਿਲਕੁਲ ਹੈ ਜੀ ਕਿਤੇ ਨਾ ਕਿਤੇ ਕੁਝ ਚਾਹੀਦਾ ਤਾਂ ਹੀ ਜਾਂਦੇ ਨੇ ਜੀ ਬਿਲਕੁਲ ਹੈ
4: ਕੱਲ ਜਿਵੇਂ ਅਸੀਂ ਟੂਰ ਤੇ ਸੀਗੇ ਤੇ ਅਸੀਂ ਅੱਧ ਰਾਹ ਚ ਫਸ ਗਏ ਲੁਧਿਆਣੇ ਉੱਥੇ ਕਿਸੇ ਨੇ ਉਹ ਬੁੱਤ ਨੂੰ ਕੁਝ ਕਰਤਾ ਜਾਮ ਲਾਇਆ ਪਿਆ ਸੀਗਾ ਪਤਾ ਨੀ ਉਹਨਾਂ ਨੇ ਸਾਡਾ ਉਹ ਬੁਰਾ ਹਾਲ ਹੋਇਆ ਨਾ ਕੱਲ ਉੱਥੇ ਏਸੀ ਵਾਲੀ ਬੱਸ ਚ ਵੀ ਅਸੀਂ ਮੱਚ ਮੱਚ ਪਏ ਘੰਟਾ
0: ਜੀ,
4: ਮਸਾਂ ਸ਼ੁਕਰ ਦਾ ਸਾਹ ਲਿਆ ਘਰ ਆ ਕੇ ਜੀ
0: ਜੀ,
4: ਤੇ ਅਸੀਂ ਤੋਬਾ ਕੀਤੀ ਵੀ ਅੱਗੇ ਤੋਂ ਨੀ ਜਾਂਦੇ, ਅੱਗੇ ਤੋਂ ਕੋਈ ਕਿਸੇ ਗੱਲ ਦਾ ਲਾਲਚ ਨੀ ਕਰਦੇ, ਲੋਭ ਨੀ ਕਰਦੇ ਅਸੀਂ
0: ਜੀ।
4: ਹਾਂਜੀ, ਜਦ ਤੱਕ ਗਰਮੀ ਉਦ ਤੱਕ ਤਾਂ ਬਿਲਕੁਲ ਹੀ ਨੀ ਜਾਂਦੇ।
0: ਸਿਆਲਾਂ ਨੂੰ ਫਿਰ ਓਦਾਂ ਕਹਿਣਾ ਜੀ ਪਾਲਾ ਲੱਗਦਾ ਹੈ ਜੀ,
4: ਦੇਣਗੇ ਨਾ ਡਰਾਈ ਫਰੂਟ ਭਾਵੇਂ ਖਜੂਰਾਂ ਹੀ ਦੇਣ।
0: ਅਸਲ ਚ ਨਾ ਜੀ, ਆ ਮੈਂ ਪਿਛਲੇ ਦਿਨਾਂ ਚ ਇੱਕ ਚੀਜ਼ ਪੜ੍ਹ ਰਿਹਾ ਸੀ, ਜਿੱਦਾਂ ਹੁਣ ਕਹਿ ਲਓ ਬਦਾਮ ਕਾਜੂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਹੈਗੇ ਬੀਜ ਨੇ ਜੀ, ਪਰ ਉਹ ਹੁਣ ਡਰਾਈ ਫਰੂਟ ਦੇ ਨਾਂ ਦੇ ਉੱਤੇ ਵੇਚੀ ਜਾਂਦੇ ਆ, ਹੈਗੇ ਤਾਂ ਉਹ ਬੀਜ ਨੇ ਜੀ, ਅਸਲ ਦੇ ਵਿੱਚ ਖਜੂਰਾਂ ਡਰਾਈ ਫਰੂਟ ਨੇ ਅਸਲ ਦੇ ਵਿੱਚ ਜੀ।
4: ਅੱਛਾ ਜੀ,
0: ਹਾਂਜੀ,
4: ਉਹ ਫਿਰ ਸਾਨੂੰ ਗਿੱਲੀਆਂ ਦੇ ਦਿੱਤੀਆਂ ਨਾ, ਫਿਰ ਅਸੀਂ ਨੀ ਸੀ ਨਾ ਮੰਨਿਆ, ਉਹ ਅਸੀਂ ਤਾਂ ਜਿਹੜੀਆਂ ਖਜੂਰਾਂ ਸੁੱਕ ਕੇ ਛੁਹਾਰੇ ਬਣ ਜਾਂਦੀਆਂ ਨੇ ਅਸੀਂ ਤਾਂ ਉਹਨੂੰ ਡਰਾਈ ਫਰੂਟ ਮੰਨਦੇ ਹਾਂ
0: ਨਾ,
4: ਤੇ ਉਹ ਉਦੋਂ ਨਾ ਬੁਰੀ ਹੋਈ ਜਦੋਂ ਟਾਈਆਂ ਲਾਈ, ਫਿਰ ਵੀ ਰਾਤ ਨੂੰ ਸਾਨੂੰ ਪਾਰਟੀ ਦਾ ਸੱਦਾ ਆਊਗਾ ਵੀ ਸਾਰੇ ਗੈਸਟ ਲਾਈ ਫਿਰਦੇ ਹੁੰਦੇ ਵੀ ਇੰਨੇ ਕੁ ਪੈਸੇ ਤਾਂ ਬਚ ਹੀ ਗਏ ਹੋਣਗੇ ਬੱਸ ਵਾਲਿਆਂ ਕੋਲ ਜਿਹੜੇ ਮੂਹਰੇ ਹੁੰਦੇ ਨੇ। ਏਦਾਂ ਦੇ ਟੂਰ ਪੰਜਾਬ ਚ ਬਹੁਤ ਹੁੰਦੇ ਨੇ ਜੀ, ਕੋਈ ਸਵੇਰੇ ਜਦੋਂ ਸੈਰ ਤੇ ਜਾਈਏ ਨਾ ਤੇ ਫਿਰ ਅਸੀਂ ਦੇਖਦੇ ਰਹਿ ਜੀ ਦਾ ਵੀ ਅੱਜ ਤਾਂ ਚੱਲੇ ਆ ਨੈਣਾ ਦੇਵੀ ਚੱਲੇ ਲੋਕ, ਅੱਜ ਚੱਲੇ ਆ ਵੈਸ਼ਨੋ ਦੇਵੀ, ਜਿਹਦੇ ਜਿੱਥੇ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਤੀਰਥ ਨੇ ਸਭ ਨੂੰ ਮੁਬਾਰਕ ਨੇ ਜੀ, ਸਾਰੇ ਇਕੱਠੇ ਹੋ ਕੇ ਜਾਂਦੇ ਨੇ, ਵਧੀਆ ਲੋਕ ਆਰੇ ਲੱਗੇ ਹੋਏ ਨੇ ਜੀ, ਆਪਣੇ ਦੁੱਖ ਦਰਦ ਗਮ ਭੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ,
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਜੱਸੀ ਜੀ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਸ ਸਾਂਝੀ ਆਪਣੇ ਨਾਲ ਜੱਸੀ ਜੀ ਮਲੇਰਕੋਟਲਾ ਤੋਂ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਤੇ ਛੰਮੀ ਜੀ ਗੱਲਬਾਤ ਹੋਈ ਹੈ ਸੈਰ ਸਪਾਟੇ ਦੀ, ਮੈਨੂੰ ਵੀ ਚੇਤਾ ਆ ਗਿਆ ਹਨਾ, ਮਨੀਕਰਨ ਸਾਹਿਬ ਜਾਂਦੇ ਹੁੰਦੇ ਸੀ ਪਹਿਲਾਂ ਟੂਰ, ਹੁਣ ਪਤਾ ਨੀ ਜਾਂਦੇ ਕਿ ਨਹੀਂ ਜਾਂਦੇ ਜੀ, ਅਸੀਂ ਮੇਰੇ ਖਿਆਲ ਨਾਲ ਉਦੋਂ ਜਾਂਦੇ ਆ ਜੀ, 14-15 ਸਾਲਾਂ ਦੇ ਹੋਣੇ ਆ ਜੀ, ਤੇ ਸਾਰਾ ਮਨੀਕਰਨ ਸਾਹਿਬ ਜਦੋਂ ਹਨਾ ਚਾ ਚਾ ਦੇ ਨਾਲ ਤਾਂ ਸਾਰਾ ਟੱਬਰ ਹੀ ਤੁਰ ਪਿਆ, ਤੇ ਜਦੋਂ ਹਨਾ ਉਸ ਸਮੇਂ ਦੇ ਵਿੱਚ ਰਸਤੇ ਵੀ ਇੰਨੇ ਨੀ ਸੀਗੇ ਖੁੱਲੇ ਡੁੱਲੇ, ਤਾਂ ਮੋਹਰਿਓ ਕੋਈ ਬੱਸ ਜਾਂ ਕੋਈ ਵੱਡਾ ਟਰੱਕ ਜਾਂ ਕੁਝ ਆ ਜਾਂਦੀ ਹੁੰਦੀ ਸੀ ਤੇ ਦੂਸਰੀ ਬੱਸ ਨੂੰ ਬੈਕ ਕਰਨਾ ਪੈਂਦਾ ਹੁੰਦਾ ਸੀ ਜੀ।
1: ਹਾਂਜੀ ਹਾਂਜੀ,
0: ਤੇ ਉਹ ਇੱਕ ਪਾਸੇ ਜੀ ਖਾਈ, ਉਹ ਨਦੀ ਬੜੀ ਤੇਜ਼ ਚੱਲਦੀ ਹੈ ਜੀ, ਛੂਕਦੀ ਜਾਂਦੀ ਹੈ ਤੇ ਆਵਾਜ਼ਾਂ ਰਾਤ ਨੂੰ ਬੜੀਆਂ ਆਉਂਦੀਆਂ, ਦਿਨੇ ਵੀ ਕਾਫੀ ਆਉਂਦੀ ਹੈ, ਤੇ ਉਹ ਮੈਨੂੰ ਮਾਤਾ ਦੀ ਗੱਲ ਚੇਤੇ ਆ ਗਈ, ਮਾਤਾ ਨਾ ਸਾਰੇ ਜਾਣੇ ਪਾਠ ਕਰਨ, ਬਾਬਾ ਜੀ ਇਸ ਵਾਰੀ ਬਚਾ ਲਿਓ, ਅਗਲੀ ਵਾਰੀ ਪੂਰਾ ਟੱਬਰ ਲੈ ਕੇ ਨਹੀਂ ਆਉਂਦੇ। ਆਪਣੇ ਮੇਰੇ ਖਿਆਲ ਨਾਲ ਆਖਰੀ ਗੁਰੂ ਘਰ ਆਉਂਦਾ ਇੱਧਰ ਆਪਣੇ ਭੋਰਾ ਸਾਹਿਬ ਜਾਂ ਕੀ ਹੈਗਾ ਜੀ, ਆਪਣੇ ਪਹਾੜੀ ਦੇ ਉੱਤੇ ਤੇ ਬਣਿਆ ਹੋਇਆ ਆ,
1: ਬਗੌਰ ਸਾਹਿਬ। ਹਾਂਜੀ
0: ਹਾਂਜੀ,
1: ਬਗੌਰ ਸਾਹਿਬ ਹੁੰਦਾ ਜੀ,
0: ਤੇ ਉੱਥੇ ਨਾ ਬੱਸਾਂ ਬੁੱਸਾਂ ਕਈਆਂ ਨੇ, ਕਿਸੇ ਨੇ ਲੀਚੀਆਂ ਲਈਆਂ ਹੋਈਆਂ, ਕਿਸੇ ਨੇ ਆਪਣੇ ਖਰਮਾਨੀਆਂ ਲਈਆਂ ਹੋਈਆਂ, ਕਿਸੇ ਨੇ ਕੁਝ ਡਰਾਈ ਫਰੂਟ ਉੱਥੋਂ ਲਿਆਂਦਾ ਆਪਣੇ, ਕਿਹੜਾ ਪੈ ਜਾਂਦਾ ਵਿੱਚ ਕੁੱਲੂ ਮਨਾਲੀ ਜਦੋਂ ਰੁਕਦੇ ਆ, ਮੰਡੀ ਮੰਡੀ ਪੈ ਜਾਂਦੀ ਆ। ਹਾਂਜੀ, ਤੇ ਉੱਥੋਂ ਪੇਟੀਆਂ ਪੂਟੀਆਂ ਭਰਾ ਲਈਆਂ ਜੀ, ਸਾਰੀ ਬੱਸ ਦੇ ਉੱਤੇ ਰੱਖ ਰੁੱਖ ਦਿੱਤੀਆਂ, ਜਦੋਂ ਉਸ ਗੁਰੂ ਘਰ ਰੁਕੇ ਨਾ ਆਖਰੀ ਗੁਰੂ ਘਰ ਨਤਮਸਤਕ ਹੋਣ ਦੇ ਲਈ, ਤੇ ਜਦੋਂ ਵਾਪਸ ਆਏ ਕਿਸੇ ਦੀ ਜੁੱਤੀ ਹੈ ਨੀ ਜੀ, ਉੱਪਰ ਬੱਸ ਦੇ ਉੱਤੇ ਸਾਰੇ ਬਾਂਦਰ ਜੜੇ ਹੋਏ ਜੀ, ਉਹ ਜਿਉਂ ਉਹਨਾਂ ਨੇ ਹੱਥ ਮਚਾਈ ਫਰੂਟ ਦੀ ਜੀ, ਉਹਨਾਂ ਦੇ ਤਾਂ ਨਜ਼ਾਰੇ ਉਹ ਪਾਰਟੀ ਕਰਨ ਲੱਗੇ ਹੋਏ ਜੀ ਆਉਂਦਿਆਂ ਨੂੰ ਜੀ,
1: ਧੋਖਾ ਹੋ ਗਿਆ
0: ਜੀ। ਸ਼ੰਮੀ ਜੀ
1: ਬਿਲਕੁਲ ਬਿਲਕੁਲ ਜੀ, ਇਹ ਦੇਖੋ ਜਿਹੜੀਆਂ ਯਾਤਰਾਵਾਂ ਦੀ ਆਪਣੀ ਤਰ੍ਹਾਂ ਦੀ ਯਾਦਾਂ ਨੇ ਉਹ ਬੜੀਆਂ ਪਿਆਰੀਆਂ ਨੇ,
0: ਪਿਆਰੀਆਂ।
1: ਇਹ ਵੀ ਧੋਖਾ ਹੀ ਆ ਕਿ ਆਪਾਂ ਜਾ ਰਹੇ ਹਾਂ ਤੇ ਅੱਗੇ ਜਾਮ ਲੱਗ ਗਿਆ ਤੇ ਬਸ ਉਹ ਫਸ ਗਏ ਵਿੱਚ ਦੇ, ਮਤਲਬ ਐਂਡ ਹੀ ਹੋ ਗਏ ਆ।
0: ਬਿਲਕੁਲ,
1: ਜਾਂ ਗੱਡੀ ਰੱਬ ਨਾ ਕਰੇ ਗੱਡੀ ਖਰਾਬ ਹੋ ਗਈ ਆ ਜਾਂ ਪੈਂਚਰ ਹੋ ਗਿਆ, ਜਿਹੜਾ ਟਾਈਮ ਉੱਥੇ ਵੇਸਟ ਹੁੰਦਾ ਤੇ ਉਹ ਰਹੇ ਰੱਬ ਦਾ ਨੂੰ।
0: ਜਿਵੇਂ ਹੁਣ
1: ਜਸੀ ਜੀ ਗੱਲ ਕਰ ਰਹੇ ਕਿਉਂਕਿ ਉਹ ਭਾਵੇਂ ਗੱਡੀ ਏਸੀ ਆ ਉਹਦੇ ਵਿੱਚ ਵੀ ਮਤਲਬ ਪਸੀਨੇ ਆਉਂਦੇ ਬੰਦੇ ਨੂੰ।
0: ਬਿਲਕੁਲ,
1: ਇਹ ਜਿਹੜੀ ਗੱਲ ਹੈ ਨਾ ਆਪਾਂ ਲਾਲਚ ਦੀ ਵਿਸ਼ਵਾਸਘਾਤ ਦਾ ਜਿਹੜਾ ਵਿਸ਼ਾ ਹੈ ਬਹੁਤ ਜਿਆਦਾ ਵਸੀਹ ਵਿਸ਼ਾ ਹੈ, ਬਹੁਤ ਵੱਡਾ ਵਿਸ਼ਾ ਹੈ
0: ਜੀ,
1: ਤੇ ਵੱਖਰੇ ਵੱਖਰੇ ਦੇ ਜਿਹੜੇ ਆਯਾਮ ਜਿਵੇਂ ਸ਼ੁਰੂ ਚ ਆਪਾਂ ਗੱਲ ਕਰ ਰਹੇ ਸੀ ਕਿ ਵਿਅਕਤੀਗਤ ਤੋਂ ਲੈ ਕੇ ਸਮਾਜ ਤੱਕ ਦੇਸ਼ਾਂ ਦੇਸ਼ਾਂਤਰਾਂ ਤੱਕ ਜਿਹੜੀ ਗੱਲ ਜਾਂਦੀ ਹੈ। ਹੁਣ ਜੂਡਾਸ ਸੀਗਾ ਜਿਹੜਾ ਬੰਦਾ, ਜੂਡਾਸ ਚ ਉਹਨੂੰ ਇਸ ਕਰਕੇ ਗਦਾਰ ਕਿਹਾ ਜਾਂਦਾ ਹੈ ਕਿ ਉਹਨੇ ਜਦੋਂ ਸ਼ਨਾਖਤ ਕਰਨੀ ਸੀ ਜੀਸਸ ਕ੍ਰਾਈਸਟ ਦੀ, ਉਸ ਬੰਦੇ ਨੇ ਕੀਤੀ ਇੱਕ ਕਿਸ ਕੀਤਾ ਉਹਨੇ ਜਾ ਕੇ, ਤੇ ਉਦੋਂ ਤੋਂ ਕਿਸ ਨੂੰ ਕਹਿ ਲੋ ਵੀ ਬਿਟਰੇਲ ਦਾ ਜਾਨੀ ਧੋਖੇ ਦਾ ਪ੍ਰਤੀਕ ਹੀ ਮੰਨ ਲਿਆ
0: ਜੀ,
1: ਕਿਉਂਕਿ ਇਹਨੇ ਜਿਹੜੀ ਆ ਦੱਸਿਆ ਕਿ ਹਾਂ ਇਹੀ ਜੀਜਸ ਆ
0: ਜੀ।
1: ਤੋਂ ਹੁਣ ਉਹਦੀ ਆਪਣੀ ਹੋ ਸਕਦਾ ਕੋਈ ਮਜਬੂਰੀ ਰਹੀ ਹੋਵੇ ਜਾਂ ਕੀ ਆ, ਪਰ ਦੇਖੋ ਇਹ ਸਮੇ ਦੇ ਹਿਸਾਬ ਨਾਲ ਜਿਹੜੀ ਆ ਮੌਕੇ ਦੇ ਹਿਸਾਬ ਨਾਲ ਜੋ ਜੋ ਸਥਿਤੀ ਬਣਦੀ ਆ ਉੱਥੇ ਬੰਦੇ ਨੇ ਫੈਸਲਾ ਕਿਵੇਂ ਕੀਤਾ
0: ਜੀ,
1: ਤੇ ਉਹਨੂੰ ਜਾਇਜ਼ ਕਹਿ ਦਿੰਦੇ ਆ। ਫਿਰ ਉਹ ਇੱਕ ਕਹਾਵਤ ਵੀ ਆਈ ਨਾ ਕਿ ਪਿਆਰ ਅਤੇ ਜੰਗ ਦੇ ਵਿੱਚ ਸਭ ਜਾਇਜ਼ ਆ,
0: ਬਿਲਕੁਲ।
1: 10 ਸਾਲ ਜਿਹੜੀ ਆ ਲੜਾਈ ਚੱਲਦੀ ਆ ਟਰੋਏ ਦੀ
0: ਜੀ,
1: ਤੇ ਟਰੋਏ ਦੀ ਲੜਾਈ ਕਾਹਦੇ ਵਾਸਤੇ ਹੋ ਰਹੀ ਹੈ, ਕਿਉਂਕਿ ਜਿਹੜਾ ਉਥੋਂ ਦਾ ਜਿਹੜਾ ਰਾਜਾ ਉਹਦਾ ਬੇਟਾ ਪੈਰਿਸ ਉਹ ਦੂਜੇ ਰਾਜੇ ਦੀ ਜਿਹੜੀ ਆ ਘਰ ਵਾਲੀ ਨੂੰ ਭਜਾ ਕੇ ਲੈ ਕੇ ਆ ਗਿਆ,
0: ਬਿਲਕੁਲ
1: ਐਲਨ ਨੂੰ। ਹੁਣ ਐਲਨ ਨੂੰ ਪ੍ਰਾਪਤ ਕਰਨ ਵਾਸਤੇ ਉਹ ਉਹਨਾਂ ਨੂੰ ਬਹਾਨਾ ਮਿਲ ਗਿਆ ਤੇ ਟਰੋਏ ਤੇ ਕਬਜ਼ਾ ਕਰਨ ਦਾ, ਕਿਉਂਕਿ ਖੁਸ਼ਹਾਲ ਸੀਗਾ ਬੜਾ
0: ਜੀ।
1: ਉਹ ਕਿੰਨੇ ਸਾਲ ਯੁੱਧ ਲੱਗਾ ਰਿਹਾ ਉਹਨਾਂ ਦਾ, 10 ਸਾਲ

0: ਜੋ ਵੀ ਹੈ ਜਿਹਦੇ ਨਾਲ ਦਿਲ ਦੁਖਦਾ ਦੂਸਰੇ ਦਾ, ਉਹ ਭਾਈ ਵਾਕਈ ਉਹ ਭੈੜੀ ਚੀਜ਼ ਉਹਨੂੰ ਕਹੀ ਜਾ ਸਕਦੀ ਹੈ। ਦੂਜੀ ਲਾਲਚ ਦੀ ਜਿਹੜੀ ਮੈਂ ਕਹਾਣੀ ਨਾ ਉਹ ਸ਼ੇਅਰ ਕਰਨ ਲੱਗਾ ਸੀ ਜਲਦੀ ਜਲਦੀ ਚ, ਉਹ ਆਪਾਂ ਜਿਆਦਾ ਜਿਆਦਾ ਕਰ ਲੈਂਦੇ ਹਾਂ ਕਿਉਂਕਿ ਪਹਿਲਾਂ ਵੀ ਸੁਣੀ ਹੋਈ ਦੋਸਤਾਂ ਨੇ
1: ਜੀ।
0: ਵੀ ਉਹ ਇੱਕ ਬੰਦਾ ਜਿਹੜਾ ਉਹਨੂੰ ਵਰਦਾਨ ਮਿਲ ਗਿਆ, ਬਾਹਲਾ ਗਰੀਬ ਸੀ, ਹੁਣ ਗਰੀਬ ਨੂੰ ਵਰਦਾਨ ਮਿਲ ਗਿਆ ਬਾਈ ਤੂੰ ਤੈਨੂੰ ਆਪਾਂ ਦੇ ਤੀਆਂ ਚਾਰ ਮੋਮਬੱਤੀਆਂ,
1: ਜੀ
0: ਚਿਰਾਗ ਕਹਿ ਲੋ, ਮੋਮਬੱਤੀਆਂ ਕਹਿ ਲੋ
1: ਜੀ,
0: ਬਈ ਜਿੱਦਣ ਹੁਣ ਤੈਨੂੰ ਮੰਨ ਲੋ ਲੋੜ ਆ ਬਾਈ ਬਹੁਤ ਜਿਹੜੀ ਆ ਹੁਣ ਪੈਸਾ ਚਾਹੀਦਾ, ਕੋਈ ਧੇਲਾ ਚਾਹੀਦਾ ਖਜ਼ਾਨੇ,
1: ਜੀ
0: ਤੂੰ ਐ ਕਰਨਾ ਵੀ ਘਰੋਂ ਨਹਾ ਧੋ ਕੇ ਨਿਕਲੀ ਤੇ ਇੱਕ ਦੀਵਾ ਬਾਲ ਲੈਣਾ
1: ਜੀ,
0: ਤੇ ਇੱਕ ਦਿਸ਼ਾ ਬਾਲ ਲੈਣੀ ਇੱਕ, ਮਤਲਬ ਇੱਕ ਦੀਵਾ ਇੱਕ ਦਿਸ਼ਾ ਜੀ ਚੱਲੂ, ਇਹ ਨੀ ਵੀ ਉਧਰ ਸਾਰੇ ਉਧਰ ਹੀ ਬਾਲ ਦੇਣੇ ਜਾ ਕੇ,
1: ਜਾਂ ਅਨਾਰ ਨੀ
0: ਇਹ ਫੁੱਲ
1: ਚੱਕਰੀ ਨੀ ਵੀ ਸਾਰੇ ਪਾਸੇ ਜਾ ਜਾਓ।
0: ਹਾਂ ਬਸ ਉਹ ਦਿਸ਼ਾ ਫੋਲੋ ਕਰਨੀ ਆ ਤੇ ਜਿੱਥੇ ਜਾ ਕੇ ਪੁੱਜ ਗਿਆ ਉੱਥੇ ਜਾ ਕੇ ਤੂੰ ਟੱਕ ਲਾਉਣਾ ਤੇ ਪਟਣੀ ਆ ਜ਼ਮੀਨ, ਉੱਥੋਂ ਖਜ਼ਾਨਾ ਨਿਕਲਿਆ। ਠੀਕ ਹੈ ਬਾਬਾ ਜੀ
1: ਜੀ,
0: ਉਹ ਪਹਿਲੀ ਵਾਰੀ ਦੇਖ ਦਿਸ਼ਾ ਫੜੀ ਉਹਨੇ ਜਗਾਇਆ ਦੀਵਾ ਆਪਣਾ ਇਹੋ ਜਿਹਾ, ਉਹ ਪਹੁੰਚ ਗਿਆ ਉੱਥੇ ਬੁੱਝ ਗਿਆ ਜਿੱਥੇ ਉਹਦੇ ਪਟਿਆ ਪੁਟਿਆ ਤੇ ਵਿੱਚੋਂ ਨਿਕਲਿਆ ਚਾਂਦੀ, ਕਹਿੰਦਾ ਲੈ ਵੀ ਆਹ ਨੀ ਮੰਨਦੇ ਆਪਾਂ ਚੱਕਦੇ ਹਨੇਰੀਆਂ।
1: ਕਿਆ ਬਾਤ ਹੈ,
0: ਇੰਨੀ ਕੁ ਚਾਂਦੀ ਉਹਨੂੰ ਮਿਲੀ ਕਿ ਉਹ ਚਾਂਦੀ ਹੋ ਗਈ ਬੰਦੇ ਦੀ,
1: ਚਾਂਦੀ ਉਹ ਚਾਂਦੀ ਹੋ ਗਿਆ,
0: ਜੋ ਉਹ ਜੋ ਚਾਹੁੰਦਾ ਸਭ ਖਰੀਦ ਲਿਆ ਉਹਨੇ, ਖਾਸਾ ਅਮੀਰ ਬਣ ਗਿਆ। ਪਰ ਉਹ ਅੰਦਰ ਚ ਫਿਰ ਉਹ ਲੱਗਿਆ ਰਹਿੰਦਾ ਨਾ ਉਹ ਲਾਲਚ ਵਾਲਾ ਕੀੜਾ, ਯਾਰ ਇੱਕ ਚ ਚਾਂਦੀ ਨਿਕਲੀ ਆ ਦੂਜੇ ਚ ਕੀ ਹੋਊ
1: ਜੀ।
0: ਉਹਨੂੰ ਫਿਰ ਕਹਿ ਕੋ ਆ ਕੇ ਜੇ ਕਿਸੇ ਨੇ ਘਰ ਵਾਲੀ ਨੇ ਕਿਹਾ ਜਾਂ ਆਪ ਹੀ ਉਹ ਦਿਮਾਗ ਚ ਆਈ ਗੱਲ, ਉਹਨੇ ਚੱਕਤਾ ਦੂਜਾ ਦੀਵਾ ਵੀ ਬਾਲ ਲਿਆ, ਉਹ ਤੁਰ ਪਿਆ ਦੂਜੀ ਦਿਸ਼ਾ ਨੂੰ। ਉੱਥੇ ਜਾ ਕੇ ਜਦੋਂ ਬੁਝਿਆ ਤਾਂ ਉੱਥੇ ਜਾ ਕੇ ਉਹ ਪਟਿਆ ਉਹਨੇ ਜਦੋਂ ਖਜ਼ਾਨਾ ਨਿਕਲਿਆ ਸੋਨੇ ਦਾ, ਕਹਿੰਦਾ ਲੈ ਮਿਸ ਕਰਤਾ ਸੀ ਨਾ ਇਹ ਦੀਵਾ ਹੀ ਬੜੇ ਕਮਾਲ ਦੇ ਯਾਰ
1: ਜੀ।
0: ਉਹ ਸੋਨੇ ਨਾਲ ਬਹੁਤ ਮਤਲਬ ਅਮੀਰ ਹੋ ਗਿਆ, ਹੋਰ ਜਿਆਦਾ ਬਹੁਤ ਜਿਆਦਾ ਅਮੀਰ ਹੋ ਗਿਆ
1: ਜੀ।
0: ਫਿਰ ਉਹਨੂੰ ਚੈਨ ਨਾ ਆਵੇ, ਕਹਿੰਦਾ ਹੁਣ ਤੀਜੀ ਵੀ ਬਾਲ ਲੋ ਯਾਰ
1: ਜੀ,
0: ਲੋੜ ਤਾਂ ਕੋਈ ਹੈ ਨੀ, ਚਲੋ ਪਰ ਫਿਰ ਵੀ ਦੇਖੀ ਤਾਂ ਸੀ ਹੈ ਕੀ ਆ ਮੈਜਗੀ ਕੀ ਆਉਂਦਾ। ਉਹਨੇ ਬਾਈ ਉਹ ਵੀ ਚੱਕਤਾ ਕੰਮ, ਉਹ ਵੀ ਚਲਾ ਲਈ
1: ਜੀ,
0: ਤੇ ਉਦੋਂ ਉਹ ਤੋਂ ਹੀਰੇ ਹੂਰੇ ਨਿਕਲਿਆ ਬੜੇ ਹੋਰ ਵੀ ਜਿਆਦਾ ਕੀਮਤੀ, ਮਤਲਬ ਹੁਣ ਇਦੋ ਉੱਤੇ ਕੁਛ ਨੀ ਹੋ ਸਕਦਾ, ਸਭ ਕੁਛ ਮਿਲ ਚੁੱਕਾ ਇਹਨੂੰ
1: ਜੀ।
0: ਫਿਰ ਇੱਕ ਦਿਨ ਸੋਚੇ ਕਹਿੰਦਾ ਯਾਰ ਮੈਨੂੰ ਨੀਂਦ ਨੀ ਆ ਰਹੀ ਜਦ ਤੱਕ ਚੌਥੀ ਇੱਕ ਪਈ ਗਿਆ ਹਲੇ, ਇਹਨੂੰ ਵੀ ਆਪਾਂ ਦੇਖ ਲਈਏ
1: ਦੁਨੀਆਂ ਤੋਂ ਜਾਣ ਤੋਂ ਪਹਿਲਾਂ
0: ਚਲਾ ਹੀ ਲਓ ਇਹਨੂੰ, ਉਹਦੇ ਇਹ ਵੀ ਦੇਖੀਏ ਕੀ ਆ।
1: ਜਾਇਆ ਜ਼ਰੂਰ
0: ਉਹਨੇ ਮਿੱਤਰ ਨੇ, ਔਰ ਉਹ ਕਿਹਾ ਸੀ ਵੈਸੇ ਉਹਨੂੰ ਹਦਾਇਤ ਕੀਤੀ ਕਿ ਵੀ ਚੌਥੀ ਬਾਲੀ ਨਾ ਭਰਾਵਾ
1: ਜੀ,
0: ਪਰ ਦੇਣੀਆਂ ਮੈਨੂੰ ਸੈਟ ਹੀ ਪੈਣਾ, ਤੈਨੂੰ ਚਾਰ ਹੀ ਦੇਣੀਆਂ ਪੈਣੀਆਂ
1: ਜੀ।
0: ਉਹਨੇ ਉਹ ਵੀ ਚੱਕ ਲਈ
1: ਜੀ,
0: ਦਿਸ਼ਾ ਫੜੀ, ਉਹ ਵੀ ਜਾ ਕੇ ਬੁਝਣੀ ਸੀ ਬੁਝ ਗਈ, ਲੱਗ ਗਿਆ ਬਾਈ ਪੱਟਣ, ਫੇੜੋ ਪੌੜੀਆਂ ਨਿਕਲੇ, ਉਹ ਪੌੜੀਆਂ ਕਹਿੰਦਾ ਇਹ ਤਾਂ ਖਾਸਾ ਭਾਰੀ ਕੰਮ ਲੱਗਦਾ ਇੱਥੇ, ਪੌੜੀਆਂ ਥੱਲੇ ਗਿਆ ਤੇ ਕਾਫੀ ਅੰਦਰ ਕਹਿੰਦਾ ਹੋਰ ਹੀ ਮੈਲ ਜਾ ਗਿਆ
1: ਜੀ।
0: ਉੱਥੇ ਇੱਕ ਬੰਦਾ ਚੱਕੀ ਜਿਹੜੀ ਪਹਿਲਾਂ ਨੀ ਚੱਲਦੀ ਜਿਹੜੀ ਦਾਣੇ ਪੀਣ ਵਾਲੀ ਘਰਾਂ ਚ
1: ਘਰਾਟ ਚੱਲਦੇ ਸੀ,
0: ਹੱਥ ਵਾਲੀ ਚੱਕੀ, ਉਹ ਪੀਹੇ ਇੱਕ ਬਜ਼ੁਰਗ ਵਾਲਾ ਦਾੜੀ ਹੋ ਗਈ ਬੁਰਾ ਹਾਲ ਬਣ ਕੇ ਦਿਹਾੜੇ ਦੇ, ਉਹ ਉੱਥੇ ਲੱਗਾ
1: ਜੀ।
0: ਉਹ ਕਹਿੰਦਾ ਕਾਕਾ ਦੋ ਮਿੰਟ ਹੱਥ ਪਾਈ ਯਾਰ ਮੈਂ ਬੜਾ ਥੱਕ ਗਿਆ, ਤੂੰ ਕਹਿੰਦਾ ਉਹ ਤੂੰ ਮੋਮਬੱਤੀ ਬਾਲ ਲਈ ਸੀ, ਕਹਿੰਦਾ ਹਾਂਜੀ
1: ਜੀ,
0: ਬਸ ਤੈਨੂੰ ਕਹਿੰਦਾ ਸਹੀ ਬੰਦਾ ਯਾਰ ਆ ਮਾੜਾ ਜਾ ਮੇਰਾ ਹੱਥ ਪਵਾ ਮੇਰਾ ਵੀਰ, ਤੇ ਬਾਕੀ ਤੇ ਕੀ ਮਿਲਣਾ ਤੈਨੂੰ ਪਤਾ ਦੱਸਦਾ, ਮੈਨੂੰ ਮਾੜਾ ਜਾ ਸਿੱਧਾ ਕਰ
1: ਜੀ।
0: ਉਹਨੇ ਉਹਨੂੰ ਚੱਕੀ ਫੜਾਈ ਤੇ ਉਹ ਲੱਗਿਆ ਕਹਿੰਦਾ ਬੰਦ ਨਾ ਕਰਦੀ ਹੁਣ ਕਾਕਾ, ਉਹ ਤਾਂ ਛਾਲ ਮਾਰ ਕੇ ਬਾਬਾ ਗਿਆ ਪਰੇ
1: ਜੀ,
0: ਦੂਰ ਹੜ ਕੇ ਜਾ ਕੇ ਕਹਿੰਦਾ ਉਹ ਕਾਕਾ ਮੇਰੀ ਗੱਲ ਸੁਣ ਲਾ ਹੁਣ, ਜਦੇ ਤੂੰ ਇਹਨੂੰ ਰੋਕਣਾ ਰੋਕਿਆ
1: ਜੀ
0: ਨਾਲ ਹੀ ਤੇਰੀ ਮੌਤ ਪੱਕੀ ਆ
1: ਜੀ,
0: ਇਹ ਤੈਨੂੰ ਹੁਣ ਚਲਾਉਣੀ ਪੈਣੀ ਆ
1: ਜੀ।
0: ਕਹਿੰਦਾ ਬਾਬਾ ਇਹ ਚੱਕੀ ਹੈ ਕਾਹਦੀ, ਇਹ ਕਹਿੰਦਾ ਲਾਲਚ ਦੀ ਚੱਕੀ ਆ, ਇਹ ਨੀ ਕਹਿੰਦਾ ਮੁੱਕਦੀ, ਮੈਂ ਵੀ ਤੇਰੇ ਵਾਂਗ ਕਹਿੰਦਾ ਸਬਰ ਨੀ ਕੀਤਾ ਤੇ ਚੌਥੀ ਜਗਾ ਲਈ, ਤੇ ਮੈਨੂੰ ਕਹਿੰਦਾ ਉਹਨੇ ਮਾਤਰ ਦੱਸਿਆ ਕਹਿੰਦਾ ਜਦ ਤੱਕ ਤੇ ਤੂੰ ਵੱਡਾ ਲਾਲਚ ਨੀ ਨਾ ਆਉਂਦਾ ਤੇ ਤੇਰਾ ਖੇੜਾ ਨੀ ਛੁੱਟਣਾ, ਤੂੰ ਐ ਭਰਾਵਾ ਸ਼ੁਕਰ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਕਿਆ ਬਾਤ ਹੈ।
0: ਇਹ ਆਪਣੀਆਂ ਲਾਲਸਾਵਾਂ ਦਾ ਭਾਰ ਢੋਣ ਵਾਲੀ ਗੱਲ ਹੈ, ਹੋਰ ਕੁਛ ਨੀ, ਲਾਲਚ ਤੇ ਇਹਦੇ ਕਰਕੇ ਵਿਸ਼ਵਾਸਘਾਤ ਬੰਦਾ ਆਪਣੇ ਆਪ ਨਾਲ ਕਰਦਾ ਸਭ ਤੋਂ ਵੱਡਾ
1: ਜੀ।
0: ਤੇ ਬਹੁਤ ਵਧੀਆ ਲੱਗਿਆ ਤੇ ਸ਼ਾਨਦਾਰ ਵਿਚਾਰ ਚਰਚਾ ਹੋਈ ਭਰ ਸਾਹਿਬ,
1: ਥੈਂਕ ਯੂ, ਬਹੁਤ ਵਧੀਆ ਲੱਗਿਆ,
0: ਸ਼ੁਕਰੀਆ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜਿੰਦਾਬਾਦ,
1: ਜ਼ਿੰਦਗੀ
0: ਜਿੰਦਾਬਾਦ,
1: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ। ਲੋ ਦੋਸਤੋ, ਇਹ ਸੀ ਜੀ ਗੱਲਬਾਤ, ਅੱਜ ਚੱਲਦੀ ਹੈ ਵਿਸ਼ਵਾਸਘਾਤ, ਲੋਭ ਤੇ ਵਿਸ਼ਵਾਸਘਾਤ ਦੇ ਉੱਤੇ। ਤੁਸੀਂ ਆਪਣੀ ਇਨਪੁਟ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, ਨਾਲ ਨਾਲ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਬੜੀਆਂ ਇੰਟਰਸਟਿੰਗ ਨੇ ਉਹ ਵੀ ਉਹਨਾਂ ਦੀ ਵੀ ਨਾਲ ਨਾਲ ਸਾਂਝ ਪਾਉਂਦੇ ਹਾਂ। ਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਈ ਕਹਿੰਦੇ ਨੇ ਕਿ ਭਾਰਤ ਸਾਹਿਬ ਉਹ ਪੁਰਾਣਾ ਸਮਾਂ ਜਿਹੜਾ ਬਚਪਨ ਚੇਤੇ ਕਰਾਤਾ, ਇੱਥੇ ਇੱਕ ਮੈਸੇਜ ਸੀਗਾ ਕਿੱਥੇ ਰੱਖ ਬੈਠਾ ਮੈਂ, ਕਹਿੰਦੇ ਭਾਰਤ ਸਾਹਿਬ ਤੁਸੀਂ ਮਨੀਕਰਨ ਦੇ ਰਸਤੇ

0: ਦੀ ਸੜਕ ਇੱਕ ਪਾਸੇ ਖਾਈ ਤੇ ਦੂਜੇ ਪਾਸੇ ਪਹਾੜ, ਬਚਪਨ ਕਹਿੰਦੇ ਯਾਦ ਕਰਾਤਾ ਜੀ ਅੱਜ ਸਾਨੂੰ ਕਹਿੰਦੇ। ਜ਼ਰੂਰ ਜੀ, ਤੁਹਾਡੀ ਤੁਹਾਡੇ ਤਜਰਬੇ ਵੀ ਜ਼ਰੂਰ ਸੁਣਾਂਗੇ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ, ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਦੁਬਈ ਤੋਂ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਵੋ ਤੇ ਭਾਈ ਮਾਨ ਮੱਤੇ ਸੋਕੇ ਜਿਹੜੇ ਹੈਗੇ ਆ ਤੁਸੀਂ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ।
0: ਸ਼ੁਕਰੀਆ ਜੀ, ਸ਼ੁਕਰੀਆ
1: ਜੀ, ਆਲਵੇਸ ਵੈਲਕਮ ਜੀ। ਤੇ ਬਹੁਤ ਸੋਹਣੀ ਜਿਹੜੀ ਹੈਗੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਆ, ਬਹੁਤ ਹੀ ਸੋਹਣੀ ਜਿਹੜੀ ਹੈਗੀ ਆ ਜਿਹੜੀ ਹੈਗੀ ਜਸਟਜੂ ਗੁਫ਼ਤਗੂ ਰੂਬਰੂ ਹੋਈ ਆ, ਤੇ ਬਿਲਕੁਲ ਮਜ਼ਾ ਆ ਜਾਂਦਾ ਜੀ ਜਨਾਬ ਜਦੋਂ ਜਿਹੜਾ ਹੈਗਾ ਵਜਨਦਾਰ ਗੱਲਾਂ ਹੁੰਦੀਆਂ ਆ ਜਾਂ ਜਿਹੜਾ ਹੈਗਾ ਪਾਏਦਾਰ ਗੱਲਾਂ ਹੁੰਦੀਆਂ, ਸੋਹਣੀਆਂ ਗੱਲਾਂ ਹੁੰਦੀਆਂ
0: ਜੀ,
1: ਤੇ ਬੜਾ ਕੁਛ ਜਿਹੜਾ ਹੈਗਾ ਸਿੱਖਣ ਨੂੰ ਵੀ ਮਿਲਦਾ ਹੈ।
0: ਬਿਲਕੁਲ
1: ਜੀ, ਤੇ ਅੱਜ ਜ਼ਿਆਦਾ ਗੱਲ ਜਿਹੜੀ ਹੈਗੀ ਆ ਵੀਰ ਭੁਪਿੰਦਰ ਜੀ, ਮੈਂ ਸੁਣ ਰਿਹਾ ਸੀ ਤੇ ਟੋਪਿਕ ਵੀ ਸ਼ਾਇਦ ਰੱਖਿਆ ਹੋਇਆ, ਚਲੋ
0: ਲੋਭ ਤੇ ਵਿਸ਼ਵਾਸ
1: ਤੇ ਵਿਸ਼ਵਾਸਘਾਤ
0: ਜੀ,
1: ਹਾਂ, ਤੇ ਲਾਲਚ ਦੀਆਂ ਵੀ ਕੁਛ ਗੱਲਾਂ ਚੱਲੀਆਂ ਹੈਗੀਆਂ।
0: ਬਿਲਕੁਲ ਜੀ,
1: ਬਿਲਕੁਲ ਗੱਲ ਤੇ ਸਹੀ ਹੈਗੀ ਆ, ਟਰਸਟ ਬਣਦਾ ਨਹੀਂ ਗਾ
0: ਜੀ,
1: ਕਿਉਂਕਿ ਏਡੀ ਜਲਦੀ ਜੇ ਕਹੀਏ ਨਾ ਵੀ ਟਰਸਟ ਕਿਸੇ ਤੇ ਬਣ ਜਾਂਦਾ ਹੈਗਾ
0: ਜੀ,
1: ਵਕਤ ਲੱਗਦਾ ਹੈਗਾ, ਲੇਕਿਨ ਵਕਤ ਲੱਗਣ ਤੋਂ ਬਾਅਦ ਜਦੋਂ ਟਰਸਟ ਬਣਿਆ
0: ਜੀ
1: ਤਾਂ ਫਿਰ ਟਰਸਟ ਟੁੱਟਿਆ ਵੀ।
0: ਬਿਲਕੁਲ,
1: ਹੁਣ ਇਹ ਜਿਹੜਾ ਹੈਗਾ ਇਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ। ਹੁਣ ਜੇ ਕਹੀਏ ਨਾ ਆਪਾਂ ਵੀ ਵਿਸ਼ਵਾਸ ਬੜੀ ਮੁਸ਼ਕਲ ਨਾਲ ਬਣਾਇਆ ਸੀ
0: ਜੀ,
1: ਤੇ ਇਹ ਵਿਸ਼ਵਾਸ ਘਾਤ ਕਿਉਂ ਹੋ ਗਿਆ
0: ਜੀ,
1: ਆਪਾਂ ਜਿਹੜਾ ਹੈਗਾ ਦੇਖੋ ਪਿੱਛੇ ਦੇ ਪਤਾ ਨੀ ਸਾਲਾਂ ਦੀ ਮਿਹਨਤ ਹੋ ਜਾਂਦੀ ਆ ਜਾਂ ਜਿਹੜਾ ਹੈਗਾ ਹੁਣ ਮੂੰਹ ਜ਼ਬਾਨ ਚੋਂ ਇੱਕ ਸੈਕਿੰਡ ਲੱਗਦਾ, ਇੱਕ ਸਾਲ ਕਹਿਣ ਲੱਗੇ ਇੱਕ ਸੈਕਿੰਡ, ਸੈਕਿੰਡ ਵੀ ਨਹੀਂ ਲੱਗਦਾ, ਤੇ ਜਿਹੜਾ ਹੈਗਾ ਉਹ ਸਫ਼ਰ ਉਹ ਫਿਰ ਜਫ਼ਰ ਜਿਹੜਾ ਹੈਗਾ ਉਹ ਬੜਾ ਤਵੀਲ ਅਰਸਾ ਬਣਦਾ ਹੈਗਾ
0: ਜੀ,
1: ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉਹ ਚੀਜ਼ ਬਣੀ ਤੇ ਫਿਰ ਵਿਸ਼ਵਾਸ ਜਿਹੜਾ ਹੈਗਾ ਕਿਉਂ ਟੁੱਟਿਆ
0: ਜੀ,
1: ਹਨਾ ਕਹਿੰਦੇ ਨਾ ਜਿਹਦੇ ਉੱਤੇ ਸਾਰਾ ਕੁਛ ਹੀ ਜਿਹੜਾ ਹੈਗਾ ਜਿਹਨੂੰ ਸਾਰਾ ਕੁਛ ਹੀ ਸਮਝ ਲਿਆ ਸੀ ਜਾਂ ਜਿਹਦੇ ਉੱਤੇ ਸਾਰਾ ਕੁਛ ਨਿਸ਼ਾਵਰ ਕਰਨ ਨੂੰ ਵੀ ਜਿਹੜਾ ਹੈਗਾ ਦਿਲ ਚਲਾ ਗਿਆ
0: ਜੀ,
1: ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਜਦੋਂ ਅੱਗਿਓਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਵਾਕਿਆ ਹੋਇਆ ਕਿ ਜਿਹੜਾ ਸਭ ਕੁਛ ਹੀ ਟੁੱਟ ਗਿਆ ਜਿਹੜਾ ਹੈਗਾ ਤਾਰ ਤਾਰ ਹੋ ਗਿਆ।
0: ਬਿਲਕੁਲ ਹੈ ਜੀ,
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧੋਖੇ ਜਿਹੜੇ ਹੈਗੇ ਆ, ਦੇਖੋ ਹੁਣ ਤੁਸੀਂ ਕਿਸੇ ਨਾਲ ਮੁਹੱਬਤ ਕਰਦੇ ਪਿਆਰ ਕਰਦੇ ਆ, ਦਿਲੀ ਪਿਆਰ ਹੋਣ ਡਿਆ ਹੈਗਾ, ਦਿਲੀ ਮੁਹੱਬਤ ਆ, ਤੇ ਅੱਗਿਓਂ ਜਿਹੜਾ ਹੈਗਾ ਕੋਈ ਧੋਖਾ ਦੇ ਦੇਵੇ,
0: ਬਿਲਕੁਲ
1: ਬੰਦਾ ਕੀ ਕਰੂਗਾ ਜਿਹੜਾ ਹੈਗਾ, ਤੁਸੀਂ ਤਾਂ ਨਹੀਂ ਸੀ ਸੋਚਿਆ ਜਿਹੜਾ ਹੈਗਾ।
0: ਬਿਲਕੁਲ ਜੀ,
1: ਪਰ ਇਹ ਜਿਹੜਾ ਹੈਗਾ ਇਹ ਸਾਡੇ ਸਮਾਜ ਦੇ ਵਿੱਚ ਹੈ, ਇਹ ਬਿਮਾਰੀ ਜਿਹੜੀ ਹੈਗੀ ਆ ਕਹਾਣੀ ਪੁਰਾਣੀ ਹੈਗੀ ਆ, ਲੇਕਿਨ ਇਹ ਜਿਹੜਾ ਹੈਗਾ ਇਹ ਸ਼ੁਰੂ ਤੋਂ ਸਿਲਸਿਲਾ ਤੁਰਿਆ ਆ ਰਿਹਾ ਹੈਗਾ ਇਸ ਤਰ੍ਹਾਂ ਦਾ, ਜਾਂ ਹੁਣੇ ਜ਼ਿਕਰ ਵੀ ਹੋਇਆ ਸੀ ਪਹਿਲਾਂ ਵੀ ਰਾਜਾ ਮਹਾਰਾਜਿਆਂ ਤੋਂ ਵੀ ਇਹ ਜਿਹੜਾ ਹੈਗਾ ਹੈ ਤਾਂ ਲਾਲਚ ਹੀ ਹੈ ਜੀ ਪਿੱਛੇ ਜਿਹੜਾ ਹੈਗਾ
0: ਜੀ,
1: ਹਾਂ, ਲੇਕਿਨ ਫਿਰ ਇਹ ਜਿਹੜਾ ਹੈਗਾ ਇੱਕ ਇੱਕ ਵਾਰ ਜਦੋਂ ਜਿਹੜਾ ਹੈਗਾ ਦਿਲ ਟੁੱਟਦਾ ਹੈਗਾ ਵੀਰ ਭੁਪਿੰਦਰ ਜੀ, ਫਿਰ ਉਹ ਦਸਾਂ ਛੱਡ ਕੇ ਕੀ ਸੌ ਤੋਂ ਹੋਰਨਾਂ ਤੋਂ ਵੀ ਡਰਦਾ ਹੈਗਾ,
0: ਕਹਿੰਦਾ
1: ਯਾਰ ਜਿਹੜਾ ਹੈਗਾ ਹੁਣ ਮੈਂ ਕਿਹਦੇ ਤੇ ਵਿਸ਼ਵਾਸ ਕਰਾਂ ਨਾ, ਜਦੋਂ ਮੇਰੇ ਨਾਲ ਐਵੇਂ ਹੋ ਗਿਆ, ਮੈਂ ਤਾਂ ਨਹੀਂ ਸੀ ਚਾਹਿਆ ਜਿਹੜਾ ਹੈਗਾ ਮੇਰੇ ਨਾਲ ਕਿਉਂ ਹੋਇਆ, ਮੇਰਾ ਕੀ ਜਿਹੜਾ ਹੈਗਾ ਗਲਤੀ ਸੀ ਜਿਹੜਾ ਹੈਗਾ ਹਨਾ
0: ਜੀ,
1: ਤੇ ਵਜ੍ਹਾ ਜਿਹੜੀ ਹੈਗੀ ਆ ਹੁਣ ਵਜ੍ਹਾ ਤਾਂ ਦੋਵੇਂ ਪਾਸੇ ਹੀ ਹੁੰਦੀ ਹੈਗੀ ਆ, ਆਪਾਂ ਕਈ ਵਾਰੀ ਅਗਲਾ ਕਹਿੰਦਾ ਹੈਗਾ ਲੈ ਵੀ ਜਿਹੜਾ ਹੈਗਾ ਇਹਨੂੰ ਕਿਹੜਾ ਪਤਾ ਲੱਗਦਾ ਮੈਂ ਇਹਦੇ ਨਾਲ ਕੀ ਕਰਨ ਡਿਆ ਹਨਾ, ਪਰ ਇੰਨਾ ਕੋਈ ਬੇਵਕੂਫ ਨਹੀਂ ਹੁੰਦਾ ਹੈਗਾ, ਪਤਾ ਉਹਨੂੰ ਵੀ ਹੁੰਦਾ, ਕਈਆਂ ਨੇ ਕਈਆਂ ਦੀ ਜਿਹੜੀ ਹੈਗੀ ਨਾ ਸਟਰੈਂਥ ਐਂਡ ਸਟੈਮਿਨਾ ਜਿਹੜਾ ਹੁੰਦਾ ਵੀਰ ਭੁਪਿੰਦਰ ਜੀ, ਬਹੁਤ ਜਿਹੜਾ ਹੈਗਾ ਟੋਲਰੇਸ਼ਨ ਪਾਵਰ ਕਈਆਂ ਦੀ ਬਹੁਤ ਹਾਈ ਹੁੰਦੀ,
0: ਬਿਲਕੁਲ
1: ਉਹ ਫਿਰ ਉਹ ਨਾ ਪਰਵਾਹ ਨਹੀਂ ਕਰਦੇ, ਉਹ ਕਹਿੰਦੇ ਚੱਲ ਕੋਈ ਗੱਲ ਨਹੀਂ, ਪਤਾ ਉਹਨਾਂ ਨੂੰ ਹੁੰਦਾ ਵੀ ਆ ਕਰਦਾ ਪਿਆ ਮੇਰੇ ਨਾਲ ਆਹ ਕੁਛ ਹੋਣ ਨੂੰ, ਯਾਨੀ ਸਿਮਟਮਸ ਜਿਹੜੇ ਹੈਗੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ
0: ਜੀ,
1: ਪਰ ਫਿਰ ਬੰਦਾ ਸੋਚਦਾ ਹੋ ਸਕਦਾ ਯਾਰ ਸਹੀ ਹੋ ਜਾਵੇ ਹਨਾ, ਜਿਹੜੀ ਕੋਈ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ ਐਵੇਂ ਕਰਦੇ ਕਰਦੇ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਫਿਰ ਤੁਹਾਡੇ ਨਾਲ ਧੋਖਾ ਕਰਕੇ ਹੋ ਗਿਆ ਹੋ ਗਿਆ ਹੋ ਜਾਂਦਾ
0: ਜੀ,
1: ਤੇ ਫਿਰ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦੇ ਮੁਕਾਮ ਪੈਦਾ ਹੁੰਦੇ ਆ, ਫਿਰ ਉਹ ਬੰਦਾ ਜਿਹੜਾ ਹੈਗਾ ਉਹਨਾਂ ਤੋਂ ਵੀ ਡਰਦਾ ਹੈਗਾ, ਕਹਿੰਦੇ ਲੱਸੀ ਦਾ ਜਿਹੜਾ ਦੁੱਧ ਆ ਸੜਿਆ ਫਿਰ ਲੱਸੀ ਨੂੰ ਵੀ ਫੂਕਾ ਮਾਰ,
0: ਬਿਲਕੁਲ
1: ਕੀ ਕਰਨਾ
0: ਜੀ,
1: ਇਹ ਚੀਜ਼ਾਂ ਹੈਗੀਆਂ ਇਹ ਹਕੀਕਤ ਹੈਗੀ ਆ, ਤੇ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ ਹੈ,
0: ਤੇ
1: ਥੋੜਾ ਗੁਣਗਣਾ ਦਈਏ ਜੇ ਤੁਹਾਡੀ ਜੀ,
0: ਜਰੂਰ ਜਰੂਰ ਜਰੂਰ ਕਰ ਦੋ ਸਾਂਝਾ, ਕਰ
1: ਹਾਂਜੀ, ਤੇ ਸੂਫੀ ਕਲਾਮ ਹੈਗਾ ਜੀ
0: ਜੀ,
1: ਤੇ ਲਓ ਜੀ 1 2 3 ਤੇ ਮੈਂ ਜਿਹੜਾ ਹੈਗਾ ਸ਼ੁਰੂ ਕਰਦਾ ਜੀ ਜੀ।

0: ਮੁੜਿਆ ਗਲੀ ਨਾਲੇ ਲਾਲਿਆ
1: ਬਹੁਤ ਖੂਬ
0: ਨੂਰ ਦੇ ਅੰਦਰ ਜਿੱਥੇ ਯਾਰ ਦਿਲ ਦੇ ਅੰਦਰ।

0: ਬਣੀ ਦਾ ਉਸਦਾਈ
1: ਵਾਹ ਵਾਹ
0: ਜੇ 100 ਵਾਰੀ ਮੈਂ ਭੁੱਲ ਜਾਵਾਂ ਉਹ ਦਰ ਫਿਰ ਵੀ ਖੁੱਲਾਏ ਜੇ ਮੈਂ ਇੱਕ ਕਦਮ ਪਿੱਛੇ ਮੁੜ ਆਵਾਂ ਯਾਰ ਉੱਥੇ ਹੀ ਖੜਾ ਦਿਸਦਾ ਏ
1: ਵਾਹ
0: ਨਾ ਮੈਂ ਤਖਤ ਮੰਗਾਂ

0: ਵਾਹ ਜੀ ਵਾਹ ਜੀ ਵਾਹ ਜੀ,
1: ਥੈਂਕ ਯੂ ਸੋ ਮਚ,
0: ਸ਼ੁਕਰੀਆ ਜੀ, ਸ਼ੁਕਰੀਆ, ਬਾ ਕਮਾਲ ਕਲਾਮ ਤੁਸੀਂ ਸਾਂਝਾ ਕੀਤਾ, ਥੈਂਕ ਯੂ ਮੁਹੰਮਦ ਜੀ, ਸਤਿ ਸ੍ਰੀ ਅਕਾਲ ਜੀ। ਮੁਹੰਮਦ ਜੀ, ਅਸੀਂ ਜੀ ਆਪਣੇ ਨਾਲ ਗੱਲਬਾਤ ਤੇ ਨਾਲ ਦੀ ਨਾਲ ਬੜਾ ਸੂਫੀ ਕਲਾਮ ਗੱਲਬਾਤ ਕਰਕੇ ਗਏ ਨੇ, ਉਹਦੇ ਵਿਚ ਵੀ ਇਸ ਤਰ੍ਹਾਂ ਦੀ ਗੱਲਬਾਤ ਜੋ ਅੱਜ ਵਿਸ਼ਾ ਚੱਲਿਆ। ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ, ਭੁਪਿੰਦਰ ਜੀ ਹੁਣ ਬਹੁਤ ਚਿਰ ਤੋਂ ਜੱਖੂ ਜੀ ਨਹੀਂ ਆਏ ਜੀ, ਪਤਾ ਕਰਨਾ ਕਿ ਉਹ ਸਿਹਤ ਜਾਬ ਨੇ ਜੀ। ਹਾਂਜੀ, ਉਹ ਠੀਕ ਠਾਕ ਨੇ ਜੀ, ਵੈਸੇ ਇੰਡੀਆ ਗਏ ਹੋਏ ਸੀਗੇ ਪਿਛਲੇ ਸਮੇਂ ਦੇ ਵਿੱਚ ਜਦੋਂ ਜਾਣਕਾਰੀ ਮੈਨੂੰ ਮਿਲੀ ਸੀ। ਬਾਕੀ ਕੋਈ ਨਹੀਂ, ਮੈਸੇਜ ਕਰ ਲਾਂਗੇ ਜੀ, ਉਹਨਾਂ ਨੂੰ ਪੁੱਛ ਲਾਂਗੇ ਠੀਕ ਠਾਕ ਹੋ। ਇਸੇ ਤਰ੍ਹਾਂ ਦੋਸਤੋ ਆਪਣੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਉਸ ਤੋਂ ਪਹਿਲਾਂ ਤੁਹਾਡੇ ਕੋਲ ਸੁਨੇਹੇ ਨੇ, ਉਹਨਾਂ ਦੀ ਬਾਤ ਪਾਉਂਦੇ ਆ। ਰਾਜਨ ਸੈਣੀ ਸਾਹਿਬ, ਹਰਵਿੰਦਰ ਜੋਲ ਭੈਣ ਜੀ ਆਪਣੇ ਤੇ ਦਵਿੰਦਰ ਭਾਰਤ ਜੀ, ਜਗਤਾਰ ਭਾਰਤ ਜੀ, ਸੁਰਜੀਤ ਭਾਰਤ ਜੀ ਸਾਰੇ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਵੀ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਨਾਲ ਉਹਨਾਂ ਨੇ ਲਿਖਿਆ ਸੀ ਇੱਕ ਸੁਨੇਹਾ ਪਹਿਲਾਂ, ਚਲੋ ਅੱਗੇ ਜਾ ਕੇ ਆ ਹੀ ਜਾਣਾ। ਹਾਂਜੀ, ਇਹ ਦੁਨੀਆਂ ਧੋਖੇਬਾਜ਼ਾਂ ਦੀ ਆਪਣੇ ਮਾਣਕ ਸਾਹਿਬ ਦਾ ਗੀਤ ਹੈ। ਸਤਨਾਮ ਬਾਈ ਜੀ ਜ਼ਰੂਰ ਸਾਂਝਾ ਕਰਿਓ, ਅੱਜ ਜੇ ਸਮਾਂ ਲੱਗਿਆ ਤਾਂ ਤੁਹਾਡਾ ਇੰਤਜ਼ਾਰ ਰਹੇਗਾ, ਜੇ ਆਪਣੇ ਕੋਲ ਸਮਾਂ ਪਿਆ ਹੈ। ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਯੂ ਐਸ ਤੋਂ ਭੇਜਦੇ ਨੇ, ਸਾਰੇ ਪਿਆਰਿਆਂ ਨੂੰ ਨਾਲ ਸਪੋਰਟ ਵੀ ਕਰਦੇ ਆ। ਆਪਣੇ ਇਸੇ ਤਰ੍ਹਾਂ ਭਾਰਤ ਭੂਸ਼ਣ ਜੀ ਜੁੜੇ ਹੋਏ ਨੇ ਜੀ, ਕੁਝ ਉਹਨਾਂ ਨੇ ਲਿਖਿਆ ਮੈਨੂੰ ਸਮਝ ਨਹੀਂ ਆ ਰਿਹਾ, ਈ ਹੋ ਰੇ ਡੀ ਐਨ ਏ ਕੁਝ ਇੱਦਾਂ ਲਿਖਿਆ, ਸਿੱਖਸ ਤੇ ਪੰਜਾਬੀਸ ਤੇ ਲਾਹੌਰਸ ਕੁਝ ਇੱਦਾਂ ਸਾਰਾ ਕੁਝ ਲਿਖਿਆ ਉਹਨਾਂ ਨੇ ਤੇ ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ ਭੇਜਦੇ ਆ ਤੇ ਇਸੇ ਤਰ੍ਹਾਂ ਹੀ ਨਾਲ ਦੇ ਨਾਲ ਸਾਰੇ ਦੋਸਤਾਂ ਨੂੰ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ, ਜਿਵੇਂ ਭਾਰਤ ਦੇ ਵਿੱਚ ਮੋਦੀ ਜੀ ਦੀ ਡਿਊਟੀ ਲੱਗੀ ਹੋਈ ਹੈ ਜੀ। ਤੇ ਇਸੇ ਤਰ੍ਹਾਂ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਆ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ। ਤੇ ਆਪਣੇ ਨਾਲ ਜਲੂਰ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ ਤੇ ਸ਼ੰਮੀ ਜੀ ਤੇ ਭਾਰਤ ਜੀ ਤੇ ਸਭ ਸੁਣ ਰਹੇ ਵੀਰਾਂ ਨੂੰ ਸਾਂਝੀ ਫਤਿਹ ਪ੍ਰਵਾਨ ਕਰਨਾ ਜੀ। ਜਲੌਰ ਸਿੰਘ ਗੋਦਾਰਾ ਵੱਲੋਂ ਜੀ, ਜੀਆਨੂ ਜੀ ਬਾਈ ਜੀ ਸਵਾਗਤ ਹੈ ਜੀ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ, ਭਾਜੀ ਕੈਨੇਡਾ ਦੇ ਵਿੱਚ ਕਾਨੂੰਨ ਬੜੇ ਨਰਮ ਬਿਲਕੁਲ ਹੈ ਜੀ, ਉੱਥੇ ਛੱਡ ਦਿੰਦੇ ਆ। 15 ਬੰਦੇ ਤੀਜੇ ਦਿਨ ਕਹਿੰਦੇ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਜੀ। ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਜਸਵਿੰਦਰ ਕੌਰ ਜੀ ਲਿਖਦੇ ਆ, ਸਤਿ ਸ੍ਰੀ ਅਕਾਲ ਸਾਰੇ ਦੁਆਬਾ ਪਰਿਵਾਰ ਨੂੰ ਜੀ ਤੇ ਨਾਲ ਦੀ ਨਾਲ ਸਤਿ ਸ੍ਰੀ ਅਕਾਲ ਜਨਾਬ ਜੀ, ਉਹ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਜੀ ਸਰਬ ਸਾਂਝੀ ਫਤਿਹ ਪ੍ਰਵਾਨ ਕਰਨਾ। ਆਪਣੇ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਕਹਿੰਦੇ ਨੇ ਕਿ ਮਨਦੀਪ ਜੱਸੀ ਬੜੀ ਸੋਹਣੀ ਗੱਲਬਾਤ ਜਨਾਬ ਜੀ, ਉਹ ਭਾਰਤ ਸਾਹਿਬ ਜੀ, ਸ਼ੰਮੀ ਜੀ ਤੇ ਰਾਜਨ ਜੀ ਤੇ ਸਾਰੇ ਵੀਰਾਂ ਜੀਰਾ ਜੀ ਨੂੰ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਗੁੱਡ ਨਾਈਟ ਵੀ ਭੇਜ ਦਿੱਤੀ ਹੈ ਉਹਨਾਂ ਨੇ ਜੀਰਾ ਆਪਣੇ ਸੋਰੀ ਮਨਦੀਪ ਜੱਸੀ ਜੀ ਨੇ। ਅੱਗੇ ਰਾਜਨ ਜੀ ਲਿਖਦੇ ਆ, ਸ਼ੁਕਰੀਆ ਮਨਦੀਪ ਜੱਸੀ ਜੀ ਤੇ ਬਹੁਤ ਖੂਬ ਜੱਸੀ ਭੈਣ ਜੀ, ਬਹੁਤ ਸੋਹਣਾ ਤਜਰਬਾ ਜੀ ਤੁਸੀਂ ਸਾਂਝਾ ਕੀਤਾ। ਰਾਜਨ ਸੈਣੀ ਸਾਹਿਬ ਲਿਖਦੇ ਆ, ਐਪਰੀਸ਼ੀਏਟ ਕਰਦੇ ਆ ਜੱਸੀ ਜੀ ਨੂੰ। ਤੇ ਔਜਲਾ ਸਾਹਿਬ ਕਹਿੰਦੇ, ਆਰੇ ਤਾਂ ਸਿਆਸੀ ਹਾਰੇ ਸ਼ਾਇਦ ਲਿਖਣਾ ਸੀ, ਹਾਰੇ ਤਾਂ ਸਿਆਸੀ ਪਾਰਟੀਆਂ, ਆਰੇ ਤਾਂ ਸਿਆਸੀ ਪਾਰਟੀਆਂ ਤੇ ਡੇਰੇ ਵਾਲਿਆਂ ਨੇ ਲਾਏ ਹੋਏ ਨੇ ਜੀ ਕਹਿੰਦੇ ਜੀ। ਅੱਛਾ ਜੀ, ਆਰੇ ਲਾਏ ਹੋਏ ਨੇ, ਵੱਡ ਵੱਡ ਸਿੱਟੀ ਜਾਂਦੇ ਆ ਕਹਿੰਦੇ ਜੀ ਜਿਹੜਾ ਵੀ ਆਉਂਦਾ ਹੈ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ, ਹਾਸੇ ਦੀਆਂ ਗੱਲਾਂ ਹੋਰ ਨੇ ਜੀ, ਯੂਪੀ ਵਾਲੀ ਬੱਸ ਦਾ ਇੱਕ ਸੀਟ ਦਾ 6500 ਦਾ ਕਹਿੰਦੇ ਕਿਰਾਇਆ ਪੈਂਦਾ ਤੇ ਬਾਕੀ ਹੋਟਲਾਂ ਦਾ ਆਧਾਰ ਕਾਰਡ ਤੇ ਫਿਸ਼ ਤੇ ਮਹਿੰਗੀ ਸ਼ਰਾਬ ਤੇ ਹੋਟਲ ਏਸੀ ਸਭ ਕੁੱਲ ਮਿਲਾ ਕੇ ਇੱਕ ਭਗਤ ਦਾ ਖਰਚਾ 50,000 ਤੋਂ ਟੱਪ ਜਾਂਦਾ ਹੈ ਜੀ ਕਹਿੰਦੇ ਮਨਦੀਪ ਜੱਸੀ ਜੀ ਨੇ ਡਿਟੇਲ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਕਹਿੰਦੇ, ਭਾਰਤ ਸਾਹਿਬ ਤੁਸੀਂ ਮਨੀਕਰਨ ਦੇ ਰਸਤੇ ਦੀ ਸੜਕ ਇੱਕ ਪਾਸੇ ਖਾਈ ਦੂਜੇ ਪਾਸੇ ਪਹਾੜ, ਬਚਪਨ ਯਾਦ ਕਰਾਤਾ ਜੀ ਅੱਜ ਸਾਨੂੰ ਜੀ। ਇਸੇ ਤਰ੍ਹਾਂ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਕੋਈ ਖਾਵੇ ਨਾ ਖਾਵੇ ਪੈਣਾ ਇਹ ਆਪਣੇ ਜਵਾਕਾਂ ਦੇ ਸਿਰ ਦੇ ਉੱਤੇ ਹੀ ਹੈ ਜੀ, ਜਿੰਨੀਆਂ ਮਰਜ਼ੀ ਸੈਰਾਂ ਫਰੀ ਕਰ ਲਵੋ ਜੀ। ਆਪਣੇ ਗੁਰੀਮਾਨ ਜੀ ਬਾਈ ਜੀ ਜੁੜੇ ਆ, ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ ਨੂੰ, ਭੁਪਿੰਦਰ ਜੀ ਨੂੰ ਤੇ ਮਨਦੀਪ ਜੱਸੀ ਜੀ ਨੂੰ, ਰਜਿੰਦਰ ਜੀ ਨੂੰ, ਸਿਕੰਦਰ ਸਿੰਘ ਔਜਲਾ ਬਾਈ ਜੀ ਨੂੰ ਤੇ ਨਾਲ ਦੀ ਨਾਲ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ, ਜਸਵਿੰਦਰ ਕੌਰ ਜੀ ਨੂੰ, ਸਤਨਾਮ ਜੀ ਨੂੰ, ਗੁਰੀਮਾਨ ਜੀ ਨੂੰ ਭੇਜੀ ਆ ਜਸਵਿੰਦਰ ਕੌਰ ਜੀ ਨੇ ਸਤਿ ਸ੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ ਨੂੰ, ਸੁਰਜੀਤ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ, ਗੁਰੀਮਾਨ ਜੀ ਭੇਜਦੇ ਆ। ਜੀਰਾ ਸਾਹਿਬ ਕਹਿੰਦੇ ਆ, ਬਾ ਕਮਾਲ ਮੁਹੰਮਦ ਜੀ, ਨਜ਼ਾਰਾ ਆ ਗਿਆ ਸੁਣ ਕੇ ਕਹਿੰਦੇ ਨੇ ਜੀ। ਤੇ ਹਰਵਿੰਦਰ ਜੋਲ ਭੈਣ ਜੀ ਨੂੰ, ਜਗਤਾਰ ਭਾਰਤ ਜੀ ਨੂੰ, ਗੁਰੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ। ਲਓ ਦੋਸਤੋ, ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੀ ਬਾਤ ਪਾਉਂਦੇ ਹਾਂ। ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ, ਜੋ ਹਾਲਾਤ ਬਣੇ ਨੇ, ਲੋਭ ਲਾਲਚ ਸਾਰਾ ਕੁਝ ਚੱਲ ਰਿਹਾ, ਦਿੱਤਾ ਜਾ ਰਿਹਾ, ਹਰ ਪਾਸੇ ਸਿਆਸਤ ਦੀ ਬਾਤ ਜਿਹੜੀ ਪੈ ਰਹੀ ਹੈ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜਿੰਨਾ ਵੀ ਸਮਾਂ ਆਪਣੇ ਕੋਲ ਬਾਕੀ ਹੈ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਸਿਆਸਤ ਦੇ ਵਿੱਚ ਨਵੀਆਂ ਤਬਦੀਲੀਆਂ ਦੀ ਤੇ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਨਵੀਆਂ ਸਿਆਸੀ ਗਿਣਤੀਆਂ ਦੀ। ਆਪ ਤੋਂ ਭਾਜਪਾ ਦੇ ਵਿੱਚ ਗਏ ਰਾਜ ਸਭਾ ਮੈਂਬਰਾਂ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਹੁਣ ਧਮਾਲਾ ਪਾਉਣਗੇ ਤੇ ਉਹਨਾਂ ਦੀ ਭੂਮਿਕਾ ਰਹੇਗੀ ਵਿੱਚ, ਤੇ ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਪੀਏਸੀ ਦੇ ਵਿੱਚ ਥਾਂ ਮਿਲੀ ਹੈ। ਕਾਂਗਰਸ ਦੇ ਵਿੱਚ ਸਚਿਨ ਪਾਇਲਟ ਦੀ ਨਵੀਂ ਜ਼ਿੰਮੇਵਾਰੀ ਜਿਹੜੀ ਲੱਗੀ ਹੈ, ਤੇ ਦੂਸਰੇ ਪਾਸੇ ਜਿਹੜੇ ਨੇ ਸਾਰੇ ਜਿਹੜੇ ਇਹਨਾਂ ਦੇ ਲੀਡਰ ਨੇ ਚੰਨੀ ਬਾਜਵਾ ਰਾਜਾ ਵੜੇਂਗ ਇਕੱਠੇ ਹੋਏ ਨੇ ਤੇ ਸਚਿਨ ਪਾਇਲਟ ਦੇ ਵੱਲ ਨੂੰ ਨੱਠੇ ਨੇ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਜੋ ਦੁਨੀਆਂ ਦੇ ਹਾਲਾਤ ਨੇ ਉਹਦੇ ਵੱਲ ਨੂੰ ਚੱਲਾਂਗੇ। ਦੂਜੇ ਪਾਸੇ ਗੁਲਜ਼ਾਰ ਸਿੰਘ ਮਾਮਲਾ ਤਿਕੋਣਾ ਬਣਦਾ ਨਜ਼ਰ ਆ ਰਿਹਾ, ਉਹਦੇ ਵਿੱਚ ਪਰਿਵਾਰ ਦੇ ਦਾਅਵੇ, ਸਰਕਾਰੀ ਮੁਲਾਜ਼ਮਾਂ ਦੇ ਡੀਏ ਦਾ ਜਿਹੜਾ ਫੈਸਲਾ ਤੇ ਰਿਟਾਇਰਮੈਂਟ ਲਾਭਾਂ ਦੇ ਵਿੱਚ ਵੀ ਜਿਹੜੀ ਅਦਾਲਤੀ ਸਖ਼ਤੀ ਹੋਈ ਹੈ। ਕੀ ਆਮ ਲੋਕਾਂ ਦੇ ਸਵਾਲਾਂ ਦਾ ਜਵਾਬ ਮਿਲ ਰਿਹਾ? ਦੇਸ਼ ਵਿਦੇਸ਼ ਤੋਂ ਵੀ ਅਹਿਮ ਖ਼ਬਰਾਂ ਨੇ। ਮਿਸਟਰ ਸਿੰਘ ਪੋਸਟਰ ਨੂੰ ਲੈ ਕੇ ਸਿੱਖ ਪਛਾਣ ਦਾ ਮੁੱਦਾ ਜਿਹੜਾ ਬਣ ਗਿਆ। ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜੇਦ ਦੇ ਨਾਲ ਜੁੜਿਆ WHO ਜਿਹੜਾ ਆਪਣਾ ਵਰਲਡ ਹੈਲਥ ਆਰਗਨਾਈਜੇਸ਼ਨ ਜਿਹੜੀ ਹੈ ਉਹਦਾ ਵਿਵਾਦ ਜੁੜ ਗਿਆ। ਟਰੰਪ ਦਾ $5,000 ਦਾ ਜਿਹੜਾ ਇੱਕ ਲਾਲਚ ਦੇ ਰਿਹਾ ਲੋਕਾਂ ਨੂੰ, ਕਹਿੰਦਾ ਕਿ ਭਾਈ ਜੇ ਮੈਂ ਕਾਇਮ ਰਿਹਾ ਆਪਣੀ ਸੀਟ ਦੇ ਉੱਤੇ, ਜੇ ਮੈਂ ਜਿੱਤ ਗਿਆ ਤੇ ਹਰ ਵੋਟਰ ਨੂੰ $5,000 ਜਿਹੜਾ ਦਵਾਂਗੇ। ਤੇ ਇਹਦੇ ਬਾਰੇ ਜਿਹੜਾ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਜਿਹੜੀ ਹੈ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ। ਤੇ ਦੂਸਰੇ ਪਾਸੇ ਉਹ ਨਾਲ ਕਹਿ ਰਿਹਾ ਜਿਹੜੇ ਵੀ ਬਿਜ਼ਨਸਮੈਨ ਨੇ ਨਾਲ ਉਹਨਾਂ ਨੂੰ ਜਿਹੜਾ ਅਮੈਰੀਕਨ ਸ਼ੇਅਰ ਬਾਜ਼ਾਰ ਦੇ ਵਿੱਚ ਹਿੱਸੇਦਾਰੀ ਦਿੱਤੀ ਜਾਏਗੀ, ਪਰ ਜਿਹੜਾ ਇੰਨੇ ਟ੍ਰਿਲੀਅਨ ਦਾ ਲੋਨ ਜਾਂ ਹੋਰ ਸਾਰੀਆਂ ਚੀਜ਼ਾਂ ਕਰਜ਼ਾ ਚੜਾ ਦਿੱਤਾ, ਲੱਗਦਾ ਕਿ ਉਹਦਾ ਹਿੱਸਾ ਵੰਡਣ ਦੀ ਗੱਲ ਅਸਲ 'ਚ ਕਰਦਾ ਹੋਣਾ। ਜਿੱਥੋਂ ਕਮਾਈ ਹੁੰਦੀ ਆ ਉਹ ਥੋੜ੍ਹੀ ਲੇਖੇ ਲਾਉਣਾ ਹੈ। ਦੂਸਰੇ ਪਾਸੇ ਭਾਰਤ ਦੀ ਵਪਾਰ ਨੀਤੀ ਜਿਹੜੀ ਹੈ USA ਤੇ ਯੂਰਪੀਅਨ ਯੂਨੀਅਨ ਦੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਤੇ ਇਰਾਨ ਅਮਰੀਕਾ ਤਣਾਅ ਜਿਹੜਾ ਵੱਧ ਗਿਆ, ਤੇ ਇਹ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਉਹਨਾਂ ਦੇ ਪਿੱਛੇ ਛੁਪੇ ਸਵਾਲ ਜਿਹੜੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਓ ਫਿਰ ਸਭ ਤੋਂ ਪਹਿਲਾਂ ਗੱਲਬਾਤ ਪਾਉਂਦੇ ਹਾਂ BJP ਦੀ, ਜੋ ਹਾਲਾਤ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ। BJP ਜਿਹੜੀ ਹੈ ਪੰਜਾਬ ਯਾਤਰਾ, ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਅੰਗ ਸੰਗ ਚੱਲਣਗੇ ਆਪ ਦੇ ਵਿੱਚੋਂ ਆਏ ਸੰਸਦ ਮੈਂਬਰ ਜਿਹੜੇ ਨੇ। ਰਾਘਵ ਚੱਡਾ ਤੇ ਪਾਠਕ ਅੱਜ ਭਾਜਪਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ। ਆਪ ਦੇ ਵਿੱਚੋਂ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋਏ ਅੱਧੀ ਦਰਜਨ ਸੰਸਦ ਮੈਂਬਰ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਚਿਹਰਾ ਜਿਹੜਾ ਬਣਨਗੇ। ਭਾਜਪਾ ਇਹਨਾਂ ਸੰਸਦ ਜਿਹੜੇ ਮੈਂਬਰਾਂ ਨੂੰ ਯਾਤਰਾ ਦੇ ਵਿੱਚ ਅਹਿਮ ਭੂਮਿਕਾ ਦੇਵੇਗੀ, ਕਿਉਂਕਿ ਇਹ ਨੇਤਾ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵੱਡੀ ਜ਼ਿੰਮੇਵਾਰੀ ਬਤੌਰ ਆਪ ਆਗੂ ਨਿਭਾ ਚੁੱਕੇ ਨੇ। ਅੱਜ ਪਹਿਲੀ ਵਾਰ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ 6 ਸੰਸਦ ਮੈਂਬਰ ਸ਼ਾਮਲ ਹੋਏ ਨੇ, ਜਿਨ੍ਹਾਂ ਨੇ ਆਪ ਨੂੰ ਅਲਵਿਦਾ ਆਖ ਕੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ। ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਰਹਿ ਚੁੱਕੇ ਤੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੰਸਦ ਮੈਂਬਰ ਰਾਘਵ ਚੱਡਾ ਦੇ ਸੰਦੀਪ ਪਾਠਕ ਅੱਜ ਭਾਜਪਾ ਦੀ ਜਿਹੜੀ ਆ ਮੀਟਿੰਗ ਦੇ ਵਿੱਚ ਸ਼ਾਮਲ ਹੋ ਗਏ ਨੇ। ਭਾਜਪਾ ਹੀ ਬਣੇ ਸੰਸਦ ਮੈਂਬਰ ਰਾਘਵ ਚੱਡਾ ਤੇ ਸੰਦੀਪ ਪਾਠਕ ਤੋਂ ਇਲਾਵਾ ਬਿਕਰਮਜੀਤ ਸਿੰਘ ਸਾਨੀ, ਹਰਭਜਨ ਸਿੰਘ ਭੱਜੀ ਤੇ ਰਜਿੰਦਰ ਗੁਪਤਾ ਤੇ ਅਸ਼ੋਕ ਮਿੱਤਲ ਭਾਜਪਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ। ਪਹਿਲੀ ਵਾਰ ਹੈ ਕਿ ਇਹ ਗਰੁੱਪ ਦੇ ਰੂਪ ਦੇ ਵਿੱਚ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ ਪੁੱਜੇ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਦੇ ਬਾਰੇ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਰਿਹਾ ਸ਼ੁਰੂ ਹੋ ਚੁੱਕਿਆ ਹੈ, ਤੇ ਰਾਘਵ ਚੱਡਾ ਦਾ ਆਪ ਨੂੰ ਛੱਡਣ ਮਗਰੋਂ ਪੰਜਾਬ ਦਾ ਇਹ ਦੂਜਾ ਦੌਰਾ ਹੈ। ਉਹ ਪਹਿਲਾਂ ਲੁਧਿਆਣਾ ਮੀਟਿੰਗ ਦੇ ਵਿੱਚ ਵੀ ਜਿਹੜੇ ਆਪਣਾ ਜਿਹੜਾ ਆ ਚੁੱਕੇ ਨੇ। ਹਾਲ ਹੀ ਦੇ ਵਿੱਚ ਰਾਘਵ ਚੱਡਾ ਨੇ ਮੁਹਾਲੀ ਤੋਂ ਆਪਣੇ ਵੋਟ ਹਟਾਏ ਜਾਣ ਤੋਂ ਜਿਹੜਾ ਸੀ ਪੰਜਾਬ ਦੀ ਆਪ ਸਰਕਾਰ ਦੇ ਉੱਤੇ ਤਲਖ ਵੀ ਜਿਹੜਾ ਖੜੇ ਕੀਤੇ ਸਨ, ਨਿਰਾਸ਼ਾ ਜਤਾਈ ਸੀ। ਡਾਕਟਰ ਸੰਦੀਪ ਪਾਠਕ ਭਾਜਪਾ ਦੇ ਵਿੱਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪੰਜਾਬ ਪੁੱਜ ਰਹੇ ਨੇ ਤੇ ਪੰਜਾਬ ਭਾਜਪਾ ਯਾਤਰਾ ਦੇ ਵਿੱਚ ਇਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦੇਵੇਗੀ। ਸੰਸਦ ਮੈਂਬਰ ਰਜਿੰਦਰ ਗੁਪਤਾ ਲੁਧਿਆਣਾ ਤੇ ਬਰਨਾਲਾ ਦੇ ਵਿੱਚ ਯਾਤਰਾ ਦੇ ਲਈ ਅਹਿਮ ਭੂਮਿਕਾ ਨਿਭਾਉਣਗੇ। ਅਪ੍ਰੈਲ 2026 ਦੇ ਵਿੱਚ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਭੇਜੇ ਗਏ 7 ਸੰਸਦ ਮੈਂਬਰਾਂ ਚੋਂ 6 ਸੰਸਦ ਮੈਂਬਰਾਂ ਨੇ ਭਾਜਪਾ ਦਾ ਪੱਲਾ ਜਿਹੜਾ ਫੜ ਲਿਆ ਪਿਛਲੇ ਸਮੇਂ, ਜਦੋਂ ਕਿ ਸੰਤ ਬਲਵੀਰ ਸਿੰਘ ਜਿਹੜੇ ਨੇ ਸੀਚੇਵਾਲ ਹਾਲੇ ਵੀ ਆਪ ਦਾ ਜਿਹੜਾ ਹਿੱਸਾ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਪੰਜਾਬ ਚੋਣਾਂ ਤੋਂ ਪਹਿਲਾਂ ਆਪ ਦਾ ਵੱਡਾ ਕਦਮ, ਮੁੱਖ ਮੰਤਰੀ ਮਾਨ ਤੇ ਚੀਮਾ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਸ਼ਾਮਲ ਕਰ ਲਏ ਗਏ ਨੇ ਤੇ ਅਰਵਿੰਦ ਕੇਜਰੀਵਾਲ ਮੁੜ ਆਪ ਦੇ ਕੌਮੀ ਕਨਵੀਨਰ ਜਿਹੜੇ ਨੇ ਬਣ ਗਏ ਨੇ। ਕਿਹੜਾ ਬਾਹਰੋਂ ਲਿਆਉਣੇ ਹੈ। ਆਮ ਆਦਮੀ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ ਦਸ ਮੈਂਬਰੀ ਸਿਆਸੀ ਮਾਮਲਿਆਂ ਦੇ ਬਾਰੇ ਕਮੇਟੀ ਜਿਹੜੀ ਹੈ PAC ਵਿਚ ਸ਼ਾਮਲ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਵੇਲੇ ਵਿਵਾਦਾਂ ਦੇ ਵਿਚ ਘੇਰੇ ਹੋਏ ਹੈ, ਉਨ੍ਹਾਂ ਨੂੰ ਵੀ PAC ਦੇ ਵਿਚ ਸ਼ਾਮਲ ਕਰਕੇ ਪਾਰਟੀ ਦੇ ਪੰਜਾਬ ਦੇ ਵਿਚ ਨੰਬਰ 2 ਦੇ ਆਗੂਆਂ ਹੋਣ ਦਾ ਜਿਹੜਾ ਸੁਨੇਹਾ ਦੇ ਦਿੱਤਾ ਗਿਆ। ਪਾਰਟੀ ਦੀ ਅਹਿਮ ਬਾਡੀ ਦੇ ਵਿਚ ਦਲਿਤ ਭਾਈਚਾਰੇ ਨੂੰ ਪ੍ਰਤੀਨਿਧਤਾ ਵੀ ਜਿਹੜੀ ਦਿੱਤੀ ਹੈ। ਦਿੱਲੀ ਦੇ ਸਾਬਕਾ ਮੰਤਰੀ ਤੇ ਪੰਜਾਬ ਦੇ ਵਿਚ ਪਾਰਟੀ ਮਾਮਲਿਆਂ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਵੀ ਮੈਂਬਰ ਦੇ ਵਜੋਂ ਸ਼ਾਮਲ ਕੀਤਾ। ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ PAC ਦੇ ਵਿਸ਼ੇਸ਼ ਜਿਹੜੇ ਨੇ ਸੱਦੇ ਗਏ ਮੈਂਬਰ ਰਹੇ ਮਾਨ ਹੁਣ ਪੱਕੇ ਮੈਂਬਰ ਬਣ ਚੁੱਕੇ ਹੈ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦਾ ਪੰਜਾਬ ਦੇ ਵਿਚ ਵੱਡਾ ਚਿਹਰਾ ਨੇ, ਜਿਨ੍ਹਾਂ ਤੇ ਪੰਜਾਬ ਚੋਣਾਂ ਦੀ ਅਹਿਮ ਜਿੰਮੇਵਾਰੀ ਟਿੱਕੀ ਹੋਈ ਹੈ। ਖਾਸ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿਚ ਪ੍ਰਸ਼ਾਸਕੀ ਕੰਮਾਂ ਦੇ ਵਿਚ ਸ਼ਾਮਲ ਪਾਰਟੀਆਂ ਦੀਆਂ 2 ਸਿਆਸੀ ਹਸਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਤੇ ਵਿਭਵ ਕੁਮਾਰ ਨੂੰ 23 ਮੈਂਬਰੀ ਕੌਮੀ ਕਾਰਜਕਾਰਨੀ ਦੇ ਵਿਚ ਸ਼ਾਮਲ ਕੀਤਾ ਹੈ। ਘੁੰਮਣ ਦਾ ਜਿਹੜਾ ਨਾਮ ਹਾਲ ਹੀ ਦੇ ਵਿਚ ਕੈਸ਼ ਫਾਰ ਟਰਾਂਸਫਰ ਐਂਡ ਲੈਂਡ ਫਰਾਡ ਤਬਾਦਲੇ ਦੇ ਲਈ ਜਿਹੜਾ ਨਗਦੀ ਅਤੇ ਜ਼ਮੀਨ ਘਪਲਿਆਂ ਦੇ ਜਿਹੜਾ ਕਥਿਤ ਮਾਮਲੇ ਦੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ED ਦੀ ਜਾਂਚ ਦੇ ਵਿਚ ਗੂੰਜਿਆ ਸੀਗਾ। ਇਸ ਕਦਮ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਨੂੰ ਸੰਗਠਨਾਤਮਕ ਜਿਹੜਾ ਰਣਨੀਤੀ ਉਮੀਦਵਾਰਾਂ ਦੀ ਚੋਣ ਤੇ ਚੋਣ ਮੁਹਿੰਮ ਦੀ ਯੋਜਨਾਬੰਦੀ ਵਿਚ ਸਿੱਧੀ ਭੂਮਿਕਾ ਜਿਹੜੀ ਮਿਲਦੀ ਹੈ। ਇਹ ਨਿਜੁਕਤੀਆਂ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਅਹਿਮ ਸੂਬੇ ਵਜੋਂ ਦੇਖਦੀ ਹੈ। ਪੰਜਾਬ ਨੂੰ ਦਿੱਲੀ ਦੇ ਵਿਚ ਸੱਤਾ ਤੋਂ ਬਾਹਰ ਹੋਣ ਦੇ ਕਾਰਨ ਪੰਜਾਬ ਇਸ ਦੇ ਲਈ ਜਿਹੜਾ ਮੁੱਖ ਵੱਡੇ ਰਾਜ ਦੀ ਸਰਕਾਰ ਤੇ ਸਭ ਤੋਂ ਮਹੱਤਵਪੂਰਨ ਚੋਣ ਪ੍ਰਦਰਸ਼ਨੀ ਬਣਿਆ ਹੋਇਆ। ਇੱਕ ਪਾਸੇ ਲੋਕਾਂ ਦੇ ਵੱਲੋਂ ਇਨ੍ਹਾਂ ਸਿਆਸੀ ਪਾਰਟੀਆਂ ਦਾ ਵਿਦਰੋਹ ਹੈ ਤੇ ਦੂਜੇ ਪਾਸੇ ਪਾਰਟੀਆਂ ਦੇ ਵੱਲੋਂ ਨਵੇਂ 5 ਜਿਹੜਾ ਸਾਲ ਰਾਜਨੀਤੀ ਦੀ ਰਣਨੀਤੀ ਜਿਹੜੀ ਘੜੀ ਗਈ ਹੈ, ਇਨ੍ਹਾਂ ਨੂੰ ਅਹੁਦੇ ਬਖਸ਼ੇ ਜਾ ਰਹੇ ਨੇ ਤੇ ਲੋਕਾਂ ਦਾ ਮੂੰਹ ਹੋਰ ਚੜਾਉਣ ਦੇ ਲਈ ਇਸ ਤੋਂ ਸਾਬਤ ਇਹ ਵੀ ਜਿਹੜਾ ਹੋ ਜਾਂਦਾ ਹੈ ਕਿ ਜਿੰਨਾ ਵੀ ਧੱਕਾ ਵੱਧ ਤੋਂ ਵੱਧ ਜੋ ਕਰਦਾ ਹੈ ਲੋਕਾਂ ਦੇ ਨਾਲ, ਉਹਨਾਂ ਨੂੰ ਓਨਾ ਹੀ ਵੱਡਾ ਜਿਹੜਾ ਅਹੁਦੇ ਦੇ ਨਾਲ ਵੀ ਜਿਹੜਾ ਨਵਾਜਿਆ ਜਾਂਦਾ ਹੈ। ਦੂਸਰੇ ਪਾਸੇ ਜੋ ਮਾਮਲਾ ਬਣਿਆ ਹੋਇਆ ਆਪਣਾ ਗੁਲਜ਼ਾਰ ਸਿੰਘ ਉਹਨਾਂ ਦਾ, ਨਾ ਫੁੱਲ ਚੁਗਾਂਗੇ ਨਾ ਭੋਗ ਪਾਵਾਂਗੇ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਦੇ ਵਿਚ ਪਰਿਵਾਰ ਦਾ ਵੱਡਾ ਅੱਜ ਬਿਆਨ ਰਿਹਾ। ਸਾਬਕਾ CM ਚੰਨੀ ਨੇ CBI ਜਾਂਚ ਦੇ ਉੱਤੇ ਵਿੱਤ ਮੰਤਰੀ ਚੀਮਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ, ਬਰਖਾਸਤ ਕੀਤਾ ਜਾਵੇ ਗੁਲਜ਼ਾਰ ਸਿੰਘ ਦਾ ਜ਼ਬਰਦਸਤੀ ਅੰਤਮ ਸੰਸਕਾਰ ਕਰਵਾਉਣ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਅੱਜ ਨਿਸ਼ਾਨਾ ਜਿਹੜਾ ਸਾਧ ਦਿੱਤਾ ਹੈ। ਪੀੜਤ ਪਰਿਵਾਰ ਨੂੰ ਭਾਜਪਾ ਆਗੂਆਂ ਦਾ ਵਫਦ ਵੀ ਜਿਹੜਾ ਅੱਜ ਮਿਲ ਕੇ ਆਇਆ। ਜ਼ਿਲ੍ਹਾ ਸੰਗਰੂਰ ਦੇ ਜਿਹੜਾ ਪਿੰਡ ਹੈ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਦੇ ਵਿਚ ਅੱਜ ਨਵਾਂ ਹੀ ਮੋੜ ਦੇਖਣ ਨੂੰ ਮਿਲਿਆ, ਜਦੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੇ ਸਰਕਾਰੀ ਦਾਅਵੇ ਰੱਦ ਕਰ ਦਿੱਤੇ ਤੇ ਅੱਜ ਜਾਰੀ ਵੀਡੀਓ ਦੇ ਵਿਚ ਮ੍ਰਿਤਕ ਗੁਲਜ਼ਾਰ ਸਿੰਘ ਦੇ 3 ਲੜਕੇ ਤੇ ਮ੍ਰਿਤਕ ਦੀ ਪਤਨੀ ਨਜ਼ਰ ਆਏ ਨੇ ਇਕੱਠੇ, ਤੇ ਹੁਣ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਕੇ ਸੰਸਕਾਰ ਕਰਨ ਦੇ ਇਲਜ਼ਾਮ ਲਾਏ ਨੇ। ਮਜ਼ਦੂਰ ਗੁਲਜ਼ਾਰ ਸਿੰਘ ਦਾ ਸਖ਼ਤ ਜਿਹੜਾ ਸੀ ਪੁਲਿਸ ਪਹਿਰੇ ਦੇ ਹੇਠ ਸੰਸਕਾਰ ਹੋਇਆ ਸੀ ਤੇ ਸੰਸਕਾਰ ਮੌਕੇ ਵਿਵਾਦ ਵੀ ਜਿਹੜਾ ਖੜੇ ਹੋਏ। ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਵੀਡੀਓ ਦੇ ਵਿਚ ਇਹ ਦਾਅਵਾ ਕੀਤਾ ਅੱਜ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਉੱਤੇ ਭਾਰੀ ਦਬਾਅ ਬਣਾਇਆ ਜਿਸ ਦੇ ਵਜੋਂ ਉਨ੍ਹਾਂ ਨੂੰ ਜਿਹੜਾ ਸੰਸਕਾਰ ਕਰਨਾ ਪਿਆ। ਅੱਜ ਪਰਿਵਾਰ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਲੱਗ ਜਾਵੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਸਮਾਂ ਮ੍ਰਿਤਕ ਮੈਂਬਰ ਦੇ ਨਾਂ ਤਾਂ ਉਹ ਫੁੱਲ ਚੁਗਣਗੇ ਤੇ ਨਾ ਹੀ ਭੋਗ ਸਮਾਗਮ ਦੇ ਉਹਦੇ ਉੱਤੇ ਕੀਤੇ ਜਾਣਗੇ। ਪਰਿਵਾਰ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਪ੍ਰਸ਼ਾਸਨ ਨੇ ਪਰਿਵਾਰ ਨੂੰ ਗੁੰਮਰਾਹ ਜਿਹੜਾ ਕਰਕੇ ਧੱਕੇ ਦੇ ਨਾਲ ਸੰਸਕਾਰ ਕਰਵਾਇਆ। ਪਰਿਵਾਰ ਨੇ ਸਿਰਫ ਜਿਹੜਾ ਇਨਸਾਫ਼ ਦੀ ਮੰਗ ਕੀਤੀ ਤੇ ਪੰਜਾਬ ਦੇ ਲੋਕਾਂ ਤੋਂ ਸਾਥ ਮੰਗਿਆ ਕਿ ਸਰਕਾਰ ਜਿਹੜੀ ਹੈ ਸੰਸਕਾਰ ਵਾਲੇ ਦਿਨ ਮ੍ਰਿਤਕ ਦੇ ਲੜਕੇ ਨੇ ਪੁਲਿਸ ਜਾਂਚ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਸੀ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਹੋਣ ਦੀ ਵੀ ਜਿਹੜੀ ਗੱਲ ਕਹੀ ਸੀ, ਪਰ ਅੱਜ ਮੁੱਦਾ ਜਿਹੜਾ ਦੂਸਰੇ ਪਾਸੇ ਹੁੰਦਾ ਨਜ਼ਰ ਆਇਆ। ਉਸ ਸਮੇਂ ਲੜਕੇ ਨੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦੇ ਜਿਹੜਾ ਸਹਿਮਤੀ ਬਣਨ ਦਾ ਵੀ ਦਾਅਵਾ ਕੀਤਾ ਸੀ ਵੀਡੀਓ ਦੇ ਵਿੱਚ। ਇਸੇ ਤਰ੍ਹਾਂ ਦੂਸਰੀ ਖਬਰ ਦੇ ਉੱਤੇ ਚੱਲੀਏ ਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਤੁਰੰਤ ਜਿਹੜੀ ਹੈ ਪੈਰਵੀ ਕਰਨ ਦੀ ਹਦਾਇਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਹੈ ਕਿ ਉਹ ਬਕਾਇਆ ਮਹਿੰਗਾਈ ਭੱਤੇ DA ਦੇ ਭੁਗਤਾਨ ਸੰਬੰਧੀ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਅਪੀਲ ਦੀ ਜਿਹੜੀ ਤੁਰੰਤ ਪੈਰਵਾਈ ਕਰੇ। ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਸੂਬਾ ਸਰਕਾਰ ਆਪਣੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਵਿੱਚ ਤਕਨੀਕੀ ਖਾਮੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਬਹਾਨਾ ਬਣਾ ਕੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਲਟਕਾ ਕੇ ਨਹੀਂ ਰੱਖ ਸਕਦੀ ਹੈ। ਕਹਿੰਦੇ ਸਾਡੇ ਨਾਲ ਖੇਡਾ ਨਾ ਖੇਡੋ ਭਾਈ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ਅਦਾਲਤ ਦੇ ਨਾਲ ਖੇਡਾਂ ਖੇਡਣ ਜਾਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੁਹਾਨੂੰ ਅਪੀਲ ਕਰਨ ਦਾ ਪੂਰਾ ਹੱਕ ਹੈ, ਕਿਰਪਾ ਕਰਕੇ ਉਸ ਹੱਕ ਦੀ ਵਰਤੋਂ ਕਰਦਿਆਂ ਅਦਾਲਤ ਤੋਂ ਫੈਸਲਾ ਲਓ। ਫਿਰ ਅਦਾਲਤ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਕੇਂਦਰ ਸਰਕਾਰ ਦੀ ਤਰਜ਼ ਦੇ ਉੱਤੇ ਬਕਾਇਆ DA DR ਦੀਆਂ ਕਿਸ਼ਤਾਂ ਜਾਰੀ ਕਰਨ ਦੇ 3 ਅਗਸਤ ਦੇ ਹੁਕਮਾਂ ਦੀ ਤਾਮੀਲ ਨਾ ਕਰਨ ਦੇ ਨਾਲ ਸੰਬੰਧਿਤ ਅਰਜ਼ੀਆਂ ਦੇ ਉੱਤੇ ਸੁਣਵਾਈ ਕਰ ਰਹੀ ਸੀ। ਮਤਲਬ ਕਿ ਇੱਕ ਪਾਸੇ ਤਾਂ ਹੁਕਮ ਹੋਇਆ ਕਰਨ ਦੇ ਨਾਲ ਵਿਆਜ ਦੇ ਨਾਲ ਦੇਣਾ ਪੈਣਾ ਹੈ, ਜਿਹੜੀ ਡੇਟ ਵੀ ਲੰਘ ਗਈ ਹੈ, ਤੇ ਦੂਸਰੇ ਪਾਸੇ ਆਪ ਕੋਰਟ ਚਲ ਗਏ ਹੈ, ਤੇ ਹੁਣ ਜੱਜ ਸਾਹਿਬ ਕਹਿੰਦੇ ਭਾਈ ਜੇ ਤੁਸੀਂ ਕੋਰਟ ਚ ਆ ਹੀ ਗਏ ਹੋ ਤਾਂ ਫਿਰ ਹੁਣ ਸਾਡਾ ਵੀ ਸੁਣੋ, ਜੇ ਤੁਸੀਂ ਸਾਡੇ ਦੱਸੇ ਹੋਏ ਨਿਯਮਾਂ ਦੇ ਉੱਤੇ ਨਹੀਂ ਚੱਲਣਾ ਤਾਂ ਫਿਰ ਤੁਹਾਨੂੰ ਸੁਣਨਾ ਪੈਣਾ। ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਦਾਇਰ ਅਪੀਲ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵਿੱਚ ਹੈ। ਅਪੀਲ ਦੇ ਲਈ 90 ਦਿਨਾਂ ਦੀ ਮਿਆਦ ਉਪਲਬਧ ਹੈ। ਇਸ ਦੇ ਉੱਤੇ ਬੈਂਚ ਨੇ ਕਿਹਾ ਕਿ ਸਰਕਾਰ ਦੇ ਅਪੀਲ ਦੇ ਅਧਿਕਾਰ ਦੇ ਉੱਤੇ ਕੋਈ ਸਵਾਲ ਨਹੀਂ ਹੈ, ਪਰ ਮਾਮਲੇ ਨੂੰ ਇਸ ਤਰ੍ਹਾਂ ਲਟਕਾ ਕੇ ਨਹੀਂ ਰੱਖਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਅਸੀਂ ਮਾਮਲਾ 1 ਹਫ਼ਤੇ ਦੇ ਲਈ ਮੁਲਤਵੀ ਕਰ ਰਹੇ ਹਾਂ, ਅਗਲੇ ਹਫ਼ਤੇ ਤੱਕ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਦੇ ਉੱਤੇ ਸੁਣਵਾਈ ਕਰਵਾਓ, ਤੇ ਨਹੀਂ ਤਾਂ ਫਿਰ ਅਸੀਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸੁਣਵਾਈ ਫਿਰ ਆਪ ਕਰਾਂਗੇ। ਦੂਸਰੇ ਪਾਸੇ ਕੋਰਟ ਦੇ ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਵੀ ਜਿਹੜਾ ਮੋਰਚਾ ਬੰਨ ਲਿਆ। ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ, ਜਿਹੜੇ ਪੈਨਸ਼ਨਰ ਨੇ, ਉਨ੍ਹਾਂ ਤੇ ਰਿਟਾਇਰਮੈਂਟ ਲਾਭਾਂ ਦੇ ਦਾਅਵਿਆਂ ਦੀ ਜਿਹੜੀ ਦੁਬਾਰਾ ਜਾਂਚ ਦੇ ਹੁਕਮ ਹੋ ਗਏ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹੈ ਕਿ ਉਹ ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਗ੍ਰੈਚੁਇਟੀ, ਛੁੱਟੀਆਂ ਦੇ ਬਦਲੇ ਨਗਦੀ ਲੀਵ ਐਨਕੈਸ਼ਮੈਂਟ ਜਿਹੜੀ ਹੈ ਤੇ ਐਸ਼ੋਰੈਂਟ ਕੈਰੀਅਰ ਜਿਹੜਾ ਪ੍ਰੋਗਰੈਸ਼ਨ ਸਕੀਮ ਜਿਹੜੀ ਹੈ ACPS ਸਮੇਤ ਹੋਰ ਸੇਵਾ ਮੁਕਤੀ ਲਾਭਾਂ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਨਵੇਂ ਸਿਰੇ ਤੋਂ ਤੁਰੰਤ ਜਾਂਚ ਕਰੇ। ਅਦਾਲਤ ਨੇ ਸੂਬਾ ਸਰਕਾਰ ਨੂੰ 22 ਦਸੰਬਰ 2025 ਦੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ ਹੈ SOP ਅਤੇ ਮੌਜੂਦਾ ਨਿਯਮਾਂ ਦੇ ਅਨੁਸਾਰ ਲੋੜੀਂਦੇ ਸੁਧਾਰਤਮਕ ਕਦਮ ਚੁੱਕਣ ਦੇ ਲਈ ਕਿਹਾ। ਇਹ ਫੈਸਲਾ ਜਸਟਿਸ ਸੰਦੀਰ ਮੋਦਗਿੱਲ ਦੀ ਜਿਹੜੀ ਬੈਂਚ ਦੇ ਵੱਲੋਂ 65 ਪਟੀਸ਼ਨਾਂ ਦੇ ਨਿਪਟਾਰੇ ਦੇ ਦੌਰਾਨ ਸੁਣਾਇਆ। ਅਦਾਲਤ ਨੇ ਮੁਲਾਜ਼ਮਾਂ ਦੇ ਵਿਅਕਤੀਗਤ ਦਾਅਵਿਆਂ ਦੇ ਉੱਤੇ ਸਿੱਧਾ ਜਿਹੜਾ ਫੈਸਲਾ ਦੇਣ ਦੀ ਬਜਾਏ ਇਨ੍ਹਾਂ ਸਾਰੇ ਮਾਮਲਿਆਂ ਦੀ ਮੁੜ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਟਾਇਰ 2 ਸ਼ਿਕਾਇਤ ਨਿਵਾਰਨ ਕਮੇਟੀ ਜਿਹੜੀ ਹੈ ਉਹਨੂੰ ਸੌਂਪੀ ਹੈ। ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਦਾ ਪ੍ਰਭਾਵ ਜਿਹੜਾ ਸੂਬਾ ਭਰ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਉੱਤੇ ਪੈਂਦਾ ਹੈ। ਮਾਮਲੇ ਦੀ ਸੁਣਵਾਈ ਦੇ ਦੌਰਾਨ ਜਸਟਿਸ ਮੋਦਗਿੱਲ ਨੇ ਨੋਟ ਕੀਤਾ ਹੈ ਕਿ ਇਨ੍ਹਾਂ ਪਟੀਸ਼ਨਾਂ ਦੇ ਵਿੱਚ ਪੈਨਸ਼ਨ, ਪ੍ਰੋਵਿਜ਼ਨਲ ਪੈਨਸ਼ਨ ਜਿਹੜੀ ਹੈ, ਰਿਟਾਇਰਮੈਂਟ ਅਤੇ ਨਾਲ ਸਮੇਂ ਦੇ ਉੱਤੋਂ ਜਿਹੜਾ ਬਕਾਇਆ, ਦੇਰ ਦੇ ਨਾਲ ਮਿਲੇ ਲਾਭਾਂ ਤੇ ਵਿਆਜ, ਹੋਰ ਸੇਵਾ ਮੁਕਤੀ ਬਕਾਇਆ ਦੇ ਦਾਅਵੇ ਸ਼ਾਮਲ ਨੇ। ਇਸ ਤੋਂ ਇਲਾਵਾ ਕਈ ਪਟੀਸ਼ਨਰਾਂ ਨੇ ਜਿਹੜਾ ਲਾਭਾਂ ਦੇ ਵਿੱਚ ਹੋਈ ਦੇਰੀ ਅਤੇ ਉਸਦੇ ਵਿਆਜ ਨਾ ਮਿਲਣ ਦਾ ਵੀ ਜਿਹੜਾ ਮੁੱਦਾ ਵੀ ਚੁੱਕਿਆ ਸੀ। ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜਿਹੜਾ ਪਰਸੋਨਲ ਵਿਭਾਗ ਦੇ ਵੱਲੋਂ ਪਹਿਲਾਂ ਹੀ ਰਿਟਾਇਰਮੈਂਟ ਲਾਭਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਤੁਰੰਤ ਨਿਪਟਾਰੇ ਦੇ ਲਈ ਇੱਕ SOP ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਵੱਖ ਵੱਖ ਪੱਧਰਾਂ ਦੇ ਉੱਤੇ 3 ਪੱਧਰੀ ਸ਼ਿਕਾਇਤ ਜਿਹੜੀ ਹੈ ਉਹ ਆਪਣਾ ਨਿਵਾਰਨ ਕਮੇਟੀਆਂ ਬਣਾਈਆਂ ਗਈਆਂ। ਸੂਬਾ ਸਰਕਾਰ ਦੇ ਵਕੀਲ ਨੇ ਭਰੋਸਾ ਦਿੱਤਾ ਕਿ ਇਨ੍ਹਾਂ 65 ਮਾਮਲਿਆਂ ਦੀ ਜਾਂਚ ਟਾਇਰ 2 ਕਮੇਟੀ ਵੱਲੋਂ ਕੀਤੀ ਜਾਏਗੀ, ਜਿਸ ਦੇ ਵਿੱਚ ਵਿਭਾਗ ਦੇ ਮੁਖੀ, ਲੇਖਾ ਸ਼ਾਖਾ ਦੇ SAS, ਕੇਡਰ ਦੇ ਜਿਹੜੇ ਅਧਿਕਾਰੀ, ਕਾਨੂੰਨੀ ਸਲਾਹਕਾਰ ਅਤੇ ਹੋਰ ਸੰਬੰਧਿਤ ਅਧਿਕਾਰੀ ਸ਼ਾਮਲ ਨੇ। ਜਸਟਿਸ ਮੋਦਗਿੱਲ ਨੇ ਜਿਹੜਾ ਸਖ਼ਤ ਰੁੱਖ ਅਪਣਾਉਂਦਿਆਂ ਆਖਿਆ ਕਿ ਕਮੇਟੀ ਦੇ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਸਿਰਫ਼ ਇੱਕ ਰਸਮੀ ਕਾਰਵਾਈ ਜਾਂ ਵਿਭਾਗ ਦੇ ਪੁਰਾਣੇ ਰੁੱਖ ਤੱਕ ਜਿਹੜੀ ਹੈ ਸੀਮਤ ਨਹੀਂ ਹੋਣੀ ਚਾਹੀਦੀ ਹੈ। ਕਮੇਟੀ ਨੂੰ ਹਰੇਕ ਮਾਮਲੇ ਦੀ ਹਰ ਪਹਿਲੂ ਤੋਂ ਸੁਤੰਤਰ ਅਤੇ ਨਵੇਂ ਸਿਰੇ ਤੋਂ ਜਾਂਚ ਕਰਨੀ ਪਵੇਗੀ। ਅਦਾਲਤ ਨੇ ਨਿਰਦੇਸ਼ ਦਿੱਤੇ ਨੇ ਕਿ ਹਰੇਕ ਕੇਸ ਦੇ ਸੇਵਾ ਰਿਕਾਰਡ, ਪੁਰਾਣੇ ਹੁਕਮਾਂ, ਸਰਕਾਰੀ ਨਿਯਮਾਂ ਅਤੇ ਦੇਰੀ ਦੇ ਕਾਰਨਾਂ ਦਾ ਵਿਅਕਤੀਗਤ ਤੌਰ ਦੇ ਉੱਤੇ ਵਿਸ਼ਲੇਸ਼ਣ ਕੀਤਾ ਜਾਵੇਗਾ। ਖਾਸ ਤੌਰ ਦੇ ਉੱਤੇ ਲਾਭਾਂ ਦੇ ਵਿੱਚ ਹੋਈ ਦੇਰੀ ਦੇ ਵਿਆਜ ਦੇ ਦਾਅਵਿਆਂ ਦੇ ਬਾਰੇ ਅਦਾਲਤ ਨੇ ਹਦਾਇਤ ਕਰ ਦਿੱਤੀ ਹੈ ਕਿ ਜਿੱਥੇ ਵੀ ਰਿਕਾਰਡ ਤੋਂ ਦੇਰੀ ਸਪਸ਼ਟ ਹੁੰਦੀ ਹੈ ਉੱਥੇ ਕਮੇਟੀ ਨੂੰ ਦੇਰੀ ਦੇ ਸਮੇਂ ਅਤੇ ਵਿਆਜ ਦੇ ਹੱਕ ਦੇ ਬਾਰੇ ਇੱਕ ਸਪਸ਼ਟ ਫੈਸਲਾ ਦਰਜ ਕਰਨਾ ਹੋਵੇਗਾ। ਕਾਨੂੰਨੀ ਮੁੱਦਿਆਂ 'ਚ ਇਕਸਾਰਤਾ ਬਣਾਏ ਰੱਖਣ ਦੇ ਲਈ ਹਾਈਕੋਰਟ ਨੇ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ TPS ਵਾਲੀਆ ਨੂੰ ਇਸ ਕਮੇਟੀ ਦੇ ਵਾਧੂ ਜਿਹੜਾ ਮੈਂਬਰ ਦੇ ਵਜੋਂ ਨਾਮਜ਼ਦ ਕਰ ਦਿੱਤਾ ਤੇ ਅਦਾਲਤ ਨੇ ਸਪਸ਼ਟ ਕਰਤਾ ਕਿ ਪਟੀਸ਼ਨਰਾਂ ਦੀਆਂ ਜਿਹੜੀਆਂ ਅਰਜ਼ੀਆਂ ਨੂੰ ਪ੍ਰਤੀ ਬੇਨਤੀ ਵਜੋਂ ਜਿਹੜਾ ਲਿਆ ਜਾਵੇਗਾ ਤੇ ਲੋੜ ਪੈਣ ਦੇ ਉੱਤੇ ਉਹਨਾਂ ਨੂੰ ਆਪਣਾ ਪੱਖ ਰੱਖਣ ਤੇ ਦਸਤਾਵੇਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਊਗਾ। ਕਮੇਟੀ ਨੂੰ ਇਨ੍ਹਾਂ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਕੇ ਯੋਗ ਹੁਕਮ ਜਾਰੀ ਕਰਨ ਦੇ ਨਿਰਦੇਸ਼ ਜਿਹੜੇ ਨੇ ਦੇ ਦਿੱਤੇ ਗਏ ਨੇ। ਦੂਸਰੇ ਪਾਸੇ ਕਾਂਗਰਸ ਦੀ ਸਾਰ ਲਈਏ ਤੇ ਪਾਇਲਟ ਦੇ ਜਿਹੜਾ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਲੱਗ ਪਏ ਨੇ ਕਾਂਗਰਸੀ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਦਰਬਾਰ ਦੇ ਵਿੱਚ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰਨੀ ਸ਼ੁਰੂ ਕਰਤੀ ਹੈ। ਸਚਿਨ ਪਾਇਲਟ ਦੇ ਨਾਲ ਕਾਂਗਰਸੀ ਨੇਤਾ ਪਲੇਠੀ ਮੁਲਾਕਾਤ ਕਰਕੇ ਵਧਾਈਆਂ ਦੇ ਰਹੇ ਨੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਚਿਨ ਪਾਇਲਟ ਦੀ ਅਗਵਾਈ ਤੋਂ ਬਾਗੋ ਬਾਗ ਜਿਹੜਾ ਨਜ਼ਰ ਆ ਰਿਹਾ। ਕਾਂਗਰਸ ਹਾਈਕਮਾਂਡ ਦੇ ਤਰਫੋਂ ਪੰਜਾਬ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਤਬਦੀਲ ਕੀਤੇ ਜਾਣ ਮਗਰੋਂ ਖਾਸ ਕਰਕੇ ਚੰਨੀ ਧੜੇ ਦੇ ਵਿੱਚ ਜਿਹੜਾ ਖੁਸ਼ਨੁਮਾ ਰੋਹ ਜਿਹੜਾ ਦੇਖਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਸਚਿਨ ਪਾਇਲਟ ਦੇ ਨਾਲ ਪਹਿਲੀ ਮਿਲਣੀ ਦੇ ਵਿੱਚ ਸਭ ਤੋਂ ਅੱਛਾ ਹੋਣ ਦਾ ਅਹਿਸਾਸ ਦਿੱਤਾ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵੀ ਜਿਹੜੇ ਸਨ ਤੇ ਸੀਨੀਅਰ ਕਾਂਗਰਸੀ ਨੇਤਾ ਰੰਧਾਵਾ ਨੇ ਮਿਲਣੀ ਮਗਰੋਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਮੰਗ ਜਨਤਕ ਤੌਰ ਦੇ ਉੱਤੇ ਨਹੀਂ ਕੀਤੀ ਤੇ ਨਾ ਹੀ ਅਜਿਹਾ ਕਿਤੇ ਜਿਹੜਾ ਕੋਈ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਵੀ ਅਜਿਹਾ ਕਿਤੇ ਨਹੀਂ ਕਿਹਾ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਤੇ ਚੰਨੀ ਨੇ ਕਿਹਾ ਕਿ ਸਚਿਨ ਪਾਇਲਟ ਦੀ ਨਿਯੁਕਤੀ ਦੇ ਨਾਲ ਹੁਣ ਨਵੀਂ ਉਮੀਦ ਜਾਗੀ ਹੈ, ਖਾਸ ਕਰਕੇ ਵਰਕਰਾਂ ਦੇ ਵਿੱਚ ਜੋਸ਼ ਆ ਗਿਆ। ਉਨ੍ਹਾਂ ਕਿਹਾ ਕਿ ਹੁਣ ਅੱਛਾ ਮਾਹੌਲ ਬਣੇਗਾ ਤੇ ਇਕੱਠੇ ਹੋ ਕੇ ਚੰਗੀ ਸਰਕਾਰ ਬਣਾਵਾਂਗੇ। ਇਸ ਤੋਂ ਪਹਿਲਾਂ ਵੀ ਜਿਹੜਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੋ ਦਿਨ ਪਹਿਲਾਂ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਨਵੇਂ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਸਚਿਨ ਪਾਇਲਟ ਅੱਗੇ ਹੁਣ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੀ ਧੜੇਬੰਦੀ ਹੋਵੇਗੀ। ਦੇਖਣਾ ਹੋਵੇਗਾ ਕਿ ਉਹ ਇਸ ਸੰਕਟ ਨੂੰ ਕਿਵੇਂ ਜਿਹੜਾ ਨਜਿੱਠਦੇ ਨੇ। ਇਸ ਤਰ੍ਹਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧੀਏ ਤੇ ਮਿਸਟਰ ਸਿੰਘ ਪੋਸਟਰ ਕਿ ਅਮਰੀਕਾ ਕਪਾਣੀ ਸੌਂਦ ਅਤੇ ਥਿੰਦ ਨੂੰ ਭੁੱਲ ਗਿਆ ਕਹਿੰਦੇ, ਜਿਨ੍ਹਾਂ ਨੇ ਇੰਟਰਨੈਟ ਨੂੰ ਬਣਾਇਆ, ਫਾਈਬਰ ਕੇਬਲ ਬਣਾਈ ਹੈ ਕਪਾਣੀ ਸਾਹਿਬ। ਸਿੱਖਾਂ ਦੇ ਖਿਲਾਫ਼ ਪੋਸਟਰ ਦੇ ਉੱਤੇ ਭਾਜਪਾ ਦਾ ਸਵਾਲ ਜਿਹੜਾ ਆਇਆ, ਭਾਜਪਾ ਨੇ ਅੱਜ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਉਨ੍ਹਾਂ ਪੋਸਟਰਾਂ ਦੇ ਉੱਤੇ ਸਖ਼ਤ ਇਤਰਾਜ਼ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਨੂੰ ਮਿਸਟਰ ਸਿੰਘ ਦੇ ਵਜੋਂ ਲੇਬਲ ਕੀਤਾ ਗਿਆ। ਜਿਵੇਂ ਕਿ ਟਰੰਪ ਵੀ ਕਹਿੰਦਾ ਹੈ ਬਿਆਨਾਂ ਦੇ ਵਿੱਚ ਆਪਣੇ, ਜਿਹਦੇ ਸਪੀਚ ਕੀਤੀ ਹੈ, ਕਹਿੰਦਾ ਮਿਸਟਰ ਸਿੰਘ ਤੁਹਾਨੂੰ ਮਤਲਬ ਕਿ ਗੱਡੀ ਚਲਾਉਣੀ ਨਹੀਂ ਆਉਂਦੀ। ਕਿਹਾ ਕਿ ਕਈ ਉਦਮੀ ਜਿਹੜੇ ਸਿੱਖਾਂ ਨੇ ਆਪਣੀ ਕਾਬਲੀਅਤ ਅਤੇ ਲਗਨ ਦੇ ਨਾਲ ਅਮਰੀਕਾ ਨੂੰ ਅਮੀਰ ਬਣਾਇਆ। ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਲਿਖੇ ਇੱਕ ਬਿਆਨ ਦੇ ਵਿੱਚ ਭਾਜਪਾ ਬੁਲਾਰੇ RP ਸਿੰਘ ਨੇ ਇੱਕ ਅਧਿਕਾਰਤ ਅਮਰੀਕੀ ਸਰਕਾਰੀ ਦੇਸ਼ ਨਿਕਾਲੇ ਦੀ ਜਿਹੜੀ ਮੁਹਿੰਮ ਦੇ ਵਿੱਚ ਸਿੱਖ ਪਛਾਣ ਅਤੇ ਸਿੰਘ ਉਪਨਾਮ ਨੂੰ ਇੱਕ ਵਿਅੰਗ ਜਿਹੜਾ ਕੈਰੀਕੇਚਰ ਦੇ ਵਜੋਂ ਵਰਤੇ ਜਾਣ ਦੇ ਉੱਤੇ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਚਲੋ ਸ਼ੁਕਰ ਹੈ ਚੰਗਾ ਕੰਮ ਕੀਤਾ ਕੁਝ ਨਾ ਕੁਝ। ਤੇ RP ਸਿੰਘ ਨੇ ਜਿਹੜਾ ਕਿਹਾ ਕਿ ਅਮਰੀਕਾ ਨੂੰ ਆਪਣੇ ਜਿਹੜਾ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਪਰ ਕਾਨੂੰਨ ਲਾਗੂ ਕਰਨਾ ਕਦੇ ਵੀ ਨਸਲੀ ਜਾਤੀਗਤ ਜਾਂ ਧਾਰਮਿਕ ਰੂੜੀਵਾਦੀ ਸੋਚ ਜਿਹੜੀ ਹੈ ਉਹਦਾ ਬਹਾਨਾ ਨਹੀਂ ਬਣਨਾ ਚਾਹੀਦਾ। ਵੈਸੇ ਹਰ ਚੀਜ਼ ਦੇ ਵਿੱਚ BJP ਜਾਂ ਆਪਣੀ ਬਦਨਾਮੀ ਖੱਟਦੀ ਹੈ, ਪਰ ਐਤਕੀ SGPC ਤੋਂ ਪਹਿਲਾਂ ਜਿਹੜਾ ਮੋਰਚਾ ਮਾਰ ਗਏ ਨੇ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ, ਚਲੋ ਉਹਨਾਂ ਦਾ ਜਵਾਬ ਦੇਣਾ ਵੀ ਬਣਦਾ ਹੈ, ਅਧਿਕਾਰਤ ਕਹਿ ਸਕਦੇ ਹਾਂ, ਉਹਦਾ ਕਿਤੇ ਨਾ ਕਿਤੇ ਫਰਕ ਵੀ ਪੈਂਦਾ ਹੈ ਜਦੋਂ ਬਰਾਬਰ ਦੀ ਟੱਕਰ ਹੁੰਦੀ ਹੈ, ਦੇਸ਼ ਦੀ ਗੱਲ ਆਉਂਦੀ ਹੈ। ਉਹਨਾਂ ਪੁੱਛਿਆ ਕਿ ਅਮਰੀਕਾ ਫਾਈਬਰ ਆਪਟਿਕਸ ਦੇ ਜਿਹੜੇ ਮੋਢੀ ਨੇ ਡਾਕਟਰ ਨਰਿੰਦਰ ਸਿੰਘ ਕਪਾਣੀ ਅਮਰੀਕੀ ਕਾਂਗਰਸ ਦੇ ਲਈ ਚੁਣੇ ਗਏ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ ਅਮਰੀਕੀ ਦਲੀਪ ਸਿੰਘ ਸੌਂਦ ਤੇ ਨਾਗਰਿਕਤਾ ਅਤੇ ਧਾਰਮਿਕ ਆਜ਼ਾਦੀ ਦੇ ਲਈ ਲੜਨ ਵਾਲੇ ਸਿੱਖ ਅਮਰੀਕੀ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ। ਤੇ ਨਾਲ ਇੱਕ ਨਾਮ ਮੈਂ ਵੀ ਜੋੜ ਦਿੰਦਾ, ਜਦੋਂ ਅਮਰੀਕਾ ਪੂਰੀ ਇਕੋਨੋਮਿਕਸ ਜਿਹੜਾ ਪੂਰਾ ਡਾਵਾਂਡੋਲ ਸੀ, ਬੈਂਕਰਾਪਸ ਅਮਰੀਕਾ ਹੋ ਰਿਹਾ ਸੀ ਤੇ ਮਨਮੋਹਨ ਸਿੰਘ ਕਾਂਗਰਸ ਤੋਂ ਜਿਹੜੇ ਸਨ ਪੀਐਮ ਉਹ ਵੀ ਜਿਹੜੇ ਸਿੱਖ ਹੀ ਸਨ ਭਾਈ ਟਰੰਪ ਸਾਹਿਬ ਤੇ ਉਹਨਾਂ ਨੇ ਹੀ ਜਿਹੜਾ ਤੁਹਾਡਾ ਮੁਲਕ ਜਿਹੜਾ ਸੇਵ ਕੀਤਾ ਸੀ ਤੇ ਬਚਾਇਆ ਸੀ ਇਹ ਸਾਰੇ ਮਾਹੌਲ ਦੇ ਵਿੱਚੋਂ ਬਾਹਰ ਕੱਢ ਕੇ ਲਿਆਏ ਸਨ ਉਹਨਾਂ ਦੀਆਂ ਦਿੱਤੀਆਂ ਹੋਈਆਂ ਐਡਵਾਈਸ ਤੁਹਾਡੇ ਕੰਮ ਆਈਆਂ ਅੱਜ ਤਾਂ ਤੁਸੀਂ ਖੜੇ ਹੋ। ਭਾਜਪਾ ਆਗੂ ਨੇ ਸੱਤਾਧਾਰੀ ਪਾਰਟੀ ਦੇ ਵੱਲੋਂ ਬੋਲਦਿਆਂ ਕਿਹਾ ਕਿ ਸਿੱਖ ਅਮਰੀਕਾ ਦੇ ਵਿੱਚ ਸਿਰਫ ਟਰੱਕ ਚਲਾਉਣ ਦੇ ਲਈ ਨਹੀਂ ਆਏ, ਅਸੀਂ ਵਿਗਿਆਨੀਆਂ, ਕਿਸਾਨਾਂ, ਉਦਮੀਆਂ, ਸੈਨਿਕਾਂ, ਲੋਕ ਸੇਵਕਾਂ ਅਤੇ ਰਾਸ਼ਟਰ ਨਿਰਮਾਤਾਵਾਂ ਦੇ ਵਜੋਂ ਆਏ ਹਾਂ। ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖਾਂ ਨੇ ਅਮਰੀਕਾ ਦੀ ਅਰਥ ਵਿਵਸਥਾ, ਵਿਗਿਆਨਕ ਤਰੱਕੀ, ਖੇਤੀਬਾੜੀ, ਹਥਿਆਰਬੰਦ ਫੌਜਾਂ ਅਤੇ ਜਨਤਕ ਜੀਵਨ ਦੇ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਯੋਗਦਾਨ ਦੇ ਪਿਛੋਕੜ ਦੇ ਵਿੱਚ ਅਮਰੀਕੀ ਸਰਕਾਰ ਦੀ ਮੁਹਿੰਮ ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਦਰਸਾਇਆ ਗਿਆ ਹੈ, ਮਿਸਟਰ ਸਿੰਘ ਨੂੰ ਇੱਕ ਰੂੜੀਵਾਦੀ ਤੌਰ ਦੇ ਉੱਤੇ ਵਰਤਿਆ ਗਿਆ ਹੈ ਤੇ ਡੂੰਘੀ ਤਰ੍ਹਾਂ ਅਪਮਾਨਜਨਕ ਮੰਨਦੇ ਹਾਂ। ਸਿੰਘ ਨੇ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ਦਾ ਨਹੀਂ ਸਗੋਂ ਇੱਕ ਮਾਣ ਮਤੇ ਭਾਈਚਾਰੇ ਦਾ ਅਪਮਾਨ ਹੈ ਜਿਸ ਦੇ ਮੈਂਬਰਾਂ ਨੇ ਅਮਰੀਕਾ ਦੇ ਲਈ ਕੰਮ ਕੀਤਾ ਤੇ ਸੇਵਾ ਕੀਤੀ ਹੈ ਤੇ ਕੁਰਬਾਨੀਆਂ ਦਿੱਤੀਆਂ ਨੇ। ਹਰ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰੋ ਪਰ ਇਹ ਮਾਣ ਨਿਰਪੱਖਤਾ ਤੇ ਸਤਿਕਾਰ ਦੇ ਨਾਲ ਕਰੋ। ਸਿੱਖ ਪਛਾਣ ਨੂੰ ਕਦੇ ਵੀ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਇਸ ਦੇ ਦੌਰਾਨ ਆਰ ਪੀ ਸਿੰਘ ਉਨ੍ਹਾਂ ਨੇ ਵਾਸ਼ਿੰਗਟਨ ਦੇ ਵਿੱਚ ਸੰਬੰਧਿਤ ਅਧਿਕਾਰੀਆਂ ਤੱਕ ਭਾਰਤ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਪਹੁੰਚਾਉਣ ਜਿਹੜਾ ਦੀ ਅਪੀਲ ਕਰਦਿਆਂ ਐਕਸ ਦੇ ਉੱਤੇ ਵੀ ਜਿਹੜਾ ਗੌਰ ਨੂੰ ਜਿਹੜਾ ਟੈਗ ਕੀਤਾ ਹੈ। ਦੂਸਰੇ ਪਾਸੇ ਸ਼ਲਾਘਾ ਕਰਨੀ ਚਾਹੀਦੀ ਹੈ, ਚਲੋ ਚੰਗਾ ਕੰਮ ਕੀਤਾ ਜੀ, ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਨਾਂ ਦਾ ਜਵਾਬ ਦੇਣਾ ਬਣਦਾ ਸੀ ਤੇ ਪਹਿਲਕਦਮੀ ਕੀਤੀ ਹੈ, ਸ਼ਲਾਘਾ ਕਰਨੀ ਬਣਦੀ ਹੈ। ਦੂਸਰੇ ਪਾਸੇ ਆਪਣਾ ਸ਼ੇਖ ਹਸੀਨਾ ਦੀ ਧੀ ਜਿਹੜੀ ਹੈ ਸਾਇਮਾ ਵਾਜ਼ੇਦ ਨੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ WHO ਦੇ ਖੇਤਰੀ ਜਿਹੜਾ ਮੁਖੀ ਵਜੋਂ ਅਹੁਦਾ ਜਿਹੜਾ ਛੱਡਿਆ ਉਹਦੇ ਬਾਰੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਵਿਸ਼ਵ ਸਿਹਤ ਸੰਗਠਨ WHO ਦੀ ਦੱਖਣ ਪੂਰਬੀ ਏਸ਼ੀਆ ਦੀ ਮੁਖੀ ਅਤੇ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜ਼ੇਦ ਨੇ ਸੰਯੁਕਤ ਰਾਸ਼ਟਰ ਏਜੰਸੀ ਤੇ ਬੰਗਲਾਦੇਸ਼ੀ ਅਧਿਕਾਰੀਆਂ ਦੇ ਵੱਲੋਂ ਧੋਖਾਧੜੀ ਦੀਆਂ ਜਾਂਚਾਂ ਦੇ ਚਲਦਿਆਂ ਬੁੱਧਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਵਾਜ਼ੇਦ ਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਮੱਧ 2024 ਦੇ ਆਸ ਪਾਸ ਉਸਦੇ ਖਿਲਾਫ਼ ਇਕ ਘਾਤਕ ਵਿਦਰੋਹ ਤੋਂ ਬਾਅਦ ਹਸੀਨਾ ਦੇ ਤਖ਼ਤਾ ਪਲਟ ਦਾ ਨਤੀਜਾ ਉਸਦੀ ਸਿਆਸੀ ਸਹਿਯੋਗੀਆਂ ਤੋਂ ਪਰੇ ਤੇ ਉਸਦੇ ਪਰਿਵਾਰਕ ਮੈਂਬਰਾਂ ਤੱਕ ਕਿਵੇਂ ਫੈਲ ਗਿਆ। ਹਸੀਨਾ ਦੇ ਕਈ ਸਹਿਯੋਗੀਆਂ ਨੂੰ ਬੰਗਲਾਦੇਸ਼ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਸਮੇਤ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਉਹ ਹਸੀਨਾ ਵਾਂਗ ਜਲਾ ਵਤਨੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ। WHO ਨੇ ਜਿਹੜਾ ਵਾਜ਼ੇਦ ਜਿਸਨੇ 2024 ਦੇ ਸ਼ੁਰੂ ਦੇ ਵਿੱਚ 5 ਸਾਲਾਂ ਦੇ ਕਾਰਜਕਾਲ ਦੇ ਲਈ ਆਪਣੇ ਦੱਖਣ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਦੇ ਵਜੋਂ ਅਹੁਦਾ ਸੰਭਾਲਿਆ ਸੀ, ਉਨ੍ਹਾਂ ਨੂੰ ਪਿਛਲੇ ਸਾਲ ਦੇ ਅੰਤ ਦੇ ਵਿੱਚ ਬਿਨਾਂ ਤਨਖਾਹ ਪ੍ਰਸ਼ਾਸਕੀ ਛੁੱਟੀ ਦੇ ਉੱਤੇ ਰੱਖ ਦਿੱਤਾ ਸੀ। ਉਸ ਨੂੰ ਪਹਿਲੀ ਵਾਰ ਜੁਲਾਈ 2025 ਦੇ ਵਿੱਚ ਛੁੱਟੀ ਦੇ ਉੱਤੇ ਭੇਜਿਆ ਗਿਆ ਜਦੋਂ ਬੰਗਲਾਦੇਸ਼ ਦੇ ਭ੍ਰਿਸ਼ਟਾਚਾਰ ਰੋਧੀ ਕਮਿਸ਼ਨ ਨੇ ਜਿਹੜਾ ਸੀ ਜਿਸਨੇ ਹਸੀਨਾ ਦੀ ਜਗ੍ਹਾ ਅੰਤਰਮ ਸਰਕਾਰ ਬਣਾਈ ਸੀ ਉਸਦੇ ਨਾਲ ਮਾਰਚ ਦੇ ਵਿੱਚ ਉਸ ਉੱਤੇ ਧੋਖਾਧੜੀ ਤੇ ਜਾਲਸਾਜ਼ੀ ਦੇ ਦੋਸ਼ ਲਗਾਉਂਦੇ ਹੋਏ ਦਰਜ ਕੀਤੇ। ਰਾਈਟਰਸ ਦੇ ਵੱਲੋਂ ਲਿਖੇ ਗਏ 3 ਜੁਲਾਈ 2026 ਨੂੰ WHO ਨੂੰ ਉਸਦੇ ਵਕੀਲਾਂ ਦੇ ਇੱਕ ਵੱਖਰੇ ਹੀ ਪੱਤਰ ਦੇ ਅਨੁਸਾਰ WHO ਨੇ ਵਾਜ਼ੇਦ ਦੇ ਉੱਤੇ ਚੀਨ ਦੀ ਆਪਣੀ ਯਾਤਰਾ ਦੇ ਸੰਬੰਧ ਦੇ ਵਿੱਚ ਵਿੱਤੀ ਧੋਖਾਧੜੀ ਕਰਨ ਤੇ ਉਸਦੀਆਂ ਅਕਾਦਮਿਕ ਯੋਗਤਾਵਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਤੇ ਵਾਜ਼ੇਦ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਜਿਹੜਾ ਕੀਤਾ ਹੈ। ਟਰੰਪ ਸਾਹਿਬ ਕਹਿੰਦੇ ਨੇ ਭਾਈ ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ $5,000 ਤੇ ਕੀਤੀ ਹੈ ਡੈਮੋਕਰੇਟਸ ਦੀ ਜਿਹੜੀ ਨਿੰਦਾ। ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਮਿਡ ਟਰਮ ਚੋਣਾਂ ਹੋਣ ਵਾਲੀਆਂ ਨੇ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਐਲਾਨ ਕਰ ਦਿੱਤਾ ਕਿਉਂਕਿ ਕਿਤੇ ਨਾ ਕਿਤੇ ਡਰ ਹੈ। ਪਿਛਲੇ ਮਹੀਨੇ ਉਹਨਾਂ ਦਾ 36% ਬਣਦਾ ਸੀਗਾ ਜੋ ਅੰਕੜੇ ਆਏ ਸੀ ਕਿ ਭਾਈ ਜਿੱਤ ਦੇ ਆਸਾਰ ਬਣਦੇ ਹੈ, ਪਰ ਹੁਣ 6% ਹੋਰ ਥੱਲੇ ਡਿੱਗ ਗਏ ਨੇ। 30% ਤੋਂ ਥੱਲੇ ਲੋਕ ਜਿਹੜੇ ਨੇ ਉਹ ਪਸੰਦ ਬਣੇ ਨੇ ਟਰੰਪ ਦੀ। ਹੁਣ ਤੱਕ ਡਲਾਸ ਦੇ ਵਿੱਚ ਰਿਪਬਲਿਕਨ ਨੈਸ਼ਨਲ ਮਿਡ ਟਰਮ ਜਿਹੜੀ ਹੈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਪਾਰਟੀ ਹਾਊਸ ਆਫ ਰੀਪ੍ਰੈਜੈਂਟੇਟਿਵਜ਼ ਅਤੇ ਸੈਨੇਟ ਦੇ ਵਿੱਚ ਜਿੱਤ ਦਰਜ ਕਰਕੇ ਆਪਣਾ ਬਹੁਮਤ ਬਰਕਰਾਰ ਰੱਖਦੀ ਹੈ ਤਾਂ ਹਰੇਕ ਅਮਰੀਕੀ ਬਾਲਗ ਨਾਗਰਿਕ ਨੂੰ $5,000 ਜਿਹੜਾ ਉਹਦਾ ਟਰੰਪ ਡਿਵੀਡੈਂਡ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਸਾਡੀ ਮਜ਼ਬੂਤ ਆਰਥਿਕਤਾ ਤੇ ਆਰਥਿਕ ਸਫਲਤਾ ਦੀ ਬਦੌਲਤ ਜੇਕਰ ਰਿਪਬਲਿਕਨ ਪਾਰਟੀ ਦੋਵਾਂ ਸਦਨਾਂ ਦੇ ਵਿੱਚ ਜਿੱਤ ਦਰਜ ਕਰਦੀ ਹੈ ਤਾਂ ਮੈਂ ਅਮਰੀਕਾ ਦੇ ਹਰੇਕ ਬਾਲਗ ਨਾਗਰਿਕ ਨੂੰ $5,000 ਦਾ ਡਿਵੀ ਡੈਡ ਜਾਰੀ ਕਰਾਂਗਾ ਤੇ ਟਰੰਪ ਨੇ ਇਸ ਭੁਗਤਾਨ ਦੀ ਤੁਲਨਾ ਕਿਸੇ ਕੰਪਨੀ ਦੇ ਵੱਲੋਂ ਆਪਣੇ ਸ਼ੇਅਰ ਹੋਲਡਰਾਂ ਨੂੰ ਦਿੱਤੇ ਜਾਣ ਵਾਲੇ ਮੁਨਾਫੇ ਦੇ ਨਾਲ ਕਰਤੀ ਹੈ। ਹਾਲਾਂਕਿ ਟਰੰਪ ਨੇ ਇਸ ਰਕਮ ਦੇ ਲਈ ਵੈਸੇ ਦੇ ਨਾ ਤਾਂ ਇਹ ਕੁਝ ਲੈ ਸਕਦੇ ਨੇ ਇੱਦਾਂ ਗਿਫਟ ਤੇ ਨਾ ਦੇ ਸਕਦੇ ਨੇ। ਇੱਕ ਤਰ੍ਹਾਂ ਦੀ ਖੁੱਲੇ ਤੌਰ ਦੇ ਉੱਤੇ ਰਿਸ਼ਵਤ ਹੈ ਜੋ ਸਾਡੇ ਆਪਣੇ ਮੁਲਕਾਂ ਦੇ ਹਾਲਾਤ ਨੇ। ਹੁਣ ਇੱਥੇ ਵੀ ਜਿਹੜਾ ਇਹਨੇ ਸਿਆਸਤ ਦਾ ਸੱਤਿਆਨਾਸ਼ ਕਰ ਦੇਣਾ ਹੈ। ਟਰੰਪ ਨੇ ਇਸ ਰਕਮ ਦੇ ਲਈ ਇੱਕ ਸ਼ਰਤ ਜਿਹੜਾ ਰੱਖ ਦਿੱਤੀ ਹੈ, ਕਹਿੰਦਾ ਹੈ ਕਿ $5,000 ਦੀ ਰਕਮ ਸਿਰਫ ਅਮਰੀਕਾ ਦੇ ਅੰਦਰ ਹੀ ਖਰਚ ਕੀਤੀ ਜਾਣੀ ਚਾਹੀਦੀ ਹੈ, ਬਾਹਰ ਨਹੀਂ, ਕਿਸੇ ਵਿਦੇਸ਼ੀ ਮਾਰਕੀਟ ਦੇ ਵਿੱਚ ਨਹੀਂ। ਪਰ ਪਹਿਲਾਂ ਦੇ ਤਾਂ ਸਹੀ, ਜਾਂ ਲੈਣ ਵਾਲੇ ਜੋ ਕਹਿਣਗੇ ਉਹ ਦੇਖਦੇ ਆ ਲੈਂਦੇ ਆ ਕਿ ਨਹੀਂ ਲੈਂਦੇ ਆ, ਕਿ ਵੋਟਾਂ ਪਾਉਂਦੇ ਆ ਕਿ ਇਸ ਲਾਲਚ ਦੇ ਵਿੱਚ ਆ ਕੇ ਅਮਰੀਕਨ ਵੀ ਵਿਕ ਜਾਂਦੇ ਆ, ਫਿਰ ਬਹੁਤ ਵੱਡਾ ਸਵਾਲ ਖੜਾ ਹੋਏਗਾ। ਪਰ ਇਹ ਪ੍ਰਸਤਾਵ ਕਿਵੇਂ ਲਾਗੂ ਹੋਵੇਗਾ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਵਿਰੋਧੀ ਧਿਰਾਂ ਅਤੇ ਰਾਜਨੀਤਿਕ ਮਾਹਰਾਂ ਦੇ ਵੱਲੋਂ ਇਸ ਐਲਾਨ ਦੀ ਆਲੋਚਨਾ ਕੀਤੀ ਜਾ ਰਹੀ ਹੈ ਪੂਰੇ ਯੂਰਪ ਦੇ ਵਿੱਚ ਵੀ, ਤੇ ਇਸ ਨੂੰ ਵੋਟਰਾਂ ਨੂੰ ਲੁਭਾਉਣ ਦਾ ਜਿਹੜਾ ਇੱਕ ਚੋਣ ਸਟੰਟ ਜਿਹੜਾ ਦੱਸਿਆ ਜਾ ਰਿਹਾ। ਭਾਰਤ ਦੀ ਗੱਲ ਕਰੀਏ ਵਪਾਰ ਨੀਤੀਆਂ ਦੀ, ਜਿਸ ਦੇ ਵਿੱਚ ਯੂਐਸਏ ਭਾਰਤ ਦੀਆਂ ਵਪਾਰ ਨੀਤੀਆਂ ਤੇ ਯੂਐਸਏ ਤੇ ਯੂਰਪੀਅਨ ਯੂਨੀਅਨ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਨਿਯਮਾਂ ਦੇ ਵਿੱਚ ਬਦਲਾਅ ਦੀ ਮੰਗ ਰੱਖੀ ਹੈ। ਭਾਰਤ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਸੰਯੁਕਤ ਰਾਜ ਅਮਰੀਕਾ ਤੇ ਯੂਰਪੀਅਨ ਸੰਘ ਨੇ ਕਈ ਰੈਗੂਲੇਟਰੀ ਅਤੇ ਗੈਰ ਟੈਰਿਫ ਰੁਕਾਵਟਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੁਕਾਵਟਾਂ ਭਾਰਤ ਦੀ ਆਪਣੀ ਆਰਥਿਕਤਾ ਨੂੰ ਖੋਲ੍ਹਣ ਤੇ ਗਲੋਬਲ ਸਪਲਾਈ ਚੇਨਾਂ ਦੇ ਨਾਲ ਏਕੀਕ੍ਰਿਤ ਕਰਨ ਦੇ ਯਤਨਾਂ ਦੇ ਲਾਭਾਂ ਨੂੰ ਜਿਹੜਾ ਕਮਜ਼ੋਰ ਕਰ ਰਹੀਆਂ ਨੇ। ਵਿਸ਼ਵ ਵਪਾਰ ਸੰਗਠਨ WTO ਨੇ ਵਿਖੇ ਭਾਰਤ ਦੀ 8ਵੀਂ ਵਪਾਰੀ ਨੀਤੀ ਸਮੀਖਿਆ ਦੇ ਦੌਰਾਨ ਉਠਾਈਆਂ ਗਈਆਂ ਚਿੰਤਾਵਾਂ ਦੇ ਵਿੱਚ ਉੱਚ ਟੈਰਿਫ ਸੈਨੇਟਰੀ ਅਤੇ ਫਾਈਟੋ ਸੈਨੇਟਰੀ ਜਿਹੜੀ ਹੈ SPS ਉਪਾਅ, ਵਪਾਰ ਅਤੇ ਤਕਨੀਕੀ ਰੁਕਾਵਟਾਂ TBT, ਗੁਣਵੱਤਾ ਨਿਯੰਤਰਣ ਆਦੇਸ਼ ਸੇਵਾਵਾਂ ਤੇ ਡਿਜੀਟਲ ਵਪਾਰ ਦੇ ਉੱਤੇ ਪਾਬੰਦੀਆਂ, ਸਥਾਨਕ ਸਮੱਗਰੀ ਦੀਆਂ ਜ਼ਰੂਰਤਾਂ ਤੇ ਸਰਕਾਰੀ ਖਰੀਦ ਦੇ ਵਿੱਚ ਰੁਕਾਵਟਾਂ ਸ਼ਾਮਲ ਦੱਸੀਆਂ। ਅਮਰੀਕਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਵਪਾਰ ਸਮਝੌਤਿਆਂ ਨੂੰ ਅੱਗੇ ਵਧਾਉਣ ਦੇ ਯਤਨਾਂ ਤੋਂ ਉਤਸ਼ਾਹਿਤ ਹਾਂ। ਇਹ ਪਾਰਦਰਸ਼ਤਾ ਜਿਹੜੀ ਹੈ ਤੇ ਚੰਗੇ ਰੈਗੂਲੇਟਰੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਗੇ। ਪਰ ਭਾਰਤ ਨੂੰ ਟੈਰਿਫ ਨੂੰ ਮਹੱਤਵਪੂਰਨ ਤੌਰ ਦੇ ਉੱਤੇ ਘਟਾਉਣ, ਬੇਲੋੜਾ SPS ਅਤੇ TBT ਉਪਾਵਾਂ ਨੂੰ ਹਟਾਉਣ, ਸੇਵਾਵਾਂ ਤੇ ਡਿਜੀਟਲ ਵਪਾਰ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਤੋਂ ਬਚਣ ਤੇ ਵਿਦੇਸ਼ੀ ਨਿਰਯਾਤਕਾਂ ਅਤੇ ਨਿਵੇਸ਼ਕਾਂ ਦੇ ਨਾਲ ਵਿਤਕਰਾ ਕਰਨ ਵਾਲੇ ਨਿਯਮਾਂ ਨੂੰ ਵਾਪਸ ਲੈਣ ਦੇ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੋਏਗੀ। ਯੂਰਪੀਅਨ ਯੂਨੀਅਨ ਨੇ ਜਿਹੜਾ ਅਨਿਸ਼ਚਿਤਾ ਕਸਟਮ ਪ੍ਰਕਿਰਿਆਵਾਂ ਜਿਹੜੀਆਂ ਨੇ ਬੋਝਲ SPS ਜ਼ਰੂਰਤਾਂ, ਬੌਧਿਕ ਸੰਪਤੀ ਅਧਿਕਾਰਾਂ ਤੇ ਭੂਗੋਲਿਕ ਸੰਕੇਤਾਂ ਦੀ ਸੁਰੱਖਿਆ ਦੇ ਵਿੱਚ ਕਮੀਆਂ ਤੇ ਸਰਕਾਰੀ ਖਰੀਦ ਤੱਕ ਸੀਮਤ ਪਹੁੰਚ ਵਰਗੇ ਮੁੱਦਿਆਂ ਦੇ ਉੱਤੇ ਚਿੰਤਾ ਪ੍ਰਗਟ ਕਰਦੀ ਹੈ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵਿਸ਼ੇਸ਼ ਤੌਰ ਦੇ ਉੱਤੇ ਭਾਰਤ ਦੇ ਗੁਣਵੱਤਾ ਨਿਯੰਤਰਣ ਆਦੇਸ਼ਾਂ QCOS ਦੀ ਜਿਹੜੀ ਵੱਧ ਰਹੀ ਵਰਤੋਂ ਦੇ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਨੇ ਕਿਹਾ ਕਿ ਇਹ ਘਰੇਲੂ ਮਾਪਦੰਡਾਂ ਦੇ ਆਧਾਰ ਦੇ ਉੱਤੇ ਜਿਹੜਾ ਜ਼ਰੂਰਤਾਂ ਪੈਦਾ ਕਰ ਰਹੇ ਨੇ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਥਾਪਿਤ ਮਾਪਦੰਡਾਂ ਤੋਂ ਵੱਖਰੇ ਨੇ, ਯਾਨੀ ਕਿ ਜੋ ਵੀ ਆਪਾਂ ਬਹੁਤ ਵੱਡੇ ਪੱਧਰ ਦੇ ਉੱਤੇ ਖਾਦਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕਰਦੇ ਹਾਂ ਉਹਨਾਂ ਦੀ ਗੱਲ ਕਰਦੇ ਨੇ, ਜਿਨ੍ਹਾਂ ਦੀ ਪਾਲਣਾ ਕਰਨਾ ਮੁਸ਼ਕਲ ਅਤੇ ਬੋਝਲ ਹੈ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਇਸ ਦੇ ਨਾਲ ਭਾਰਤੀ ਬਾਜ਼ਾਰ ਨੂੰ ਵਿਸ਼ਵ ਅਰਥ ਵਿਵਸਥਾ ਤੋਂ ਹੋਰ ਅਲੱਗ ਕਰਨ ਤੇ ਹਾਲ ਹੀ ਦੇ ਸਾਲਾਂ ਦੇ ਵਿੱਚ ਪ੍ਰਾਪਤ ਆਰਥਿਕ ਪ੍ਰਗਤੀ ਨੂੰ ਉਲਟਾਉਣ ਦਾ ਜਿਹੜਾ ਜੋਖਮ ਹੈ। ਯੂਰਪੀਅਨ ਯੂਨੀਅਨ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਨੇ ਇਸ ਮੁੱਦੇ ਨੂੰ ਹੱਲ ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਨੀਤੀ ਆਯੋਗ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਇੱਕ ਸੁਧਾਰਤਮਕ ਜਿਹੜਾ ਪ੍ਰਕਿਰਿਆ ਸ਼ੁਰੂ ਹੋਏਗੀ ਕੀਤੀ ਜਾ ਸਕਦੀ ਹੈ। QCOS ਜਿਹੜਾ ਉਹਨਾਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਨਾਲ ਬਹੁਤ ਸਾਰੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਨੇ, ਕਹਿੰਦੇ ਨੇ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ, ਜਿਸ ਦੇ ਵਿੱਚ $33 ਅਰਬ ਸਾਲਾਨਾ ਖਰਚ ਦੇ ਬਾਵਜੂਦ ਵਿਦਿਆਰਥੀਆਂ ਦੀ ਕਾਰਜਗੁਜ਼ਾਰੀ ਡਿੱਗ ਪਈ ਹੈ। ਆਸਟ੍ਰੇਲੀਆ ਦੀ ਜਿਹੜੀ ਆ ਐਜੂਕੇਸ਼ਨ ਹੈ ਉਹ ਥੱਲੇ ਡਿੱਗ ਰਿਹਾ ਹੈ। ਆਸਟ੍ਰੇਲੀਆਈ ਵਿਦਿਆਰਥੀਆਂ ਦੇ ਪੜ੍ਹਨ ਅਤੇ ਗਣਿਤ ਦੇ ਨਤੀਜੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਏ ਨੇ, ਜਿਸ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਸਾਹਮਣੇ ਵੱਡੀ ਚੁਣੌਤੀ ਖੜੀ ਕਰਤੀ ਹੈ। ਵਿਸ਼ਵ ਪੱਧਰ ਦੇ ਉੱਤੇ ਰੈਂਕਿੰਗ ਕਾਇਮ ਰਹੀ ਹੈ, ਪਰ ਇਸ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਹੋਰ ਦੇਸ਼ਾਂ ਦੇ ਨਤੀਜੇ ਵੀ ਡਿੱਗੇ ਨੇ। ਡਿਜੀਟਲ ਸਿੱਖਣ ਜਿਹੜਾ ਦੇ ਹੁਨਰਾਂ ਦੇ ਵਿੱਚ ਆਸਟ੍ਰੇਲੀਆ 91 ਦੇਸ਼ਾਂ ਦੇ ਵਿੱਚ 9ਵੇਂ ਸਥਾਨ ਤੇ ਆਉਂਦਾ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਜਿਹੜਾ ਡਿਜੀਟਲ ਵਰਤੋਂ ਤੇ ਵਿਦਿਅਕ ਨਤੀਜਿਆਂ ਵਿਚਕਾਰ ਸੰਬੰਧ ਬਾਰੇ ਕਿਹਾ ਕਿ ਜਿੰਨਾ ਜ਼ਿਆਦਾ ਤੁਸੀਂ ਆਨਲਾਈਨ ਰਹਿੰਦੇ ਹੋ ਤੁਹਾਡੇ ਨਤੀਜੇ ਓਨੇ ਹੀ ਨਤੀਜੇ ਘੱਟਦੇ ਨੇ। ਇਸੇ ਕਰਕੇ ਜਾਣੀ ਕਿ ਜਿੰਨਾ ਵੱਧ ਤੋਂ ਵੱਧ ਇੰਟਰਨੈਟ ਦੇ ਉੱਤੇ ਬੱਚੇ ਰਹਿ ਰਹੇ ਨੇ ਉਹਨਾਂ ਦੇ ਨਤੀਜੇ ਮਾੜੇ ਆ ਰਹੇ ਨੇ। ਇਸੇ ਕਰਕੇ ਉਹਨਾਂ ਨੇ ਵਿਦਿਆਰਥੀਆਂ ਦੇ ਲਈ ਡਿਜੀਟਲ ਵਰਤੋਂ ਦੇ ਵਿੱਚ ਕਮੀ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਦੂਜੇ ਪਾਸੇ ਅਧਿਆਪਕ ਵੱਧ ਰਹੀ ਧੱਕੇਸ਼ਾਹੀ ਤੇ ਮਾੜੇ ਵਿਹਾਰ ਅਤੇ ਨੀਤੀ ਨਿਰਮਾਤਾਵਾਂ ਦੇ ਵੱਖ ਵੱਖ ਸੰਦੇਸ਼ਾਂ ਨਾਲ ਵੀ ਜੂਝ ਰਹੇ ਹੈ। ਸੰਘੀ ਸਰਕਾਰ ਸਕੂਲ ਸਿੱਖਿਆ ਦੇ ਲਈ ਹਰ ਸਾਲ ਲਗਭਗ 33 ਅਰਬ ਡਾਲਰ ਖਰਚ ਕਰਦੀ ਹੈ। ਇਸ ਵੱਡੇ ਨਿਵੇਸ਼ ਦੇ ਬਾਵਜੂਦ ਵੀ ਨਤੀਜਿਆਂ ਦੇ ਵਿੱਚ ਗਿਰਾਵਟ ਦੇ ਵਿੱਚ ਸਵਾਲ ਖੜਾ ਕਰਦੀ ਹੈ ਕਿ ਪੈਸਾ ਕਿੱਥੇ ਤੇ ਕਿਵੇਂ ਖਰਚਿਆ ਜਾ ਰਿਹਾ। ਇਸੇ ਦੇ ਦੌਰਾਨ ਹੀ ਵਿਸ਼ੇਸ਼ ਜਿਹੜਾ ਲੋੜਾਂ ਵਾਲੇ ਵੀ ਵਿਦਿਆਰਥੀਆਂ ਦੇ ਲਈ ਵੀ ਚਿੰਤਾ ਵਧੀ ਹੈ। ਕਈ ਨਿੱਜੀ ਸਕੂਲ ਸਹਾਇਤਾ ਕਰਮਚਾਰੀ ਅਤੇ ਪ੍ਰੋਗਰਾਮ ਘਟਾ ਰਹੇ ਨੇ, ਜਦੋਂ ਕਿ ਕੁਝ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ $45,000 ਤੱਕ ਸੰਘੀ ਫੰਡ ਜਿਹੜੇ ਮਿਲਦੇ ਆ। ਹੁਣ ਸਿਰਫ ਵਧੇਰੇ ਫੰਡਿੰਗ ਨਹੀਂ ਸਗੋਂ ਉਸ ਤੋਂ ਬਿਹਤਰ ਵਿਦਿਅਕ ਨਤੀਜੇ ਵੀ ਜਿਹੜੇ ਉਹਦੀ ਮੰਗ ਵੀ ਤੇਜ਼ ਹੋ ਰਹੀ ਹੈ। ਜਾਰਡਨ ਦੇ ਵਿੱਚ ਅਮਰੀਕੀ ਏਅਰਬੇਸ ਦੇ ਉੱਤੇ ਇਰਾਨ ਦਾ ਮਿਜ਼ਾਈਲੀ ਹਮਲਾ ਹੋਇਆ। 8 ਜਿਹੜੇ ਨੇ F-15 ਸਮੇਤ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਨੇ। ਅਮਰੀਕਾ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਇਰਾਨ ਦੇ ਕਈ ਤੇਲ ਟੈਂਕਰ ਤਬਾਹ ਕੀਤੇ ਤੇ ਉੱਥੇ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਜਲਦ ਹੀ ਦਿੱਤਾ ਜਾਊ। CBS ਦੀ ਇੱਕ ਰਿਪੋਰਟ ਦੇ ਮੁਤਾਬਕ ਇਰਾਨ ਨੇ ਜਾਰਡਨ ਦੇ ਵਿੱਚ ਵੀਰਵਾਰ ਤੜਕੇ ਅਮਰੀਕੀ ਏਅਰਬੇਸ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ, ਜਿਸ ਦੇ ਨਾਲ ਅਮਰੀਕਾ ਦੇ ਕਈ ਮਿਲਟਰੀ ਏਅਰਕ੍ਰਾਫਟਾਂ ਨੂੰ ਨੁਕਸਾਨ ਪਹੁੰਚਿਆ। ਜੈਨੀਫਰ ਜੈਕਬਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਦੱਸਿਆ, ਮੁਵਾਫਕ ਸਾਲਟੀ ਏਅਰਬੇਸ ਦੇ ਉੱਤੇ ਹੋਏ ਇਰਾਨੀ ਹਮਲੇ ਦੇ ਵਿੱਚ ਵਾਰਥੋਗ ਦੇ ਨਾਂ ਦੇ ਨਾਲ ਮਸ਼ਹੂਰ ਇੱਕ A-10 ਥੰਡਰਬੋਲਟ ਦਾ ਜਿਹੜਾ ਇੱਕ ਵਿੰਗ ਜਿਹੜਾ ਖੰਭ ਹੈ ਟੁੱਟ ਗਿਆ, ਜਦਕਿ ਲਗਭਗ 8 F-15 ਜਹਾਜ਼ਾਂ ਨੂੰ ਮਾਮੂਲੀ ਨੁਕਸਾਨ ਪੁੱਜਿਆ ਤੇ ਉਨ੍ਹਾਂ ਨੂੰ ਵਾਪਸ ਸਰਵਿਸ ਦੇ ਵਿੱਚ ਲਗਾ ਦਿੱਤਾ ਗਿਆ। ਇਰਾਨੀ ਹਮਲਿਆਂ ਤੋਂ ਬਚਾਅ ਦੇ ਲਈ ਅਮਰੀਕੀ ਫੌਜ ਨੇ 30 ਤੋਂ ਵੱਧ ਜਿਹੜੇ ਨੇ ਪੈਟਰੀਅਟ ਮਿਜ਼ਾਈਲਾਂ ਦਾਗੀਆਂ। ਰਾਤ ਭਰ ਹੋਏ ਇਸ ਨੁਕਸਾਨ ਦੀ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ ਨੇ ਇਰਾਨ ਵੱਲੋਂ ਅਮਰੀਕੀ ਨੇਵੀ ਦੇ ਯੁੱਧ ਪੋਤ ਨੂੰ ਜਿਹੜਾ ਸੀ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਦੇ ਵਿੱਚ ਇਰਾਨ ਦੇ 5 ਟੈਂਕਰਾਂ ਦੇ ਉੱਤੇ ਹਮਲਾ ਕੀਤਾ। ਜੈਨੀਫਰ ਨੇ ਅੱਗੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਸ ਦੇ ਜਵਾਬ ਦੇ ਵਿੱਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 8 ਟੈਂਕਰਾਂ ਤੇ 2 ਯੁੱਧ ਪੋਤਾਂ ਉੱਤੇ ਹਮਲੇ ਕੀਤੇ ਹੈ, ਜਿਨ੍ਹਾਂ ਦੇ ਵਿੱਚ ਜਾਰਡਨ ਦੇ ਵਿੱਚ ਮੌਜੂਦ ਬੇਸ ਵੀ ਸ਼ਾਮਲ ਸੀ। ਅਮਰੀਕਾ ਦੇ ਦਰਜਨਾਂ ਲੜਾਕੂ ਜਹਾਜ਼ ਮੁਵਾਫਕ ਸਾਲਟੀ ਏਅਰਬੇਸ ਦੇ ਉੱਤੇ ਆਪਰੇਟ ਹੁੰਦੇ ਨੇ। ਇਹ ਏਅਰਬੇਸ ਅਮਰੀਕਾ ਦੇ ਲਈ ਇਰਾਨ ਦੇ ਖਿਲਾਫ਼ ਆਪਰੇਸ਼ਨ ਦੇ ਲਈ ਇੱਕ ਅਹਿਮ ਜਿਹੜਾ ਏਅਰ ਪਾਵਰ ਹੱਬ ਦਾ ਜਿਹੜਾ ਕੰਮ ਕਰਦਾ ਹੈ। ਅਮਰੀਕਾ ਨੇ ਇਸ ਹਫ਼ਤੇ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਇਰਾਨ ਦੇ 5 ਟੈਂਕਰ ਡੁਬੋ ਦਿੱਤੇ ਸਨ ਤੇ ਇਰਾਨ ਨੇ ਜਵਾਬ ਦੇ ਵਿੱਚ ਇਲਾਕੇ ਦੇ ਵਿੱਚ ਕਈ ਅਮਰੀਕੀ ਬੇਸਾਂ ਤੇ ਸਹਿਯੋਗੀਆਂ ਦੇ ਉੱਤੇ ਬੰਬਾਰੀ ਕੀਤੀ ਹੈ। ਸਰਕਾਰੀ ਇਰਨਾ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਇੱਕ ਤੈਅ ਸਜ਼ਾ ਦੇ ਦੇਣ ਦੇ ਵਾਲੇ ਆਪਰੇਸ਼ਨ ਦੇ ਤਹਿਤ ਜਾਰਡਨ ਦੇ ਵਿੱਚ ਅਮਰੀਕੀ ਅਲ ਅਜ਼ਰਾਕ ਬੇਸ ਦੇ ਉੱਤੇ ਭਾਰੀ ਮਿਜ਼ਾਈਲ ਹਮਲੇ ਵੀ ਕੀਤੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ, ਮੰਦਭਾਗੀ ਖ਼ਬਰ ਹੈ ਚੀਨ ਤੋਂ। ਚੀਨ ਦੇ ਬੰਦਰਗਾਹ ਦੇ ਉੱਤੇ ਮਾਲਵਾਹਕ ਜਹਾਜ਼ ਦੇ ਵਿੱਚ ਅੱਗ ਲੱਗਣ ਦੇ ਨਾਲ 20 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਅਫਰੀਕਾ ਤੋਂ ਲੋਕ ਤੁਰੇ ਸਨ ਤੇ ਉਹਨਾਂ ਦੀ ਕਿਸ਼ਤੀ ਵਗੈਰਾ ਖਰਾਬ ਹੋ ਗਈ। 18 ਵਿਅਕਤੀ ਜਿਹੜੇ ਨੇ ਮਰੇ, ਪਤਾ ਨਹੀਂ ਕਿੰਨੇ ਦਿਨਾਂ ਦੇ, ਉਹ ਵੀ ਲੱਭੇ ਨੇ ਜੀ, ਮਿਲੇ ਨੇ। ਤੇ ਰਾਸਤੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਅਫਰੀਕਾ ਤੋਂ ਇਨ੍ਹਾਂ ਮੁਲਕਾਂ ਦੇ ਵੱਲ ਨੂੰ ਆ ਰਹੇ ਸਨ, ਪੱਛਮੀ ਮੁਲਕਾਂ ਦੇ ਵੱਲ, ਤੇ ਸਮੁੰਦਰ ਦੇ ਵਿੱਚ ਉਹਨਾਂ ਦੀ ਕਿਸ਼ਤੀ ਜਿਹੜੀ ਹੈ ਖਰਾਬ ਹੋ ਗਈ, ਕਿਤੇ ਇੱਧਰ ਉੱਧਰ ਜਾ ਨਹੀਂ ਸਕੇ, ਖਾਣਾ ਵੀ ਖਤਮ ਹੋ ਗਿਆ, ਪੀਣ ਦਾ ਪਾਣੀ ਵੀ ਖਤਮ ਹੋ ਗਿਆ ਉਹਨਾਂ, ਹਾਲੇ ਕਿ ਏਡੇ ਵੱਡੇ ਸਮੁੰਦਰ ਦੇ ਵਿੱਚ ਪਾਣੀ ਉਹ ਪੀਣ ਯੋਗ ਨਹੀਂ ਨੇ। ਇਸੇ ਕਰਕੇ ਕਹਿੰਦੇ ਭਾਈ ਪਾਣੀ ਬਚਾਓ, ਤੇ ਭੁੱਖੇ ਭਾਣੇ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਕਿੰਨਾ ਸਮਾਂ ਬਤੀਤ ਕਰ ਚੁੱਕੇ। ਤੇ ਉਸ ਤੋਂ ਬਾਅਦ 18 ਬੋਡੀਜ਼ ਜਿਹੜੀਆਂ ਨੇ ਪ੍ਰਾਪਤ ਕੀਤੀਆਂ ਨੇ ਇਨ੍ਹਾਂ ਮੁਲਕਾਂ ਦੀਆਂ, ਉਹਦੇ ਖ਼ਬਰਾਂ ਦੇ ਵਿੱਚ ਇਹ ਚੀਜ਼ ਆਈ ਹੈ। ਇਸੇ ਤਰ੍ਹਾਂ ਹੀ ਜਿਹੜਾ ਲਗਭਗ 20 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਵਿੱਚ ਚੀਨ ਬੰਦਰਗਾਹ ਦੇ ਉੱਤੇ ਮਾਲਵਾਹਕ ਜਹਾਜ਼ 'ਚ 5 ਹੋਰ ਲਾਪਤਾ ਨੇ। ਇਸਦੇ ਵਿੱਚ ਤੇ ਚੀਨ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਾਹੂ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਤਸਵੀਰ ਦੇ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਓਸ਼ੇਨ ਮੈਲੋਡੀ ਨਾਮਕ ਜਹਾਜ਼ ਦੇ ਵਿੱਚ ਵਾਪਰੀ ਹੈ। ਜਹਾਜ਼ ਨਿਗਰਾਨੀ ਵੈਬਸਾਈਟ ਜਿਹੜਾ ਵੈਸਲ ਫਾਈਡਰ ਮੁਤਾਬਕ ਇਹ ਜਹਾਜ਼ ਲਾਈਬੇਰੀਆਈ ਜਹਾਜ਼ ਦੇ ਵਜੋਂ ਰਜਿਸਟਰਡ ਹੈ। ਸਮਾਚਾਰ ਏਜੰਸੀ ਦੀ ਖ਼ਬਰ ਦੇ ਅਨੁਸਾਰ ਜਹਾਜ਼ ਦੇ ਕੁੱਲ 42 ਲੋਕ ਉਹਦੇ ਉੱਤੇ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 12 ਲੋਕਾਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਜੋ ਵੀ ਤੁਹਾਡੇ ਸਵਾਲ ਨੇ, ਗੱਲਾਂ ਬਾਤਾਂ ਨੇ, ਆਖਰ ਦੇ ਵਿੱਚ ਕੁਝ ਸੁਨੇਹੇ ਨੇ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। 5 ਮਿੰਟ ਦਾ ਸਮਾਂ ਹੋਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਜੀ ਸ਼ੁਕਰੀਆ ਜੀ। ਜੱਸੀ ਜੀ ਵੀ ਇਸ ਚੀਜ਼ ਦੇ ਨਾਲ ਸਹਿਮਤ ਹੈ ਆਪਣੇ ਮਲੇਰਕੋਟਲਾ ਤੋਂ, ਕਹਿੰਦੇ ਸਾਰੇ ਸੁਨੇਹੇ ਨਾ ਪੜਿਆ ਕਰੋ ਜੀ। ਭਾਜੀ ਲਾਈਵ ਚੈਟ ਸਾਡੇ ਸਭ ਸਰੋਤਿਆਂ ਦੇ ਆਪਸ ਦੇ ਵਿੱਚ ਪੜ੍ਹਨ ਦੇ ਲਈ ਹੁੰਦੀਆਂ ਨੇ। ਤੁਸੀਂ ਕਦੇ ਕਦੇ ਜਿਹੜਾ ਕਦੇ ਕਦਾ ਹੀ ਵਿੱਚੋਂ ਕੋਈ ਢੁਕਵੀਂ ਜਿਹੀ ਪੜ੍ਹ ਦਿਆ ਕਰੋ, ਸਾਰੀਆਂ ਪੜ੍ਹਨ ਦੀ ਲੋੜ ਨਹੀਂ ਹੁੰਦੀ ਤੁਹਾਨੂੰ, ਕਹਿੰਦੇ ਜੀ। ਸ਼ੁਕਰੀਆ ਜੀ, ਚਲੋ ਤੁਸੀਂ ਮੇਰਾ ਕੰਮ ਸੌਖਾ ਕੀਤਾ ਜੀ। ਨਹੀਂ ਤਾਂ ਕਈ ਦੋਸਤ ਜਿਹੜੇ ਨੇ ਨਾਰਾਜ਼ ਹੋ ਜਾਂਦੇ ਆ ਕਿ ਭਾਈ ਮੇਰਾ ਸੁਨੇਹਾ ਨਹੀਂ ਪੜ੍ਹਿਆ ਜੀ, ਕਿਉਂਕਿ ਜ਼ਿਆਦਾਤਰ ਦੋਸਤੋ ਫਤਿਹ ਸਾਂਝੀ ਕਰਦੇ ਆ ਸਾਰੇ ਹੀ, ਅਤੇ ਉਹ ਸਮਾਂ ਵੀ ਕਾਫੀ ਲੱਗ ਜਾਂਦਾ ਉਹਦੇ ਵਿੱਚ, ਉਹਦੇ ਨਾਲੋਂ ਇਹੀ ਕੋਸ਼ਿਸ਼ ਕਰ ਲਿਆ ਕਰੋ ਇੱਕੋ ਵਾਰੀ ਫਤਿਹ ਸਾਂਝੀ ਕਰ ਲਿਆ ਕਰੋ, ਅਤੇ ਉਹਦੇ ਨਾਲ ਵੀ ਸਮਾਂ ਹਰ ਕਿਸੇ ਦਾ ਬਚਦਾ। ਅਤੇ ਪਹਿਲੇ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਸੀ, ਅਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਹੋਰ ਸੁਨੇਹੇ ਆ ਉਹਨਾਂ ਦੇ ਨਾਲ ਆਪਾਂ ਸਾਂਝ ਪਾਉਂਦੇ ਹਾਂ, ਜਿਸ ਦੇ ਵਿੱਚ ਆਪਣੇ ਗੱਲਬਾਤ ਕਰ ਰਹੇ ਨੇ ਗੁਰੀਮਾਨ ਜੀ ਦੇ ਬਹੁਤ ਸਾਰੇ ਅੱਗੇ ਸੁਨੇਹੇ ਨੇ, ਖ਼ਬਰਾਂ ਦੇ ਮੁਤਾਬਕ ਉਹਨਾਂ ਦੀ ਸਾਂਝ ਪਾਉਂਦੇ ਹਾਂ। ਅਤੇ ਇਸੇ ਤਰ੍ਹਾਂ ਰਜਿੰਦਰ ਜੀਰਾ ਜੀ ਨੇ ਬਾਕਮਾਲ ਮੁਹੰਮਦ ਜੀ ਦੀ ਤਾਰੀਫ ਕੀਤੀ ਸੀ ਅਤੇ ਸ਼ੁਕਰੀਆ ਕੀਤਾ ਉਹਨਾਂ ਨੇ। ਗੁਰੀਮਾਨ ਜੀ ਕਹਿੰਦੇ ਆ, ਬਾਈ ਕੋਈ ਪ੍ਰੈਸ਼ਰ ਨਹੀਂ ਪਾਇਆ, ਲਾਲਚ ਦਿੱਤਾ ਨੌਕਰੀ ਦਾ ਮੁੰਡੇ ਨੂੰ ਅਤੇ ਛੋਟੇ ਵੀਰ ਨੇ ਜੀ ਕਹਿੰਦੇ। ਹਾਂਜੀ, ਉਹ ਮਸਲੇ ਆ ਰਹੇ ਨੇ ਜੀ, ਉਹਨਾਂ ਦਾ ਵੀ ਪਤਾ ਨਹੀਂ ਲੱਗਦਾ ਕਦੇ ਕਿੱਧਰ ਨੂੰ ਹੋ ਜਾਂਦੇ ਕਦੇ ਕਿੱਧਰ ਨੂੰ ਹੋ ਜਾਂਦੇ ਆ, ਪਿੰਡ ਵਾਲੇ ਵੀ ਖਿਲਾਫ ਨੇ। ਅਤੇ ਗੁਰੂ ਜੀ ਕਹਿੰਦੇ ਆ ਕਿ ਹੁਣ ਲੋਕਾਂ ਸਾਥ ਦਿੱਤਾ ਅਤੇ ਲੋਕਾਂ ਕੋਲੋਂ ਆਉਂਦੀਆਂ ਲਾਹਣਤਾਂ ਦੇਖ ਕੇ ਜ਼ਮੀਰ ਜਗਾ ਲਈ ਹੈ ਅਗਲਿਆਂ ਨੇ, ਤਾਂ ਜਾ ਕੇ ਕਹਿੰਦੇ ਅੱਜ ਗੱਲ ਬਦਲੀ ਹੈ ਜੀ ਇਹ। ਬਿਲਕੁਲ ਹੈ ਜੀ, ਪਿੰਡ ਵਾਲੇ ਵੀ ਖਿਲਾਫ਼ ਨੇ ਉਹ ਸਾਰੀਆਂ ਚੀਜ਼ਾਂ। ਦੂਸਰੇ ਪਾਸੇ ਗੁਰੀਮਾਨ ਜੀ ਕਹਿੰਦੇ ਆ, ਅਦਾਲਤ ਦੀ ਢਿੱਲ ਕਰਕੇ ਹੀ ਪੰਜਾਬ ਸਰਕਾਰ ਇੱਥੇ ਤੱਕ ਆ ਗਈ, ਅਦਾਲਤ ਨੇ ਡੰਡਾ ਪਹਿਲਾਂ ਚਾੜਿਆ ਹੁੰਦਾ ਤਾਂ ਹੁਣ ਤੱਕ ਹੱਲ ਇਹਨਾਂ ਨੂੰ ਕਰਨਾ ਪੈਣਾ ਸੀਗਾ। ਅੱਗੇ ਲਿਖਦੇ ਨੇ ਕਿ ਬਾਕੀ ਭਾਰਤ ਸਾਹਿਬ ਜੀ ਇੰਨੀ ਬੇਸ਼ਰਮ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਕਹਿੰਦੇ ਜੀ। ਗੁਰੂ ਜੀ ਕਹਿੰਦੇ ਆ, ਇਹ ਮਹਿਕਮਾ ਨਹੀਂ ਭਾਰਤ ਵੀਰ ਜੀ, ਹੁਣ ਬਹੁਤੇ ਮਹਿਕਮੇ ਇਹਨਾਂ ਦੇ ਮਗਰ ਪੈ ਗਏ ਆ, ਤੁਸੀਂ ਦੇਖ ਲਿਓ ਇਹਨਾਂ ਨੇ ਹਰ ਗੱਲ ਦੇ ਲਈ ਸਹਿਮਤੀ ਜਤਾ ਦੇਣੀ ਹੈ ਤੇ ਕਹਿ ਦੇਣਾ ਸਰਕਾਰ ਲੈ ਕੇ ਆਓ, ਆਉਂਦੇ ਹੀ ਤੁਹਾਡੇ ਮਸਲੇ ਠੀਕ ਕਰ ਦਿੱਤੇ ਜਾਣਗੇ। ਦੁਬਾਰਾ ਮੁੜ ਸਰਕਾਰ ਜੇ ਨਾ ਆਈ ਤਾਂ ਆਉਣ ਵਾਲਿਆਂ ਦੇ ਲਈ ਇਹਨਾਂ ਨੇ ਜਾਂਦੇ ਜਾਂਦੇ ਵੀ ਮੁਸੀਬਤਾਂ ਖੜੀ ਕਰਕੇ ਜਾਣਗੇ ਕਹਿੰਦੇ ਜੀ। ਜੀ ਬਿਲਕੁਲ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ। ਦੇਖਦੇ ਹਾਂ ਅਗਲਾ ਸਮਾਂ ਕਿੱਦਾਂ ਦਾ ਆਉਂਦਾ ਹੈ, ਕਿੱਥੇ ਕੀ ਕੁਝ ਵਾਪਰਦਾ ਹੈ ਗੁਰੂ ਜੀ। ਤੇ ਲੋ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦਿਨ ਹੋਵੇਗੀ ਮੁਲਾਕਾਤ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ, ਅਤੇ ਸਮਾਂ ਸਬੱਬ ਜਿੱਦਾਂ ਵੀ ਬਣਦਾ ਹੈ। ਹੋ ਸਕਦਾ ਹੈ ਕਿ ਕੱਲ੍ਹ ਦੀ ਮੇਰੀ ਇੱਕ ਮੈਂ ਪਹਿਲਾਂ ਹੀ ਅਨਾਊਂਸ ਕਰ ਦਿੰਦਾ, ਪਰ ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਨੂੰ ਕਰਾਂਗੇ ਪ੍ਰੋਗਰਾਮ, ਪਰ ਜੇ ਨਾ ਕਰ ਪਾਏ ਤਾਂ ਜ਼ਰੂਰ ਰਿਕਾਰਡਡ ਪ੍ਰੋਗਰਾਮ ਲਾਈਵ ਜਿਹੜਾ ਉਹਦੇ ਵਿੱਚ ਕਰ ਦਾਂਗੇ ਜੀ, ਅਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਾਅਦ ਦੇ ਵਿੱਚ ਸੁਣ ਕੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਲਾਈਵ ਵਾਂਗੂ ਹੀ, ਅਤੇ ਉਹਦੇ ਵਿੱਚ ਅਪਡੇਟ ਕਰ ਸਕਦੇ ਹੋ। ਅਤੇ ਬਾਕੀ ਜਿਵੇਂ ਸਬੱਬ ਬਣੇਗਾ, ਜੇ ਤਾਂ ਮੀਟਿੰਗ ਤੋਂ ਫਰੀ ਹੋ ਗਿਆ ਜਲਦੀ ਤਾਂ ਆ ਜਾਵਾਂਗਾ, ਅਤੇ ਜੇ ਨਹੀਂ ਤਾਂ ਫਿਰ ਪ੍ਰੋਗਰਾਮ ਜਿਹੜਾ ਰਿਕਾਰਡਡ ਜਾਂ ਫਿਰ ਜਿਸ ਹਿਸਾਬ ਦੇ ਨਾਲ ਵੀ ਸਬੱਬ ਬਣਿਆ ਉਹਦੇ ਉੱਤੇ ਡਿਪੈਂਡ ਰਹੇਗਾ। ਅਤੇ ਕੱਲ੍ਹ ਦੇ ਲਈ ਮਾਫ਼ੀ ਨਹੀਂ ਮੰਗਾਂਗਾ ਕਿ ਉਹ ਚੀਜ਼ ਅਜੇ ਕੁਝ ਕਲੀਅਰ ਨਹੀਂ ਹੈ, ਅਤੇ ਬਾਕੀ ਤੁਹਾਡੇ ਤੱਕ ਸੁਨੇਹਾ ਜ਼ਰੂਰ ਲਾ ਦਿੱਤਾ ਜਾਵੇਗਾ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਅਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਅਤੇ ਮੈਨੂੰ ਦਿਓ ਆਗਿਆ। ਮਿਲਦੇ ਹਾਂ ਫਿਰ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲ ਹੈ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸੁਖੀ ਸਾਂਝ ਦੇ ਵਿੱਚ ਹੋਣਗੇ, ਖੁਸ਼ਹਾਲ ਵੱਸਦੇ ਹੋਣਗੇ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਜਿਸ ਦੇ ਵਿੱਚ ਲਾਈਵ ਪ੍ਰੋਗਰਾਮ ਚ ਤੁਹਾਡਾ ਮੇਰਾ ਰਾਬਤਾ ਜਿਹੜਾ ਬਣ ਚੁੱਕਿਆ, ਸੁਮੇਲ ਹੋ ਚੁੱਕਿਆ ਤੇ ਅੱਗੇ ਗੱਲਾਂ ਬਾਤਾਂ ਕਰਾਂਗੇ। ਤੇ ਨਾਲ ਦੀ ਨਾਲ ਮੁਹੰਮਦ ਜੀ ਦੇ ਵੀ ਸੁਨੇਹੇ ਆ ਰਹੇ ਨੇ, ਸਤਿ ਸ੍ਰੀ ਅਕਾਲ ਪ੍ਰੋਗਰਾਮ ਨੂੰ ਸਭ ਦੋਸਤਾਂ ਨੂੰ ਕਹਿੰਦੇ ਨੇ ਜੀ। ਤੇ ਇਸੇ ਤਰ੍ਹਾਂ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਕਮੈਂਟਾਂ ਦੇ ਰਾਹੀਂ ਤੁਸੀਂ ਦਰੁਸਤ ਕਰ ਸਕਦੇ ਹੋ। ਤੇ ਲਓ ਫਿਰ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਨਾਲ ਨਾਲ ਦੇਸ਼ ਦੀਆਂ ਖ਼ਬਰਾਂ ਤੇ ਪੰਜਾਬ ਤੋਂ ਲੈ ਕੇ ਅਮਰੀਕਾ ਇਰਾਨ ਦੇ ਹਾਲਾਤ ਉੱਤੇ ਜਿਹੜੀ ਝਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਇਸੇ ਤਰ੍ਹਾਂ ਹੀ ਨਾਲ ਨਾਲ ਕੁਝ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ, ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਸਾਰਾ ਕੁਝ ਚੱਲੇਗਾ। ਤੇ ਅੱਜ ਕੁਝ ਖਾਸ ਦਿਹਾੜਾ ਵੀ ਹੈ, ਉਹਦੇ ਉੱਤੇ ਵੀ ਜਿਹੜੀ ਰੋਸ਼ਨੀ ਪਾਉਣ ਦੀ ਕੋਸ਼ਿਸ਼ ਰਹੇਗੀ, ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਤੇ ਅਮਰੀਕਾ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਨਾਲ ਨਾਲ। ਤੇ ਲਓ ਫਿਰ ਬਾਤ ਪਾਉਂਦੇ ਹਾਂ ਸਮਾਂ ਤੇ ਸਥਿਤੀ ਦੀ। ਸਭ ਤੋਂ ਪਹਿਲਾਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਤਕਰੀਬਨ 8 ਮਿੰਟ ਦਾ ਸਮਾਂ ਹੈ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਭਾਰਤ ਦੇ ਵਿੱਚ ਰਾਤ ਦੇ 9:38 ਹੋ ਗਿਆ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ ਜਿਹੜੇ ਨੇ 9:08 ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:08 ਘੜੀਆਂ ਦਰਸਾ ਰਹੀਆਂ ਨੇ। ਤੇ ਅੱਜ 9 ਸਤੰਬਰ 2026 ਦਾ ਦਿਹਾੜਾ ਦੋਸਤੋ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਆ। ਪਰ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਫੈਸਲਾ ਕੀਤਾ ਸੀ ਕਿ ਵੀਰਵਾਰ ਵਾਲਾ ਦਿਨ ਜਿਹੜਾ ਉਹਨਾਂ ਦੇ ਨਾਲ ਰੱਖੀਏ, ਚੇਂਜ ਕੀਤਾ ਸੀ। ਤੁਸੀਂ ਉਹਨੂੰ ਸਹਿਲਾਇਆ ਵੀ ਤੇ ਸ਼ਲਾਘਾ ਵੀ ਕੀਤੀ, ਨਾਲ ਯੋਗਦਾਨ ਵੀ ਪਾਇਆ। ਇਸ ਕਰਕੇ ਬੁੱਧਵਾਰ ਤੋਂ ਹੁਣ ਆਪਾਂ ਵੀਰਵਾਰ ਦੇ ਵਿੱਚ ਸ਼ਿਫਟ ਕਰ ਚੁੱਕੇ ਹਾਂ ਤੇ ਕੱਲ੍ਹ ਨੂੰ ਉਹਨਾਂ ਦੇ ਨਾਲ ਆਪਾਂ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵੈਸੇ ਮੁੱਦਾ ਮੈਂ ਵਿਚਾਰਿਆ ਵੀ ਸੀਗਾ, ਮਨ ਦੇ ਵਿੱਚ ਹੈਗਾ ਵੀ ਸੀਗਾ ਤੇ ਕੋਸ਼ਿਸ਼ ਕਰਾਂਗੇ ਜੇ ਉਹਨੂੰ ਹੀ ਆਪਾਂ ਅੱਗੇ ਵਧਾਈਏ ਤਾਂ ਗੱਲ ਜਿਹੜੀ ਅੱਗੇ ਵਧਾਉਣ ਦੀ ਕੋਸ਼ਿਸ਼ ਰਹੇਗੀ ਉਸ ਮੁੱਦੇ ਨੂੰ ਹੀ, ਜੇ ਮੈਂ ਗਲਤ ਨਹੀਂ ਤਾਂ ਚਲੋ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੇ ਸਾਂਝਾ ਕਰ ਹੀ ਦਈਏ, ਜੇ ਮੈਨੂੰ ਲੱਭ ਗਿਆ ਮੈਂ ਲਿਖ ਕੇ ਰੱਖਿਆ ਸੀ ਤੇ ਆਖਰ ਦੇ ਵਿੱਚ, ਨਹੀਂ ਤਾਂ ਮੈਂ ਅਨਾਊਂਸ ਕਰ ਦਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੁਆਬਾ ਰੇਡੀਓ ਸੁਣਨ ਦੇ ਲਈ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ। ਦੋਸਤੋ, ਓਫੀਸ਼ੀਅਲੀ ਜਿਹੜੇ ਚੈਨਲ ਨੇ ਟੈਲੀਗ੍ਰਾਮ ਦੇ ਵਿੱਚ ਵੀ ਆਡੀਓ ਤੇ ਵੀਡੀਓ ਦੇ ਰੂਪ, ਖਾਸ ਕਰਕੇ ਜਦੋਂ ਤੁਸੀਂ ਦੁਆਬਾ ਰੇਡੀਓ ਦਾ ਐਂਡਰੋਇਡ ਐਪ ਖੋਲਦੇ ਹੋ

0: ਉਹਦੇ ਉੱਤੇ ਤੁਹਾਡੇ ਲਈ ਜਿਹੜਾ ਆਪਸ਼ਨ ਆ ਜਾਂਦੇ ਆ ਯੂਟਿਊਬ ਦੇ ਉੱਤੇ, ਸਿੱਧਾ ਕਲਿੱਕ ਕਰੋ ਤਾਂ ਚਲਿਆ ਜਾਂਦਾ, ਵੈਬਸਾਈਟ ਦੇ ਉੱਤੇ ਚਲਿਆ ਜਾਂਦਾ ਹੈ। ਤੇ ਉਹਦੇ ਉੱਤੇ ਵੀ ਤੁਸੀਂ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਦੇਖ ਸਕਦੇ ਹੋ। ਨਾਲ ਨਾਲ ਜਿਹੜਾ ਆਪਣਾ ਦੁਆਬਾ ਰੇਡੀ ਦਾ ਗਰੁੱਪ ਹੈ ਉਹਦੇ ਵਿੱਚ ਤੁਹਾਡੇ ਲਈ ਪ੍ਰੋਗਰਾਮ ਦੀ ਸਾਂਝ ਜਿਹੜੀ ਪਾ ਦਿੱਤੀ ਜਾਂਦੀ ਹੈ, ਜਿਵੇਂ ਕਿ ਦੁਆਬਾ ਰੇਡੀ ਦਾ ਗਰੁੱਪ ਹੈਗਾ ਆ ਆਪਣਾ, ਤੇ ਉਹਦੇ ਜ਼ਰੀਏ ਵੀ ਤੁਹਾਡੇ ਲਈ ਲਿੰਕ ਜਿਹੜੇ ਨੇ ਸਾਂਝੇ ਕਰ ਦਿੱਤੇ ਜਾਂਦੇ ਆ, ਤੇ ਉਹਨਾਂ ਦੇ ਰਾਹੀਂ ਵੀ ਤੁਹਾਨੂੰ ਜਿਹੜਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਨੋਟੀਫਿਕੇਸ਼ਨ ਆ ਜਾਂਦਾ ਤੇ ਪ੍ਰੋਗਰਾਮ ਨੂੰ ਕਲਿੱਕ ਕਰਕੇ ਤੁਸੀਂ ਜੁਆਇਨ ਨਾਲ ਦੀ ਨਾਲ ਕਰ ਸਕਦੇ ਹੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੀ ਨੇ ਅੱਜ ਦੇ ਵਿਚਾਰ ਦੇ ਨਾਲ, ਤੇ ਕੱਲ ਰੱਬ ਦੇ ਸ਼ਰੀਕ ਜਿਹੜੀ ਸੀ ਕਹਾਣੀ ਆਪਾਂ ਪਿਛਲੇ ਦਿਨਾਂ ਚ ਕੀਤੀ ਸੀ ਤੇ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ, ਤੇ ਯੂਟਿਊਬ ਦੇ ਉੱਤੇ ਅਵੇਲੇਬਲ ਹੈ, ਉਹਨੂੰ ਦੁਬਾਰਾ ਵੀ ਸੁਣ ਸਕਦੇ ਹੋ। ਚੰਗੀ ਲੱਗਦੀ ਹੈ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ। ਤੇ ਲਓ ਦੋਸਤੋ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਕਹਿੰਦੇ ਨੇ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਹੋ ਸਕਦਾ ਕਿ ਕੱਲ ਨੂੰ ਆਪਾਂ ਵਿਸ਼ਾ ਵਿਸ਼ਵਾਸਘਾਤ ਹੀ ਰੱਖੀਏ। ਉਹਨਾਂ ਨੂੰ ਸਾਡੇ ਤੋਂ ਬਹੁਤ ਆਸਾਂ ਨੇ ਤੇ ਉਹਨਾਂ ਨੇ ਸਾਡੇ ਉੱਪਰ ਵਿਸ਼ਵਾਸ ਕੀਤਾ ਹੈ। ਉਸ ਵਿਸ਼ਵਾਸ ਦੇ ਨਾਲ ਹੀ ਸਾਨੂੰ ਆਖਰੀ ਦਮ ਤੱਕ ਵਫ਼ਾ ਨਿਭਾਉਣੀ ਚਾਹੀਦੀ ਹੈ। ਇਹ ਗੱਲਬਾਤ ਲਿਖਦੇ ਨੇ ਮਾਊ ਜੇ ਤੁੰਗ, ਜਿਨ੍ਹਾਂ ਨੇ ਆਪਣੇ ਚਾਈਨਾ ਤੋਂ, ਉਹਨਾਂ ਦਾ ਕਦੇ ਰਾਜ ਹੁੰਦਾ ਸੀ। ਇਸੇ ਤਰ੍ਹਾਂ ਹੀ ਅੱਜ ਦੇ ਦਿਨ ਦੇ ਉੱਤੇ 9 ਸਤੰਬਰ 1828 ਦੇ ਵਿੱਚ ਰੂਸੀ ਲੇਖਕ ਹੋਏ ਨੇ ਲਿਓ ਟਾਲਸਟਾਏ, ਉਹਨਾਂ ਦਾ ਜਨਮ ਹੁੰਦਾ ਹੈ। ਤੇ 1917 ਦੇ ਵਿੱਚ ਦੇਸ਼ ਭਗਤ ਰੂਲੀਆ ਸਿੰਘ ਸਰਾਭਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਸੀ ਨਿਕੋਬਾਰ ਦੇ ਵਿੱਚ ਸ਼ਹੀਦੀ ਹੁੰਦੀ ਹੈ। 1930 ਦੇ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ ਹੁੰਦਾ ਹੈ ਤੇ 1930 ਦੇ ਵਿੱਚ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਆਪਣੀ ਬੁੱਧੀ ਦੇ ਮੁਤਾਬਕ ਜੋ ਵੀ ਉਹਨਾਂ ਨੇ ਤਸਵੀਰਾਂ ਬਣਾਈਆਂ ਨੇ। ਤੇ 1931 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਜੀਵਨ ਘੋਸ਼ਾਲ ਚੰਦਨਗੜ੍ਹ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੁੰਦਾ ਹੈ। 1950 ਦੇ ਵਿੱਚ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼, ਉਹਨਾਂ ਦਾ ਅੱਜ ਜਨਮ ਦਿਨ ਹੈ, ਉਹਨਾਂ ਨੂੰ ਯਾਦ ਕਰਾਂਗੇ। 1963 ਦੇ ਵਿੱਚ ਗਦਰੀ ਬਾਬਾ ਹਰਦਿੱਤ ਸਿੰਘ ਲੰਮੇ ਜੱਟਪੁਰਾ ਦਾ ਜਿਹੜਾ ਦੇਹਾਂਤ ਹੁੰਦਾ ਹੈ। ਤੇ 1965 ਦੇ ਵਿੱਚ ਹੀ ਹਵਾਲਦਾਰ ਅਬਦੁਲ ਹਮੀਦ ਦੀ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਆਸਲ ਉਤਾੜ ਖੇਮ ਕਰਨ ਵਿਖੇ ਸ਼ਹੀਦੀ ਹੁੰਦੀ ਹੈ। ਤੇ 1976 ਦੇ ਵਿੱਚ ਚੀਨੀ ਆਗੂ ਕਾਮਰੇਡ ਮਾਊ ਜੇ ਤੁੰਗ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਅਵਤਾਰ ਸਿੰਘ ਪਾਸ਼, ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਨਾਲ ਦੀ ਨਾਲ। ਤੇ 9 ਸਤੰਬਰ 1950 ਨੂੰ ਇਨਕਲਾਬੀ ਕਵੀ ਪਾਸ਼ ਦਾ ਜਨਮ ਤਲਵੰਡੀ ਸਲੇਮ ਕਪੂਰਥਲਾ ਦੇ ਵਿੱਚ ਹੁੰਦਾ ਹੈ ਦੁਆਬੇ ਚ। ਤੇ ਉਸਦੇ ਪਿਤਾ ਸੋਹਣ ਸਿੰਘ ਫੌਜ ਦੇ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਂਕ ਸੀ। ਇਸ ਦੇ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਂਕ ਉਸਨੂੰ ਵਿਰਸੇ ਦੇ ਵਿੱਚ ਮਿਲਿਆ। ਤੇ ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਦੇ ਅਧੀਨ 1967 ਦੇ ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣ ਜਾਂਦਾ ਹੈ। 1967 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਦੇ ਵੱਲ ਹੋ ਤੁਰਿਆ, ਜਿਸ ਦੇ ਤਹਿਤ ਉਹ ਨਾਗਾ ਰੈਡੀ ਗਰੁੱਪ ਦੇ ਵਿੱਚ ਸ਼ਾਮਲ ਹੋ ਗਿਆ। ਕਿਹਾ ਜਾਂਦਾ ਹੈ ਕਿ 1967 ਦੇ ਵਿੱਚ ਹੀ ਉਹ ਜੇਲ੍ਹ ਚਲਿਆ ਗਿਆ, ਜਿੱਥੇ ਉਸਦੀ ਕਵਿਤਾ ਨੂੰ ਇੱਕ ਨਵਾਂ ਜੋਸ਼ ਜਿਹੜਾ ਮਿਲਿਆ। ਇਸ ਵਿਹਲੇ ਸਮੇਂ ਦੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ, ਜੋ ਕਿ ਆਰੰਭ ਅਤੇ ਦਸਤਾਵੇਜ਼ ਦੇ ਵਿੱਚ ਛਪਦੀ ਰਹੀ। 1972 ਦੇ ਵਿੱਚ ਪਾਸ਼ ਸਿਆੜ ਨਾਮ ਅਧੀਨ ਪਰਚਾ ਕੱਢਿਆ ਤੇ 1973 ਦੇ ਵਿੱਚ ਹੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ। ਤੇ ਸ਼ੁਰੂ ਤੋਂ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਂਕ ਸੀ, ਜਿਸ ਦੇ ਵਿੱਚ ਉਸਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤ ਦੇ ਬਾਰੇ ਵੀ ਪਤਾ ਚੱਲਦਾ ਹੈ। ਉਸਨੂੰ ਇੱਕ ਕਵੀ ਦੇ ਤੌਰ ਤੇ ਸਾਰੇ ਜਾਣਦੇ ਹੀ ਨੇ। ਉਸਦੀ ਕਵਿਤਾ ਨੇ ਪੰਜਾਬੀ ਕਾਵਿ ਨੂੰ ਜਿਹੜਾ ਇੱਕ ਨਵਾਂ ਹੀ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਦੇ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਵੀ ਸਕਦੇ ਹੈ। ਉਸਨੇ ਲੋਕ ਕਥਾ, ਉੜਦੇ ਬਾਜ਼ਾਂ, ਮਗਰ ਤੇ ਸਾਡੇ ਸਮਿਆਂ ਦੇ ਵਿੱਚ ਤੇ ਖਿਲਰੇ ਵਰਕੇ ਕਾਵਿ ਸੰਗ੍ਰਹਿ ਦਿੱਤੇ ਤੇ ਉਸਨੇ ਕਵਿਤਾ ਰਚਨ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਜਿਹੜਾ ਅਧਿਐਨ ਵੀ ਕੀਤਾ। ਉਹਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ। ਉਸਦੇ ਅਧੀਨ ਕਰਨ ਦੇ ਲਈ ਜਿਹੜਾ ਸੀ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਕਈ ਵਿਸ਼ਿਆਂ ਦੇ ਉੱਤੇ ਵਿਚਾਰ ਗੋਸ਼ਟੀਆਂ ਰਚਾਈਆਂ। ਉਸਦੇ ਵੱਲੋਂ ਲਿਖੇ ਲੇਖਾਂ ਦੇ ਵਿੱਚ ਸਾਹਿਤ, ਸੱਭਿਆਚਾਰ, ਵਿਗਿਆਨ ਅਤੇ ਸਮਕਾਲੀ ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਦੇ ਬਾਰੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਲੇਖਾਂ ਦੀ ਸਮਝ ਦੇ ਉੱਤੇ ਹੀ ਜਾਣਕਾਰੀ ਨੂੰ ਇਲਾਕੇ ਦੇ ਵਿੱਚ ਸਾਈਕਲੋ ਸਟਾਈਲ ਕਰਕੇ 1980 ਤੋਂ 85 ਤੱਕ ਦਾ ਜਿਹੜਾ ਸਮਾਂ ਹੈ, ਕੱਢੇ ਜਾਂਦੇ ਪਰਚੇ ਹਾਕ, ਸਿਆੜ ਤੇ ਰੋਹਲੇਬਾਨ ਰਾਹੀਂ ਜਿਹੜਾ ਵੰਡਿਆ ਗਿਆ ਤੇ 23 ਮਾਰਚ 1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਉਸਦੇ ਲੇਖਾਂ ਦੀ ਪੁਸਤਕ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਉਸਦੇ ਪਿਤਾ ਸਰਦਾਰ ਸੋਹਨ ਸਿੰਘ ਦੇ ਵੱਲੋਂ ਉਸਦੀਆਂ ਲਿਖਤਾਂ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਦੇ ਉੱਤੇ ਸ਼ਮਸ਼ੇਰ ਸੰਧੂ ਦੇ ਵੱਲੋਂ ਇੱਕ ਪਾਸ਼ ਇਹ ਵੀ ਛਪਾਈਆਂ ਗਈਆਂ ਤੇ ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸਵਾਲ ਉਠਾਏ ਸੀ। ਪਹਿਲਾ, ਬ੍ਰਹਿਮੰਡ ਦਾ ਆਕਾਰ ਤੇ ਸਰੂਪ ਕੀ ਹੈ ਤੇ ਦੂਜਾ, ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ, ਜੋ ਹੇਠਾਂ ਜੋ ਕਿ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਦੇ ਉੱਤੇ ਰਾਸ਼ੀਆਂ ਕੀ ਨੇ, ਉਹਨਾਂ ਦੇ ਜਿਹੜਾ ਨੁਕਤਿਆਂ ਦੇ ਬਾਰੇ ਦੱਸਿਆ ਤੇ 10ਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਦੇ ਉੱਤੇ ਵਿਗਿਆਨ ਦੀ ਥਿਊਰੀ ਨੂੰ ਵੀ ਵਿਸਤਾਰ ਦੇ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਕਿ ਲੋਕੀ ਧਰਮ ਨੂੰ ਇਸ ਦੇ ਲਈ ਮੰਨਦੇ ਨੇ ਕਿ ਉਹਨਾਂ ਦਾ ਟੱਬਰ ਰਾਜ਼ੀਬਾਜ਼ੀ ਰਹੇ ਤੇ ਆਰਥਿਕ ਹਾਲਤ ਚੰਗੀ ਹੋ ਜਾਵੇ, ਇਸ ਦੇ ਲਈ ਨਹੀਂ ਕਿ ਉਹਨਾਂ ਦੇ ਅੰਦਰ ਬ੍ਰਹਿਮੰਡ ਸ੍ਰਿਸ਼ਟੀ ਅਤੇ ਜ਼ਿੰਦਗੀ ਦੇ ਮੂਲ ਆਧਾਰਾਂ ਤੇ ਕਾਰਨ ਨੂੰ ਜਾਣਨ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਦੇ ਵਿੱਚ ਕਿਸੇ ਯੋਗ ਡਾਕਟਰ ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਕਰਾਉਣਾ ਲੋਚਦੇ ਨੇ, ਜਾਣੀ ਕਿ ਸਾਡਾ ਬੈਂਕ ਹੈ ਰੱਬ ਇੱਕ ਸਾਡੇ ਲਈ। ਉਸਦੀ ਲਿਖਤ ਜੋ ਵੀ ਸਾਨੂੰ ਚਾਹੀਦਾ ਉਹਦੇ ਵਿੱਚੋਂ ਅਸੀਂ ਚੁੱਕਣ ਦੀ ਜਾਂ ਲੈਣ ਦੀ ਜਾਂ ਮੰਗਣ ਦੀ ਕੋਸ਼ਿਸ਼ ਕਰਦੇ ਹਾਂ। ਉਸਦੀਆਂ ਲਿਖਤਾਂ ਅੰਧ ਵਿਸ਼ਵਾਸਾਂ ਤੇ ਅਸੀਂ ਲੋਕ ਤਰਕਸ਼ੀਲ ਸੁਸਾਇਟੀ ਦੇ ਹੋਣ ਦੇ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ। ਤੁਹਾਡੀ ਰਾਸ਼ੀ ਕੀ ਹੈ ਕਹਿੰਦੀ ਹੈ ਤੇ ਲੇਖ ਦੇ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ ਭਵਿੱਖ ਦੇ ਬਾਰੇ ਦੱਸਣ ਦੇ ਜਿਹੜਾ ਢਕੌਂਜ ਦਾ ਵੀ ਜਿਹੜਾ ਵਿਰੋਧ ਕੀਤਾ ਹੈ। ਫਿਰਕਾ ਪ੍ਰਸਤੀ ਦੀਆਂ ਜੜ੍ਹਾਂ ਲੇਖ ਦੇ ਵਿੱਚ ਫਿਰਕਾ ਪ੍ਰਸਤੀ ਦੇ ਵੱਖ ਵੱਖ ਪੱਖਾਂ, ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਨੇ ਬ੍ਰਹਿਮੰਡ ਦੀ ਉਤਪਤੀ, ਆਕਾਰ ਦੇ ਸਰੂਪ ਦੇ ਬਾਰੇ ਲੇਖ ਦੇ ਵਿੱਚ ਦੋ ਸਵਾਲ, ਇੱਕ ਸਾਡਾ ਸੂਰਜ ਸਾਡੀ ਆਕਾਸ਼ ਗੰਗਾ ਦੇ 1.5 ਲੱਖ ਮਿਲੀਅਨ ਸੂਰਜਾਂ ਦੇ ਵਿੱਚੋਂ ਇੱਕ ਹੈ, ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਜਿਹੜਾ ਆਪਣੀ ਲਾਈਟ ਦੀ ਜਿਹੜੀ ਹੈ ਕਹਿੰਦੇ ਹੈ ਚਾਨਣ ਦੀ ਜਿਹੜੀ ਸਪੀਡ ਹੈ, ਵਿਆਸ ਦੇ ਘੇਰੇ ਦੇ ਵਿੱਚ ਕੋਈ 100 ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਨੇ। ਇਸ ਘੇਰੇ ਤੋਂ ਅੱਗੇ ਹੋਰ ਵੀ ਅਸੰਖ ਆਕਾਸ਼ ਗੰਗਾਵਾਂ ਨੇ। ਇਹ ਸਭ ਜਿਹੜਾ ਕੁਤਾਖਣਾ ਕਿੱਥੋਂ ਤੱਕ ਹੈ? ਬ੍ਰਹਿਮੰਡ ਦੇ ਵਿੱਚ ਖਿਲਰਿਆ ਫਿਰਦਾ ਇਹ ਜਿਹੜਾ ਜੰਗ ਪਲੰਗਾ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿੱਥੇ ਹੈ? ਇਹ ਬਣਾਉਣ ਦਾ ਕੀ ਚੱਕਰ ਹੈ? ਪ੍ਰਸਿੱਧ ਰਚਨਾਵਾਂ ਇੱਕ ਜਿਹੜੀ ਸੀ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਜਾਂ ਸਭ ਤੋਂ ਖਤਰਨਾਕ ਨਹੀਂ ਹੁੰਦੀ ਜੋ ਸੁਫੜਿਆਂ ਦਾ ਮਰ ਜਾਣਾ ਜਿੰਨਾ ਖਤਰਨਾਕ ਹੁੰਦਾ ਹੈ, ਤੇ ਦੂਸਰਾ ਸੀ ਰੱਬ ਤੋਂ ਬਿਨਾਂ ਜਿੰਨੇ ਯੋਗਾ ਹਾਂ ਜੋ ਵੀ ਹਾਂ, ਤੀਸਰਾ ਸੀ ਯੁੱਧ ਤੇ ਸ਼ਾਂਤੀ। ਇਸੇ ਤਰ੍ਹਾਂ ਦੋਸਤੋ ਲੋ ਅੱਗੇ ਵੱਧਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 946 ਸਟੂਡੀਓ ਦਾ ਨੰਬਰ ਹੈ। ਅੱਜ ਦੇ ਖਾਸ ਮੁੱਦਿਆਂ ਦੇ ਵੱਲ ਨੂੰ ਗੱਲਬਾਤ ਕਰਾਂਗੇ। ਪੰਜਾਬ ਬੰਦ ਦਾ ਰੋਲਾ ਰੱਪਾ ਪੈ ਰਿਹਾ ਅੱਜ ਸਵੇਰ ਤੋਂ ਹੀ। ਬੀਜੇਪੀ ਦਾ ਜਿਹੜਾ ਯਾਤਰਾ ਦਾ ਢੰਗ ਨਵਾਂ ਉਹਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਜਿਵੇਂ ਵੱਖਰੇ ਵੱਖਰੇ, ਚਾਹੇ ਉਹ ਸੂਬੇ ਦੀਆਂ ਖੇਤਰੀ ਪਾਰਟੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ ਤੇ ਚਾਹੇ ਵਹੀਰ ਹੈ ਤੇ ਆਪਣੇ ਵਾਰਿਸ ਪੰਜਾਬ ਵਾਲੇ, ਤੇ ਚਾਹੇ ਜਥੇਦਾਰ ਸਾਹਿਬਾਨ ਨੇ, ਚਾਹੇ ਕਾਂਗਰਸ ਵਾਲਿਆਂ ਨੇ ਵੀ ਰੈਲੀਆਂ ਕੱਢੀਆਂ, ਤੇ ਹੁਣ ਜਿਹੜੀ ਹੈ ਬੀਜੇਪੀ ਦੀ ਵਾਰੀ ਆ ਗਈ ਹੈ, ਯਾਤਰਾ ਕੱਢੇਗੀ ਤੇ 25 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਆਪਣਾ ਸਫ਼ਰ ਹੈ ਜ਼ਿੰਦਗੀ ਦਾ ਸਿਆਸਤ ਦੇ ਵਿੱਚ, ਉਹਦੇ ਨਾਂ ਦੇ ਉੱਤੇ ਵੀ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੀਆਂ ਨੇ ਰੈਲੀਆਂ ਨਿਕਲਣਗੀਆਂ ਤੇ ਲੋਕਾਂ ਨੂੰ ਦੱਸਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ 36 ਦਿਨਾਂ ਦੇ ਲਈ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਸੈਂਕੜੇ ਰੇਲ ਯਾਤਰਾਵਾਂ ਪ੍ਰਭਾਵਿਤ ਹੋਈਆਂ ਨੇ। ਇਸੇ ਤਰਜ਼ ਦੇ ਉੱਤੇ ਇੰਗਲੈਂਡ ਦੇ ਵਿੱਚ ਵੀ ਅੱਜ ਜਿਹੜਾ ਏਅਰਪੋਰਟਾਂ ਦੇ ਉੱਤੇ 300 ਤੋਂ ਵੱਧ ਉਡਾਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ, ਕੁਝ ਸੋਫਟਵੇਅਰ ਜਾਂ ਕੁਝ ਨੈਟਵਰਕ ਦੀਆਂ ਪ੍ਰੋਬਲਮਸ ਕਰਕੇ ਉਹਨਾਂ ਨੂੰ ਡਿਲੇਅ ਕਰਨਾ ਪਿਆ। ਪੰਜਾਬ ਦੇ ਵਿੱਚ ਨਸ਼ਿਆਂ, ਕਿਸਾਨ ਅੰਦੋਲਨ, ਮੁਲਾਜ਼ਮਾਂ ਦੇ ਸੰਘਰਸ਼ ਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਸਰਗਰਮੀ ਤੱਕ ਦਾ ਸਫ਼ਰ ਜਿਹੜਾ ਤੈਅ ਕਰਾਂਗੇ ਅੱਜ ਕਿ ਪੰਜਾਬ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ। ਨਾਲ ਹੀ ਸੀਐਮ ਮਾਨ ਦੀ ਪਤਨੀ ਦੇ ਨਾਲ ਜੁੜੇ ਮਾਨਹਾਨੀ ਮਾਮਲੇ ਦੇ ਵਿੱਚ ਅਦਾਲਤੀ ਹੁਕਮ ਕੀ ਆਏ ਨੇ ਤੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਅੰਬੇਦਕਰ ਬੁੱਤ ਦੀ ਬੇਅਦਬੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਤਣਾਅ, ਪੂਰਾ ਪੰਜਾਬ ਬੰਦ ਕਰਨ ਦੀ ਕੋਸ਼ਿਸ਼ ਤੇ ਨਵੇਂ ਸੀਡ ਐਕਟ ਦੀ ਤਿਆਰੀ ਜਿਹੜੀ ਵਿੱਢ ਲਈ ਹੈ ਕੇਂਦਰ ਨੇ। ਆਰ ਐਸ ਐਸ ਮੁਖੀ ਮੋਹਨ ਭਾਗਵਤ ਦੀ ਲੰਡਨ ਗੁਰਦੁਆਰਾ ਫੇਰੀ ਨੂੰ ਲੈ ਕੇ ਦੋ ਚਿੱਤੀ ਦੇ ਵਿੱਚ ਉੱਥੇ ਜੋ ਵੀ ਉਹ ਕਰਨਾ ਚਾਹੁੰਦੇ ਨੇ ਅਗਲੇ ਕਰ ਗਏ ਨੇ, ਭਾਈ ਭਾਈ ਲੜਾ ਗਏ ਨੇ। ਉਹਨਾਂ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਚੱਲ ਰਿਹਾ ਦੁਨੀਆਂ ਦੀ ਸਿਆਸਤ ਦੇ ਵਿੱਚ। ਅਮਰੀਕਾ, ਇਰਾਨ ਤੇ ਇਜ਼ਰਾਈਲ, ਬਰਤਾਨੀਆ ਦੇ ਤਣਾਅ ਜਿਹੜੇ ਨੇ ਹੋਰ ਵੀ ਵੱਧ ਰਹੇ ਨੇ। ਇੱਕ ਪਾਸੇ ਅਮਰੀਕਾ ਜਿਹੜਾ ਇਰਾਨ ਦੇ ਨਾਲ ਅੱਡਾ ਲਾ ਕੇ ਬੈਠਾ ਹੈ ਤੇ ਹੁਣ ਬਰਤਾਨੀਆ ਜਿਹੜਾ ਇਜ਼ਰਾਈਲ ਤੋਂ ਖਫਾ ਹੋ ਗਿਆ ਤੇ ਅੰਬੈਸੀਆਂ ਨੂੰ ਆਪਣਾ ਚੁੱਕਣ ਦਾ ਉਹਨਾਂ ਨੇ ਕਹਿ ਦਿੱਤਾ ਵੀ ਲੈ ਜਾਓ ਆਪਣਾ ਚੱਕ ਕੇ ਸਾਰਾ ਕੁਛ। ਇਸੇ ਤਰ੍ਹਾਂ ਹੀ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਪੰਜਾਬ ਬੰਦ ਬੀਜੇਪੀ ਦਾ ਯਾਤਰਾ ਢੰਗ ਤੇ ਬਾਬਾ ਸਾਹਿਬ ਅਸੀਂ ਸ਼ਰਮਿੰਦਾ, ਇਰਾਨ ਬੇਕਾਬੂ ਤੇ ਸ਼ੈਤਾਨ ਦਾ ਜਾਦੂ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਇਹਨਾਂ ਦੇ ਵਿੱਚ ਖੁੱਲਦਾ ਹੈ। ਤੇ ਨਾਲ ਆਪਣੇ ਨਾਲ ਜੁੜਨਗੇ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਜੀ ਤੇ 15-20 ਮਿੰਟ ਤੱਕ ਮੈਂ ਤੁਹਾਡੇ ਨਾਲ ਖ਼ਬਰਾਂ ਦੀ ਸਾਂਝ ਪਾਉਣਾ ਹੈ ਤੇ ਫਿਰ ਗੱਲਾਂ ਬਾਤਾਂ ਆਪਾਂ ਚਲਾਉਣਾ ਹੈ। ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਜੋ ਰੇਲਵੇ ਸਟੇਸ਼ਨ ਕਾਹਦੇ ਲਈ ਬੰਦ ਕੀਤਾ ਗਿਆ, 36 ਦਿਨਾਂ ਲਈ ਬੰਦ ਕੀਤਾ, 442 ਟ੍ਰੇਨਾਂ ਰੱਦ ਕੀਤੀਆਂ ਨੇ ਉਹਦੇ ਵਿੱਚ। ਚੰਡੀਗੜ੍ਹ ਸਟੇਸ਼ਨ ਵੀਰਵਾਰ ਤੋਂ ਜਿਹੜਾ ਹੈ 36 ਦਿਨਾਂ ਦੇ ਲਈ ਬੰਦ ਰਹੇਗਾ ਤੇ ਅੱਜ ਤੋਂ, ਜਿਸ ਦੇ ਕਾਰਨ 15 ਅਕਤੂਬਰ ਤੱਕ 442 ਜਿਹੜੀਆਂ ਨੇ ਰੇਲ ਯਾਤਰਾਵਾਂ ਰੱਦ ਰਹਿਣਗੀਆਂ ਤੇ ਸਟੇਸ਼ਨ ਦੀ ਮੁੜ ਵਿਕਾਸ ਯੋਜਨਾ ਦੇ ਤਹਿਤ ਨਵੀਂ ਛੱਤ ਪਾਉਣ ਤੇ ਫੁੱਟ ਓਵਰ ਬ੍ਰਿਜ ਨੂੰ ਹਟਾਉਣ ਦੇ ਲਈ ਉੱਤਰੀ ਰੇਲਵੇ ਦੇ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਬਲਾਕ ਲਗਾਇਆ ਗਿਆ। ਯਾਤਰੀਆਂ ਦੀ ਸਹੂਲਤ ਦੇ ਲਈ ਸਟੇਸ਼ਨ ਨੂੰ 3 ਪੜਾਵਾਂ ਦੇ ਵਿੱਚ 12 ਦਿਨਾਂ ਦੇ ਵਿੱਚ ਵੰਡਿਆ ਤਾਂ ਜੋ ਬਾਕੀ ਹਿੱਸਾ ਜਿਹੜਾ ਚੱਲਦਾ ਰਹਿ ਸਕੇ। ਇਸ ਦੇ ਦੌਰਾਨ ਦਿੱਲੀ, ਕਾਲਕਾ, ਚੰਡੀਗੜ੍ਹ ਅੰਮ੍ਰਿਤਸਰ ਤੇ ਚੰਡੀਗੜ੍ਹ ਫਿਰੋਜ਼ਪੁਰ ਸਮੇਤ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ ਤੇ ਕਈ ਟ੍ਰੇਨਾਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਏਗਾ ਤੇ ਕੁਝ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਦੇ ਲਈ ਜਿਹੜਾ ਸਾਬਰਮਤੀ ਅੰਮ੍ਰਿਤਸਰ ਜਿਹੜੇ ਆ ਸਮੇਤ 8 ਲੰਬੇ ਦੂਰੀ ਦੀਆਂ ਜਿਹੜੀਆਂ ਟ੍ਰੇਨਾਂ ਨੇ ਉਹਦਾ ਮੁਹਾਲੀ ਵਿਖੇ ਅਸਥਾਈ ਤੌਰ ਦੇ ਉੱਤੇ ਸਟਾਪ ਬਣਾਇਆ ਗਿਆ ਦੱਸਿਆ ਜਾਂਦਾ। ਇਹ ਬਲਾਕ ਪਿਥੋਰੀ, ਅਮਾਵਸਿਆ, ਹਰਤਾਲੀਕਾ ਤੀਜ ਤੇ ਗਣੇਸ਼ ਚਤੁਰਥੀ, ਪ੍ਰਿਤ ਪੱਖ ਅਤੇ ਸ਼ਰਦ ਨਵਰਾਤਰੀ ਜਿਹੇ ਮੁੱਖ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਆ ਰਿਹਾ ਤੇ ਜਿਸ ਦੇ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਰੇਲਵੇ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੀ ਇਸ ਸਮਾਂ ਸੀਮਾ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਤੇ ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ NTES ਦੇ ਉੱਤੇ ਐਪ ਜਾਂ ਹੈਲਪਲਾਈਨ ਨੰਬਰ 139 ਦੇ ਰਾਹੀਂ ਆਪਣੀ ਟ੍ਰੇਨ ਦੀ ਸਥਿਤੀ ਜਿਹੜੀ ਜ਼ਰੂਰ ਜਾਂਚ ਲੈਣ। ਦੂਸਰੇ ਪਾਸੇ ਦੌਰ ਜਿਹੜਾ ਪੰਜਾਬ ਦਾ ਸਿਆਸਤ ਦੇ ਵਿੱਚ ਬਦਲ ਰਿਹਾ, ਧੱਕਾ ਮੁੱਕੀ ਦਾ ਮਾਹੌਲ ਜਿਹੜਾ ਵੱਧ ਰਿਹਾ। ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਹੁਣ ਚੋਣ। ਮਾਸੀ ਦੀ ਦੇਖ ਰੇਖ ਹੇਠ ਤਿਆਰੀਆਂ ਹੋ ਰਹੀਆਂ ਤੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋ ਰਹੀ ਹੈ। ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਬੰਦ ਨੇ, ਪਰ ਉਹ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋ ਸਕਿਆ। ਡੇਰਾ ਬਾਬਾ ਨਾਨਕ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰਕ ਜਿਹੜੇ ਦੱਸਦੇ ਨੇ ਮੈਂਬਰ ਕਿ ਮਿਲੀ ਖਾਸ ਜਾਣਕਾਰੀ ਅਨੁਸਾਰ ਜੱਗੂ ਦੀ ਜਿਹੜੀ ਹੈ ਇੱਕ ਕਰੀਬੀ ਮਹਿਲਾ ਦੋਸਤ ਹੈ ਡੇਰਾ ਬਾਬਾ ਨਾਨਕ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕੁਝ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਜਿਹੜੀ ਹੈ ਰਾਜਵਿੰਦਰ ਕੌਰ ਦੀ ਦੇਖ ਰੇਖ ਹੇਠ ਜਿਹੜੀ ਹੋ ਰਿਹਾ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ ਆਪ ਦੇ ਵਿੱਚ ਸ਼ਾਮਲ ਹੋ ਕੇ ਜੀਰਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2019 ਦੇ ਵਿੱਚ ਜੱਗੂ ਦੀ ਪਤਨੀ ਜਿਹੜੀ ਸੀ ਘਰ ਦੇ ਵਿੱਚ ਰਹੱਸਮਈ ਹਾਲਾਤਾਂ ਦੇ ਵਿੱਚ ਮੌਤ ਹੋਣ ਤੋਂ ਬਾਅਦ ਇਹ ਮਹਿਲਾ ਦੋਸਤ ਉਸਦੇ ਕਰੀਬੀ ਆਈ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਵਿਦੇਸ਼ ਦੇ ਵਿੱਚ ਵਸੀ ਇਹ ਜਿਹੜੀ ਹੈ ਮਹਿਲਾ ਹੁਣ ਭਾਰਤ ਅਤੇ ਵਿਦੇਸ਼ ਦੇ ਵਿੱਚ ਜੱਗੂ ਦੀਆਂ ਜ਼ਿਆਦਾਤਰ ਸਰਗਰਮੀਆਂ ਦੇ ਨਾਲ ਨਾਲ ਉਸਦੇ ਵਿੱਤੀ ਕੰਮਾਂ ਨੂੰ ਵੀ ਸੰਭਾਲ ਰਹੀ ਹੈ। ਹਾਲ ਹੀ ਦੇ ਵਿੱਚ ਜਿਹੜਾ ਉਸਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਦੇਖਿਆ ਗਿਆ ਤੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਚੋਣ ਲੜਾਉਣ ਦਾ ਫੈਸਲਾ ਜੱਗੂ ਦੀ ਸਹਿਮਤੀ ਦੇ ਨਾਲ ਲਿਆ ਗਿਆ। ਜੱਗੂ ਦੇ ਖਿਲਾਫ਼ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਪਰ ਅਜੇ ਤੱਕ ਕਿਸੇ ਵੀ ਮਾਮਲੇ ਦੇ ਵਿੱਚ ਉਸਨੂੰ ਸਜ਼ਾ ਨਹੀਂ ਹੋਈ ਹੈ ਕਿਉਂਕਿ ਕੋਈ ਵੀ ਗਵਾਹ ਉਸਦੇ ਖਿਲਾਫ਼ ਗਵਾਹੀ ਦੇਣ ਦੇ ਲਈ ਤਿਆਰ ਨਹੀਂ। ਇੱਥੋਂ ਤੱਕ ਕਿ ਉਸਦਾ ਨਾਂ FBI ਦੀਆਂ ਫਾਈਲਾਂ ਦੇ ਵਿੱਚ ਵੀ ਦਰਜ ਹੈ। ਪਰਿਵਾਰ ਨੇ ਪਹਿਲਾਂ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਜੋ ਕਿ ਇਲਾਕੇ ਦੇ ਵਿੱਚ ਮਾਸੀ ਦੇ ਵਜੋਂ ਮਸ਼ਹੂਰ ਨੇ ਉਹਨੂੰ ਵੀ ਉਮੀਦਵਾਰ ਦੇ ਵਜੋਂ ਤੈਅ ਕੀਤਾ ਸੀ। ਆਪਣੀ ਸਿਆਸੀ ਇੱਛਾ ਨੂੰ ਅੱਗੇ ਵਧਾਉਂਦਿਆਂ ਰਾਜਵਿੰਦਰ ਕੌਰ ਲਗਾਤਾਰ ਇਲਾਕੇ ਦੇ ਸਮਾਜਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਰਹੀ ਹੈ ਤੇ ਚੋਣ ਲੜਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕਿਹਾ, ਹਾਂਜੀ ਅਸੀਂ ਚੋਣ ਲੜਾਂਗੇ ਤੇ ਬਾਕੀ ਅਕਾਲ ਪੁਰਖ ਦੀ ਮਰਜ਼ੀ ਅੱਗੇ ਦੱਸੇਗੀ ਕੀ ਕੁਝ ਜਿਹੜਾ ਵਾਪਰਦਾ ਹੈ। ਪਰਿਵਾਰ ਦੇ ਵੱਲੋਂ ਜਨਵਰੀ ਦੇ ਵਿੱਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਜਿਹੜੀ ਸੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਉੱਤੇ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਰਾਜਵਿੰਦਰ ਕੌਰ ਵੱਲੋਂ ਸਮਾਗਮਾਂ ਦੇ ਵਿੱਚ ਮਹਿੰਗੇ ਸ਼ਗਨ ਦਿੱਤੇ ਜਾ ਰਹੇ ਨੇ ਤੇ ਪੁਲਿਸ ਨੂੰ ਇਸ ਦੀ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਦੂਜੇ ਪਾਸੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜਵਿੰਦਰ ਕੌਰ ਨੇ ਆਖਿਆ ਕਿ ਸਾਡੇ ਕੋਲ ਜਦੋਂ ਪੈਸੇ ਨਹੀਂ ਸੀ ਤੇ ਅਸੀਂ ਤਾਂ ਵੀ ਲੋਕਾਂ ਦੀ ਸੇਵਾ ਕਰਦੇ ਹੀ ਸੀ ਤੇ ਹੁਣ ਪੈਸੇ ਹੈਗੇ ਆ, ਅਕਾਲ ਪੁਰਖ ਤੋਂ ਇਲਾਵਾ ਸਾਨੂੰ ਕੋਈ ਨਹੀਂ ਰੋਕ ਸਕਦਾ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੰਡਿੰਗ ਦੇ ਸਰੋਤਾਂ ਦੇ ਉੱਤੇ ਸਵਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਵਿਆਪਕ ਜਾਂਚ ਦੀ ਮੰਗ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਗੈਂਗਸਟਰ ਰਾਜ ਦੇ ਵੱਲ ਧੱਕ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਤਾਕਤਾਂ ਦੇ ਨਾਲ ਮਿਲਿਆ ਹੋਇਆ ਦੱਸਿਆ ਜਾਪਦਾ ਹੈ। ਤੇ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਜਿਹੜਾ ਇਹਨਾਂ ਦੇ ਵਿੱਚ ਰਿਹਾ। ਜੱਗੂ ਭਗਵਾਨਪੁਰੀਆ ਤੇ ਰੰਧਾਵਾ ਸਾਹਿਬ ਜਿਹੜੇ ਨੇ ਸੰਸਦ ਮੈਂਬਰ ਤੇ ਇਹ ਮਾਮਲੇ ਜਿਹੜੇ ਉੱਠ ਰਹੇ ਆ। ਅਗਲੀ ਖਬਰ ਦੇ ਵੱਲ ਨੂੰ ਚੱਲੀਏ ਤੇ ਪੰਜਾਬ ਦੇ ਵਿੱਚ ਖੁਦਕੁਸ਼ੀ ਮਾਮਲਾ। ਬੋਲੇ ਨੇ ਭਾਈ ਆਪਣੇ ਰਾਹੁਲ ਗਾਂਧੀ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੋ ਰਹੇ ਨੇ, ਦੇਖਦਿਆਂ ਕੀ ਕੁਝ ਬਣਦਾ। ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ, ਰਾਹੁਲ ਗਾਂਧੀ ਇਹ ਕਹਿੰਦੇ ਆ। ਰਾਹੁਲ ਗਾਂਧੀ ਨੂੰ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਾਸ਼ਾਂ ਤੇ ਸਿਆਸਤ ਨਾ ਕਰੋ ਤੇ ਇਸੇ ਤਰ੍ਹਾਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੀ ਕੁਝ ਨਾ ਕੁਝ ਗੁਣਗੁਣਾਉਣ ਲੱਗੇ ਨੇ ਕੁਝ ਮੁੱਦਿਆਂ ਦੇ ਉੱਤੇ, ਪਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਚੁੱਪ ਨੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਉਸ ਪਿੰਡ ਵਾਸੀ ਦੀ ਕਥਿਤ ਖੁਦਕੁਸ਼ੀ ਤੇ ਨੂੰ ਲੈ ਕੇ ਜਿਹੜਾ ਤਿੱਖਾ ਹਮਲਾ ਬੋਲਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਦੇ ਬਾਰੇ ਸਵਾਲ ਕੀਤਾ। ਆਗੂ ਨੇ ਜਿਹੜਾ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਜਿਹੜਾ ਮੰਤਰੀ ਤੋਂ ਅਸਤੀਫਾ ਲੈਣਾ ਚਾਹੀਦਾ ਤੇ ਇੱਕ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ 47 ਸਾਲਾਂ ਦਲਿਤ ਗੁਲਜ਼ਾਰ ਸਿੰਘ ਕਥਿਤ ਤੌਰ ਦੇ ਉੱਤੇ ਜ਼ਹਿਰ ਨਿਗਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਮਰ ਗਿਆ ਸੀ ਤੇ ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਦਿੜਬਾ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਵਿੱਤ ਮੰਤਰੀ ਨੂੰ ਖੇਤਰ ਦੇ ਵਿੱਚ ਨਸ਼ਿਆਂ ਦੀ ਸਪਲਾਈ ਦੇ ਬਾਰੇ ਸਵਾਲ ਕੀਤਾ ਸੀ। ਟੈਕਸ ਦੇ ਉੱਤੇ ਹਿੰਦੀ ਦੇ ਵਿੱਚ ਪੋਸਟ ਦੇ ਵਿੱਚ ਗਾਂਧੀ ਨੇ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਤਹਿਤ ਇੱਕ ਖਤਰਨਾਕ ਪੈਟਰਨ ਜਿਹੜਾ ਉਭਰ ਰਿਹਾ, ਜੇ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਦੇ ਬਾਰੇ ਸਵਾਲ ਕਰਦੇ ਹੋ ਤਾਂ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਦੇ ਵਿੱਚ ਆਵੇਗਾ। ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੂੰ ਆਪਣੇ ਪੁੱਤ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦਿਆਂ ਦੇਖਣਾ ਪੈ ਗਿਆ, ਉਨ੍ਹਾਂ ਨੇ ਵਿੱਤ ਮੰਤਰੀ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਕਿਉਂ ਅਸਫਲ ਰਹੀ ਹੈ, ਸਿਰਫ ਇਸ ਦੇ ਲਈ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਗਏ ਤੇ ਬੇਇੱਜ਼ਤ ਕੀਤਾ ਗਿਆ ਤੇ ਮਾਫ਼ੀ ਮੰਗਣ ਦੇ ਲਈ ਇਨ੍ਹਾਂ ਤਨਾਅ ਦੇ ਮਾਹੌਲ ਦੇ ਵਿੱਚੋਂ ਜਿਹੜਾ ਗੁਜ਼ਰਨਾ ਪਿਆ, ਉਨ੍ਹਾਂ ਨੇ ਜ਼ਹਿਰ ਨਿਗਲ ਲਈ ਆਖਿਰ ਚ। ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਇਲਾਜ ਤੋਂ ਬਿਨਾਂ ਇੱਕ ਹਸਪਤਾਲ ਦੂਜੇ ਹਸਪਤਾਲ ਭਟਕਦਿਆਂ ਉਹਨੇ ਆਖਿਰਕਾਰ ਆਪਣੀ ਜ਼ਿੰਦਗੀ ਦੀ ਲੜਾਈ ਜਿਹੜੀ ਹਾਰ ਹੀ ਦਿੱਤੀ। ਤੇ ਕਾਂਗਰਸ ਨੇ ਮੰਗਲਵਾਰ ਨੂੰ ਚੀਮਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਉਸਦੀ ਮੌਤ ਦੇ ਲਈ ਜ਼ਿੰਮੇਵਾਰ ਨੇ। FIR ਦਰਜ ਕਰਨ ਦਾ ਮਾਮਲਾ ਤੇ ਰਾਹੁਲ ਗਾਂਧੀ ਨੇ ਚੁੱਕਿਆ ਸਾਰਾ ਕੁਝ। ਤੇ ਪੰਜਾਬ ਕਿਸਾਨ ਪੰਚਾਇਤ ਫਰੀਦਕੋਟ ਦੇ ਵਿੱਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ ਕਰ ਲਏ ਗਏ। ਇੱਕ ਜਿਹੜਾ ਅਹਤਿਆਤੀ ਕਾਰਵਾਈ ਦੇ ਤਹਿਤ ਪੁਲਿਸ ਨੇ ਅੱਜ ਫਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਜਿਹੜੇ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਕਾਡਰਾਂ ਨੂੰ ਇਸ ਸਮਾਗਮ ਦੇ ਲਈ ਇਕੱਠੇ ਹੋਣ ਤੋਂ ਰੋਕਣ ਲਈ ਮੁੱਖ ਯੂਨੀਅਨ ਆਗੂਆਂ ਦੇ ਘਰਾਂ ਨੇੜੇ ਸਵੇਰੇ ਸਵੇਰੇ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਸਨ, ਜਿਸ ਦੇ ਨਾਲ ਉਨ੍ਹਾਂ ਦੀ ਆਵਾਜਾਈ ਸੀਮਤ ਜਿਹੜੀ ਕਰ ਦਿੱਤੀ ਗਈ। ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਡੱਲੇਵਾਲ ਨੇ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਸਖ਼ਤ ਹੱਥਕੰਡਿਆਂ ਰਾਹੀਂ ਜਮਹੂਰੀ ਰੋਸ ਪ੍ਰਦਰਸ਼ਨ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹ ਸ਼ਾਂਤਮਈ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਸਿੱਧੀ ਕੋਸ਼ਿਸ਼ ਹੈ। ਸਰਕਾਰ ਸੋਚਦੀ ਹੈ ਕਿ ਉਹ ਸਾਨੂੰ ਸਾਡੇ ਘਰਾਂ ਦੇ ਵਿੱਚ ਬੰਦ ਕਰਕੇ ਸਾਡੀ ਆਵਾਜ਼ ਨੂੰ ਦਬਾ ਸਕਦੀ ਹੈ, ਪਰ ਅਜਿਹੀਆਂ ਜ਼ਬਰਦਸਤੀ ਕਾਰਵਾਈਆਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਣਗੀਆਂ। ਇਨ੍ਹਾਂ ਰਾਜ ਪ੍ਰਯੋਜਿਤ ਰੁਕਾਵਟਾਂ ਦੇ ਬਾਵਜੂਦ ਸਾਡੇ ਜਾਇਜ਼ ਅਧਿਕਾਰਾਂ ਦੇ ਲਈ ਸੰਘਰਸ਼ ਜਾਰੀ ਰਹੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੇ ਖੇਤਰ ਦੇ ਵਿੱਚ ਸੰਭਾਵੀ ਵਿਘਨ ਤੋਂ ਬਚਣ ਦੇ ਲਈ ਅਹਤਿਆਤੀ ਜਿਹੜੀ ਆ ਉਪਾਅ ਕੀਤੇ ਗਏ ਸਨ ਤੇ ਇਸ ਦੇ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀਨਿਧਾਂ ਨੇ ਸਮਰਥਕਾਂ ਨੂੰ ਦ੍ਰਿੜ ਰਹਿਣ ਦਾ ਸੱਦਾ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੇ ਆਗੂਆਂ ਤੋਂ ਪਾਬੰਦੀਆਂ ਤੁਰੰਤ ਨਾ ਹਟਾਈਆਂ ਗਈਆਂ ਤੇ ਤਿੱਖੇ ਸੰਘਰਸ਼ ਕੀਤੇ ਫਿਰ ਜਾਣਗੇ। ਫਰੀਦਕੋਟ ਦਾ ਅੰਦੋਲਨ ਇਸ ਸਾਲ 30 ਮਾਰਚ ਤੋਂ ਸ਼ੁਰੂ ਹੋਇਆ ਜਦੋਂ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਤੋਂ ਬਾਅਦ ਕਿਸਾਨ ਮੋਰਚਾ ਸ਼ੁਰੂ ਹੋਇਆ। ਇਸ ਘਟਨਾ ਨੇ ਜ਼ਿਲ੍ਹੇ ਦੇ ਵਿੱਚ ਯੂਨੀਅਨ ਕਾਡਰਾਂ ਨੂੰ ਲਾਮਬੰਦ ਕੀਤਾ ਤੇ ਪ੍ਰਸ਼ਾਸਨ ਦੇ ਨਾਲ ਲੰਬਾ ਟਕਰਾਅ ਸ਼ੁਰੂ ਕਰ ਦਿੱਤਾ। ਉਦੋਂ ਤੋਂ ਪ੍ਰਦਰਸ਼ਨ ਵੱਖ ਵੱਖ ਰੂਪਾਂ ਦੇ ਵਿੱਚ ਜਾਰੀ ਨੇ ਤੇ ਜਿਸ ਦੇ ਵਿੱਚ ਕਿਸਾਨ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ ਵਾਰ ਅਧਿਕਾਰੀਆਂ ਦੇ ਨਾਲ ਟਕਰਾਅ ਜਿਹੜਾ ਕੀਤਾ। ਇਸੇ ਤਰ੍ਹਾਂ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਆਖਰ ਖੋਲਿਆ ਗੱਲਬਾਤ ਦਾ ਰਾਹ ਹੈ ਤੇ ਮੁੱਖ ਸਕੱਤਰ ਵੱਲੋਂ ਕਾਰਵਾਈ ਪੱਤਰ ਵਾਪਸ ਲੈਣ ਦੇ ਉੱਤੇ ਸਹਿਮਤੀ ਬਣ ਗਈ ਹੈ ਆਪਣੇ ਮੁਲਾਜ਼ਮਾਂ ਦੇ ਨਾਲ। ਪੰਜਾਬ ਸਰਕਾਰ ਨੇ ਆਖਰ ਹੜਤਾਲੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਦਾ ਰਾਹ ਖੋਲ ਲਿਆ ਜਿਸ ਦੇ ਪਹਿਲੇ ਪੜਾਅ ਦੇ ਵਿੱਚ ਅੱਜ ਮੁੱਖ ਸਕੱਤਰ ਪੱਧਰ ਦੀ ਪਲੇਠੀ ਮੀਟਿੰਗ ਹੋਈ ਹੈ ਤੇ ਮੁਲਾਜ਼ਮਾਂ ਦੇ ਸੰਘਰਸ਼ ਦੇ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਪ੍ਰਭਾਵਿਤ ਹੋਣ ਲੱਗ ਪਿਆ ਉੱਥੇ ਸੂਬਾ ਸਰਕਾਰ ਦੀ ਛਵੀ ਨੂੰ ਵੀ ਸੱਟ ਵੱਜਣ ਲੱਗੀ। ਕਈ ਦਿਨਾਂ ਦੇ ਡੈੱਡ ਲਾਕ ਮਗਰੋਂ ਆਖਰ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਗਈ ਤੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਵੀ ਮਸਲਾ ਨਿਬੇੜਨ ਦੇ ਲਈ ਅੱਜ ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਕਰ ਦਿੱਤਾ। ਮੀਟਿੰਗ ਜਿਹੜੀ ਆ ਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਅੱਜ ਮੁਲਾਜ਼ਮ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਜਿਸ ਦੇ ਵਿੱਚ ਮੁੱਖ ਸਕੱਤਰ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਜਿਹੜਾ ਵਾਪਸ ਲੈਣ ਦੇ ਲਈ ਸਹਿਮਤ ਹੋ ਗਏ ਤੇ ਜਿਨ੍ਹਾਂ ਦੇ ਵਿੱਚ ਹੜਤਾਲੀ ਮੁਲਾਜ਼ਮਾਂ ਨੂੰ ਦਿੱਤੇ ਕਾਰਨ ਦੱਸੋ ਨੋਟਿਸ ਅਤੇ ਦੂਸਰਾ ਲੰਘੇ ਕੱਲ੍ਹ ਕੰਮ ਨਹੀਂ ਤਾਂ ਤਨਖਾਹ ਨਹੀਂ ਬਾਰੇ ਜਾਰੀ ਪੱਤਰ ਸ਼ਾਮਲ ਨੇ ਤੇ ਸਾਂਝਾ ਮੁਲਾਜ਼ਮ ਮੰਚ ਦੇ ਵੱਲੋਂ ਲੰਘੇ ਕੱਲ੍ਹ ਕਲਮ ਛੋੜ ਹੜਤਾਲ ਨੂੰ 11 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਤੇ ਅੱਜ ਦੀ ਮੀਟਿੰਗ ਸਿਰਫ ਮੁਲਾਜ਼ਮਾਂ ਖਿਲਾਫ਼ ਜਾਰੀ ਹੋਏ ਪੱਤਰਾਂ ਦੇ ਨਾਲ ਸੀਮਤ ਸੀਗੀ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਅੱਜ ਮੁੱਖ ਸਕੱਤਰ ਨੇ ਮੁਲਾਜ਼ਮਾਂ ਆਗੂਆਂ ਦੇ ਨਾਲ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਨੂੰ ਵਾਪਸ ਲੈਣ ਜਾਣੀ ਕਿ ਜਿਹੜੇ ਨੋਟਿਸ ਦਿੱਤੇ ਉਹ ਵਾਪਸ ਲਏ ਜਾਣਗੇ ਸਹਿਮਤੀ ਦੇ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਬਾਕੀ ਮੁਲਾਜ਼ਮਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਦੇਖਿਆ ਜਾਵੇ ਤਾਂ ਸੂਬਾ ਸਰਕਾਰ ਨੇ ਸਿਆਸੀ ਨੁਕਸਾਨ ਦੇ ਡਰੋਂ ਆਖਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਮੁਲਾਜ਼ਮਾਂ ਦਾ ਬਕਾਇਆ ਮਹਿੰਗਾਈ ਭੱਤੇ ਦਾ ਮਾਮਲਾ ਹੈ ਤੇ ਉਸ ਤੇ ਹਾਲੇ ਕੋਈ ਚਰਚਾ ਮੀਟਿੰਗ ਦੇ ਵਿੱਚ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਭਾਜਪਾ ਨੇ ਆਪ ਸਰਕਾਰ ਨੂੰ ਵੀ ਘੇਰਿਆ ਇਸ ਮੁੱਦੇ ਦੇ ਉੱਤੇ ਕਹਿੰਦੇ 9 ਵਰਕ 9 ਪੇ ਦਾ ਨਿਯਮ ਪਹਿਲਾਂ ਆਪ ਦੇ ਉੱਤੇ ਲਾਗੂ ਹੋਵੇ ਤੇ ਕੇਵਲ ਸਿੰਘ ਢਿੱਲੋਹਣਾ ਨੇ ਭਾਜਪਾ ਦੇ ਜਿਹੜੇ ਨੇ ਪ੍ਰਧਾਨ ਨੇ ਸੂਬਾ ਪ੍ਰਧਾਨ ਉਨ੍ਹਾਂ ਨੇ ਬਿਆਨ ਦਿੱਤਾ ਇਹਨੂੰ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਸਰੇ ਪਾਸੇ ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਜੋ ਆਪਣੀ ਖ਼ਬਰ ਲੱਗੀ ਹੈ ਪਰ ਇਸ ਨੂੰ ਵਿਸਤਾਰ ਦੇ ਨਾਲ ਸੈਣੀ ਸਾਹਿਬ ਦੇ ਨਾਲ ਆਪਾਂ ਵਿਚਾਰਾਂਗੇ ਅਸਲ ਦੇ ਮੁੱਦਾ ਕੀ ਹੈ। ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਲੱਗੀ ਹੈ ਤੇ ਚੰਡੀਗੜ੍ਹ ਕੋਰਟ ਦਾ ਜਸਟਿਸ ਰਣਜੀਤ ਸਿੰਘ ਮਜੀਠੀਆ ਤੇ ਖਹਿਰਾ ਨੂੰ ਜਿਹੜੇ ਇਹਦੇ ਬਾਰੇ ਹੁਕਮ ਆਏ ਨੇ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਦੇ ਨਾਲ ਜੁੜੀ ਕੋਈ ਵੀ ਬੇਬੁਨਿਆਦ ਤੇ ਬਦਨਾਮ ਕਰਨ ਵਾਲੀ ਜਿਹੜੀ ਹੈ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਦੇ ਰਾਹੀਂ ਪ੍ਰਕਾਸ਼ਿਤ ਕਰਨ ਫੈਲਾਉਣ ਜਾਂ ਜਾਰੀ ਕਰਨ ਤੋਂ ਅਦਾਲਤ ਤੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਡਾਕਟਰ ਪ੍ਰੀਕਸ਼ਿਤ ਨੇ ਜਿਹੜਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਹਰਜਾਨੇ ਅਤੇ ਜਿਹੜਾ ਹੁਕਮਨਾਮੇ ਦੇ ਲਈ ਦਾਇਰ ਮੁਕੱਦਮੇ ਦੇ ਉੱਤੇ ਹੁਕਮ ਪਾਸ ਕੀਤਾ ਤੇ ਅਦਾਲਤ ਨੇ ਮੁਕੱਦਮੇ ਤੇ ਸਟੇ ਅਰਜ਼ੀ ਦੇ ਨੋਟਿਸ ਜਿਹੜੇ ਨੇ ਪ੍ਰਤੀਵਾਦੀਆਂ ਨੂੰ 30 ਸਤੰਬਰ 2026 ਦੇ ਲਈ ਜਾਰੀ ਕੀਤੇ ਨੇ। ਇੱਥੇ ਅੱਗੇ ਦੇਖੀਏ ਤਾਂ ਇੱਕ ਖ਼ਬਰ ਹੋਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਵੈਸੇ ਇਹ ਖ਼ਬਰ ਕਾਫ਼ੀ ਲੰਬੀ ਹੈ ਤੇ ਜ਼ਰੂਰ ਆਪਾਂ ਡਿਸਕਸ ਕਰ ਲੈਣੀ ਹੈ ਸੈਣੀ ਸਾਹਿਬ ਦੇ ਨਾਲ। ਬੀਜੇਪੀ ਜਿਹੜੀ ਹੈ ਉਹ ਵੀ ਹੁਣ ਪੰਜਾਬ ਦੀ ਯਾਤਰਾ ਕਰੇਗੀ। ਅਮਿਤ ਸ਼ਾਹ ਤੇ ਨਿਤਿਨ ਨਵੀਨ ਹੋਣਗੇ ਭਾਜਪਾ ਦੀ ਜਿਹੜਾ ਪੰਜਾਬ ਯਾਤਰਾ ਦਾ ਖਾਸ ਚਿਹਰਾ। ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦੀ 13 ਦਿਨਾਂ ਯਾਤਰਾ ਦੇ ਵਿੱਚ ਚੱਲਣਗੇ ਵੱਡੇ ਰੱਥ ਹੁਣ ਤੇ ਬੀਜੇਪੀ ਜਿਹੜਾ ਦੀਵੇ ਬਾਲ ਕੇ ਮਨਾਏਗੀ ਪੀਐਮ ਮੋਦੀ ਦੇ ਜਨਤਕ ਜਿਹੜਾ ਜੀਵਨ ਦੇ 25 ਸਾਲ ਪੂਰੇ ਹੋਣ ਦੇ ਉੱਤੇ ਜਸ਼ਨ 17 ਸਤੰਬਰ ਤੋਂ ਸ਼ੁਰੂ ਇਹ ਹੋਵੇਗਾ। ਨਾਲ ਨਾਲ ਇਹ ਮੁਹਿੰਮ ਪੂਰੇ ਜਿਹੜੀ ਭਾਰਤ ਦੇ ਵਿੱਚ ਚੱਲੇਗੀ ਤੇ ਪ੍ਰਧਾਨ ਮੰਤਰੀ ਦੇ ਸੇਵਾ ਭਾਵ ਵਾਲੇ ਜੀਵਨ ਪ੍ਰਤੀ ਜਿਹੜਾ ਸ਼ੁਕਰਗੁਜ਼ਾਰੀ ਦੇ ਵਜੋਂ ਦੀਵੇ ਜਗਾਏ ਜਾਣਗੇ। ਭਾਈ ਹੁਣ ਮਤਲਬ ਕਿ ਦੀਵਾ ਲੈ ਕੇ ਰੱਖ ਲਓ, ਇੱਕ ਇੱਕ ਘਰ ਜਗਾਉਣਾ ਪੈਣਾ ਤੁਹਾਨੂੰ, ਜਿੱਦਾਂ ਪਹਿਲਾਂ ਥਾਲੀਆਂ ਵਜਾਉਣੀਆਂ ਪਈਆਂ ਸੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਮੁਹਿੰਮ 17 ਸਤੰਬਰ ਜਾਣੀ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗੀ, ਜਿਸ ਦਿਨ ਮੋਦੀ ਨੇ 2001 ਦੇ ਵਿਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਨਤਕ ਅਹੁਦੇ ਦੀ ਸਹੁੰ ਚੁੱਕੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਵੱਡੀ ਤਿਆਰੀ ਦੇ ਤਹਿਤ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਦੇ ਵਿਚ ਕੱਢੀ ਜਾਣ ਵਾਲੀ ਪਾਰਟੀ ਦੀ 12 ਦਿਨਾਂ ਦੀ ਯਾਤਰਾ ਦਾ ਮੁੱਖ ਜਿਹੜਾ ਆਕਰਸ਼ਣ ਹੋਣਗੇ। ਇਹ ਯਾਤਰਾ 18 ਸਤੰਬਰ ਨੂੰ 4 ਥਾਵਾਂ ਤੋਂ ਇਕੋ ਸਮੇਂ ਹਰੀ ਝੰਡੀ ਦਿੱਤੀ ਜਾਏਗੀ, ਰਵਾਨਾ ਕੀਤੀ ਜਾਓ ਜਲੰਧਰ ਦੇ ਇਕ ਮੰਦਰ ਦੇ ਵਿਚ ਜਾ ਕੇ ਸਮਾਪਤ ਹੋਏਗੀ, ਜੋ ਇਸ ਦੀ ਸਮਾਪਤੀ ਨੂੰ ਦਰਸਾਏਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ, ਫੌਜੀ ਬਹਾਦਰੀ ਤੇ ਭਾਜਪਾ ਦੀ ਵਿਚਾਰਧਾਰਕ ਵਿਰਾਸਤ ਨੂੰ ਆਪਸ ਦੇ ਵਿਚ ਜੋੜਨ ਦੇ ਲਈ 4 ਸ਼ੁਰੂਆਤੀ ਸਥਾਨਾਂ ਨੂੰ ਬਹੁਤ ਸੋਚ ਸਮਝ ਕੇ ਚੁਣਿਆ ਹੈ। ਇਕ ਪਾਸਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ, ਜਿੱਥੇ ਸਿੱਖ ਧਰਮ ਦੇ 5 ਤਖ਼ਤਾਂ ਦੇ ਵਿਚੋਂ 1 ਤਖ਼ਤ ਦਮਦਮਾ ਸਾਹਿਬ ਸਥਿਤ ਹੈ ਤੇ ਦੂਜਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਤੀਜਾ ਫਾਜ਼ਿਲਕਾ ਦੇ ਵਿਚ ਵੀਰ ਭੂਮੀ ਯਾਦਗਾਰ ਵਿਖੇ ਸ਼ੁਰੂ ਹੋਏਗਾ ਤੇ ਜੋ 1971 ਦੀ ਜੰਗ ਦੇ ਦੌਰਾਨ ਭਾਰਤੀ ਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਹੋਈ ਭਿਆਨਕ ਹੱਥੋਂ ਹੱਥ ਲੜਾਈ ਦੇ ਨਾਲ ਜੁੜਿਆ ਸਥਾਨ ਹੈ। ਚੌਥਾ ਜੰਮੂ ਕਸ਼ਮੀਰ ਸਰਹੱਦ ਦੇ ਉੱਤੇ ਪਠਾਨਕੋਟ ਨੇੜੇ ਲਖਨਪੁਰ ਵਿਖੇ ਸ਼ਿਆਮਾ ਪ੍ਰਸਾਦ ਮੁਖੀ ਤੋਂ ਸ਼ੁਰੂ ਹੋਵੇਗਾ ਤੇ ਜਿੱਥੇ ਜਨ ਸੰਘ ਦੇ ਬਾਨੀ ਨੂੰ 1953 ਦੇ ਵਿਚ ਬਿਨਾਂ ਪਰਮਿਟ ਦੇ ਰਾਜ ਦੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਯਾਤਰਾ ਦੇ ਨਾਮ ਨੂੰ 13 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿਚ ਅੰਤਮ ਰੂਪ ਦਿੱਤਾ ਜਾਏਗਾ। ਇਸ ਕਾਰਵਾਈ ਨੂੰ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਤੇ ਆਪਣੇ ਤੌਰ ਦੇ ਉੱਤੇ ਚੋਣ ਲੜਨ ਦੇ ਭਾਜਪਾ ਦੇ ਸੰਕਲਪ ਦੇ ਇਕ ਸ਼ੁਰੂਆਤੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਸੂਬਾ ਇਕਾਈ ਦੇ ਨੇਤਾਵਾਂ ਨੇ ਦੁਹਰਾਇਆ ਕਿ 2027 ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ। ਯਾਤਰਾ ਦੇ ਅੰਤਮ ਪ੍ਰੋਗਰਾਮ ਦੇ ਉੱਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਤੇ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ, ਸੂਬਾ ਪਾਰਟੀਆਂ, ਪ੍ਰਧਾਨ ਕੇਵਲ ਢਿੱਲੋਂ ਤੇ ਸੰਗਠਨ ਸਕੱਤਰ ਮੰਤਰੀ ਜਿਹੜੇ ਨੇ ਸ੍ਰੀ ਨਿਵਾਸ ਸੂਲ ਨਾਲ ਰੂਟ, ਸਥਾਨਕ ਅਤੇ ਪ੍ਰਬੰਧਾਂ ਤੇ ਹਰ ਸਟਾਪ ਦੇ ਉੱਤੇ ਨੇਤਾਵਾਂ ਦੇ ਸਮਾਂ ਸਾਰਣੀ ਨੂੰ ਪੱਕਾ ਕਰਨ ਦੇ ਲਈ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ। ਅੱਜ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੇ ਵਿਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਨੂੰ ਲੈ ਕੇ। ਬਾਲਮੀਕ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਜਿਹੜਾ ਉਹਦੇ ਇਕ ਹਿੱਸੇ ਨੂੰ ਜਾਮ ਕੀਤਾ ਗਿਆ। ਲੁਧਿਆਣਾ ਦੇ ਵਿਚ ਜਲੰਧਰ ਬਾਈਪਾਸ ਚੌਂਕ ਸਥਿਤ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਬੇਅਦਬੀ ਕਰ ਦਿੱਤੀ, ਜਿਸ ਤੋਂ ਬਾਅਦ ਵੱਖ ਵੱਖ ਬਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਅੱਜ ਲੁਧਿਆਣਾ ਬੰਦ ਕਰ ਰੱਖਿਆ, ਸੱਦਾ ਵੀ ਦਿੱਤਾ ਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾਂਦੀ ਹੈ, ਜਿਸ ਦੇ ਨਾਲ ਵਾਲਮੀਕ ਭਾਈਚਾਰੇ ਦੇ ਵਿਚ ਭਾਰੀ ਰੋਸ ਫੈਲ ਗਿਆ ਤੇ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ ਦੇ ਵਿਚ ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਵੱਖ ਵੱਖ ਵਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਬੁੱਤ ਕੋਲ ਦੇ ਜਿਹੜਾ ਧਰਨਾ ਦਿੱਤਾ ਤੇ ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਦੇ ਇਕ ਹਿੱਸੇ ਨੂੰ ਜਾਮ ਕਰ ਛੱਡਿਆ। ਇਕ ਹਿੱਸਾ ਜਾਮ ਹੋਣ ਦੇ ਨਾਲ ਦਿੱਲੀ ਅਤੇ ਜਲੰਧਰ ਵੱਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਜਿਸ ਦੇ ਨਾਲ ਹਾਈਵੇ ਦੇ ਦੋਹਾਂ ਪਾਸੇ ਟਰੱਕਾਂ, ਬੱਸਾਂ, ਕਾਰਾਂ ਤੇ ਹੋਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਪਈਆਂ। ਰਸਤਾ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਆਈ ਹੈ ਤੇ ਸਾਹਮਣਾ ਕਰਨਾ ਪਿਆ ਤੇ ਉਹ ਫਸੇ ਪਏ ਨੇ। ਇਕ ਟਰੱਕ ਡਰਾਈਵਰ ਨੇ ਦੱਸਿਆ ਕਿ ਇਕ ਫੈਕਟਰੀ ਦੇ ਵਿਚ ਸਮਾਨ ਪਹੁੰਚਾਉਣ ਜਾ ਰਿਹਾ ਸੀ ਪਰ ਹੁਣ ਜਾਮ ਦੇ ਵਿਚ ਫਸਿਆ ਪਿਆ ਤੇ ਬੱਸ ਦੇ ਰਾਹੀਂ ਅੰਮ੍ਰਿਤਸਰ ਜਾ ਰਹੇ ਇਕ ਯਾਤਰੀ ਨੇ ਕਿਹਾ ਕਿ ਉਹ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਿਹਾ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਜਿਹੜੀ ਕਰਨ ਅਤੇ ਉਨ੍ਹਾਂ ਨੂੰ ਫੜਨ ਦੇ ਯਤਨ ਜਾਰੀ ਨੇ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ ਪਰ ਨਵੇਂ ਜਿਹੜੇ ਨੇ ਐਲਾਨ ਹੋ ਗਏ ਨੇ। ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਅੱਗੇ ਸ਼ੁਰੂਆਤ ਕਰਦੇ ਆ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਕੀ ਹਾਲਾਤ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੋ ਹਲਾਤ ਬਣ ਰਹੇ ਨੇ ਪੰਜਾਬ ਦੇ, ਮੈਂ ਸੋਚ ਰਿਹਾ ਸੀ ਸੈਣੀ ਸਾਹਿਬ ਏਦਾਂ ਦਾ ਕੋਈ ਨਾ ਕੋਈ ਮੁੱਦਾ ਚੱਕ ਦਿੱਤਾ ਜਾਵੇ ਤੇ ਜੋ ਅਸਲ ਮੁੱਦੇ ਨੇ ਪੰਜਾਬ ਦੇ ਵਿਚ, ਜਾਂ ਚਾਹੇ ਉਹ ਹਕੂਮਤ ਦੇ ਵਿਚ ਸਰਕਾਰਾਂ ਹੋਣ ਤੇ ਚਾਹੇ ਓਪੋਜੀਸ਼ਨ ਦੇ ਵਿਚ ਹੋਣ, ਥੋੜੀ ਜਿਹੀ ਲਕੀਰ ਲੰਬੀ ਕਰ ਦਿਓ ਤੇ ਰਾਸਤੇ ਸਾਫ਼ ਹੋਣ ਲੱਗ ਜਾਂਦੇ ਨੇ ਜੀ।
1: ਭਾਰੇ ਸਾਹਿਬ ਤੁਸੀਂ ਸਭ ਸਮਝਦੇ ਆ ਜੀ, ਪਹਿਲਾਂ ਤਾਂ ਸਲੂਟ ਆ ਤੁਹਾਨੂੰ, ਇੰਨੇ ਥੋੜੇ ਸਮੇਂ ਚ ਤੁਸੀਂ ਇੰਨੀਆਂ ਖਬਰਾਂ ਕੀਤੀਆਂ ਤੇ ਨਾਲ ਹੋਰ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜੀ,
0: ਥੈਂਕ ਯੂ ਜੀ, ਥੈਂਕ ਯੂ।
1: ਜਿੱਥੇ ਤੱਕ ਸਰ ਤੁਸੀਂ ਦੇਖੋ ਨਾ, ਉਹ ਜਦੋਂ ਇਹ ਇੰਸੀਡੈਂਟ ਵਾਪਰਿਆ ਉਸ ਉਦੋਂ ਦੀ ਹੀ ਵੀਡੀਓ ਆਈ
0: ਜੀ,
1: ਮੈਨੂੰ ਆਪਣੇ ਵੀਰ ਮਨਦੀਪ ਜੱਸੀ ਨੇ ਉਸੇ ਵੇਲੇ ਭੇਜੀ ਵੀ ਆ ਦੇਖੋ ਵੀ ਉੱਥੇ ਜਿਹੜਾ ਬੰਦਾ ਆਇਆ ਪੁਲਿਸ ਵਾਲਾ ਸੀ ਜਾਂ ਇੱਕ ਉਹ ਸਿਵਲ ਵਰਦੀ ਦੇ ਵਿੱਚ ਸੀ, ਉਹਨੇ ਤਾਂ ਨਾ ਜੀ ਉਹ ਹਾਂਜੀ ਉਹਨੇ ਉਹ ਜਿਹੜਾ ਹੈਗਾ ਕੱਟ ਕੇ ਲਾ ਤਾ ਜੀ। ਉਹਦੇ ਵਿੱਚ ਕੀ ਸੀ ਵੀ ਦੋ ਚੱਪਲਾਂ ਜੀਆਂ ਜਿਹੜੀਆਂ ਉਹ ਕਿਸੇ ਰੱਸੀ ਨਾਲ ਬੰਨ ਕੇ ਤੇ ਉਹ ਕਿਤੇ ਪਾਇਆ ਹੋਣਾ ਹਾਰ ਦੇ ਤੌਰ ਤੇ, ਉਹਨੂੰ ਕੱਟ ਕੇ ਰੱਸੀ ਨੂੰ ਤੇ ਉਹਨੇ ਥੱਲੇ ਸਿੱਟ ਦਿੱਤਾ
0: ਜੀ,
1: ਤਾਂ ਕਿ ਮੁੱਦਾ ਮੁੱਕ ਜਾਏ ਹਾਂਜੀ ਏਡੀ ਛੇਤੀ। ਬਟ ਉੱਥੇ ਕੋਈ ਜਿਹੜਾ ਹੈਗਾ ਆ ਜਾਤੀਵਾਦ ਦਾ ਠੇਕੇਦਾਰ ਆ ਗਿਆ ਸੀ ਓਨੀ ਦੇਰ ਦੇ ਵਿੱਚ, ਉਹ ਪਹਿਲਾਂ ਤਾਂ ਉਹਦੇ ਗਲ ਪੈ ਗਿਆ, ਸਬੂਤ ਕਿਉਂ ਮਿਟਾਇਆ ਉਹ ਭਾਈ? ਜੇ ਸਾਰੇ ਲੋਕੀ ਇੱਦਾਂ ਆ ਕੇ ਦੇਖਦੇ ਤੇ ਉਹਨਾਂ ਦੀਆਂ ਭਾਵਨਾ ਭੜਕਦੀਆਂ, ਫੇਰ ਤੁਸੀਂ ਚੰਗੇ ਰਹਿਣਾ ਸੀ? ਜਿਹੜੀ ਚੀਜ਼ ਹੋਈ ਆ ਠੀਕ ਗੱਲ ਹੈਗੀ ਆ, ਉਹਦੇ ਵਿੱਚ ਜਿਹੜਾ ਆ ਤੇ ਉਹਨੂੰ ਮਤਲਬ ਤੁਸੀਂ ਉਹ ਅਗਲੇ ਬੰਦੇ ਨੇ ਜਿਹੜਾ ਆ ਉਸ ਚੀਜ਼ ਨੂੰ ਵੀ ਉਹਨਾਂ ਦਾ ਸਨਮਾਨ ਜਿਹੜਾ ਆ ਵੀ ਵਾਪਸ ਲਿਆਂਦਾ ਉਸ ਚੀਜ਼ ਦੇ ਨਾਲ। ਜਿੱਦਾਂ ਹੀ ਨੋਟਿਸ ਦੇ ਵਿੱਚ ਆਇਆ ਪੁਲਿਸ ਨੂੰ ਰਿਮੂਵ ਕਰਨਾ ਚਾਹੀਦਾ ਸੀਗਾ ਜੀ, ਉਹਨਾਂ ਨੇ ਉਹੀ ਕੀਤਾ ਹੈਗਾ ਜੀ।
0: ਜੀ
1: ਉਹ ਬਸ ਉਹਨੇ ਉਸੇ ਵੇਲੇ ਜਿਹੜਾ ਹੈਗਾ ਆ ਜੀ ਆਲੇ ਦੁਆਲੇ ਆਪਣੇ ਬੰਦੇ ਸੱਦਣੇ ਸ਼ੁਰੂ ਕਰ ਦਿੱਤੇ ਜੀ, ਤੇ ਲੁਧਿਆਣਾ ਜਿਹੜਾ ਆ ਉਹ ਬੰਦ ਕਰ ਦਿੱਤਾ ਜੀ।
0: ਜੀ ਕੱਲ ਨੂੰ
1: ਇੰਨੀ
0: ਜਲੰਧਰ
1: ਗਰਮੀ
0: ਸੀ ਭਾਈ ਸਾਹਿਬ, ਹਾਈ ਅਲਰਟ ਕਰ ਦਿੱਤਾ ਹੈ ਜੀ ਪੂਰੇ ਪੰਜਾਬ ਦੇ ਵਿੱਚ, ਜਲੰਧਰ ਬੰਦ ਕਰ ਦਿੱਤਾ
1: ਇੰਨੀ ਗਰਮੀ। ਹਾਂਜੀ ਜਲੰਧਰ ਵੀ ਸਾਰਾ ਕੁਛ, ਇੱਥੇ ਹੁਸ਼ਿਆਰਪੁਰ ਸਾਰਾ ਕੁਛ ਹੋ ਜਾਣਾ ਜੀ,
0: ਬਿਲਕੁਲ
1: ਅੱਗ ਜਾਣੀ ਕਿ ਮਤਲਬ ਇੰਨੀ ਕੁ ਚੰਗਿਆੜੀ ਸਿੱਟੀ ਆ ਤੇ ਅੱਗ ਲਾ ਕੇ ਜਿਹੜਾ ਆ ਸ਼ਰਾਰਤੀ ਅੰਸਰ ਬਸ ਪੂਰਾ ਪੰਜਾਬ ਦਾ ਮਾਹੌਲ ਖਰਾਬ ਕਰ ਗਿਆ ਜੀ।
0: ਬਿਲਕੁਲ ਹੈ ਜੀ,
1: ਕੁਛ ਇਕਦਾਂ ਸਰ ਲੋਕਾਂ ਨੂੰ ਵੀ ਇੰਨੀ ਸੰਕੀਰਣ ਸੋਚ ਨਹੀਂ ਰੱਖਣੀ ਚਾਹੀਦੀ
0: ਜੀ।
1: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਿਹੜੀ ਆ ਉਹਨਾਂ ਦੀ ਹਸਤੀ ਆ ਇੱਕ,
0: ਬਿਲਕੁਲ
1: ਕਿਸੇ ਦੇ ਜਿਹੜਾ ਹੈਗਾ ਆ ਕਿਸੇ ਮਤਲਬ ਸ਼ਰਾਰਤੀ ਅੰਸਰ ਦੀ ਗਲਤ ਐਕਟੀਵਿਟੀ ਨਾਲ ਉਹਨਾਂ ਦੀ ਇੱਜ਼ਤ ਘੱਟ ਨਹੀਂ ਜਾਣੀ, ਜਿਹਨਾਂ ਦੇ ਉਹ ਦਿਲ ਚ ਵੱਸਦੇ ਆ ਵੱਸਦੇ ਹੀ ਆ ਜੀ।
0: ਬਿਲਕੁਲ
1: ਜਿਹੜਾ ਉਹਨਾਂ ਦਾ ਐਜੂਕੇਸ਼ਨ ਪ੍ਰਤੀ ਜੋ ਨਜ਼ਰੀਆ ਸੀਗਾ ਉਹਨੂੰ ਤਾਂ ਸਾਰੇ ਜਬਨ ਸਜਦਾ ਕਰਦੇ ਆ ਜੀ,
0: ਜੀ
1: ਸੰਵਿਧਾਨ ਦੇ ਨਿਰਮਾਤਾ। ਠੀਕ ਹੈ ਜੀ, ਰਿਸਪੈਕਟ ਹਰ ਇੱਕ ਬੰਦੇ ਦੇ ਜਿਹੜਾ ਆ, ਲੋਕਾਂ ਨੂੰ ਦਰਅਸਲ ਜਾਣਕਾਰੀ ਨਹੀਂ ਕਿ ਆਪਾਂ ਜਿਹੜਾ ਆ ਕਿਸ ਮਹਾਂਪੁਰਸ਼ ਦੇ ਜਿਹੜਾ ਆ ਬੇਅਦਬੀ ਕਰਨ ਲੱਗੇ ਆ ਜੀ।
0: ਜੀ
1: ਲੋਕੀ ਇੱਥੇ ਭਗਵਾਨ ਨੂੰ ਨਹੀਂ ਛੱਡਦੇ ਜੀ, ਕੀ ਕਰਨਾ। ਸੋ ਇਸ ਕਰਕੇ ਜਿਹੜਾ ਆ ਇਹ ਸ਼ਰਾਰਤੀ ਅੰਸਰ ਜਿਹੜਾ ਆ ਹੁਣ ਇਹ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਜਾਂ ਮਤਲਬ ਇਹ ਹੁੰਦੀਆਂ ਆ ਜਾਂ ਕਰਾਈਆਂ ਜਾਂਦੀਆਂ, ਬਸ ਇਹ ਕੁਐਸਚਨ ਜਿਹੜਾ ਆ ਸਟ੍ਰਾਈਕ ਕਰੀ ਜਾਂਦਾ ਮੇਰੇ ਮਾਇੰਡ ਚ ਜੀ।
0: ਜੀ
1: ਪੰਜਾਬ ਦੇ ਲੋਕ ਬਹੁਤ ਸਮਝਣ ਲੱਗ ਪਏ ਜੀ, ਸਮਝਦਾਰ ਸਮਝਦੇ ਹੈਗੇ ਆ ਪਰ ਸਮਝਦਾਰ ਬੋਲ ਨਹੀਂ ਸਕਦੇ ਜੀ।
0: ਬਿਲਕੁਲ,
1: ਕਿਉਂਕਿ ਮੈਜੋਰਿਟੀ ਜਿਹੜੀ ਹੈਗੀ ਆ ਨਾ ਜੀ ਉਹ ਇੰਨੀ ਜ਼ਿਆਦਾ ਸੈਲਫ ਕੰਸਨਟ੍ਰੇਟਡ ਆ, ਉਹਨਾਂ ਨੂੰ ਹੋਰ ਕੁਛ ਨਹੀਂ ਦਿਸਦਾ ਜੀ।
0: ਬਿਲਕੁਲ,
1: ਉਹਨਾਂ ਨੇ ਦੂਜਾ ਪਹਿਲੂ ਦਾ ਸੋਚਣਾ ਹੀ ਨਹੀਂ ਕਿ ਭਾਈ ਜਿਹੜੇ ਬੰਦੇ ਬੱਸਾਂ ਦੇ ਵਿੱਚ ਡੱਕ ਲਏ ਤੁਸੀਂ ਉਹਨਾਂ ਦਾ ਕੀ ਕਸੂਰ? ਇੰਨੀ ਗਰਮੀ ਦੇ ਵਿੱਚ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਪਾਣੀ ਲਈ ਦੁੱਧ ਲਈ ਆਪਣਾ ਜਿਹੜਾ ਆ ਰੋਂਦੇ ਕਰਲਾਉਂਦੇ ਦਿਸੇ, ਉਹ ਮੇਰਾ ਤਾਂ ਦਿਲ ਪਿਘਲ ਗਿਆ ਜੀ ਜਦੋਂ ਮੈਂ ਇਹ ਸਾਰਾ ਕੁਛ ਦੇਖਿਆ। ਮੈਂ ਕਿਹਾ ਯਾਰ ਕੀ ਗੱਲ,
0: ਕੋਈ ਸੁੱਖ ਤੇ ਚੱਲਾ ਹੈ, ਕਿਸੇ ਦੀ ਕੋਈ ਸਿਚੁਏਸ਼ਨ ਹੈ, ਕਿਸੇ ਨੇ ਕੋਈ ਦਫ਼ਤਰ ਜਾਣਾ ਹੈ, ਆਪਣੇ ਕੰਮ ਕਰਾਉਣੇ ਨੇ, ਕਿਸੇ ਨੇ ਕਚਹਿਰੀ ਜਾਣਾ ਜਾਂ ਤਰੀਕ ਭੁਗਤਣੀ ਹੈ, ਹਰ ਤਰ੍ਹਾਂ ਦਾ ਵਿਅਕਤੀ ਹੁੰਦਾ ਜੀ ਉਸ ਜਨਤਾ ਦੇ ਵਿੱਚ ਕਹਿ ਸਕਦੇ। ਬਿਲਕੁਲ ਹੈ ਜੀ,
1: ਕਰੇ ਕੋਈ ਭਰੇ ਕੋਈ ਜੀ, ਗੱਡੀਆਂ ਦੇ ਸ਼ੀਸ਼ੇ ਟੁੱਟ ਜਾਣੇ ਆ, ਹੁਣ ਜਿਹੜਾ ਹੈਗਾ ਆ ਇਹਨਾਂ ਨੇ ਕੱਲ ਨੂੰ ਜਾਮ ਲਾਉਣਾ ਆ ਜੀ, ਉਹ ਜਾਮ ਦਾ ਕੀ ਸਰੂਪ ਹੋਊਗਾ ਕਿਸੇ ਨੂੰ ਨੀ ਪਤਾ ਜੀ। ਸਰਕਾਰਾਂ ਵੈਸੇ ਹੀ ਹੈਲਪਲੈਸ ਹੈਗੀਆਂ ਜੀ, ਉਹ ਆਪਣੇ ਮੁੱਦਿਆਂ ਚ ਘਿਰੀਆਂ ਹੀ ਸੀ ਜੀ, ਉਹਨਾਂ ਨੂੰ ਤਾਂ ਉਧਰਲੇ ਪਾਸਿਓਂ ਰਾਹਤ ਮਿਲ ਗਈ, ਚਲਾਇਆ ਵੀ ਲੋਕੀ ਆਪੇ ਹੀ ਲੜੀ ਮਰੀ ਜਾਣਗੇ,
0: ਭੁੱਲ
1: ਸਾਡੇ ਵੱਲ ਤਾਂ ਨਹੀਂ ਕੋਈ ਆਊਗਾ
0: ਜੀ।
1: ਹਾਂਜੀ, ਸੋ ਇਸ ਕਰਕੇ ਇੱਥੇ ਦੇਖੋ ਭਾਰੀ ਸਾਹਿਬ ਸਾਡੇ ਸ਼ਾਮ 4 ਵਜੇ ਦੀ ਲਾਈਟ ਗਈ ਜੀ, ਹੈਗੀ ਅਜੇ ਤੱਕ ਲਾਈਟ ਨਹੀਂ ਆਈ
0: ਜੀ। ਬਿਲਕੁਲ,
1: ਇੰਨੀ ਗਰਮੀ ਦੇ ਵਿੱਚ ਜਿਹੜੇ ਸਰਕਾਰਾਂ ਜਿਹੜੀਆਂ ਹੈਗੀਆਂ ਚਾਹੁੰਦੀਆਂ ਇਹ ਵੀ ਲੋਕ ਇਹੋ ਜਿਹੇ ਮੁੱਦਿਆਂ ਦੇ ਵਿੱਚ ਉਲਝੇ ਰਹਿਣ ਜੀ, ਜਾਤੀਵਾਦ ਦੇ ਵਿੱਚ ਉਲਝਾਈ ਰੱਖੋ ਇਹਨਾਂ ਨੂੰ, ਇਹਨਾਂ ਨੂੰ ਹੋਰ ਕੰਮਾਂ ਚ ਉਲਝਾਈ ਰੱਖੋ, ਇਹ ਕੁਐਸਚਨ ਕਰਨ ਹੀ ਨਾ ਜੀ।
0: ਜੀ
1: ਤੇ ਜਿਹਨੇ ਕੁਐਸਚਨ ਕੀਤਾ ਉਹਨੂੰ ਵਿਚਾਰੇ ਨੂੰ ਜ਼ਹਿਰ ਪੀਣੀ ਪੈ ਗਈ ਜੀ।
0: ਬਿਲਕੁਲ,
1: ਉਹ ਅਜੇ ਉਹ ਤੇ ਉਹਨਾਂ ਦਾ ਜਿਹੜਾ ਹੈਗਾ ਦੇਖੋ ਗਾਂ ਪੈਰਵਾਈ ਕਰਨ ਵਾਸਤੇ ਕਿਰਤੀ ਜਥੇਬੰਦੀਆਂ ਆਈਆਂ, ਉਹਨਾਂ ਨੇ ਵੀ ਜਿਹੜਾ ਇਨਸਾਫ਼ ਨਹੀਂ ਕਰ ਸਕੇ, ਉਹਨਾਂ ਨੇ ਵੀ ਉਹਨਾਂ ਦੇ ਘਰ ਚ ਪਾਟਕ ਪਾ ਤਾ ਜੀ।
0: ਬਿਲਕੁਲ ਹੈ ਜੀ,
1: ਉਸ ਬੰਦੇ ਦੀ ਮਾਂ ਕਹਿੰਦੀ ਮੈਨੂੰ ਆਖਰੀ ਚਿਹਰਾ ਨੀ ਦਿਖਾਇਆ, ਜਨਾਨੀ ਕਹਿੰਦੀ ਮੈਨੂੰ ਆਖਰੀ ਚਿਹਰਾ ਨੀ ਦਿਖਾਇਆ, ਉਹਨਾਂ ਨੇ ਇੱਕ ਮੁੰਡਾ ਹੱਥ ਚ ਲੈ ਲਿਆ ਜੀ, ਉਹਨੂੰ ਨੌਕਰੀ ਦਾ ਲਾਲਚ ਦੇ ਕੇ ਹੁਣ ਜਿਹੜਾ ਹੈਗਾ ਨਾਲ 20 ਲੱਖ ਰੁਪਏ ਦਾ ਲਾਲਚ ਦੇ ਦਿੱਤਾ ਜੀ, ਉਹਨੇ ਕੋਲੋਂ ਵੀਡੀਓ ਪਵਾਈ ਜਾਂਦੇ ਆਪਣੇ ਫੇਵਰ ਦੇ ਵਿੱਚ ਜੀ।
0: ਜੀ
1: ਤੁਸੀਂ ਦੇਖੋ ਇੰਨੇ ਦਿਨਾਂ ਦਾ ਜਿਹੜਾ ਹੈਗਾ ਆ ਪੰਜਾਬ ਪੜ ਰਿਹਾ ਜੀ ਵੱਖਰੇ ਵੱਖਰੇ ਮੁੱਦਿਆਂ ਤੇ, ਪਹਿਲਾਂ ਮੋਹਜੀਤ ਵਾਲੇ ਮੁੱਦੇ ਤੇ, ਹਾਂਜੀ ਮੁਲਾਜ਼ਮਾਂ ਦੇ ਮੁੱਦੇ ਤੇ, ਕਈ ਜਗ੍ਹਾ ਦੇ ਉੱਤੇ ਇਹ ਸਰਕਾਰ ਫਸੀ ਦਿਸਦੀ ਸੀਗੀ
0: ਜੀ
1: ਉਹਨਾਂ ਮੁੱਦਿਆਂ ਤੇ, ਨਾ ਤਾਂ ਸਸੋਦੀਆ ਬੋਲਿਆ ਨਾ
0: ਕੇਜਰੀਵਾਲ
1: 5 ਕਰੋੜ ਵਾਲੇ ਮੁੱਦੇ ਤੇ ਕੇਜਰੀਵਾਲ ਬੋਲਿਆ ਜੀ।
0: ਜੀ
1: ਤੇ ਅੱਜ ਜਿੱਦਾਂ ਹੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਵੀ ਭਾਈ ਹਰਪਾਲ ਚੀਮਾ ਰਿਸਪੋਂਸੀਬਲ ਆ, ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ,
0: ਜੀ
1: ਪਰ ਚੱਕ ਕੇ ਪੈ ਗਏ ਜੀ ਸਾਰੇ ਜਾਣੇ,
0: ਬਿਲਕੁਲ
1: ਫਟਾਫਟ ਟਵੀਟ ਤੇ ਟਵੀਟ ਜੀ। ਹੈ ਜੀ
0: ਜੀ
1: ਸਵਾਲ ਇਹ ਹੈਗਾ ਕਿ ਵਿਰੋਧੀ ਜਿਹੜਾ ਹੈਗਾ ਆ ਉਹਨੂੰ ਤੁਸੀਂ ਮੌਕਾ ਦਿੰਨਾ ਹੀ ਕਿਉਂ ਆ
0: ਜੀ?
1: ਤੁਸੀਂ ਤਾਂ ਬੜੀ ਸਾਫ ਸੁਥਰੀ ਰਾਜਨੀਤੀ ਕਰਨ ਆਏ ਸੀ
0: ਜੀ,
1: ਇਹ ਤੁਹਾਡੇ ਰਾਜ ਚ ਹੋ ਕੀ ਰਿਹਾ ਹੈਗਾ ਜੀ?
0: ਜੀ
1: ਇਹਨੂੰ ਫੈਕਟ ਜਿਹੜਾ ਹੈ ਨਾ ਜੀ, ਮਤਲਬ ਪੰਜਾਬ ਦੇ ਵਿੱਚ ਗਵਰਨੈਂਸ ਨਾਂ ਦੀ ਤਾਂ ਚੀਜ਼ ਹੈ ਹੀ ਕੋਈ ਨੀ ਜੀ, ਇਹ ਰੱਬ ਆਸਰੀ ਚੱਲ ਰਿਹਾ ਜੀ। ਤੇ ਹੁਣ ਵੀ ਜਿਹੜਾ ਆ ਤੁਸੀਂ ਦੇਖੋ ਇੰਨੇ ਦਿਨਾਂ ਬਾਅਦ ਜਿਹੜਾ ਆ ਤੁਸੀਂ ਕੀ ਇੰਨਾ ਕੁਛ ਗੱਲ ਏਦਾਂ ਨਾ ਜੀ, ਅਸੀਂ ਸੋਚ ਰਹੇ ਹੈਗੇ ਆ, ਹੋਰ ਸੰਜੀਦਾ ਬੰਦੇ ਸੋਚਦੇ ਹੋਣਗੇ, ਜਿਹਨਾਂ ਦੀ ਸੋਚਣ ਦੀ ਡਿਊਟੀ ਹੈਗੀ ਆ ਉਹ ਤਾਂ ਬਿਲਕੁਲ ਨੀ ਸੋਚਦੇ, ਉਹ ਤਾਂ ਆਪਣਾ ਇੰਜੋਏ ਕਰਦੇ ਹੈਗੇ ਜੀ। ਉਹਨਾਂ ਨੂੰ ਨੀ ਪਤਾ ਵੀ ਆਰਥਿਕਤਾ ਜਿਹੜੀ ਆ ਕਿੱਥੇ ਜਾ ਰਹੀ ਪੰਜਾਬ ਦੀ।
0: ਬਿਲਕੁਲ ਹੈ ਜੀ,
1: ਮੁਲਾਜ਼ਮ ਤੁਹਾਡੇ ਹੜਤਾਲ ਤੇ ਇੰਨੇ ਦਿਨ ਰਹੇ, ਤੁਸੀਂ ਉਹਨਾਂ ਨੂੰ ਜਿਹੜਾ ਆ ਚਿੱਠੀਆਂ ਕੱਢ ਦਿੱਤੀਆਂ ਜੀ ਵੀ ਉਹਨਾਂ ਤੇ ਐਕਸ਼ਨ ਹੋਊਗਾ, ਅੱਜ ਤੁਸੀਂ ਯੂ ਟਰਨ ਲੈ ਲਿਆ।
0: ਬਿਲਕੁਲ
1: ਜੀ, ਕਿ ਅਸੀਂ ਚਿੱਠੀਆਂ ਵਾਪਸ ਲੈਣੇ ਹੈਗੇ ਆ, ਉਹਨਾਂ ਨੇ ਹੜਤਾਲ ਵਾਪਸ ਲੈ ਲਈ। ਉਹ ਕਹਿੰਦੇ ਅਸੀਂ ਇੱਕ ਨਾ ਸਾਜ਼ਗਾਰ ਬਣਾਉਂਦੇ ਹੈਗੇ ਮਾਹੌਲ, ਤਾਂ ਕਿ ਜਿਹੜੇ ਆ ਟੇਬਲ ਤੇ ਜਿਹੜਾ ਆ ਬਹਿ ਕੇ ਤੇ ਮੁੱਖ ਮੰਤਰੀ ਨਾਲ ਗੱਲ ਕਰ ਸਕੀਏ। ਟੀਏ ਦੇ ਉੱਤੇ ਕਹਿੰਦੇ ਜਿਹੜੇ ਹੈਗੇ ਆ ਅਸੀਂ ਗੱਲ ਕਰਨੀ ਨੀ ਸਰਕਾਰ ਨਾਲ, ਨਾ ਸਾਨੂੰ ਲੋੜ ਆ ਟੀਏ ਮੰਗਣ ਦੀ, ਕਿਉਂਕਿ ਉਹ ਸਾਨੂੰ ਹਾਈਕੋਰਟ ਦੇ ਚੁੱਕੀ ਆ ਪਹਿਲਾਂ ਹੀ, ਉਹਨਾਂ ਨੇ ਹਾਈਕੋਰਟ ਨੇ ਜਜਮੈਂਟ ਦੇ ਦਿੱਤੀ, ਅਸੀਂ ਆਪੇ ਕੰਟੈਂਪਟ ਪਾ ਦਿਆਂਗੇ, ਸਰਕਾਰ ਪਾਉਂਡ ਹੋਊਗੀ ਉੱਥੇ ਹੀ, ਅਸੀਂ ਕਾਹਦੇ ਵਾਸਤੇ ਕੰਪਰੋਮਾਈਜ਼ ਕਰਨਾ ਜਾਂ ਸਾਡੇ ਫੇਵਰ ਦੀ ਜਜਮੈਂਟ ਆ ਗਈ ਆ
0: ਜੀ। ਬਿਲਕੁਲ,
1: ਹੁਣ ਤਾਂ ਇਹਨਾਂ ਨੇ ਫੈਸਲੇ ਨੂੰ ਓਨਰ ਕਰਨਾ, ਅਸੀਂ ਇਹਨਾਂ ਨਾਲ ਗੱਲ ਕਰਾਂਗੇ। ਜਿਹੜਾ ਇਹਨਾਂ ਦਾ 15 ਦਾ ਲੈਟਰ ਹੈਗਾ ਇੱਕ, ਉਹਨੂੰ ਵਿਦਡਰਾ ਕਰਨ ਦੀ ਨੋਟੀਫਿਕੇਸ਼ਨ, ਜਿਹਦੇ ਵਿੱਚ ਜਦੋਂ ਕੋਈ ਬੰਦਾ ਨਵਾਂ ਭਰਤੀ ਹੁੰਦਾ ਉਹਨੂੰ 3 ਸਾਲ ਤੱਕ ਜਿਹੜੀ ਹੈਗੀ ਆ ਬੇਸਿਕ ਪੇ ਤੋਂ ਇਲਾਵਾ ਕੁਛ ਨੀ ਮਿਲਦਾ, ਅਸੀਂ ਉਹਦੇ ਤੇ ਗੱਲ ਕਰਾਂਗੇ ਕਿ ਜਿਹੜੀ ਭਰਤੀ ਸ਼ੁਰੂ ਤੋਂ ਜਿੱਦਾਂ ਹੁੰਦੀ ਸੀ ਵੀ ਜਦੋਂ ਕੋਈ ਬੰਦਾ ਭਰਤੀ ਹੁੰਦਾ ਆ ਉਹਨੂੰ ਫੁੱਲ ਤਨਖਾਹ ਜਿਹੜੀ ਆ ਉਹ ਮਿਲੇ
0: ਜੀ,
1: ਇਸੇ ਤਰ੍ਹਾਂ ਜਿਹੜਾ ਹੈਗਾ ਆ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਪੁਰਾਣੀ ਓਲਡ ਪੈਨਸ਼ਨ ਸਕੀਮ ਦੇ ਉੱਤੇ ਵੀ ਉਹਦੇ ਮੁਤਾਬਕ ਜਿਹੜਾ ਆ ਵੀ ਮੁਲਾਜ਼ਮਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਉਹਨਾਂ ਨੇ ਇਸ ਐਂਗਲ ਦੇ ਨਾਲ ਸੋਚ ਕੇ, ਆਖਿਰ ਮੁਲਾਜ਼ਮ ਤਾਂ ਦੇਖੋ ਪੜ੍ਹਿਆ ਲਿਖਿਆ ਵਰਗ ਹੈਗਾ ਤੇ ਮੁਲਾਜ਼ਮ ਹੀ ਤਾਂ ਜਿਹੜੇ ਆ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਆ।
0: ਬਿਲਕੁਲ ਹੈ
1: ਜੀ, ਇਹ ਮੁਲਾਜ਼ਮਾਂ ਨਾਲ ਜਿਹੜਾ ਆ ਇਹ ਇਸ ਤਰੀਕੇ ਦਾ ਬਿਹੇਵੀਅਰ ਕਰਨਗੇ ਤੇ ਆਮ ਜਨਤਾ ਜਿਹੜੀ ਆ ਇਹਨਾਂ ਤੋਂ ਕੀ ਉਮੀਦ ਰੱਖ ਸਕਦੀ ਹੈ ਜੀ।
0: ਬਿਲਕੁਲ ਹੈ ਜੀ,
1: ਹੁਣ ਦੇਖੋ ਤੁਸੀਂ ਉਧਰੋਂ ਸਟੇਟ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਆ ਗ੍ਰਾਫ ਹੌਲੀ ਹੌਲੀ ਟੇਕ ਰਿਹਾ ਜੀ।
0: ਜੀ
1: ਹੁਣ ਇਹ ਵਿੱਚ ਦਾ ਹੈਗਾ ਆ ਰੋਜ਼ ਜਿਹੜਾ ਆ ਟਵਿਸਟ ਕੀਤੀ ਜਾਂਦੀ ਹੈਗੀ ਆ ਜੀ, ਚੀਜ਼ਾਂ ਨੂੰ ਟਵਿਸਟ ਕੀਤੇ ਜਾਂਦਾ
0: ਜੀ।
1: ਅੱਗੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਜਿਹੜੀ ਆ ਉਹ 5 ਕਰੋੜ ਦੇ ਐਲੀਗੇਸ਼ਨ ਉਹਤੇ ਲੱਗੇ ਜੀ, ਉਹ ਮੀਡੀਆ ਦੇ ਵਿੱਚ ਇੰਨਾ ਕੁਛ ਆਇਆ, ਮਾਨ ਸਾਹਿਬ ਇੰਨੇ ਦਿਨ ਸਾਇਲੈਂਟ ਰਹੇ ਕੁਛ ਨੀ ਬੋਲੇ
0: ਜੀ।
1: ਹੁਣ ਜਦੋਂ ਸਾਰੇ ਪਰੂਫ ਜਨਤਕ ਹੋਣ ਲੱਗੇ ਹੈਗੇ ਆ ਤੇ ਨੋਟਿਸ ਦਿੱਤਾ ਉਹਨਾਂ ਨੂੰ ਡਾਕਟਰ ਗੁਰਪ੍ਰੀਤ ਕੌਰ ਨੇ ਕਿ ਮੈਂ ਮਾਨਹਾਨੀ ਦਾ ਦਾਅਵਾ ਕਰੂ
0: ਜੀ,
1: ਤੇ ਮਾਨਹਾਨੀ ਦਾ ਦਾਅਵਾ ਤਾਂ ਕੀਤਾ ਰਹੇ ਜੀ।
0: ਜੀ
1: ਅਦਾਲਤ ਵਿੱਚ ਜਾ ਕੇ ਤਾਂ ਪ੍ਰੇਅਰ ਹੋਰ ਹੀ ਲਾਤੀ
0: ਜੀ,
1: ਔਰ ਦੇਖੋ ਉਸ ਚੀਜ਼ ਨੂੰ ਵੀ ਮੀਡੀਆ ਦੇ ਵਿੱਚ ਕਿਸ ਤਰੀਕੇ ਨਾਲ ਗਲਤ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ, ਜਿੱਦਾਂ ਇਹਨਾਂ ਦੀ ਬੜੀ ਵੱਡੀ ਜਿੱਤ ਹੋ ਗਈ ਆ ਤੇ ਉਹਨਾਂ ਦੀ ਬੜੀ ਵੱਡੀ ਹਾਰ ਹੋ ਗਈ ਆ ਜੀ।
0: ਜੀ
1: ਜਿਹੜੀ ਇਹਨਾਂ ਦੀ ਆਪਣੀ ਪਲੀਡਿੰਗ ਸੀ ਉਹ ਜੱਜ ਦੀ ਜਜਮੈਂਟ ਕਹਿ ਕੇ ਪ੍ਰਸਤੁਤ ਕਰ ਦਿੱਤੀਆਂ ਗਈਆਂ ਜੀ ਮੀਡੀਆ ਚ
0: ਜੀ,
1: ਉਹ ਤਾਂ ਜੱਜ ਨੇ ਕੁਛ ਏਦਾਂ ਦਾ ਜਿਹੜਾ ਹੈਗਾ ਇਹਨਾਂ ਦੇ ਫੈਕਟਸ ਲਿਖੇ ਆ ਵੀ ਇਹ ਕਹਿੰਦੇ ਹੈਗੇ ਆ ਜੀ।
0: ਜੀ
1: ਕਨਕਲੂਡ ਨੈਟਸ਼ੈਲ ਇਹਨਾਂ ਨੇ ਜਿਹੜਾ ਹੈਗਾ ਆ ਕੇਸ ਕੀਤਾ ਕਿਹਦੇ ਕਿਹਦੇ ਤੇ ਸੀਗਾ ਜੀ, ਇਹ ਡੀ ਡੀ ਨਿਊਜ਼ ਚੈਨਲ ਜਿਹੜਾ ਹੈਗਾ ਆ ਜਿੱਥੇ ਐਂਕਰ ਨੇ ਇਹ ਮਾਮਲਾ ਉਠਾਇਆ ਸੀ ਉਸ ਐਂਕਰ ਦੇ ਨਾਂ ਤੇ
0: ਜੀ,
1: ਹਾਂਜੀ, ਦੂਜਾ ਜਸਟਿਸ ਰਣਜੀਤ ਸਿੰਘ, ਤੀਜਾ ਜਿਹੜਾ ਹੈਗਾ ਆ ਖਹਿਰਾ ਸਾਹਿਬ, ਚੌਥੇ ਮਜੀਠੀਆ ਸਾਹਿਬ, ਇਹ 4 ਬੰਦੇ ਪਾਰਟੀ ਬਣਾ ਕੇ ਕੇਸ ਲਾਉਂਦੇ ਕੀ ਆ ਸੂਟ ਫਾਰ ਪਰਮਾਨੈਂਟ ਇੰਜੰਕਸ਼ਨ ਰਿਸਟ੍ਰੇਨਿੰਗ ਦੀ ਡਿਫੈਂਡੈਂਟਸ, ਹਾਂਜੀ, ਕਿ ਇਹਨਾਂ ਦੋਵੇਂ ਬੰਦੀ ਦਾ ਦਾਅਵਾ ਲਾਇਆ ਜਾਏ ਕਿ ਮੇਰੀ ਜਿਹੜੀ ਹੈਗੀ ਆ ਇੱਜ਼ਤ ਨੂੰ ਟਾਰਨਿਸ਼ ਕਰਨ ਵਾਸਤੇ ਕੋਈ ਫਰਦਰ ਜਿਹੜੀ ਹੈਗੀ ਆ ਹੋਰ ਕੋਈ ਵੀਡੀਓ ਜਿਹੜੀ ਆ ਨਾ ਪਾਉਣ ਜੀ।
0: ਜੀ
1: ਨਾਲ ਪ੍ਰੇਅਰ ਕਰਦੇ ਹੈਗੇ ਆ ਕਿ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਆਈਆਂ ਉਹ ਇਹਨਾਂ ਨੂੰ ਕਹੋ ਵੀ ਸਾਰੇ ਪਲੇਟਫਾਰਮ ਤੋਂ ਹਟਾਉਣ
0: ਕਰ ਦੇਣ।
1: ਕੋਰਟ ਨੇ ਮਤਲਬ ਉਹਨਾਂ ਨੂੰ ਨੋਟਿਸ ਕਰ ਦਿੱਤਾ ਵੀ 19 ਤਰੀਕ ਨੂੰ ਤੁਸੀਂ ਆ ਕੇ ਅਪੀਅਰ ਹੋ ਕੇ ਤੇ ਜਵਾਬ ਦਿਓ।
0: ਜੀ
1: ਇਨ ਦਾ ਮੀਨ ਟਾਈਮ ਉਹਨਾਂ ਨੇ ਕੋਰਟ ਨੇ ਇਹ ਗੱਲ ਕਹੀ ਆ ਕਿ ਕੋਈ ਤੁਸੀਂ ਇਹਨਾਂ ਨੇ ਕਿਹਾ ਸੀ ਜੀ ਵੀ ਵਿਦਾਊਟ ਵੈਰੀਫਿਕੇਸ਼ਨ ਜਿਹੜੀਆਂ ਹੈਗੀਆਂ ਵੀਡੀਓ ਚਲਾਉਂਦੇ ਹੈਗੇ ਆ, ਨਾਲ ਆਪਣੇ ਸਪੋਰਟ ਦੇ ਵਿੱਚ ਜਿਹੜਾ ਆ ਵੀ ਉਹ ਗੁਰੀ ਚਾਹਲ ਤੇ ਉਹਦਾ ਜਿਹੜਾ ਹੈਗਾ ਆ ਦੂਜਾ ਮੁੰਡਾ
0: ਜੀ ਔਖਾ ਜਿਹਾ ਨਾਂ ਉਹਦਾ ਜੀ
1: ਹੁੰਦਲ, ਹਾਂ
0: ਹੁੰਦਲ
1: ਹਾਂਜੀ ਹਾਂਜੀ ਹਾਂਜੀ ਸਮਰਜੀਤ ਹੁੰਦਲ,
0: ਜੀ
1: ਉਹਦਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਚਲਾਇਆ ਕਿ ਭਾਈ ਇਹਨਾਂ ਦੋਨਾਂ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਕਹਿੰਦਾ ਹੈਗਾ ਆ ਕਿ ਅਸੀਂ ਡਾਕਟਰ ਗੁਰਪ੍ਰੀਤ ਕੌਰ ਨੂੰ ਕਦੀ ਨਹੀਂ ਮਿਲੇ,
0: ਜੀ
1: ਹਾਂਜੀ ਤੇ ਉਹ ਨਾ ਸਾਡੀ ਕੋਈ ਮੀਟਿੰਗ ਹੋਈ ਹੈ ਨਾ ਅਸੀਂ ਕਦੀ ਮਿਲੇ ਹੈਗੇ ਆ, ਉਹ ਚਲਾਤੀ ਜੀ ਉੱਥੇ
0: ਜੀ
1: ਤੇ ਕਿਹਾ ਵੀ ਦੇਖੋ ਜੀ ਉਹ ਤਾਂ ਆਪ ਜਿਹੜਾ ਬੰਦੇ ਤੇ ਇਹ ਕਹਿੰਦੇ ਹੈਗੇ ਆ ਵੀ ਮੈਨੂੰ ਪੈਸੇ ਦਿੱਤੇ ਹੈਗੇ ਆ
0: ਜੀ
1: ਤੇ ਉਹ ਬੰਦਾ ਤਾਂ ਆਪ ਮੰਨਦਾ ਪਿਆ ਹੈਗਾ ਆ ਜੀ,
0: ਬਿਲਕੁਲ
1: ਉਸ ਸਪੋਰਟਿੰਗ ਡਾਕੂਮੈਂਟ ਦੇ ਆਧਾਰ ਤੇ ਇਹਨਾਂ ਨੇ ਉਹ ਸਿਰਫ ਇੰਟਰਮ ਰਿਲੀਫ ਐਕਸ ਪਾਰਟੀ ਆਰਡਰ ਇਹਨਾਂ ਨੂੰ ਟੂ ਦੈਟ ਐਕਸਟੈਂਟ ਮਿਲਿਆ ਆ ਕਿ
0: ਜੀ
1: ਭਾਈ ਨਵੀਂ ਕੋਈ ਵੀਡੀਓ ਜਾਂ ਪ੍ਰੂਫ ਆਵੇ ਤੇ ਤੁਸੀਂ ਉਦੋਂ ਤੱਕ ਜਨਤਕ ਨਹੀਂ ਕਰਨਾ ਜਦ ਤੱਕ ਕੇਸ ਦੇ ਵਿੱਚ ਸੁਣਵਾਈ ਨਹੀਂ ਹੋ ਜਾਂਦੀ ਜਾਂ ਕੇਸ ਦਾ ਡਿਸੀਜਨ ਨਹੀਂ ਹੋ ਜਾਂਦਾ ਜੀ।
0: ਜੀ ਬਿਲਕੁਲ ਜੀ
1: ਬਾਕੀ ਜਿਹੜਾ ਹੈਗਾ ਆ ਉਹਨਾਂ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੇ ਵੀਡੀਓ ਹੈਗੇ ਸੀ ਉਹਦੇ ਬਾਰੇ ਕੋਰਟ ਕਹਿੰਦੀ ਨਹੀਂ ਇਹ ਰਿਲੀਫ ਅਸੀਂ ਇਸ ਸਟੇਜ ਤੇ ਤੁਹਾਨੂੰ ਕਦੀ ਨਹੀਂ ਦੇ ਸਕਦੇ ਜਦ ਤੱਕ ਤੁਸੀਂ ਸਾਰਾ ਕੇਸ ਸਾਬਤ ਨਹੀਂ ਕਰਦੇ, ਤੇ ਉਹਨੂੰ ਮੀਡੀਆ ਚ ਪ੍ਰਜੈਂਟ ਬੜੀ ਵੱਡੀ ਵਿਕਟਰੀ ਦੇ ਤੌਰ ਤੇ ਵੀ ਜੱਜ ਨੇ ਕਿਹਾ ਪ੍ਰਾਈਮਾ ਫੈਸੀ ਕੇਸ ਇਜ਼ ਮੇਡ ਆਊਟ, ਸਰ ਉਹ ਸਾਡਾ ਨਾ ਪਰਫੋਰਮਾ ਹੁੰਦਾ ਆ ਉਹਦੇ ਵਿੱਚ ਇਹ ਚੁਹਾਰੇ ਲਿਖਣੇ ਜ਼ਰੂਰੀ ਹੁੰਦੇ ਆ ਜੀ ਵੀ ਬੈਲੈਂਸ ਆਫ ਕਨਵੀਨੈਂਸ ਹੈ ਵੀ ਲਾਈ ਇਨ ਦਾ ਫੇਵਰ ਆਫ ਪਲੇਂਟਿਫ, ਹਾਂਜੀ ਪ੍ਰਾਈਮਾ ਫੈਸੀ ਕੇਸ ਹਾਂਜੀ ਇਜ਼ ਮੇਡ ਆਊਟ ਇਨ ਫੇਵਰ ਆਫ ਦਾ ਪਲੇਂਟਿਫ, ਇਹ ਸਾਰੀਆਂ ਚੀਜ਼ਾਂ ਤਾਂ ਅਸੀਂ ਜਿਹੜਾ ਹੈਗਾ ਆ ਲਿਖਦੇ ਹੀ ਆ ਪਲੀਡਿੰਗ ਦੇ ਵਿੱਚ, ਉਹਦਾ ਪੰਜਾਬੀ ਲੱਥਾ ਕਰਕੇ ਤੇ ਲੋਕਾਂ ਨੂੰ ਇਹ ਗੁਮਰਾਹ ਕਰਕੇ ਵੀ ਜੱਜ ਇਹ ਕਹਿ ਰਿਹਾ ਆ ਜਦ ਕਿ ਇਹ ਗੱਲ ਤੁਸੀਂ ਕਹਿ ਰਹੇ ਜੱਜ ਦੀਆਂ ਤਾਂ ਉਹ ਚਾਰ ਕਨਕਲੂਡਿੰਗ ਲਾਈਨ ਹੈ ਜਿਹੜੀਆਂ ਥੱਲੇ ਲਿਖੀ ਆਈਆਂ ਜੀ ਉਹਨੇ ਵੱਲੋਂ ਆਹ ਗੱਲ ਇਹਨਾਂ ਨੇ ਕਹੀ ਹੈਗੀ ਆ ਤੇ ਪ੍ਰਾਈਮਾ ਫੈਸੀ ਕੇਸ ਜਿਹੜਾ ਆ ਇਸ ਵੀਡੀਓ ਨੂੰ ਦੇਖ ਕੇ ਬਣਦਾ ਆ ਤੇ ਇਸ ਕਰਕੇ ਇਹਨਾਂ ਨੂੰ ਰਿਲੀਫ ਐਕਸ ਪਾਰਟੀ ਰਿਲੀਫ ਜਿਹੜੀ ਆ ਤਾਂ ਉਹਨਾਂ ਨੇ ਪਾਰਸ਼ਲੀ ਦਿੱਤੀ ਹੈ ਜੀ ਨਾ ਕਿ ਪੂਰੀ ਅਗਲੀ ਤਰੀਕ ਤੱਕ ਜਿਹੜਾ ਆ ਵੀ ਕੋਈ ਨਵਾਂ ਵੀਡੀਓ ਜਾਂ ਸਬੂਤ ਹੋਵੇ ਤੇ ਤੁਸੀਂ ਜਨਤਕ ਨਾ ਕਰਿਓ,
0: ਬਿਲਕੁਲ
1: ਆਹ ਗੱਲ ਹੋਈ ਆ ਜੀ ਉੱਥੇ
0: ਜੀ ਹਾਂਜੀ
1: ਮੁੜ ਕੇ ਆ ਕੇ ਇੱਥੇ ਸੁਣਵਾਈ ਹੋ ਜਾਂਦੀ ਹੈਗੀ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜਦੋਂ ਉਹਨਾਂ ਨੇ ਲਿਆ ਕੇ ਸਬੂਤ ਰੱਖੇ ਵੀ ਵਿਦਆਊਟ ਵੈਰੀਫਿਕੇਸ਼ਨ ਕੀਤਾ ਜੀ
0: ਜੀ
1: ਸਾਰੇ ਚੀਜ਼ਾਂ ਤਾਂ ਇਹ ਹਾਈ ਕੋਰਟ ਦੇ ਵਿੱਚ ਆਈਆਂ ਹੀ ਆ ਜੀ,
0: ਬਿਲਕੁਲ
1: ਦੂਜਾ ਜਿਹੜਾ ਇਹਨਾਂ ਦਾ ਹਾਈ ਕੋਰਟ ਚ ਕੇਸ ਚੱਲਦਾ ਸੀਗਾ ਜੀ ਉੱਥੇ ਜਿਹੜਾ ਆ ਵੀ ਉਹਨਾਂ ਵੀ CBI ਨੂੰ ਇਹਨਾਂ ਦਾ ਕੇਸ ਦੇ ਦਿਓ 5 ਕਰੋੜ ਵਾਲਾ, ਉਹਦੇ ਵਿੱਚ ਉਸ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਸੀ ਇਹਨਾਂ ਨੇ ਇਤਰਾਜ਼ ਕੀਤਾ ਆ ਕਿ ਭਾਈ ਇਸ ਵਕੀਲ ਸਾਹਿਬ ਨੂੰ ਕੀ ਅਥਾਰਟੀ ਹੈਗੀ ਆ
0: ਜੀ
1: ਕਿ ਇਸ ਕੇਸ ਦੇ ਜਿਹੜਾ ਦੇਣ ਲੈਣ ਬਾਰੇ ਜਿਹੜਾ ਆ ਇੱਥੇ ਗੱਲ ਕਰਨ ਕਿਉਂਕਿ ਹੀ ਇਜ਼ ਨਾਟ ਏ ਵਿਕਟਿਮ, ਹਾਂਜੀ
0: ਜੀ
1: 5 ਕਰੋੜ ਇਹਦੇ ਕੋਲੋਂ ਥੋੜਾ ਲਏ ਆ ਜਿਹਤੋਂ ਲਏ ਹੈਗੇ ਜਾਂ ਤਾਂ ਉਹ ਕੇਸ ਕਰਦਾ ਤੇ ਬਿਲਕੁਲ ਠੀਕ ਹੈ ਜੀ
0: ਜੀ
1: ਉਹ PIL ਪਾਈ ਆ ਤੇ PIL ਵਾਸਤੇ ਇਹਦੀ ਜਿਹੜੀ ਆ ਅਥਾਰਟੀ ਹੈਗੀ ਲੋਕਲ ਸਟੈਂਡੀ ਹੈਗੀ ਆ ਇਹਦੇ ਕੋਲ, ਉਹ ਲੋਕਲ ਸਟੈਂਡੀ ਦੇ ਉੱਤੇ ਜਿਹੜੀ ਹੈਗੀ ਆ ਹੁਣ ਕੇਸ ਨੂੰ ਖਿੱਚਿਆ ਜਾਏਗਾ ਵੀ ਜੱਜ ਵੀ ਕਹਿਣਗੇ ਠੀਕ ਗੱਲ ਹੈਗੀ ਆ ਵੀ ਇਸ ਬੰਦੇ ਦਾ ਤਾਂ ਕੋਈ ਇਲਾਕਾ ਦੇਕਾ ਹੈ ਨੀ ਗਾ ਤੇ ਇਹ ਮੁੱਦਾ ਕਿਸ ਤਰੀਕੇ ਨਾਲ ਉਠਾਏ
0: ਜੀ
1: ਸੋ ਉਹ ਦੇਖਦੇ ਹੈਗੇ ਜੀ ਵੀ ਇਹਨਾਂ ਦਾ ਲੌਂਗ ਰਨ ਜਿਹੜਾ ਆ ਵੀ ਇਸ ਕੇਸ ਦੇ ਵਿੱਚ ਕੀ ਬਣਦਾ ਹੈਗਾ ਵੀ CBI ਨੂੰ ਇਨਕੁਆਇਰੀ ਦਿੱਤੀ ਜਾਂਦੀ ਆ ਜਾਂ ਪੈਸਾ ਹਜਮ ਹੋ ਜਾਂਦਾ ਜੀ।
0: ਅੱਜ ED ਦੇ ਸਾਹਮਣੇ ਵੈਸੇ ਜਲੰਧਰ ਦੇ ਵਿੱਚ ਅਨੁਰਾਗ ਜਿਹੜੇ ਵਰਮਾ ਨੇ ਉਹ ਪੇਸ਼ ਵੀ ਹੋਏ ਨੇ ਜੀ ਉਹਨਾਂ ਸਾਹਮਣੇ।
1: ਹਾਂਜੀ ਸਰ
0: ਜੀ
1: ਉਹ ਪਹਿਲਾਂ ਅਵਾਇਡ ਕਰਦੇ ਸੀ ਸਰਵਿਸ ਜਿੱਦਾਂ ਮਰਜ਼ੀ ਹੈਗਾ ED ਦਾ ਵੀ, ਪਰ ਇਹ ਸਾਹਿਬ ਇਹ ਦੇਸ਼ ਦੀ ਤਰਾਸਦੀ ਆ ਜੀ
0: ਜੀ
1: ਕਿ ਇੱਥੇ ਦੇਖੋ ਨਾ ਵੀ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਟੇਟ ਕੋਲ ਬੜਾ ਵਧੀਆ ਬਹਾਨਾ ਮਿਲ ਗਿਆ ਹੈਗਾ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਉਹ ਸੈਂਟਰ ਦੇ ਕਹਿਣੇ ਚ ਚੱਲਦੀਆਂ ਹੈਗੀਆਂ ਤੇ ਫੇਰ ਭਾਈ ਫਿਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਬਾਰ ਬਾਰ ਉੱਥੇ ਜਾਂਦੇ ਹਾਈ ਕੋਰਟ ਦੇ ਵਿੱਚ ਵੀ ਭਾਈ ਸਾਨੂੰ CBI ਇਨਕੁਆਇਰੀ ਕਰਾ ਦਿਓ ਕਿਉਂਕਿ ਜਿਹੜੀ ਸਟੇਟ ਦੀਆਂ ਏਜੰਸੀਆਂ ਹੈਗੀਆਂ ਉਹ ਸਟੇਟ ਦੇ ਕਹਿਣੇ ਚ ਹੈਗੀਆਂ, ਫਿਰ ਉੱਥੇ ਕਿਉਂ ਡਿਨਾਈ ਕਰਦੇ ਆ ਬਈ?
0: ਬਿਲਕੁਲ
1: ਜਿਹੜਾ ਲੌਜਿਕ ਤੁਸੀਂ ਜੋ ਤੁਸੀਂ ਦੂਜੇ ਬਾਰੇ ਕਹਿੰਦੇ ਆ ਆਪਣੇ ਤੇ ਤੁਹਾਡੇ ਤੇ ਕਿਉਂ ਨੀ ਲਾਗੂ ਹੁੰਦਾ ਉਹ?
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਉਦੋਂ ਕਿਉਂ ਮੰਗ ਜਿਹੜੀ ਅਗਲੇ ਦੀ ਮੰਗ ਠੁਕਰਾਉਂਦੇ ਹੈਗੇ CBI ਇਨਕੁਆਇਰੀ ਦੀ ਜਦੋਂ ਅਗਲਾ ਕਹਿੰਦਾ ਵੀ ਸਾਨੂੰ ਸਟੇਟ ਦੀਆਂ ਏਜੰਸੀ ਤੇ ਫੇਸ ਹੈ ਨੀ ਗਾ ਜੀ।
0: ਜੀ ਬਿਲਕੁਲ ਹੈ ਜੀ ਜੀ
1: ਪਰ ਸਾਹਿਬ ਮੈਂ ਨਾ ਦੋ ਦਿਨ ਹੋ ਗਏ ਆ ਕਿ ਮੈਂ ਇਹ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਸੀਗਾ
0: ਜੀ
1: ਕਿ ਸਾਡੀ ਨਾ ਪੰਜਾਬ ਦੇ ਵਿੱਚ ਨਾ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਹੈ ਨਾ ਉਹ ਜ਼ਰੂਰ ਚੱਲਦੀ ਹੈ ਜੀ
0: ਜੀ
1: ਇੱਥੇ, ਜੇ ਮਤਲਬ ਨਗਰ ਕੀਰਤਨ ਚੱਲਣ ਲੱਗ ਪੈਣ ਤੇ ਨਗਰ ਕੀਰਤਨ ਹੈ
0: ਜੀ,
1: ਜੀ, ਜੇ ਨਾ ਕੋਈ
0: ਰੈਲੀਆਂ
1: ਜਿਹੜਾ
0: ਨਿਕਲਣ
1: ਕੰਮ
0: ਲੱਗ ਪੈ,
1: ਕਰਨ ਲੱਗ ਪੈਂਦੇ
0: ਰੈਲੀਆਂ
1: ਸਾਰੇ ਹੀ, ਹਾਂਜੀ ਰੈਲੀਆਂ ਨਿਕਲਣ ਲੱਗ ਪੈਂਦੇ ਰੈਲੀਆਂ ਹੀ
0: ਜੀ,
1: ਮੈਨੂੰ ਇਹ
0: ਧਰਨੇ ਲੱਗਣ
1: ਸੀਗਾ
0: ਲੱਗ ਜਾਂਦੇ ਜੀ।
1: ਵੀ ਹਾਂਜੀ ਵੀ ਆਹ ਜਿਹੜਾ ਹੈਗਾ ਆਹ ਦੇਖੋ ਨਾ ਦੋ ਇੰਸੀਡੈਂਟ ਜਿਹੜਾ ਹੈਗਾ ਆ ਵੀ ਉਹ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਦੇ ਦੋ ਇੰਸੀਡੈਂਟ ਇਕਦਮ ਆ ਗਏ ਨਾ ਜੀ,
0: ਜੀ ਬਿਲਕੁਲ
1: ਮੈਨੂੰ ਇਹ ਹੋ ਗਿਆ ਮੈਂ ਕਿਹਾ ਜਿੱਦਾਂ ਇਹ ਸੁਸਾਈਡ ਕਰ ਗਿਆ ਹੈਗਾ ਆ ਕਿਤੇ ਏਦਾਂ ਦਾ ਹਰ ਤਹਿਸੀਲ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਦੇ ਵਿੱਚ ਲੋਕੀ ਇਹੋ ਜਿਹਾ ਕੰਮ ਨਾ ਕਰਨ ਲੱਗ ਪੈਣੇ,
0: ਆਰੰਭਦੇ ਨੇ ਜੀ।
1: ਉੱਥੇ ਤਾਂ ਇੱਥੇ ਤਾਂ ਲੋਕੀ ਮਰਨ ਨੂੰ ਬਹਾਨਾ ਲੱਭਦੇ ਹੈਗੇ ਵੀ ਕਿਸੇ ਨਾ ਕਿਸੇ ਦੇ ਸਿਰ ਚੜ੍ਹ ਕੇ
0: ਸਿਰ
1: ਮਰੀਏ,
0: ਚੜ੍ਹ ਕੇ
1: ਹੈ ਜੀ
0: ਗੱਡੀ ਥੱਲੇ ਸਿਰ ਦੇ ਕੇ
1: ਦੁਖੀ ਤਾਂ
0: ਮਰ
1: ਵੈਸੇ ਹੀ
0: ਜਾਂਦੇ
1: ਦੁਨੀਆ ਬਹੁਤ ਹੈਗੀ ਹੈ ਜੀ, ਮੈਨੂੰ ਇਸ ਚੀਜ਼ ਦਾ ਹੈਗਾ ਸੀਗਾ ਜੀ ਸਾਡੇ
0: ਜੀ
1: ਇਹ ਚੱਲਦਾ ਇਹ ਚੱਲਣ ਹੈਗਾ ਜੇ ਵੀਰਾਂ ਨਿਕਲਣ ਲੱਗ ਪਈਆਂ ਤੇ ਸਾਰਿਆਂ ਨੇ ਵੀਰਾਂ ਤੇ ਚੱਲ ਜਾਣਾ ਜੀ,
0: ਜੀ
1: ਜੇ ਮੇਲੇ ਚੱਲ ਪਏ ਹੈਗੇ ਤੇ ਮੇਲਿਆਂ ਦੇ ਉੱਤੇ ਜੀ ਸਾਰਿਆਂ ਨੇ ਟਰਾਲੀ ਲਿਆ ਕੇ ਫਲਾਨਾ ਟਰਾਲੀ ਲਿਆ ਕੇ ਚੱਲ ਗਏ, ਚਲੋ ਆਪਾਂ ਵੀ ਟਰਾਲੀ
0: ਜੀ
1: ਲਿਆ ਕੇ ਚੱਲੀਏ ਜੀ
0: ਇਸੇ
1: ਫਲਾਨੇ
0: ਤਰ੍ਹਾਂ ਜੇ
1: ਪਿੰਡੋਂ ਵੀ ਚੱਲ
0: ਦੇਖੋ
1: ਪਏ ਜੀ।
0: ਬੀਜੇਪੀ ਵੀ ਤਾਂ ਪੰਜਾਬ ਯਾਤਰਾ ਨਸ਼ਾ ਰੋਕੂ ਯਾਤਰਾ ਜਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਕਰ ਲਈ ਹੈ ਜੀ, ਦੇਖ ਲਓ ਇਹਨਾਂ ਨੇ ਵੀ।
1: ਭਾਈ ਸਾਹਿਬ ਤੁਸੀਂ ਜਦੋਂ ਕਵਰ ਕੀਤੀ ਸੀ ਵੀ 12 ਦਿਨ ਦੀ ਹੈਗੀ ਆ, ਮੈਂ ਕਿਹਾ 13ਵਾਂ ਨਾਲ ਕੀ ਕਰਨਾ ਸੀ, 13ਵੀਂ ਇੱਥੇ ਹੀ ਕਰਨੀ ਕਿ ਉੱਥੇ ਜਾ ਕੇ ਕਰਨੀ ਆ,
0: 13 ਦਿਨ ਯਾਤਰਾ ਚੱਲੇਗੀ
1: ਜੀ
0: ਜੀ।
1: ਕੋਈ ਤਾਂ ਵਿਚਾਰ ਕਰ ਲਿਆ ਕਰੋ ਤੁਸੀਂ, 10 ਦਿਨ ਕਰ ਲਓ, 15 ਦਿਨ
0: ਕਰ ਲਓ, ਬੜੀ
1: ਕੋਈ
0: ਸੋਚ
1: ਕਰ ਲਓ।
0: ਵਿਚਾਰ ਕੇ ਸਾਰਾ ਪਲੈਨਡ ਸਾਰੀਆਂ ਚੀਜ਼ਾਂ ਹੁੰਦੀਆਂ ਦੇਖੋ ਨਾ, ਸਿਆਸਤ ਦੇ ਵਿੱਚ ਨਾਲ ਨਾਲ ਪਲੈਨਿੰਗ ਵੀ ਫੁੱਲ ਹੁੰਦੀ ਹੈ ਜੀ, ਇੱਕ ਨੰਬਰਾਂ ਦਾ ਵੀ ਸਿਲਸਿਲਾ ਨਾਲ ਦੀ ਨਾਲ ਚੱਲਦਾ ਹੈ ਜੀ।
1: ਨਾਲ ਮੈਂ ਹੁਣ ਪਹਿਲਾਂ ਜਿਹੜਾ ਹੈਗਾ ਕਾਂਗਰਸ ਦਾ ਚੌਥਾ ਨਾਲ ਉਠਾਲਾ ਨਾਲ ਕਰਦੇ ਆ, ਕਾਂਗਰਸ ਦਾ ਜੀ ਰਾਹੁਲ
0: ਹਾਂਜੀ
1: ਗਾਂਧੀ ਆ ਰਿਹਾ ਪੰਜਾਬ ਜੀ,
0: ਆਏ ਨੇ ਜੀ ਆਪਣੇ, ਹਾਂਜੀ ਆ ਗਏ ਨੇ ਜੀ, ਜਿਹੜੇ ਇੰਚਾਰਜ ਲਾਏ ਨੇ ਉਹਨਾਂ ਨੇ, ਤੇ ਅੱਜ ਆਪਣੇ
1: ਸਚਿਨ ਪਾਇਲਟ ਆ ਗਏ ਜੀ
0: ਸੁਣ ਜੁੜੇ ਨੇ ਜੀ ਜੀ,
1: ਪੰਜਾਬ ਦੀ ਫਿਤਰਤ ਇੱਦਾਂ ਦੀ ਹੈ
0: ਜੀ।
1: ਹਾਂਜੀ ਜਿੱਦਾਂ ਮਰਜ਼ੀ ਹੈਗਾ, ਪੰਜਾਬ ਦੀ ਫਿਤਰਤ ਇੱਦਾਂ ਦੀ ਹੈਗੀ ਆ ਜੀ ਵੀ ਜਿਹੜਾ ਇੱਥੇ ਬਾਹਰੋਂ ਆ ਜਾਂਦਾ ਕਾਂਗਰਸੀ ਉਹਨੂੰ ਰਜਾ ਕੇ ਭੇਜਦੇ ਜੀ,
0: ਜੀ
1: ਉਹਨੂੰ ਤਾਂ ਇੰਨਾ ਉਹ ਆਪਣੀ ਸਟੇਟ ਚ ਨਹੀਂ ਰਹਿੰਦਾ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਇੱਥੇ ਹੀ ਤੁਰਿਆ ਫਿਰਦਾ ਰਹਿੰਦਾ ਹੈਗਾ, ਕਿਉਂਕਿ ਪੰਜਾਬ ਦੇ ਨੇਤਾ ਐਸ਼ ਹੀ ਬੜੀ ਕਰਾਉਂਦੇ ਆ।
0: ਤੁਸੀਂ ਦੇਖਿਓ ਕੱਲ ਤਾਈ ਉਹਨੇ ਕਹਿਣਾ ਕਿ ਪੰਜਾਬ ਕਾ ਰੋਟੀ, ਪੰਜਾਬ ਕਾ ਸਾਗ ਮੱਕੀ ਕੀ ਰੋਟੀ ਲੱਸੀ ਸਾਰਾ ਕੁਝ ਹੀ ਗਣਾਊਗਾ ਜੀ ਹੌਲੀ ਹੌਲੀ ਉਹ। ਹਾਂਜੀ
1: ਬਿਲਕੁਲ ਜੀ, ਸਭ ਕੁਛ ਦੇਣਗੇ ਉਹਨੂੰ, ਸਭ ਕੁਛ ਦੇਣਗੇ। ਵਾਲੇ ਸਾਹਿਬ ਸਾਡੇ ਲਾਈਟ ਆਈ ਆ ਤੇ ਬੜੀ ਡਿਮ ਆ ਗਈ ਜੀ, ਕੀ ਕਰੇ ਬੰਦਾ।
0: ਚਲੋ ਆ ਤਾਂ ਗਈ ਜੀ, ਥੋੜਾ ਜਿਹਾ ਇਸ਼ਾਰਾ ਤਾਂ ਮਿਲ ਗਿਆ ਵੀ ਆ ਗਈ ਆ ਭਾਈ, ਹੌਸਲਾ ਤਸੱਲੀ ਤਾਂ ਹੋਈ ਮਾੜੀ ਜੀ ਵੀ ਆ ਜਾਊਗੀ ਹਨਾ ਜੀ।
1: ਤਸੱਲੀ ਤਸੁੱਲੀ ਥੋੜਾ ਜੀ, ਮੇਰਾ ਤਾਂ ਸਾਹਮਣੇ ਨਿਗਾਹ ਪੈ ਰਹੀ ਹੈਗੀ ਆ ਮੀਟਰ ਤੇ, ਫੇਰ ਭਾਈ ਇਹ 180 ਆ ਕਿ 170 ਆ, ਵੀ ਉਹ ਤਾਂ ਚੱਕ ਲਊਗਾ ਵੀ ਜਿਹੜਾ ਹੈਗਾ ਕਿਤੇ ਹੋਰ ਨਾ ਚੀਜ਼ਾਂ ਖਰਾਬ ਕਰਦਾ।
0: ਬਿਲਕੁਲ
1: ਬਿਲਕੁਲ, ਹੁਣ ਭਾਰੀ ਸਾਹਿਬ ਜਿਹੜਾ ਹੈਗਾ ਆ ਭਾਈ ਰਾਹੁਲ ਗਾਂਧੀ ਨੇ ਆਉਣਾ ਆ, ਉਹ ਤੋਂ ਪਹਿਲਾਂ ਅੱਜ ਜਿਹੜਾ ਆ ਤੇ ਰੰਧਾਵਾ ਸਾਹਿਬ ਦਾ ਬਿਆਨ ਆ ਗਿਆ ਕਿ ਮੈਂ ਤਾਂ ਕਦੀ ਪ੍ਰਧਾਨਗੀ ਦੀ ਮੰਗ ਕੀਤੀ
0: ਨਹੀਂ,
1: ਹਾਂਜੀ ਨਾ ਚੰਨੀ ਸਾਹਿਬ ਨੇ ਕਦੀ ਕੀਤੀ ਪ੍ਰਧਾਨਗੀ ਦੀ ਮੰਗ
0: ਜੀ,
1: ਹਾਂਜੀ ਤੇ ਮੀਲਿੰਗ ਦੇਰ ਬਾਈ ਕਿ ਕੋਈ ਨਾ ਕੋਈ ਜਾਂ ਤਾਂ ਇਸ਼ਾਰਾ ਹੋਇਆ ਆ ਵੀ ਤੁਸੀਂ ਨੀ ਰੌਲਾ ਪਾਉਣਾ ਵੀ ਅਸੀਂ ਜਾਂ ਤਾਂ ਸਾਇਲੈਂਟਲੀ ਜਿਹੜਾ ਇਹ ਬਦਲ ਦਿਆਂਗੇ, ਜਾਂ ਹਾਈ ਕਮਾਂਡ ਨੇ ਕਹਿ ਤਾ ਹੋਣਾ ਵੀ ਬਾਬਿਆਂ ਨੇ ਜੋ ਕਹਿ ਤਾ ਸੋ ਕਹਿ ਤਾ, ਹਾਂਜੀ ਇਸ ਕਰਕੇ ਭਾਈ ਇਹਦੇ ਨਾਲ ਹੀ ਗੁਜ਼ਾਰਾ ਕਰੋ, ਹੁਣ ਅਗਲੇ ਇਲੈਕਸ਼ਨ ਚ ਦਿਖਾਂਗੇ ਤੁਹਾਨੂੰ ਪੁੱਛ ਲਾਂਗੇ।
0: ਕਿਉਂਕਿ ਉਹ ਜਦੋਂ ਰਾਹੁਲ ਨੇ ਆਉਣਾ ਜੀ, ਇਹਨਾਂ ਦੀ ਸਾਰਿਆਂ ਦੇ ਮਜਬੂਰੀ ਵੀ ਤਾਂ ਬਣ ਜਾਣੀ ਆ ਨਾ ਜੀ ਇਹਨਾਂ ਦੀ, ਅਗਲੇ ਉਹ ਟਾਈਮ ਸਿਰ ਟਾਈਮਿੰਗ ਦੇ ਨਾਲ ਹੀ ਕਰਨਗੇ ਜੀ, ਕਰਨਗੇ ਜੀ ਤਾਂ ਰੌਲਾ ਨਾ ਪਵੇ ਹਨਾ ਜੀ।
1: ਨਹੀਂ ਸਰ, ਰਾਹੁਲ ਗਾਂਧੀ ਦੀ ਵੀ ਇਹ ਹੈਗੀ ਆ ਕਿ ਉਹ ਡਿਸੀਜਨ ਲੈਣ ਦੇ ਵਿੱਚ ਨਾ ਇੱਕ ਐਡਾਮੈਂਟ ਐਟੀਟਿਊਡ ਤਾਂ ਪਤਾ ਨਹੀਂ ਲੀਡਰਾਂ ਦਾ ਕਿਉਂ ਹੁੰਦਾ ਕਿ ਜੋ ਮੈਂ ਕਹਿਤਾ ਸੋ ਕਹਿਤਾ, ਹਾਂਜੀ ਕੋਈ ਬੰਦਾ ਡੇਅਰ ਨਾ ਕਰੇ ਜੇ ਗਲਤ ਫੈਸਲਾ ਤੁਹਾਡਾ ਆ, ਤੇ ਜੇ ਅਗਲਾ ਬੰਦਾ ਬਾਰ ਬਾਰ ਤੁਹਾਨੂੰ ਅਵੇਅਰ ਕਰ ਰਿਹਾ ਹੈਗਾ ਆ, ਤੁਸੀਂ ਕਿਉਂ ਤੋੜ ਤੋੜ ਕੇ ਝਟਕਦੇ ਹੈਗੇ ਆ ਬੰਦੇ ਨੂੰ।
0: ਬਿਲਕੁਲ
1: ਇੱਕ ਕਿਸਮ ਦਾ ਤੁਸੀਂ ਜਿਹੜਾ ਆ ਆਪਣੀ ਸੁਪਰਮੇਸੀ ਦਿਖਾਉਣਾ ਚਾਹੁੰਦੇ ਹੈਗੇ ਆ, ਅਗਲੇ ਕਹੀ ਜਾਂਦੇ ਵੀ ਭਾਈ ਇਸ ਪ੍ਰਧਾਨ ਨਾਲ ਅਸੀਂ ਵੀ ਕਾਮਯਾਬ ਹੋ ਸਕਦੇ, ਤੁਸੀਂ ਅਗਲਿਆਂ ਦੀ ਗੱਲ ਤਾਂ ਸੁਣੋ
0: ਜੀ,
1: ਇੱਥੇ 12-5-48 ਜਿਹੜੇ ਹੈਗੇ ਆ ਨਹੀਂ ਚੱਲਣੇ,
0: ਨਹੀਂ ਚੱਲਣੇ
1: ਜੀ। ਪੂਰੇ 4.5 ਸਾਲ ਜਿਹੜਾ ਹੈਗਾ ਇਸ ਪ੍ਰਧਾਨ ਨੇ ਜਿਹੜਾ ਆ ਕੋਈ ਧਰਨਾ ਕਿੱਥੇ ਲਾਇਆ ਹੈਗਾ ਆ ਜੀ, ਸਰਕਾਰ ਦੀ ਕਿਹੜੀ ਨੀਤੀ ਦੀ ਵਿਰੋਧ ਕੀਤੀ ਆ ਜੀ। ਬਟ ਇਟ ਇਹ ਟਾਕ ਆਫ ਦਾ ਟਾਊਨ, ਬੱਚੇ ਬੱਚੇ ਨੂੰ ਪੰਜਾਬ ਚ ਪਤਾ ਆ ਵੀ ਰਾਜਾ ਵੜਿੰਗ ਦੇ ਬੱਸਾਂ ਦੀਆਂ ਬੋਡੀਆਂ ਦਾ ਜਿਹੜਾ ਹੈਗੀ ਆ ਫਾਈਲ ਭਗਵੰਤ ਮਾਨ ਦੱਬ ਕੇ ਬੈਠਾ ਇਸੇ ਕਰਕੇ ਤੇ ਇਹਨੇ ਓਹਦੇ ਨਾਲ ਜਿਹੜਾ ਹੈਗਾ ਆ ਵੀ ਕੰਪਰੋਮਾਈਜ਼ ਕਰ ਲਿਆ।
0: ਬਿਲਕੁਲ ਹੈ ਜੀ ਜੀ,
1: ਔਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ, ਇਸ ਨੂੰ ਡਿਸਕਲੋਜ਼ ਕੀਤਾ ਸੀ ਮਨਪ੍ਰੀਤ ਬਾਦਲ ਨੇ ਵੀ ਹਾਂ ਜੀ ਕਿੱਥੇ ਮੁਲਾਕਾਤ ਹੋਈ ਤੇ ਟੋਪੀ ਪਾ ਕੇ ਜਾ ਕੇ ਤੇ ਮਿਲੇ ਆਏ ਸੀ, ਉਹ ਸਾਰੀਆਂ ਗੱਲਾਂ ਅਗਲਿਆਂ ਨੇ ਕਹੀਆਂ ਜੀ। ਉਹ ਚੀਜ਼ ਤੋਂ ਬਾਅਦ ਜਿਹੜਾ ਹੈਗਾ ਕਦੀ ਨਹੀਂ, ਭਗਵੰਤ ਮਾਨ ਨੇ ਵੀ ਇਹਨੂੰ ਅਹਿਸਾਸ ਕਰਾਇਆ, ਪਹਿਲਾਂ ਇੱਕ ਵਾਰੀ ਕਿਹਾ ਸੀ ਤੇਰੀਆਂ ਫਾਈਲਾਂ ਹੈਗੀਆਂ ਮੇਰੇ ਕੋਲ, ਤੇ ਬਾਅਦ ਚ ਕਹਿ ਦੇਣਾ ਪ੍ਰਧਾਨ ਜੀ, ਪ੍ਰਧਾਨ ਜੀ ਕਹਿ ਕੇ ਐਡਰੈਸ ਕਰਨਾ ਸ਼ੁਰੂ ਕਰ ਦਿੱਤਾ
0: ਜੀ।
1: ਤੋ ਇਸ ਕਰਕੇ ਜਦੋਂ ਇੱਕ ਬੰਦਾ ਜਿਹੜਾ ਹੈਗਾ ਜਿਸ ਘਰ ਦਾ ਮੁਖੀਆ ਹੀ ਜਿਹੜਾ ਆ ਵਿਕਿਆ ਆ ਹੋਵੇ, ਉਸ ਘਰ ਨੇ ਕੀ ਤਰੱਕੀ ਕਰਨੀ ਜੀ।
0: ਬਿਲਕੁਲ,
1: ਉਹ ਬਾਰ ਬਾਰ ਕਹਿੰਦੇ ਹੈਗੇ ਆ ਰਾਹੁਲ ਗਾਂਧੀ ਜੋ ਜਿਹੜਾ ਹੈਗਾ ਆ, ਇਹਨਾਂ ਨੂੰ ਆਪਣੇ ਨਾ ਲੋਇਲ ਬੰਦੇ ਜਿਹੜੇ ਹੈਗੇ ਆ ਉਹ ਜਿਆਦਾ ਪਸੰਦ ਹੁੰਦੇ ਆ, ਇੰਟੈਲੀਜੈਂਸੀ ਜਾਂ ਮਤਲਬ ਜਿਹੜਾ ਗਰਾਊਂਡ ਰਿਐਲਿਟੀ ਨੂੰ ਇਹ ਪਛਾਣਨ ਦੇ ਵਿੱਚ ਨਾਕਾਮ ਰਹਿੰਦੇ ਆ ਜੀ। ਇਹ ਚਮਚਿਆਂ ਨੂੰ ਬਹੁਤ ਪਸੰਦ ਕਰਦੇ ਆ ਜੀ। ਸੋ ਇਸ ਕਰਕੇ ਜਦ ਉਹ ਕਹੀ ਜਾਂਦੇ ਹੈਗੇ ਸੀ ਵੀ ਡਿਸੀਜਨ ਗਲਤ ਆ, ਹੁਣ ਦੇਖੋ ਸਚਿਨ ਪਾਇਲਟ ਆਇਆ ਹੈਗਾ ਆ, ਉਹ ਇਹੋ ਜਿਹਾ ਬੰਦਾ ਇੰਚਾਰਜ ਲਾਇਆ ਜਿਹਨੇ ਆਪਣੀ ਸਟੇਟ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਵਕਤ ਪਾਈ ਰੱਖਿਆ। ਹਾਂਜੀ, ਉੱਥੇ ਉਹ ਗਲਹੋਤ ਹੈਗਾ ਸੀਗਾ ਮੁੱਖ ਮੰਤਰੀ ਉਹਦਾ, ਕਦੀ ਇਹਨੇ ਆਪਣਾ ਧੜਾ ਲੈ ਕੇ ਵੱਖਰਾ ਹੋਣ ਦੀ ਕੋਸ਼ਿਸ਼ ਕਰਨੀ, ਕਦੀ ਕਹਿਣਾ ਸਰਕਾਰ ਟੁੱਟ ਗਈ ਹੋਏ, ਸਰਕਾਰ ਬਚ ਗਈ ਹੋਏ। ਹਾਂਜੀ, ਇਹਨਾਂ ਨੂੰ ਕਦੀ ਇਹਦੇ ਨਾਲ ਦੇ ਵਿਧਾਇਕ ਜਿਹੜੇ ਆ ਚੱਕ ਕੇ ਕਿਤੇ ਖੜਨੇ ਪੈਂਦੇ ਸੀ, ਕਦੀ ਕਿਤੇ ਖੜਨੇ ਪੈਂਦੇ ਸੀ, ਲਪੋ ਕੇ ਕਿਤੇ ਬੀਜੇਪੀ ਨਾਲ ਲੈ ਜਾਏ। ਹੁਣ ਇਹੋ ਜਿਹੇ ਬੰਦੇ ਨੂੰ ਇੰਚਾਰਜ ਲਾਇਆ, ਉਹ ਦੇਖੀਏ ਉਹਦਾ ਤਜਰਬਾ ਵੀ ਹੈਗਾ ਆ ਵੀ ਕੀ ਕਰਦਾ ਆ ਤੇ ਕਿਸੇ ਤਰੀਕੇ ਦੇ ਨਾਲ ਇੱਥੇ ਕਿਹਦੇ ਫੇਵਰ ਦੇ ਵਿੱਚ ਗੱਲ ਕਰਦਾ
0: ਜੀ।
1: ਓਵਰਆਲ ਜਿਹੜਾ ਹੈਗਾ ਆ ਜੀ, ਇੱਥੇ ਨਾ ਜਿਹੜੇ ਇੰਚਾਰਜ ਲੱਗਦੇ ਵੀ ਆ ਉਹ ਸਾਰਾ ਜਾ ਕੇ ਉੱਪਰ ਰਿਪੋਰਟ ਗੁੱਡ ਜਾਂ ਗੁੱਡ ਗੁੱਡ ਕਰੀ ਜਾਂਦੇ ਆ, ਉਹ ਦੱਸਦੇ ਨੇ ਵੀ ਸਟੇਟ ਦੀ ਰਿਐਲਿਟੀ ਕੀ ਹੈਗੀ ਜੀ। ਸਰ ਜੇ ਇਹ ਕੁਛ ਮੈਂ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਵੀ, ਮੈਂ ਗੱਲ ਕੀਤੀ ਸੀ ਵੀ ਮੈਂ ਕਿਸੇ ਸਰਪੰਚ ਨੂੰ ਕਿਹਾ ਵੀ ਉਹ ਕਹਿੰਦਾ ਸਰਕਾਰ ਰਿਪੀਟ ਹੋਣੀ, ਮੈਂ ਤਾਂ ਕਿਹਾ ਮੈਂ ਕਿਹਾ ਨਹੀਂ ਤੁਹਾਡੀ ਸਰਕਾਰ ਨੀ ਰਿਪੀਟ ਹੋ ਸਕਦੀ। ਉਹ ਕਹਿੰਦਾ ਅੱਛਾ ਵੀ ਇਹ ਦੱਸੋ ਇਹ ਬਣੂਗਾ ਕੌਣ।
0: ਬਿਲਕੁਲ,
1: ਸਾਰੇ ਪਾਸੇ ਡਿਗਾ ਘੁਮਾ ਲਈ, ਆਪਣੇ ਕੋਲ ਜਵਾਬ ਹੀ ਹੈ
0: ਨਹੀਂ ਸੀਗਾ ਜੀ। ਬਿਲਕੁਲ,
1: ਕਾਂਗਰਸ ਕਿਸੇ ਟਾਈਮ ਤੇ ਇੱਦਾਂ ਦਾ ਸੀ, ਇੱਦਾਂ ਲੱਗਦਾ ਸੀ ਵੀ ਜਦੋਂ ਇਹ ਸਰਕਾਰ ਨੂੰ ਆਈ ਨੂੰ ਅਜੇ ਸਾਲ ਹੋਇਆ ਸੀ, ਇਹ ਅੱਜ ਚੋਣਾਂ ਹੋ ਜਾਣ ਭਾਵੇਂ ਕਾਂਗਰਸ ਨੂੰ ਲੋਕੀ ਆ ਵਾਲ ਡੋਰ ਦੇ ਦੇਣਗੇ।
0: ਬਿਲਕੁਲ ਹੈ, ਤੇ ਸੈਂਟ ਸਾਹਿਬ ਇੱਕ ਦੋ ਕਮੈਂਟ ਨੇ ਔਜਲਾ ਸਾਹਿਬ ਦੇ ਉਹ ਮੈਂ ਸਾਂਝੇ ਕਰਦਾ, ਤੇ ਤੁਸੀਂ ਬੱਤੀ ਦੀ ਗੱਲ ਕੀਤੀ ਨਾਲ ਮੁਕੱਦਰ ਜੁੜੇ, ਕੱਲ ਵਾਲਾ ਸਵਾਲ ਸ਼ਾਇਦ ਉਹਨਾਂ ਦਾ ਹੋਏਗਾ, ਉਹਨਾਂ ਨਾਲ ਗੱਲ ਕਰਦੇ ਆ। ਤੇ ਇੱਕ ਖਬਰ ਬੜੀ ਇੰਟਰਸਟਿੰਗ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੇ ਉਹ ਹਲੇ ਨਸ਼ਰ ਨਹੀਂ ਕੀਤੀ ਹੈ। ਤੇ ਔਜਲਾ ਸਾਹਿਬ ਕਹਿੰਦੇ ਆ, ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਵਿੱਚ, ਤੇ ਕਹਿੰਦੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਕਹਿੰਦੇ ਇੱਕ ਕੰਮ ਹੈ ਸਾਡੇ ਲੋਕਾਂ ਲਈ ਜੀ। ਤੇ ਰਾਜਨ ਜੀ ਮੇਰੇ ਇਸ ਕਮੈਂਟ ਤੋਂ ਕਹਿੰਦੇ ਧਿਆਨ ਦਿਓ ਜਰਾ ਵੀਰ ਜੀ, ਤੇ ਨਾਲ
1: ਸਰ ਕਿਰਤੀ
0: ਜੀ,
1: ਕਿਰਤੀ ਯੂਨੀਅਨ ਜਿਹਨਾਂ ਨੇ ਉਹਨਾਂ ਦਾ ਰਾਜੀਨਾਮਾ ਕਰਾਇਆ ਜੀ, ਇਹ ਬਿਬੜੇ ਵਾਲਾ
0: ਜੀ,
1: ਹਾਂਜੀ, ਆ ਜਿਹੜਿਆਂ ਨੇ ਹੁਣ ਕੱਲ ਨੂੰ ਬੰਦ ਕਰਨਾ ਹੈਗਾ ਜੀ, ਐਸੀ ਯੂਨੀਅਨ ਬੇਗਮਪੁਰਾ ਹਾਂਜੀ,
0: ਹੁਸ਼ਿਆਰਪੁਰ
1: ਜਿਹੜਾ ਹੈਗਾ ਐਸੀ ਕਮਿਊਨਿਟੀ ਨਾਲ ਹੈਗਾ ਜੀ, ਤੇ ਉਹ ਸਾਰੀਆਂ ਜੀ ਉਹਨਾਂ ਦਾ ਕੰਮ ਇਹ ਹੈਗਾ ਆ ਜੀ ਵੀ ਜਿੱਥੇ ਕਿਤੇ ਏਦਾਂ ਦਾ ਇਸ਼ੂ ਹੋਵੇ ਉੱਥੇ ਜਾਣਾ, ਉੱਥੇ ਜਾ ਕੇ ਬਾਜ਼ਾਰ ਬੰਦ ਕਰਾਉਣਾ, ਥਾਣੇ ਦੇ ਵਿੱਚ ਧਮਕੀ ਦੇਣੀ, ਉਹ ਸਾਰਾ ਕੁਛ ਕਰਨਾ ਜੀ, ਜਿਹਦੇ ਨਾਲ ਇਸ ਸਮਾਜ ਦੀ ਇੱਜ਼ਤ ਬਹਾਲ ਹੋ ਸਕੇ ਜੀ। ਹੋਰ ਪਤਾ ਨੀ ਸਾਨੂੰ ਇਹ ਨੀ ਸਮਝ ਆਈ ਵੀ ਅੱਜ ਤੱਕ ਕਿੱਦਾਂ ਇਹਨਾਂ ਨੇ ਬਹਾਲ ਕਰਾਈ, ਇੱਜ਼ਤ ਇੱਜ਼ਤ ਗਈ ਕਿੱਥੇ ਸੀ
0: ਜੀ।
1: ਸਰ ਇੱਜ਼ਤ ਤਾਂ ਹਰ ਇੰਡੀਵਿਜੁਅਲ ਦੀ ਹੁੰਦੀ ਆ ਨਾ, ਉਹ ਆਪਣੇ ਇੰਡੀਵਿਜੁਅਲ ਦੀ ਇੱਜ਼ਤ ਜਿਹੜੀ ਆ ਉਹ ਏਦਾਂ ਥੋੜਾ ਦਿੱਤੀ ਜਾਂਦੀ ਜਾਂ ਮਿਲਦੀ ਹੈਗੀ ਆ, ਇੱਜ਼ਤ ਤਾਂ ਕਮਾਈ ਜਾਂਦੀ ਆ ਜੀ।
0: ਬਿਲਕੁਲ ਹੈ ਜੀ,
1: ਬਾਬਾ ਸਾਹਿਬ ਅੰਬੇਦਕਰ ਨੇ ਇੱਜ਼ਤ ਕਮਾਈ ਆ ਜੀ ਆਪਣੇ ਕੰਮਾਂ ਦੁਆਰਾ, ਆਪਣੀ ਐਜੂਕੇਸ਼ਨ ਦੇ ਦੁਆਰਾ, ਹਾਂਜੀ ਆਪਣਾ ਮਾਰਗ ਦਰਸ਼ਨ ਜਿਹੜਾ ਦਿੱਤਾ ਹੈਗਾ ਉਹਦੇ ਦੁਆਰਾ
0: ਜੀ।
1: ਬਾਕੀ ਇਹ ਹੈਗਾ ਆ ਵੀ ਜਦੋਂ ਕੋਈ ਏਦਾਂ ਦਾ ਮਹਾਂਪੁਰਸ਼ ਦੁਨੀਆਂ ਤੇ ਚਲ ਜਾਂਦਾ ਹੈਗਾ, ਉਸ ਤੋਂ ਬਾਅਦ ਉਹਨਾਂ ਦੇ ਨਾਂ ਦੀਆਂ ਦੁਕਾਨਾਂ ਚੱਲ ਪੈਂਦੀਆਂ ਜੀ।
0: ਬਿਲਕੁਲ,
1: ਇੱਥੇ ਦੁਕਾਨਾਂ ਹੈਗੀਆਂ ਜੀ, ਦੇਖੋ ਕਿੱਥੇ ਕਿੱਥੇ ਕਿਸਾਨ ਦੀਆਂ, ਮੈਂ ਤਾਂ ਜਾਤੀ ਹੋਸ਼ ਸੰਭਾਲੀ ਹੈਗੀ ਆ, ਤਾਂ ਕਿਸਾਨਾਂ ਦੀਆਂ ਇਹੀ ਮੁਸ਼ਕਲਾਂ ਹੈਗੀਆਂ ਜੀ। ਚੰਡੀਗੜ੍ਹ ਪੰਜਾਬ ਨੂੰ ਉਹਨੇ ਮਿਲਿਆ ਨਹਿਰੀ ਪਾਣੀ ਏਦਾਂ ਹੀ ਹੈਗੇ ਆ ਜੀ, ਉਹੀ ਮੁੱਦੇ ਆ, ਕੋਟ ਤਾਂ ਹੁਣ ਕੋਟਾ ਲਾ ਲਿਆ ਆ ਜੀ, ਸਾਨੂੰ ਮੁੱਦਿਆਂ ਦਾ ਸਾਰਿਆਂ ਦਾ ਪਤਾ ਹੈਂਜੀ, ਸਾਨੂੰ ਇਹ ਵੀ ਪਤਾ ਹੈਗਾ ਆ ਜੀ ਵੀ ਐਡਰੈਸ ਇਹਨਾਂ ਤੋਂ ਵੀ ਨੀ ਹੋਣੇ, ਮੁੜ ਕੇ ਫਿਰ ਜਿਹੜਾ ਹੈਗਾ ਆ ਰਾਜੇਵਾਲ ਸਾਹਿਬ ਵੀ ਜਿਹੜੇ ਆ ਜਾਉਂਦੇ ਚੱਲੇ ਹੈਗੇ ਆ, ਉਹ ਇੱਕ ਅੱਧਾ ਮੁੱਦਾ ਜਿਹੜਾ ਹੈਗਾ ਛੋਟਾ ਮੋਟਾ ਉਹ ਐਡਰੈਸ ਕਰਾ ਲਿਆ ਹੋਊਗਾ, ਨਹੀਂ ਤਾਂ ਬਾਕੀ
0: ਨਹੀਂ
1: ਵੱਡੇ ਮੁੱਦੇ
0: ਦੇਖੋ
1: ਤਾਂ ਉਦੇ ਹੀ
0: ਪਹਿਲਾਂ
1: ਤੁਰੇ ਆ ਜੀ।
0: ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀਗੇ ਗੁਟਕਾ ਸਾਹਿਬ ਦੀ ਸਹੁੰ ਹੱਥ ਦੇ ਵਿੱਚ ਫੜ ਕੇ ਖਾਧੀ ਵੀ ਮੈਂ ਨਸ਼ੇ ਖਤਮ ਕਰ ਦਾਂਗਾ ਇੰਨੇ ਸਮੇਂ 'ਚ। ਇਹ ਆਏ ਕਹਿੰਦੇ 4 ਹਫ਼ਤਿਆਂ 4 ਮਹੀਨਿਆਂ 'ਚ ਕਰ ਦਾਂਗੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਬੀਜੇਪੀ ਆ ਗਈ ਹੈ ਕਹਿੰਦੀ ਪੰਜਾਬ ਹੀ ਨਸ਼ਾ ਮੁਕਤ ਕਰ ਦੇਣਾ ਜੀ ਅਸੀਂ। 15 ਸਾਲ ਤਾਂ ਇਹਦੇ ਵਿੱਚ ਹੀ ਲੰਘ ਗਏ ਸੈਣੀ ਸਾਹਿਬ।
1: ਪਰ ਇਹ ਸਭ ਜਿਹੜਾ ਨਸ਼ੇ ਦਾ ਮੁੱਦਾ ਆ, ਇਹ ਸਾਡਾ ਸਟੇਟ ਦਾ ਹੀ ਮੁੱਦਾ ਨੀ ਗਾ,
0: ਜੀ
1: ਇਹ ਸਾਡੀਆਂ ਹਿਮਾਚਲ ਚ ਦੇਖ ਲੋ ਤੁਸੀਂ, ਹਰਿਆਣੇ ਚ ਦੇਖ ਲੋ, ਸਾਰੀਆਂ ਸਟੇਟਾਂ ਚ ਹੈਗਾ।
0: ਬਿਲਕੁਲ ਹੈ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨੂੰ ਐਡਰੈਸ ਕਿੱਦਾਂ ਕੀਤਾ ਜਾਵੇ?
0: ਜੀ
1: ਸਰ, ਉਹਦੇ ਵਾਸਤੇ ਸਾਇੰਟਿਫਿਕ ਸਟੱਡੀ ਹੋਣੀ ਚਾਹੀਦੀ ਆ।
0: ਬਿਲਕੁਲ,
1: ਇਹਦਾ ਹੱਲ

0: ਆਪਣੇ ਪੰਜਾਬ ਦੀ ਗੱਲ ਕਰ ਲਈਏ, ਕੱਲੇ ਹਰ ਜ਼ਿਲ੍ਹੇ ਦੇ ਵਿੱਚ, ਹਰ ਵੱਡੇ ਸ਼ਹਿਰ ਦੇ ਵਿੱਚ ਸਰਕਾਰੀ ਹਸਪੀਟਲ ਨੇ ਜੀ। ਤੁਸੀਂ ਬਕਾਇਦਾ ਉੱਥੇ ਉਹ ਡਾਕਟਰਾਂ ਨੂੰ, ਸਾਈਕੋਲੋਜੀਆਂ ਨੂੰ ਜਾਂ ਸਾਈਕੋਲੋਜਿਸਟ ਜਿਹੜੇ ਨੇ, ਮਨੋਵਿਗਿਆਨੀ ਨੇ ਜਾਂ ਫਿਰ ਆਪਣੀਆਂ ਜਿਹੜੀਆਂ ਥੈਰਾਪਿਸਟ ਨੇ, ਉਹਨਾਂ ਨੂੰ ਕਹੋ ਵੀ ਭਾਈ ਇਹਨਾਂ ਨੂੰ ਨਾਲ ਲੱਗ ਕੇ ਤੁਸੀਂ ਆਪਣੇ ਆਪਣੇ ਸ਼ਹਿਰ ਦੀ, ਆਪਣੇ ਆਪਣੇ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਸੰਭਾਲ ਦਿਓ, ਤੇ ਉਹ ਸਾਰਾ ਕੁਝ ਹੀ ਖਤਮ ਹੋ ਜਾਏਗਾ ਜੀ ਹੌਲੀ ਹੌਲੀ, ਜੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਲੱਗਣਗੇ ਤਾਂ। ਤੇ ਇਹ ਕੇਂਦਰ ਜਾਂ ਇਹ ਨਸ਼ਾ ਛਡਾਓ ਕੇਂਦਰ ਜਾਂ ਇਹ ਤਾਂ ਸਿਰਫ ਸ਼ੋਸ਼ਾ ਹੈ ਜੀ, ਕੰਮ ਤਾਂ ਗਰਾਊਂਡ ਦੇ ਉੱਤੇ ਜ਼ਰੂਰੀ ਹੈ ਨਾ ਕਰਨਾ, ਉਹ ਕੋਈ ਵੀ ਹੈ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਨਸ਼ਾ ਛਡਾਓ ਕੇਂਦਰ ਤਾਂ ਇਹ ਆ ਕਿ ਕਿਸੇ ਬੰਦੇ ਨੂੰ ਸਲਫਾਸ ਖਾਣ ਤੋਂ ਰੋਕਣਾ ਤੇ ਉਹਨੂੰ ਚੂਹਿਆਂ ਦੀ ਦਵਾਈ ਦੇ ਦੇਣੀ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਮਤਲਬ ਇਹ ਹੈਗਾ ਕਿ ਉਹਨੂੰ ਹਾਰਡ ਪੋਇਜ਼ਨ ਦੇਣ ਦੀ ਬਜਾਏ ਸਲੋ ਪੋਇਜ਼ਨ ਦੇਣਾ
0: ਜੀ।
1: ਉਹਨਾਂ ਸਰ ਕਿਡਨੀਆਂ ਜਿਹੜੀਆਂ ਗੋਲੀਆਂ ਦਿੰਦੇ ਹੈਗੇ, ਉਹਨਾਂ ਕਿਡਨੀਆਂ ਉੱਡ ਜਾਂਦੀਆਂ ਹੈ ਜੀ, 5-6 ਮਹੀਨੇ ਸਾਲ ਬੰਦਾ ਖਾ ਲਊਗਾ, ਉਹਦੇ ਅੰਦਰ ਕੱਖ ਨੀ ਰਹਿੰਦਾ ਜੀ।
0: ਬਿਲਕੁਲ
1: ਹੈ, ਉਹ ਵੀ ਸਲੋ ਪੋਇਜ਼ਨ ਆ, ਉਹ ਸਾਲ 2 ਸਾਲ ਦੇ ਵਿੱਚ ਬੰਦਾ ਜਿਹੜਾ ਹੈਗਾ ਆ ਮਾਈ ਬੈਸਟ ਫਰੈਂਡ ਦੇ ਘਰ ਚਲ ਜਾਂਦਾ।
0: ਨਾਲੇ ਸਹੀ ਸਰ ਪਲਾਨ ਹੋਣਾ ਚਾਹੀਦਾ ਨਾ ਕਿ ਬੰਦੇ ਨੂੰ ਅਸੀਂ ਉਹਨੂੰ ਐਡਿਕਸ਼ਨ ਤੋਂ ਹਟਾਉਣਾ ਕਿੱਦਾਂ ਆ, ਉਹਨੂੰ ਐਕਸਰਸਾਈਜ਼ ਜਾਂ ਉਹਦੇ ਨਾਲ ਬੋਲ ਚਾਲ, ਉਹਦੇ ਜਿਹੜੇ ਮਨ ਦੇ ਵਿਚਾਰ ਨੇ ਉਹ ਸਾਰਾ ਕੁਝ, ਮੈਡੀਸਨ ਤਾਂ ਚੱਲਣੀ ਨਾਲ, ਚਲੋ ਉਹ 75% ਜਿਹੜਾ ਕੰਮ ਕਰੇਗੀ ਜਾਂ 70% ਕਰੇਗੀ, ਪਰ ਜਿਹੜੀ ਨਾਲ ਬੈਠ ਕੇ ਉਹਦੇ ਨਾਲ ਗੱਲਬਾਤ ਹੋਣੀ, ਉਹਦੀ ਮਨੋਸਥਿਤੀ ਸਮਝਣੀ, ਇੱਕ ਦੋਸਤ ਉਹਨੂੰ ਫੀਲ ਕਰਾਉਣਾ, ਅਸੀਂ ਪਰਿਵਾਰ ਆ ਤੁਹਾਡਾ, ਤੁਹਾਨੂੰ ਗਲੇ ਲਾਉਣਾ ਚਾਹੁੰਦੇ ਹਾਂ, ਤੁਹਾਨੂੰ ਜ਼ਿੰਦਗੀ ਨਵੀਂ ਦੇਣਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਜੀਓ, ਇਹ ਮੁੜ ਕੇ ਨਹੀਂ ਮਿਲਣੀ, ਤਾਂ ਉਹ ਸਾਰੀਆਂ ਚੀਜ਼ਾਂ ਨਾਲ ਜ਼ਰੂਰਤ ਹੈ। ਨਾਲ ਨਾਲ ਜੇ ਉਹ ਨਸ਼ਾ ਛੱਡ ਵੀ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਪਲਾਨ ਕੀ ਆ, ਕੋਈ ਵੀ ਆ, ਮਤਲਬ ਕਿ ਇਹਨੂੰ ਜੋਬ ਦੇ ਉੱਤੇ ਲਾਉਣਾ ਜਾਂ ਉਹਨੂੰ ਬਿਜ਼ੀ ਰੱਖਣ ਦੇ ਲਈ ਜਾਂ ਉਹਨੂੰ ਗੇਮਾਂ ਦੇ ਵਿੱਚ ਪਾਉਣਾ, ਨਾਲ ਨਾਲ ਸਾਰਾ ਕੁਝ ਕਰਨਾ ਹੈ, ਉਹਦਾ ਕੋਈ ਪਲਾਨ ਹੀ ਨਹੀਂ ਹੈਗਾ ਜੀ, ਰੋਡ ਮੈਪ ਕੀ ਆ।
1: ਪਰ ਸਾਹਿਬ ਇਹ ਨਸ਼ਾ ਜਿਹੜਾ ਹੈ ਨਾ, ਕੈਮੀਕਲ ਨਸ਼ਾ, ਇਹ ਕਰੀ ਰਗਾਂ ਦੇ ਵਿੱਚੋਂ ਦੀ ਜਦੋਂ ਨਿਕਲ ਜਾਂਦਾ ਨਾ ਜੀ, ਤੁਸੀਂ ਯਕੀਨ ਜਾਣਿਓ ਸਾਲ ਸਾਲ ਬੰਦਾ, ਅੱਜ ਤੁਸੀਂ ਨਸ਼ਾ ਛਡਾ ਦਿਓ ਚਾਹੇ ਦਵਾਈਆਂ ਨਾ ਛਡਾ ਦਿਓ ਜਿੱਦਾਂ ਮਰਜ਼ੀ, ਸਾਲ ਸਾਲ 2-2 ਸਾਲ ਬੰਦੇ ਨੂੰ ਸੁਪਨੇ ਉਸ ਨਸ਼ੇ ਦੇ ਆਉਂਦੇ ਰਹਿੰਦੇ ਜੀ। ਉਹ ਤੁਸੀਂ ਦਵਾਈਆਂ ਦਿੰਦੇ ਹੋਏ ਵੀ ਉਹਦਾ ਹਾਰਟ ਬੀਟ ਜਿਹੜਾ ਆ ਮਿਸ ਕਰਦਾ, ਰਾਤ ਨੂੰ ਨਾ ਇਕਦਮ ਮੰਜੇ ਤੋਂ ਏਦਾਂ ਭੁੜਕ ਕੇ ਉੱਠਦਾ ਜੀ।
0: ਬਿਲਕੁਲ ਹੈ ਜੀ।
1: ਸੋ ਉਹਦੇ ਵਾਸਤੇ ਚੀ ਚਾਹੀਦਾ ਆ, ਪਰਿਵਾਰ ਦਾ ਜਿਹੜਾ ਹੈਗਾ ਆ ਬੜਾ ਸਹਿਯੋਗ ਚਾਹੀਦਾ ਆ, ਬੰਦੇ ਸਾਹਮਣੇ ਪੈਂਦੇ ਆ ਜੀ।
0: ਬਿਲਕੁਲ ਹੈ ਜੀ।
1: ਫਿਰ ਉਹਦਾ ਸਰੀਰ ਹੀ ਨੀ ਤੁਰਦਾ ਜੀ, ਇਸ ਕਰਕੇ ਮੈਂ ਤਦੇ ਕਹਿੰਦਾ ਉਹਨੂੰ ਹਰਬਲ ਨਸ਼ੇ ਤੇ ਲਿਆਓ, ਉਹਦਾ ਸਬਸਟੀਟਿਊਟ ਇਹੀ ਆ, ਉਹਨੂੰ ਹਰਬਲ ਨਸ਼ੇ ਤੇ ਲਿਆਓ ਤਾਂ ਕਿ ਉਹ ਇੱਕ ਸਧਾਰਨ ਜ਼ਿੰਦਗੀ ਜਿਹੜੀ ਆ ਉਹ ਜੀ ਸਕੇ ਜੀ।
0: ਬਿਲਕੁਲ।
1: ਜੇ ਤੁਸੀਂ ਕਹੋ ਕਿ ਉਹਨੂੰ ਬਿਲਕੁਲ ਅਧੀਨਗੀ ਚੋਂ ਕੱਢ ਲੈਣਾ ਆ, ਸਧਾਰਨ ਨਸ਼ੇ ਤੇ ਲੈ ਆਓਗੇ, ਸਧਾਰਨ ਨਸ਼ੇ ਦੀ ਕੁਆਂਟਿਟੀ ਘਟਾਉਂਦੇ ਘਟਾਉਂਦੇ ਜਿਹੜਾ ਹੈਗਾ ਆ ਤੁਸੀਂ ਉਸ ਬੰਦੇ ਨੂੰ ਨੋਰਮਲਾਈਜ਼ ਕਰ ਸਕਦੇ ਹੋ। ਪਰ ਜੇ ਤੁਸੀਂ ਐਸ ਨਸ਼ੇ ਤੋਂ ਕਹੋ, ਉਹ ਕਿਉਂਕਿ ਪਹਿਲਾਂ ਜਿਹੜਾ ਹੈਗਾ ਆ ਜੀ ਸਾਲ 2 ਸਾਲ ਜਿਹੜਾ ਹੈਗਾ ਕੈਮੀਕਲ ਨਸ਼ੇ ਦਾ ਜਿਹੜਾ ਰਿਐਕਸ਼ਨ ਜਿਹੜਾ ਆ ਦਿਮਾਗ ਚ ਹੋਇਆ ਆ ਹੁੰਦਾ, ਜਿਹਦੇ ਕਰਕੇ ਜਿਹੜਾ ਆ ਕਿ ਜਿੱਥੇ ਬੰਦਾ ਕੱਲਾ ਬੈਠਾ ਮਾੜਾ ਜਿਹਾ ਵੀ ਟਾਈਮ ਮਿਲਦਾ ਨਾ ਜੀ, ਦਿਮਾਗ ਉਸੇ ਪਾਸੇ ਚੱਲ ਜਾਂਦਾ, ਉੱਥੇ ਜਾਂਦਾ।
0: ਨਾਲੇ ਆਲਾ ਦੁਆਲਾ ਵੀ ਹੈ ਨਾ, ਜਿਹੜੀ ਬਹਿਣੀ ਉੱਠਣੀ ਆ ਉਹ ਵੀ ਨਿਰਭਰ ਕਰਦੀ ਆ ਨਾ, ਉਹਨਾਂ ਨੇ ਤਾਂ ਕਿੱਥੋਂ, ਉਹਨਾਂ ਦੀ ਵੀ ਮਜਬੂਰੀ ਆ ਭਈ, ਉਹਨਾਂ ਨੇ ਕਿਤੇ ਵੀ ਲਾਲਾ ਯਾਰ ਉੱਥੇ ਕੀ ਹੋ ਚੱਲਾ, ਅੱਗੇ ਲਾਉਣਾ ਹੀ ਸੀਗਾ, ਉਹ ਫਿਰ ਉਧਰ ਨੂੰ ਹੋ ਜਾਂਦਾ ਮੁੜ ਕੇ।
1: ਪਰ ਸਾਹਿਬ ਇਹ ਲੋਕ ਜਿਹੜੇ ਵੇਚਦੇ ਹੁੰਦੇ ਆ ਨਾ ਜੀ, ਇਹ ਕੀ ਕਰਦੇ ਆ, ਪਹਿਲਾਂ ਜਦੋਂ ਅਗਲਾ ਬੰਦਾ ਤੇ ਐਡਿਕਸ਼ਨ ਹੁੰਦੀ ਹੈ ਨਾ ਜੀ, ਉਸ ਵੇਲੇ ਉਸ ਬੰਦੇ ਨੂੰ ਤੜਫਾ ਕੇ ਦਿੰਦੇ ਹੈਗੇ ਆ ਚੀਜ਼, ਜਦੋਂ ਦੇਖਿਆ ਨਾ ਕਿ ਬੰਦਾ ਆਪਣੀ ਵਿਲ ਪਾਵਰ ਨਾਲ ਛੱਡਣ ਦੀ ਕੋਸ਼ਿਸ਼ ਕਰ ਰਿਹਾ ਆ, ਉਹਨੂੰ ਉਹਦੀ ਜਿੱਥੇ ਜਗ੍ਹਾ ਤੇ ਬੈਠਾ ਆ ਉਹਦੇ ਨੇੜੇ ਨੇੜੇ ਅਵੇਲੇਬਿਲਟੀ ਕਰਾਉਂਦੇ ਹੈਗੇ ਆ, ਕੋਲ ਆ ਜਾਣਗੇ ਵੀ ਮੈਂ ਤਾਂ ਇੱਧਰ ਦੀ ਆਇਆ, ਸਮਾਨ ਬੜਾ ਵਧੀਆ ਆਇਆ ਆ।
0: ਹਾਂਜੀ,
1: ਇਹ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਹੀ ਆ ਲਾਈਫ ਚ, ਮੈਂ ਮਤਲਬ ਗਲਤ ਨਹੀਂ ਕਹਿੰਦਾ ਹੈਗਾ।
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ ਇਹ ਸਰ ਬਹੁਤ ਮਤਲਬ ਵੱਡੀ ਜਿੱਤ ਹੋਊਗੀ ਜਿਹੜਾ ਹੈਗਾ ਆ, ਮੈਨੂੰ ਪਤਾ ਵੀ ਔਜਲਾ ਸਾਹਿਬ ਪੰਜਾਬੀ ਲਿਟਰੇਚਰ ਦੇ ਜਿਹੜੇ ਹੈਗੇ ਆ ਮਾਹਰ ਹੈਗੇ ਆ। ਇਹ ਇੱਕ ਮੇਰਾ ਖਿਆਲ ਜੀ ਇੱਕ ਗੀਤ ਆਇਆ ਸੀਗਾ, ਉਹਦਾ ਨਾਂ ਗਾਇਕ ਦਾ ਸੱਜਣ ਹੁੰਦੇ ਨਸ਼ਿਆਂ ਵਰਗੇ
0: ਛੱਡਣੇ ਸੌਖੇ ਦੀ ਮੱਖਣ ਉਹਨਾਂ ਦਾ।
1: ਹਾਂਜੀ, ਮੱਖਣ ਬਰਾੜ ਕੀ ਏਦਾਂ
0: ਨਹੀਂ, ਮੱਖਣ ਆਪਣਾ, ਮੱਖਣ ਜੀ ਆਪਣਾ
1: ਕੇਐਸ ਮੱਖਣ
0: ਵਾਲਾ ਜੀ,
1: ਹਾਂਜੀ ਕੇਐਸ ਮੱਖਣ ਦਾ ਗੀਤ ਸੀਗਾ
0: ਜੀ।
1: ਉਹ ਵਾਕਈ ਜਿਹੜਾ ਆ ਜੀ ਨਸ਼ੇ ਜਿਹੜੇ ਛੱਡਣੇ ਸੌਖੇ ਨੀ ਗੇ ਜੀ।
0: ਬਿਲਕੁਲ।
1: ਬਾਕੀ ਮੁਕੱਦਰ ਵੀਰ ਜੀ ਜੇ ਸੁਣ ਰਹੇ ਹੈਗੇ ਆ ਤੇ ਮੈਨੂੰ ਪਤਾ ਆ ਜੀ ਮੈਂ ਨਿਕਲ ਜਾਣਾ ਆ, ਕਿਉਂਕਿ ਇਹਨਾਂ ਨੇ ਇੱਕੋ ਹੀ ਗੀਤ ਗਾਉਣਾ ਆ
0: ਜੀ,
1: ਉਹ ਇਹਨਾਂ ਨੇ ਗਾਉਣਾ ਤੈਨੂੰ ਰੱਜ ਕੇ ਰੁਆਵਾਂ ਕਿਤੇ ਟੱਕਰੇ ਜੇ ਕੱਲਾ। ਹਾਂਜੀ, ਸੋ ਮੈਂ ਦੌੜ ਜਾਣਾ ਜੀ,
0: ਉਹਨਾਂ ਦੀ ਗੱਲ ਸੁਣ ਲੈਂਦੇ ਆ ਕੀ ਕਹਿੰਦੇ, ਕੱਲ ਵੀ ਉਹ ਅੜੀ ਕਰਦੇ ਸੀ ਤੁਹਾਡੀ,
1: ਲਿਆਓ ਲਿਆਓ ਥੋੜਾ।
0: ਸਤਿ ਸ੍ਰੀ ਅਕਾਲ।

0: ਭੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਧੋਖੇ ਨਹੀਂ,
1: ਵਾਹ ਜੀ
0: ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ, ਕਿਆ ਬਾਤ
0: ਇੱਕ ਵਾਰੀ ਜਮਸ਼ੀਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਬੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੀਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੇਲਾ ਵਾਂਗੂ ਤੇ ਹੱਡੀ ਰਚ ਜਾਂਦੇ। ਇਸ਼ਕ ਮੋਰ ਚ ਪਿੰਦਿਆ ਹਾਏ, ਇਸ਼ਕ ਮੋਰ ਚ ਪਿੰਦਿਆ ਪਿੰਡੇ ਗੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਆਉਣਾ ਸਾਡੇ ਸਿਆਸਤ ਦਾ ਆਨੰਦ ਆ, ਚਾਹੇ ਕੋਰਟ ਵਾਲਿਆਂ ਵੀ ਟੋਪਿਕ ਬਦਲਤਾ ਐਂਡ ਤੇ ਜਾ ਕੇ, ਮੈਂ ਹੋਰ ਹੀ ਭਾਸ਼ਾ ਉਲਟ ਗਿਆ ਜਿਹੜੀ ਮੈਂ ਗੱਲ ਕਹਿ ਰਹੀ। ਬਹੁਤ ਸਾਡੇ ਸ਼ਰਾਰਤੀ
2: ਬਹੁਤ ਵਧੀਆ, ਬਹੁਤ ਵਧੀਆ ਜੀ।
0: ਨਹੀਂ ਸੈਣੀ ਭਾਜੀ, ਮੈਂ ਵਾਕਈ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਮੈਂ ਤੁਸੀਂ ਤਾਂ ਹੁਣ ਸਮਝ ਸਕਦੇ ਹੋ ਮੇਰੀ ਗੱਲ ਨੂੰ
1: ਜੀ,
0: ਉਹ ਜਿਹੜੇ ਨਿੱਤ ਦੇ ਵੈਲਾਂ ਵਾਂਗੂ ਜਿਹੜੇ ਹੱਡੀ ਰਸ ਜਾਂਦੇ
1: ਜੀ,
0: ਕਿੱਥੇ ਛੱਡੇ ਜਾਂਦੇ?
2: ਬਿਲਕੁਲ
1: ਬਿਲਕੁਲ ਹੈ ਜੀ, ਡੂੰਘੀ ਗੱਲ ਹੈ ਜੀ,
0: ਡੂੰਘੀ ਗੱਲ। ਮੈਂ ਤਾਂ ਸੈਣੀ ਭਾਈ ਜੀ ਤੋਂ ਗੱਲ ਹੋਰ ਪਾਸੇ ਲੈ ਗਏ, ਤੇ ਚਲੋ ਹੁਣ ਫਿਰ ਆਪਾਂ ਗੱਲ ਹੋਰ ਪਾਸੇ ਹੁਣ ਨੀ, ਹੋਰ ਆਪਾਂ ਸਿਆਸਤ ਵਾਲੇ ਪਾਸੇ ਲਿਜਾਣੀ ਨੀ ਹੈ
1: ਜੀ,
0: ਕੋਈ ਫਾਇਦਾ ਨੀ ਹੈਗਾ। ਹੁਣ ਮੈਂ ਭੁੱਲ ਗਿਆ ਸਾਰੀ, ਕਿਉਂਕਿ ਜਦੋਂ ਮੇਰੇ ਕੋਲ ਇਹੋ ਜਿਹਾ ਮੁੱਦਾ ਆਉਂਦਾ ਮੈਨੂੰ ਹੋਰ ਸਾਰਾ ਕੁਛ ਚੇਤਾ ਹੀ ਨੀ ਰਹਿੰਦਾ।
1: ਬਿਲਕੁਲ ਹੈ ਜੀ,
0: ਗਾਣਾ ਤਾਂ ਬਾਕੀ ਵਧੀਆ ਸਾਂਝ ਪਵਾਤੀ ਇਹਨਾਂ ਨੇ, ਹੋ ਸਕਦਾ ਕੋਈ ਸੱਜਣ ਸਾਡੀ ਇਸ ਗੱਲ ਤੋਂ ਵੀ ਖੁਸ਼ ਹੋ ਸਕਦਾ
1: ਜੀ।
2: ਪਰ ਗੀਤ ਬਹੁਤ ਸੋਹਣਾ ਲੱਗਿਆ, ਬਹੁਤ ਹੀ ਸੋਹਣਾ। ਮੈਂ ਇਹ ਚਾਹੁੰਦਾ ਹੈਗਾ ਵੀ ਸ਼ਨੀਵਾਰ ਨੂੰ ਇਹ ਗੀਤ ਮੁੜ ਕੇ ਦੁਬਾਰਾ ਸੁਣਿਆਗੇ ਜੀ, ਇਹ ਦੁਬਾਰਾ ਸੁਣਾਇਆ ਜਾਏ ਸ਼ਨੀਵਾਰ
1: ਜੀ।
0: ਜੀ ਜੀ ਜੀ, ਤੁਸੀਂ ਕਿਹਾ ਤੁਹਾਡੇ ਹੁਕਮ ਦੀ ਪਾਲਣਾ ਹੋ ਬਾਈ ਜੀ, ਜ਼ਰੂਰ ਸੁਣਾਵਾਂਗੇ ਨਾਲੇ ਪੂਰੀ ਪੂਰੀ ਪੂਰੀ ਲੈ ਚ
1: ਸੁਣਾਵਾਂਗੇ।
0: ਛੱਡਣੇ ਛੱਡਣੇ ਸੌਖੇ
1: ਜੀ,
0: ਠੀਕ ਹੈ ਚਲੋ
1: ਬਾਈ
0: ਜੀ,
1: ਮੈਂ
0: ਭੁੱਲ ਗਿਆ ਸਾਰੇ
1: ਮੁੱਦੇ, ਥੈਂਕ ਯੂ
0: ਥੈਂਕ ਯੂ, ਨਹੀਂ ਕੋਈ ਗੱਲ, ਠੀਕ ਹੈ ਬਾਈ ਜੀ, ਸਤਿ ਸ੍ਰੀ ਅਕਾਲ ਸੈਣੀ ਬਾਈ ਜੀ,
2: ਠੀਕ ਹੈ ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਜੀ।
1: ਸੈਣੀ ਸਾਹਿਬ, ਇੱਕ ਜਾਂਦੇ ਜਾਂਦੇ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ, ਜਥੇਬੰਦੀਆਂ ਦੀ ਗੱਲ ਕਰਦੇ ਸੀ, ਪਰ ਹੁਣ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਥੇਬੰਦੀਆਂ ਤੋਂ ਵੀ ਸਲਾਹ ਲੈਣ ਲੱਗ ਗਈ ਹੈ ਜੀ। ਨਵੇਂ ਸੀਡ ਐਕਟ ਆ ਰਹੇ ਨੇ ਤੇ ਕੇਂਦਰੀ ਜਿਹੜੀ ਹੈ ਖੇਤੀਬਾੜੀ ਮੰਤਰੀ ਜਿਹੜੇ ਕੇਂਦਰ ਦੇ ਨੇ ਆਪਣੇ ਸ਼ਿਵਰਾਜ ਸਿੰਘ ਚੌਹਾਨ ਹੋਣੀ, ਉਹਨਾਂ ਨੇ ਅਹਿਮ ਮੀਟਿੰਗ ਬੁਲਾਈ ਆ, ਜਿਸ ਦੇ ਵਿੱਚ ਉੱਚ ਪੱਧਰੀ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਸੰਘ, ਭਾਰਤੀ ਕਿਸਾਨ ਯੂਨੀਅਨ BKU, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ AIKCC ਤੇ ਸਾਊਥ ਇੰਡੀਅਨ ਫਾਰਮਰਸ ਐਸੋਸੀਏਸ਼ਨ SIFA ਸਮੇਤ ਕਈ ਪ੍ਰਮੁੱਖ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਨੁਮਾਇੰਦੇ ਸ਼ਾਮਲ ਹੋਣਗੇ। ਅਸਲ ਦੇ ਵਿੱਚ ਇਹ ਮੁੱਦਾ ਹੈ ਸੈਣੀ ਸਾਹਿਬ, ਜਿਹੜਾ ਬਿੱਲ ਲੈ ਕੇ ਆ ਰਹੇ ਨੇ ਕਿ ਜਿਹੜੇ ਨਕਲੀ ਬੀਜ ਨੇ ਜਾਂ ਕਹਿ ਲਓ ਕਿ ਜੋ ਘਟੀਆ ਬੀਜ ਨੇ ਵੇਚੇ ਜਾਂਦੇ ਆ ਜਾਂ ਗਲਤ ਬੀਜ ਵੇਚੇ ਜਾਂਦੇ ਆ, ਉਹਦੇ ਉੱਤੇ ਇੱਕ ਬਿੱਲ ਲਿਆ ਰਹੇ ਨੇ ਬੀਜਾਂ ਦੀ ਵਿਕਰੀ ਦੇ ਉੱਤੇ ਨੱਥ ਪਾਉਣ ਦੇ ਮਕਸਦ ਦੇ ਨਾਲ। ਕੇਂਦਰ ਸਰਕਾਰ ਵੱਲੋਂ ਲਿਆਂਦੇ ਇਸ ਬਿੱਲ ਦੇ ਵਿੱਚ ਜਾਰੇ ਦੇ ਵਿੱਚ ਸਖ਼ਤ ਜਿਹੜਾ ਸੀਡ ਐਕਟ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 10 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨ ਆਗੂਆਂ ਦੀ ਇੱਕ ਅਹਿਮ ਜਿਹੜੀ ਮੀਟਿੰਗ ਸੱਦੀ ਹੈ ਤੇ ਇਹਦੇ ਉੱਤੇ ਕਿਹਾ ਕਿ ਸਪੈਸ਼ਲ ਕੋਡਿੰਗ ਹੋਵੇ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਜਾਣੀ ਕਿ ਸ਼ੁੱਧ ਜਿਹੜੀਆਂ ਚੀਜ਼ਾਂ ਮਿਲ ਸਕਣ ਕਿਸਾਨਾਂ ਨੂੰ। ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ 1966, ਇੱਕ ਗੱਲ ਹੋਰ ਜੋੜ ਦੇਵਾਂ ਜੀ, ਜਿਹੜਾ 1966 ਦਾ ਪੁਰਾਣਾ ਜਿਹੜਾ ਐਕਟ ਬਣਿਆ ਹੋਇਆ ਸੀਡ ਐਕਟ, ਉਹ ਕਾਫੀ ਕਹਿੰਦੇ ਪੁਰਾਣਾ ਹੋ ਚੁੱਕਿਆ, ਉਹਨੂੰ ਅਪਡੇਟ ਕਰਨਾ ਚਾਹੁੰਦੇ ਆ ਡਾਟਾ ਪ੍ਰਣਾਲੀ ਦੀ ਘਾਟ ਕਰਕੇ।
2: ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਸਹਿਮਤ ਹਾਂ, ਜ਼ਰੂਰ ਹੋਣਾ ਚਾਹੀਦਾ ਹੈਗਾ ਜੀ, ਪਰ ਸਮੱਸਿਆ ਕੀ ਹੈ ਜੀ ਭਾਰੇ ਸਾਹਿਬ, ਜਿਹੜਾ ਨੂੰ ਸੱਦਦੇ ਆ ਨਾ ਜੀ, ਉਹ ਅਕਸਰ ਉਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਦੇ ਹੈਗੇ ਕਿ ਉਹ ਸਰਕਾਰਾਂ ਦੇ ਯੈਸਮੈਨ ਰਹੇ ਹੁੰਦੇ ਆ
1: ਜੀ,
2: ਜਿਹੜੇ ਕ੍ਰਿਟਿਕ ਹੈਗੇ ਆ ਨਾ, ਕ੍ਰਿਟਿਕ ਆਲੋਚਨਾ ਕਰਦੇ ਜਿਹੜੇ
1: ਆਲੋਚਕ ਨੇ ਜੀ,
2: ਉਹਨਾਂ ਨੂੰ ਤਾਂ ਕਦੀ ਬੁਲਾਉਂਦੇ ਨੀ, ਉਹਨਾਂ ਨੂੰ ਨੀ ਬੁਲਾਉਂਦੇ
1: ਜੀ।
2: ਹੁਣ ਸਵਾਲ ਇਹ ਹੈਗਾ ਆ ਭਾਰੇ ਸਾਹਿਬ, ਮੇਰੇ ਆਪ ਗੁਣ ਜਿਹੜੇ ਦੱਸਣੇ ਆ ਨਾ, ਮੇਰੇ ਕਿਸੇ ਸੱਜਣ ਨੇ ਨੀ ਦੱਸਣੇ ਆ ਕੇ,
1: ਬਿਲਕੁਲ
2: ਉਹ ਮੇਰਾ ਜਿਹੜਾ ਉਹ ਲੋਚਕ ਜਿਹੜਾ ਮੇਰਾ ਆਲੋਚਕ ਹੋਏਗਾ ਨਾ ਜੀ, ਉਹ ਮੈਨੂੰ ਦੱਸੇਗਾ ਖੁੱਲ ਕੇ
1: ਜੀ
2: ਕਿਉਂਕਿ ਜਿਹੜਾ ਹੈਗਾ ਆ ਸੱਜਣ ਆ ਉਹਨੇ ਤਾਂ ਮੈਨੂੰ ਐਜ ਇਟ ਇਜ਼ ਦੀ ਅਸੈਪਟ ਕੀਤਾ ਆ ਹੈਗਾ ਜੀ, ਉਹ ਇੱਕ ਫੀਲਿੰਗ ਆਂਦੀ ਆ ਜੀ, ਉਹ ਜਿਹੜੀ ਫੀਲਿੰਗ ਜਿਹੜੀ ਹੈਗੀ ਆ ਕਿ ਨਾਲ ਜਿਹੜਾ ਆ ਸੈਲਫ ਇੰਟਰਸਟ ਵੀ ਜੁੜੇ ਹੁੰਦੇ ਆ ਕਿ ਹਾਂ ਯਾਰ ਅਸੀਂ ਗੁੱਡ ਬੁੱਕ ਚ ਹੈਗੇ ਆ, ਅਸੀਂ ਇਹੋ ਜਿਹੀ ਗੱਲ ਉਹਨਾਂ ਜੇ ਸਰਕਾਰ ਮਿਲੇਗੀ ਤੇ ਆਪਾਂ ਕਾਹਦੇ ਵਾਸਤੇ ਛੋਟੀ ਮੋਟੀ ਗੱਲ ਨੂੰ ਇਗਨੋਰ ਕਰ ਲੈਣਾ। ਦੂਜਾ ਜਿਹੜਾ ਬੰਦਾ ਆਲੋਚਨਾ ਕਰਦਾ ਹੈਗਾ ਨਾ ਜੀ, ਉਹ ਇਸ ਕਰਕੇ ਕਰ ਸਕਦਾ ਹੈਗਾ ਆ ਕਿਉਂਕਿ ਉਹ ਗਰਾਊਂਡ ਨਾਲ ਜੁੜਿਆ ਆ ਹੁੰਦਾ
1: ਜੀ,
2: ਉਹ ਦੇਖਦਾ ਹੈਗਾ ਆ ਕਿ ਬੇਸ਼ੱਕ ਇਹ ਚੀਜ਼ ਜਿਹੜੀ ਕਾਨੂੰਨ ਤੁਸੀਂ ਲਿਆ ਕੇ ਆ ਰਹੇ ਆ ਬਹੁਤ ਵਧੀਆ ਸਾਰਾ ਕੁਛ, ਪਰ ਗਰਾਊਂਡ ਰਿਐਲਿਟੀ ਕੀ ਹੈਗੀ ਆ ਵੀ ਸਾਡੇ ਮੁਲਕ ਦੀ ਗਰਾਊਂਡ ਰਿਐਲਿਟੀ ਤਾਂ ਪਹਿਲਾਂ ਦੇਖ ਲਓ
1: ਜੀ।
2: ਜਿੱਦਾਂ ਸਰ ਸਾਡੇ ਨਾ ਜਿਹੜੇ ਬਿਊਰੋਕਰੈਟਸ ਆ ਇਹ ਵਿਦੇਸ਼ਾਂ ਚ ਜਿੱਦਾਂ ਤੁਹਾਡੇ ਮਾਸਟਰ ਆਏ ਘੁੰਮਣ ਵਾਸਤੇ ਹੈਂਜੀ, ਆਏ ਤਾਂ ਪਤਾ ਨੀ ਸਿੱਖਣ ਸੀ ਕੁਛ, ਪਤਾ ਨੀ ਕੀ ਸਿੱਖ ਕੇ ਗਏ ਤੇ ਕੀ ਨਹੀਂ ਗਏ,
1: ਮੋਡੀਫਾਈ ਬੀਜ ਵਗੈਰਾ ਹੋਰ ਸਾਰੇ ਯੂਨੀਵਰਸਿਟੀਆਂ ਚ ਚੱਲਦੇ।
2: ਹਾਂਜੀ ਸਰ, ਏਦਾਂ ਹੀ ਜਿਹੜਾ ਹੈਗਾ ਆ ਸਾਰੇ ਡਿਪਾਰਟਮੈਂਟਾਂ ਦੇ ਜਾਂ ਬਿਊਰੋਕਰੈਟਸ ਜਿਹੜੇ ਆ ਇਹ ਜਾ ਕੇ ਆਉਂਦੇ ਵਿਦੇਸ਼ਾਂ ਦੇ ਵਿੱਚ ਦੇਖ ਕੇ ਆਉਂਦੇ ਆ ਜੀ। ਇਸੇ ਤਰ੍ਹਾਂ ਸਾਡੇ ਜਿਹੜੇ ਹੈਗੇ ਆ ਲੀਗਲ ਐਕਸਪਰਟਸ ਜਿਹੜੇ ਆਉਂਦੇ ਆ ਉਹ ਵੀ ਜਾਂਦੇ ਆ ਵੀ ਕਿਹੜੇ ਕਿਹੜੇ ਕਾਨੂੰਨਾਂ ਦੀ ਲੋੜ ਹੈਗੀ ਆ
1: ਜੀ,
2: ਉਸ ਤੇ ਐਕਸਪਰਟ ਵੀ ਜਾਂਦੇ ਹੈਗੇ ਆ ਜਿਸ ਮੁੱਦੇ ਦੇ ਉੱਤੇ ਬਣਨਾ ਹੁੰਦਾ ਕਾਨੂੰਨ
1: ਜੀ,
2: ਇਹ ਸਾਰਾ ਕੁਛ ਉੱਥੇ ਦੇਖ ਆਉਂਦੇ ਆ ਜੀ। ਉੱਥੋਂ ਇਹ ਵੀ ਦੇਖ ਆਉਂਦੇ ਹੈਗੇ ਆ ਵੀ ਇਹਦੇ ਨਾਲ ਸਰਕਾਰ ਨੂੰ ਕੀ ਗੇਨ ਹੁੰਦਾ ਆ
1: ਜੀ,
2: ਉਹਨੂੰ ਆ ਕੇ ਜਿੱਥੇ ਦੇਖਦੇ ਹੈਗੇ ਨਾ ਵੀ ਸਰਕਾਰ ਨੂੰ ਗੇਨ ਹੁੰਦਾ ਆ ਉੱਥੇ ਆ ਕੇ ਤਾਂ ਇਮੀਡੀਏਟਲੀ ਜਿਹੜਾ ਆ ਵੀ ਫਟਾਫਟ ਉਸ ਚੀਜ਼ ਨੂੰ ਬਣਾ ਕੇ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ।
1: ਨਾਲੇ ਸੈਣੀ ਸਾਹਿਬ ਹੁਣ ਸੈਣੀ ਸਾਹਿਬ ਕਾਰਪੋਰੇਟ ਢਾਂਚਾ ਕਿੱਥੇ ਆ ਜੀ, ਹੁਣ ਕਿਉਂ ਨੀ ਇਹਦੇ ਬਾਰੇ ਖਿਲਾਫ਼, ਸਾਡੇ ਜਿਹੜੇ ਦੇਸੀ ਬੀਜ ਨੇ ਸਾਡੇ ਆਪਣੇ ਭਾਰਤ ਦੇ ਵਿਚ ਉਹ ਕਿੱਥੇ ਨੇ ਜੀ, ਇਹ ਕਾਹਤੋਂ ਜ਼ਰੂਰਤ ਪੈ ਗਈ ਸਾਨੂੰ ਬੀਜ ਵੀ ਖਰੀਦਣੇ ਪੈ ਗਏ ਨੇ।
2: ਪਰ ਸਾਹਿਬ ਇਹ ਕੰਪੈਰੇਟਿਵ ਸਟੱਡੀ ਹੁੰਦੀ ਹੈਗੀ ਆ, ਜਦੋਂ ਇਹ ਆ ਜਾਣਗੇ ਲਾਗੂ ਹੋ ਜਾਣਗੇ ਜਿਹੜੇ ਕ੍ਰਿਟਿਕ ਆ ਉਹ ਆਉਣਗੇ ਗਰਾਊਂਡ ਤੇ, ਉਹ ਆ ਕੇ ਦੱਸਣਗੇ ਕਿ ਹਾਂ ਭਾਈ ਆਹ ਨੁਕਸਾਨ ਹੈਗੇ ਆ
1: ਜੀ।
2: ਇਹ ਤਾਂ ਜਿਹੜਾ ਆ ਵੀ ਹੁਣ ਸਿਰਫ ਇੱਕ ਜਿਹੜਾ ਆ ਉਹ ਉਸ ਚੀਜ਼ ਨੂੰ ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਲਾਅ ਦੀ ਅਪਰੋਚ ਤੋਂ ਬਾਹਰ ਹੁੰਦੀਆਂ, ਐਮਬੈਟ ਚੋਂ ਬਾਹਰ ਹੁੰਦੀਆਂ ਹੈਗੀਆਂ, ਉਹਨਾਂ ਤੇ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੀ ਆ ਮੌਕੇ ਦੇ ਹਿਸਾਬ ਨਾਲ ਰੋਕਣ ਵਾਸਤੇ ਨਵੀਂ ਚੀਜ਼ ਆ ਰਹੀ ਹੈਗੀ ਆ। ਲੈਟਸ ਸੀ ਦੇਖਦੇ
1: ਬਿਲਕੁਲ
2: ਕਿੱਦਾਂ ਇਹ ਜਿਹੜਾ ਹੈਗਾ ਆ ਜੀ ਕੀਤਾ ਹੈਗਾ ਆ ਇਹਨਾਂ ਨੇ, ਵੀ ਕਿਸ ਹਿਸਾਬ ਨਾਲ ਉਹ ਜਿਹੜੇ ਕ੍ਰਿਟਿਕ ਹੈਗੇ ਉਹ ਆਪੇ ਦੱਸ ਦੇਣਗੇ ਆ ਕੇ ਇਹਦੇ ਵਿੱਚ ਕਿੰਨਾ ਕੁ ਗੇਨ ਹੋਊਗਾ ਤੇ ਕਿੰਨਾ ਕੁ ਲੋਸ ਹੋਊਗਾ ਜੀ।
1: ਪਰ ਇਸ ਚੀਜ਼ ਦੇ ਵਿੱਚ ਸੈਣੀ ਸਾਹਿਬ ਆਪਣੇ ਜਿਹੜੇ ਦੇਸੀ ਬੀਜ ਸੀਗੇ ਨਾ ਉਹਨਾਂ ਦਾ ਘਾਣ ਬਹੁਤ ਹੋ ਗਿਆ, ਪਹਿਲਾਂ ਦੇਖੋ ਫਸਲ ਲੱਗਦੀ ਸੀ ਉਹਦੇ ਵਿੱਚ ਹੀ, ਮਤਲਬ ਕਿ ਘਰ ਦੀਆਂ ਜਿਹੜੀਆਂ ਔਰਤਾਂ ਸੀ ਸਿਆਣੀਆਂ ਸੀ ਉਹ ਬਜ਼ੁਰਗ ਔਰਤਾਂ ਜਿਹੜੀਆਂ ਸੀ ਪਹਿਲਾਂ ਕਿਲੋ ਦੋ ਕਿਲੋ ਜਾਂ ਜਿੰਨਾ ਵੀ ਬੀਜ ਚਾਹੀਦਾ ਹੁੰਦਾ ਸੀ ਉਹਦੇ ਵਿੱਚੋਂ ਕੱਢ ਲੈਂਦੇ ਹੁੰਦੇ ਸੀ ਵੱਖਰਾ। ਤੇ ਇੱਥੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਮਿਰਚਾਂ ਪਿਛਲੀ ਵਾਰੀ ਲਾਈਆਂ ਸੀ ਸੈਣੀ ਸਾਹਿਬ, ਜਾਂ ਹੋਰ ਜੋ ਲਸਣ ਲਾਇਆ ਜਾਂ ਸ਼ਿਮਲਾ ਮਿਰਚ ਲਾਈਆਂ, ਉਹ ਚਲੋ ਇੱਕ ਵਾਰੀ ਜ਼ਰੂਰ ਉਹ ਮੰਗਾਇਆ ਬੀਜ, ਤੇ ਜੇ ਉਹ ਵਧੀਆ ਰਿਹਾ ਆ ਚੱਲ ਪਿਆ ਤਾਂ ਮੁੜ ਕੇ ਉਹਦੇ ਵਿੱਚੋਂ ਹੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਦੁਬਾਰਾ ਉਹਨੂੰ ਖਰੀਦਣਾ ਨਾ ਪਵੇ। ਜਦੋਂ ਤੁਸੀਂ ਬੀਜ ਖਰੀਦਦੇ ਹੋ ਨਾ ਸੈਣੀ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਵੀ, ਤੇ ਉਹ ਪੈਕਟ ਦੇ ਵਿੱਚ ਨਾ ਪੰਜ ਸੱਤ ਜਾਂ ਦਸ ਬੀਜ ਹੁੰਦੇ ਨੇ ਛੋਟੇ ਛੋਟੇ, ਤੇ ਉਹ ਤਕਰੀਬਨ ਤਿੰਨ ਚਾਰ ਯੂਰੋ ਦੇ ਕਹਿ ਲਓ ਕਿ ਘੱਟੋ ਘੱਟ ਨਹੀਂ ਉਹ ਵੇਚਦੇ ਆ ਜੀ। ਤੇ ਉਹ ਚੀਜ਼ਾਂ ਦੇਖੋ ਹੁਣ ਸਾਨੂੰ ਜਿਹੜੇ ਸਾਡੀ ਚਾਹੇ ਉਹ ਦੇਸੀ ਜਾਂ ਆਪਣੀ ਪਹਾੜੀ ਮੱਕੀ ਕਹਿ ਲਓ ਕਹਿ ਲਓ ਜਾਂ ਉਹ ਜਿਹੜਾ ਸਵਾਦ ਹੈ ਜਾਂ ਉਹਦੇ ਵਿੱਚ ਜਿਹੜੀਆਂ ਮਿਠਾਸ ਸੀਗੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜੀ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਆਪਣਾ ਉਹ ਇੱਕ ਉਂਗਲ ਵਾਂਗੂ ਪਤਲਾ ਗੰਨਾ ਹੁੰਦਾ ਸੀ ਉਹ ਮਿਠਾਸ ਬਹੁਤ ਹੈ ਉਹਦੇ ਵਿੱਚ, ਤੇ ਉਹ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਹੋਰ ਸਾਰੀਆਂ ਚੀਜ਼ਾਂ ਨੇ ਜਿਹੜੇ ਦੇਸੀ ਬੀਜ ਤਾਂ ਖਤਮ ਹੀ ਹੋ ਗਏ ਜੀ।
2: ਹਾਂਜੀ ਬਾਰੇ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੁਸੀਂ 85 ਕਮਾਦ ਦੀ ਗੱਲ ਕਰਦੇ ਹੈਗੇ, ਉਹ ਗੰਨਾ ਬਹੁਤ ਨਰਮ ਹੁੰਦਾ ਸੀ, ਉਹਦੀ ਛਿਲਕਾ ਬਹੁਤ ਪਤਲਾ ਹੁੰਦਾ ਸੀ ਹਾਂਜੀ, ਤੇ ਮਿਠਾਸ ਬਹੁਤ ਹੁੰਦੀ ਸੀ, ਪਰ ਕਿਸਾਨ ਵਾਸਤੇ ਉਹ ਇਸ ਕਰਕੇ ਮਾੜਾ ਸੀਗਾ ਵੀ ਉਹਦੇ ਵਿੱਚ ਚੂਹਾ ਉਹਨੂੰ ਬਹੁਤ ਲੱਗਦਾ ਸੀਗਾ ਜੀ, ਕਿਉਂਕਿ ਜੇ ਬੰਦਾ ਛੇਤੀ ਚੂਪ ਜਾਂਦਾ ਚੂਹਾ ਵੀ ਛੇਤੀ ਚੂਪ ਜਾਂਦਾ ਜੀ,
1: ਨਾਲੇ ਉਹ ਪ੍ਰੋਡਕਸ਼ਨ ਦੇ ਕਰਕੇ ਵੀ ਕਹਿ ਲਓ ਨਾ ਰਸ ਜ਼ਿਆਦਾ ਨਿਕਲਦਾ ਜਾਂ ਖੰਡ ਬਣਨ ਲੱਗੀ
2: ਉਹ ਸਰ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਆ, ਬਟ ਜਦੋਂ ਹੁਣ ਰੀਸੈਂਟ ਜਿਹੜੀਆਂ ਹੈਗੀਆਂ ਆ ਰਹੀਆਂ ਕਿਸਮਾਂ ਜਿਹੜੀ ਜਿਹਦੀ ਲੈਂਥ ਬਹੁਤ ਆ ਜਾਂ ਇੱਦਾਂ ਕਰਕੇ ਵੇਟ ਬਹੁਤ ਹੈਗਾ ਉਹ ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਚੀਜ਼ ਜਿਹੜੀ ਆ ਅਲੋਪ ਹੋ ਰਹੀ ਆ, ਲੋਕੀ ਚੂਪਣ ਵਾਸਤੇ ਥੋੜਾ ਬਹੁਤਾ ਜ਼ਰੂਰ ਕਿਤੇ ਨਾ ਕਿਤੇ ਬੀਜਦੇ ਹੈਗੇ ਆ ਜੀ।
1: ਪੋਣਾ ਬੰਨਾ ਦੇਖੋ ਨਾ ਗੰਨਾ ਕੁਝ ਇੱਦਾਂ ਕਹਿੰਦੇ ਸੀ, ਪੋਣਾ ਕੀ ਕਹਿੰਦੇ ਸੀ ਉਹਨੂੰ ਜੀ, ਮੈਨੂੰ ਚੇਤਾ ਨੀ ਆਉਂਦਾ ਪਿਆ, ਥੋੜਾ ਜਿਹਾ
2: 85 ਕਮਾਦ ਆ ਜੀ ਉਹਨੂੰ, ਹਾਂਜੀ ਪੋਣਾ ਵੀ ਪੋਨੀ ਵੀ ਕਹਿ ਦਿੰਦੇ ਹੈਗੇ ਆ
1: 85
2: ਹਾਂਜੀ, ਤੁਸੀਂ ਇਹ ਦੇਖੋ ਕਿ ਇੱਕ ਵਾਰੀ ਮੁਕਤਸਰ ਸਾਈਡ ਤੋਂ ਕਿਸੇ ਬੰਦੇ ਨੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਚ ਪੁੱਛਿਆ ਤੇ ਇੱਧਰ ਕਿਥੋਂ ਮਿਲ ਸਕਦਾ ਹੈਗਾ ਆ ਜੀ, ਤੇ ਉਹਨਾਂ ਨੇ ਚੀਚਾ ਜਿਹੜਾ ਹੈਗਾ ਆ ਆਪਣੇ ਹੁਸ਼ਿਆਰਪੁਰ ਦੇ ਵਿਚੋਂ ਲੈ ਕੇ ਗਏ ਜੀ ਉਹ।
1: ਹਾਂਜੀ ਆਪਣੇ ਹੁੰਦਾ ਸੀ।
2: ਹਾਂਜੀ ਤੇ ਮੈਨੂੰ ਤੁਸੀਂ ਦੇਖੋ ਵੀ ਉਹ ਆਪਣੇ ਸਰ ਬਰਾੜ ਸਾਹਿਬ ਹੈਗੇ ਆ ਜੀ, ਸਾਡੇ ਟਵਾਣਾ ਰੇਡੀਓ ਦੇ ਸਰੋਤਾ ਹੈਗੇ ਆ ਜੀ, ਹਲੇ ਤੱਕ ਤਾਂ ਆਰਾਮ ਕਰਨ ਲੱਗ ਪੈਂਦੇ ਆ ਜੀ ਉਹ। ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਭਾਈ ਮੁਕਤਸਰ ਤੋਂ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਜਾਂਦਾ ਤਾਂ? ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਯਾਰ ਸਾਡੇ ਕੋਲ ਨਾ ਇੱਕ ਦੇਸੀ ਬੀਜ ਆ ਵੀ ਪਾਕਿਸਤਾਨੀ ਘੀਆ ਤੇ ਪਾਕਿਸਤਾਨੀ ਕੱਦੂ।
1: ਅੱਛਾ ਜੀ।
2: ਹਾਂਜੀ ਉਹ ਕਹਿੰਦੇ ਮੈਂ ਚਾਹੁੰਦਾ ਹੈਗਾ ਮੇਰੇ ਕੋਲ ਚਾਰ ਬੀ ਹੈਗੇ ਪਏ ਤੇ ਉਹ ਮੈਂ ਤੁਹਾਨੂੰ ਭੇਜਣੇ ਚਾਹੁੰਦਾ।
1: ਅੱਛਾ ਜੀ।
2: ਮੈਂ ਕਿਹਾ ਜੀ ਮੇਰਾ ਕੋਈ ਸਾਧ ਅੱਡੇ ਬੜਾ ਜਦੋਂ ਕਦੋਂ ਬਣੇਗਾ ਤੇ ਫਿਰ ਤੁਹਾਨੂੰ ਮਿਲੂਗਾ ਤੇ ਫਿਰ ਲੈ ਆਊਗਾ ਜਦ ਤਾਂ ਮਰਜ਼ੀ ਹੈਗਾ। ਕਹਿੰਦੇ ਵੀ ਇੰਨਾ ਕੁ ਸਵਾਦਿਸ਼ਟ ਬਣਦਾ ਹੈਗਾ ਆ, ਕਹਿੰਦੇ ਵੀ ਆਹ ਤੁਸੀਂ ਭੁੱਲ ਜਾਓਗੇ ਵੀ ਏਦਾਂ ਕਰਕੇ ਕੀ ਆ ਜਿਹੜੀ ਹੈਗੀ ਆ
1: ਜੀ।
2: ਤੇ ਸੋ ਇਸ ਕਰਕੇ ਜਿਹੜੇ ਦੇਸੀ ਬੀਜ ਹੈਗੇ ਸੀ ਉਹਨਾਂ ਦੇ ਵਿੱਚ ਕੁਆਲਿਟੀਆਂ ਸੀ, ਨੈਚੁਰਲ ਜਿਹੜਾ ਹੈਗਾ ਨਾ ਐਕਸਟ੍ਰੈਕਟ ਉਹ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਸੀ ਉਹ ਨੈਚੁਰਲ ਟੇਸਟ ਉਹ ਮਿਸਿੰਗ ਆਪਾਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ। ਤੇ ਐਨੀ ਵੇ ਉਹੀ ਚੀਜ਼ਾਂ ਜਿਹੜੀਆਂ ਪ੍ਰਜ਼ਰਵ ਕਰਨੀਆਂ ਚਾਹੀਦੀਆਂ ਸੀ ਸਾਨੂੰ, ਅਸੀਂ ਨਹੀਂ ਕਰ ਸਕੇ, ਇਹ ਸਾਡੀ ਬੈਡ ਲੱਕ ਆ ਜੀ।
1: ਜੀ
2: ਇੱਕ ਮੈਂ ਜਾਂਦੇ ਜਾਂਦੇ ਭਾਰਤ ਸਾਹਿਬ ਖਬਰ ਕਰਨੀ ਆ ਹੋਰ। ਕਹਿੰਦੇ ਜੱਗੂ ਭਗਵਾਨਪੁਰੀ ਆ ਆਪਣੀ ਜੀਐਫ ਨੂੰ ਜਿਹੜਾ ਹੈਗਾ ਆ ਵੀ ਹੈ ਜੀ ਇਲੈਕਸ਼ਨ ਲੜਾਉਣਾ।
1: ਹਾਂਜੀ
2: ਬਿਲਕੁਲ ਕਮਾਲ ਹੋ ਗਈ ਭਾਰਤ ਸਾਹਿਬ ਦੀ ਹੁਣ ਹੁਣ ਸਾਨੂੰ ਸਾਨੂੰ ਗਵਰਨੈਂਸ ਜਿਹੜੀ ਹੈਗੀ ਆ ਉਹ ਇਹ ਲੋਕ ਦੇਣਗੇ, ਮੈਨੂੰ ਤਾਂ ਹੈਰਾਨਗੀ ਆ।
1: ਬਿਲਕੁਲ ਹੈ ਜੀ ਬਿਲਕੁਲ।
2: ਇਹ ਰਾਜ ਇਹ ਲੋਕ ਰਾਜਨੀਤੀ ਨੂੰ ਸਮਝ ਕੀ ਰਹੇ ਆ ਜੀ?
1: ਜੀ
2: ਰਾਜਨੀਤੀ ਤਾਂ ਜਿਹੜੀ ਆ ਦੇਖੋ ਮਾਫ ਕਰਨਾ ਕਿਸਾਨ ਲੀਡਰਾਂ ਦੇ ਵਿਚੋਂ ਰਾਜੇਵਾਲ ਸਾਹਿਬ ਜਿਹਨਾਂ ਨੂੰ ਖੇਤੀਬਾੜੀ ਬਾਰੇ ਹੈ ਜੀ ਫਸਲ ਦੇ ਬਾਰੇ ਜਮੀਨ ਬਾਰੇ ਖਾਦਾਂ ਬਾਰੇ ਉਹਨਾਂ ਬੰਦਿਆਂ ਨੂੰ ਜਿੰਨੀ ਨੌਲੇਜ ਹੈਗੀ ਆ ਕਿਸੇ ਨੂੰ ਵੀ ਹੈ ਨੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਆ ਏਦਾਂ ਹੀ ਗਵਰਨੈਂਸ ਬਾਰੇ ਜਿਹੜਾ ਹੈਗਾ ਆ ਮੈਂ ਤਾਂ ਇਹ ਚਾਹੁੰਦਾ ਹੈਗਾ ਸੀ ਵੀ ਗਵਰਨੈਂਸ ਦੇ ਸਕੂਲ ਖੁੱਲਣੇ ਚਾਹੀਦੇ, ਕਾਲਜ ਖੁੱਲਣੇ ਚਾਹੀਦੇ ਆ ਜੀ, ਜਿਹਦੇ ਵਿੱਚ ਬੱਚੇ ਜਾਣ, ਦੋ ਦੋ ਤਿੰਨ ਤਿੰਨ ਸਾਲ ਦਾ ਜਿਹੜਾ ਹੈਗਾ ਆ ਕੋਰਸ ਹੋਵੇ ਬਕਾਇਦਾ ਤੌਰ ਤੇ। ਜੇ ਇੱਕ MLA ਬਣਨਾ ਹੈਗਾ ਤੇ ਤੁਸੀਂ MLA ਦਾ ਕੋਰਸ ਕਰੋ ਪਹਿਲਾਂ ਸਾਲ ਦਾ ਜਾਂ ਡੇਢ ਸਾਲ ਦਾ, ਫਿਰ ਤੁਸੀਂ ਇਲੈਕਸ਼ਨ ਵਾਸਤੇ ਐਲੀਜੀਬਲ ਹੋਵੋ।
1: ਜੀ
2: ਤੁਹਾਨੂੰ ਪਤਾ ਹੋਵੇ ਵੀ ਚੀਫ ਸੈਕਟਰੀ ਆ, ਚੀਫ ਸੈਕਟਰੀ ਆ ਉਹਦੀ ਕੀ ਡਿਊਟੀ ਆ ਜੀ, ਤੇ ਤੁਸੀਂ ਜਿਹੜਾ ਹੈਗਾ ਫਾਈਨਾਂਸ ਸੈਕਟਰੀ ਆ ਇਹਦੀ ਕੀ ਡਿਊਟੀ ਹੈਗੀ ਆ ਜੀ, ਤੁਹਾਡੇ ਥੱਲੇ ਜਿਹੜੇ ਹੈਗੇ ਜੇ ਮੁੱਖ ਮੰਤਰੀ ਉਹਦੇ ਥੱਲੇ ਕਿੰਨੇ ਅਫਸਰ ਲੱਗਦੇ ਆ ਹੈਜੀ, ਤੇ ਉਹ ਕਿਹੜੇ ਹੈਗੇ ਆ ਜਿਹੜੇ ਉਹਦੇ ਕੰਟਰੈਕਟ ਦੇ ਵਿੱਚ ਹੁੰਦੇ ਆ, ਕਿਹੜੇ ਜਿਹੜੇ ਆ ਉਹ ਆਰਬਿਟਰੇਰੀ ਲਾ ਸਕਦਾ ਆਪਣੀ ਮਰਜ਼ੀ ਨਾਲ ਲਾ ਸਕਦਾ ਹੈਗਾ ਜੀ
1: ਜੀ
2: ਹੈਜੀ, ਤੇ ਉਹਦੇ ਕੋਲ ਬਜਟ ਕਿੱਦਾਂ ਹੁੰਦਾ ਆ, ਕਿੰਨਾ ਜਿਹੜਾ ਹੈਗਾ ਆ ਉਹਦੀ ਕੀ ਕੀ ਫੈਸਿਲਿਟੀਜ਼ ਹੁੰਦੀਆਂ ਆ, ਇਹ ਸਾਰੀਆਂ ਜਿਹੜੀਆਂ ਜਾਣਕਾਰੀ ਉਸ ਬੰਦੇ ਨੂੰ ਟਿਕਟ ਵਾਸਤੇ ਪਹਿਲਾਂ ਜਿਹੜਾ ਆ ਐਗਜ਼ਾਮ ਹੋਵੇ, ਐਗਜ਼ਾਮ ਪਾਸ ਕਰੇ, ਕਿਹੜੀ ਕੋਈ ਪਾਰਟੀ ਜਿਹੜੀ ਆ 10 ਬੰਦੇ ਬਿਠਾ ਲਏ ਆਪਣੇ ਵੀ ਭਾਈ ਇਹਨਾਂ 10 ਦੇ ਵਿੱਚੋਂ ਅਸੀਂ ਕਿਸੇ ਨੂੰ ਟਿਕਟ ਦਿਆਂਗੇ ਜਿਹੜਾ ਇਹ ਐਗਜ਼ਾਮ ਟੌਪ ਕਰੂਗਾ ਜੀ।
1: ਬਿਲਕੁਲ ਜੀ।
2: ਸੋ ਉਹ ਆਪਣੇ ਦੇਖ ਲੈਣ ਵੀ ਸਾਡੇ ਦਸਾਂ ਵਾਲਿਆਂ ਦੇ ਵਿੱਚ ਜਿਹੜੇ 10 ਸਾਡੀ ਬਿਹਾਫ ਤੇ ਅਪੀਅਰ ਹੋਏ ਸੀ ਉਹਦੇ ਵਿੱਚੋਂ ਕਿਤੇ ਸਭ ਤੋਂ ਟੌਪ ਤੇ ਕੌਣ ਆਇਆ ਉਹਦੀ ਟਿਕਟ ਹੋ ਗਈ ਜੀ। ਸੋ ਇਸ ਕਰਕੇ ਵੀ ਭਾਈ ਸਾਨੂੰ ਜਾਣਕਾਰੀ ਤਾਂ ਹੋਵੇ ਤਾਂ ਹੀ ਆ ਨਾ ਜੀ, ਗਵਰਨੈਂਸ ਦਾ ਕੀ ਮਤਲਬ ਗੱਲ ਇਹ ਤਾਂ ਹੈਗੀ। ਮੈਂ ਤਾਂ ਹੁਣ ਇਸ ਨਤੀਜੇ ਤੇ ਪਹੁੰਚਿਆ ਵੀ ਜੇ ਤੁਸੀਂ ਵੋਟਾਂ ਲੈ ਕੇ ਉਹੀ ਕੰਮ ਕਰਦੇ ਹੈਗੇ ਆ ਤੇ ਤੁਸੀਂ ਜਿਹੜੇ ਆ ਨੇਤਾ ਕਹਾਉਂਦੇ ਆ, ਜੇ ਬਿਨਾਂ ਵੋਟਾਂ ਤੋਂ ਕਰਦੇ ਆ ਤੇ ਤੁਸੀਂ ਗੈਂਗਸਟਰ ਕਹਾਉਂਦੇ ਆ ਬਸ
1: ਜੀ,
2: ਇਹਨਾਂ ਹੀ ਫਰਕ ਆ ਜੀ। ਗੈਂਗਸਟਰ ਵੋਟਾਂ ਲੈ ਲੈ ਤੇ ਨੇਤਾ ਬਣ ਜਾਂਦਾ ਆ, ਤੇ ਨੇਤਾ ਵੀ ਉਹੀ ਕੰਮ ਕਰਦਾ ਆ ਜੋ ਗੈਂਗਸਟਰ ਕਰਦਾ ਹੈਗਾ, ਪਰ ਉਹਨੇ ਵੋਟਾਂ ਲਈਆਂ ਹੁੰਦੀਆਂ ਇਸ ਕਰਕੇ ਉਹ ਨੇਤਾ ਆ,
1: ਆਪਣੇ ਦੇ ਵਿੱਚ ਤੜ ਕਹਿ ਲੋ ਜਾਂ ਇੰਨੀ ਕ ਪਾਵਰ ਤਾਂ ਦੇਖਦੇ ਆ ਕਿ ਅਸੀਂ ਜੇ ਲੀਡਰਾਂ ਦੇ ਲਈ ਇੰਨਾ ਕੁਝ ਕਰ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਨਹੀਂ ਜਿੱਤਾ ਸਕਦੇ ਆਪਣੇ ਇਲਾਕੇ ਦੇ ਵਿੱਚ, ਤਾਂ ਫਿਰ ਤਾਂ ਲਾਹਣਤ ਵਾਲਾ ਕੰਮ ਹੈ, ਤਾਂ ਉਹਦਾ ਬੈਨੀਫਿਟ ਵੀ ਤਾਂ ਕਿਤੇ ਨਾ ਕਿਤੇ ਲਿਆ ਜਾਂਦਾ ਨਾ।
2: ਸਰ ਮਾਈਟ ਇਜ਼ ਰਾਈਟ, ਗੱਲ ਤਾਂ ਇਹ ਹੈਗੀ ਆ, ਇਲੈਕਸ਼ਨ ਫੇਰ ਇਲੈਕਸ਼ਨ ਥੋੜਾ ਹੋਣਾ ਆ,
1: ਬਿਲਕੁਲ
2: ਇਹ ਤਾਂ ਇਲੈਕਸ਼ਨ ਉਹ ਹੋਣਾ ਆ ਜਿਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਸਾਰਾ ਕੁਛ ਚੱਲਣਾ,
1: ਸਾਰਾ ਕੁਛ ਚੱਲਣਾ ਜੀ।
2: ਇਸੇ ਕਰਕੇ ਜਿਹੜੇ ਹੈਗੇ ਸਾਰੇ ਰਾਜਨੀਤਿਕ ਲੋਕਾਂ ਦੀ ਇਹ ਪਸੰਦ ਬਣਦੇ ਜਾ ਰਹੇ ਆ। ਆਮ ਆਦਮੀ ਪਾਰਟੀ ਸੱਤਾਰੂੜ ਪਾਰਟੀ ਜਿਹੜੀ ਹੈਗੀ ਆ ਗੁਰਪ੍ਰੀਤ ਸਿੰਘ ਉਹਨੂੰ ਜੱਫੀ ਪਾਉਂਦੀ ਹੈਗੀ ਆ
1: ਜੀ,
2: ਬਗਾਵਤ
1: ਕਰ ਜਾਣਗੇ ਓਹਦੇ ਨਾਲੋਂ ਪਹਿਲਾਂ ਇਹੀ ਚੰਗਾ ਕਿ ਇਹਨਾਂ ਨੂੰ ਬੁੱਕਲ ਦੇ ਵਿਚ ਲੈ ਲਈਏ।
2: ਨਹੀਂ ਪਰ ਸਭ ਗੱਲ ਇਹ ਨੀ ਹੈਗੀ, ਗੱਲ ਤਾਂ ਇਹ ਹੈਗੀ ਆ ਕਿ ਸਿਸਟਮ ਦਾ ਬਣ ਕੀ ਰਿਹਾ ਆ, ਸੋਚਣ ਵਾਲੀ ਗੱਲ ਤਾਂ ਇਹ ਹੈਗੀ। ਹਾਂਜੀ ਬਖਸ਼ੀ ਜੀ ਆ ਗਏ ਜੀ?
1: ਨਹੀਂ ਬਖਸ਼ੀ ਜੀ ਸੁਣ ਰਹੇ ਨੇ ਪ੍ਰੋਗਰਾਮ। ਹਾਂਜੀ ਬਿਲਕੁਲ ਹੈ ਜੀ।
2: ਉਹ ਤੇ ਚਲੋ ਚਲੋ ਉਹ ਗਾਲ ਕਰਨ ਤੇ ਉਹਨਾਂ ਨੂੰ ਕਹਿਓ ਜੀ ਵੀ ਇੱਕ ਵਧੀਆ ਜਿਹਾ ਸੂਫਿਆਨਾ ਕਲਾਮ ਸੁਣਾ ਦੇਣ ਜੀ, ਮੈਂ ਵੀ ਸੁਣ ਆਇਆ ਤੇ ਫੇਰ ਨੀਂਦ ਵਧੀਆ ਆ ਜਾਊਗੀ ਜੀ।
1: ਜਰੂਰ ਜੀ,
2: ਥੈਂਕ ਯੂ ਭਾਰਤ ਸਾਹਿਬ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ, ਗ੍ਰੇਟਫੁਲ।
1: ਸ਼ੁਕਰੀਆ ਜੀ। ਤੇ ਆਪਣੇ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ ਇਸ ਦੋਸਤ ਤੋਂ ਸਨ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ। ਕੋਈ ਗੱਲਬਾਤ ਦੇ ਵਿੱਚ ਜਿਹੜਾ ਵਧਾਵਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸੇ ਤਰ੍ਹਾਂ ਮਨਦੀਪ ਜੱਸੀ ਜੀ ਫਤਿਹ ਸਾਂਝੀ ਕਰ ਰਹੇ ਆ ਸੈਣੀ ਸਾਹਿਬ ਨੂੰ ਤੇ ਨਾਲ ਮੈਨੂੰ ਤੇ ਦੋਸਤਾਂ ਮਿੱਤਰਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ ਕਹਿੰਦੇ। ਤੇ ਜਾਣੀਆਂ ਚਾਲ ਸਾਹਿਬ ਦਾ ਇੱਕ ਕਮੈਂਟ ਸੀਗਾ ਕਹਿੰਦੇ ਜਦੋਂ ਸੈਣੀ ਸਾਹਿਬ ਨੇ ਕਿਹਾ ਕਿ ਸਾਡੇ ਬੱਤੀ ਆ ਗਈ, ਤੇ ਇੱਧਰ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਵਧਾਈਆਂ ਜੀ ਤੁਹਾਡੇ ਆ ਗਈ ਤੇ ਸਾਡੇ ਚਲੇ ਗਈ ਕਹਿੰਦੇ ਸੀ। ਤੇ ਔਜਲਾ ਸਾਹਿਬ ਕਹਿੰਦੇ ਤੇ ਅੱਗੇ ਲਿਖਦੇ ਨੇ ਕਿ ਭਾਈ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਤੇ ਔਜਲਾ ਸਾਹਿਬ ਨੇ ਕੁਝ ਹੋਰ ਵੀ ਲਿਖਿਆ ਸੀ ਜੀ। ਹਾਂਜੀ ਬਿਲਕੁਲ ਜੀ, ਸ਼ੁਕਰੀਆ ਜੀ ਸੈਣੀ ਔਜਲਾ ਸਾਹਿਬ, ਸ਼ੁਕਰੀਆ ਸੁਨੇਹੇ ਦੇ ਲਈ, ਨਿੱਜੀ ਸੁਨੇਹਾ ਸੀ ਮੇਰੇ ਲਈ। ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਦੋਸਤੋ, ਆਪਣੇ ਨਾਲ ਬਖਸ਼ੀ ਜੀ ਦਾ ਜ਼ਿਕਰ ਹੋਇਆ ਸੀ, ਉਹ ਕਰਕੇ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ ਤੇ ਉਹ ਆਪਣੇ ਨਾਲ ਲਓ ਜੀ। ਇੱਧਰ ਘੰਟੀ ਵੱਜ ਜਾਂਦੀ ਤਾਂ ਮੈਂ ਧਿਆਨ ਹੀ ਦਿੰਦਾ, ਆਪੇ ਹੀ ਥੋੜ੍ਹੀ ਅਟੈਂਡ ਹੋ ਜਾਣੀ ਹੈ ਜੀ ਕਾਲ, ਦੱਸੋ ਐਡਾ ਵੀ ਆਟੋਮੈਟਿਕ ਨਹੀਂ ਹੋਇਆ ਸੀ। ਤੇ ਆਪਣੇ ਲਿਖਦੇ ਨੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ ਤੇ ਰਾਜਨ ਸੈਣੀ ਜੀ ਨੂੰ ਤੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਫਤਿਹ ਸਾਂਝੀ ਕਰਦੇ ਆ। ਮੁਹੰਮਦ ਜੀ ਜੀ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ ਤੇ ਮਾਨ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਜਿਹੜਾ ਹੈਗਾ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
3: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੀ,
1: ਸ਼ੁਕਰੀਆ ਜੀ, ਸ਼ੁਕਰੀਆ ਦੁਆਵਾਂ ਲਈ
3: ਜੀ, ਥੈਂਕ ਯੂ ਸੋ ਮਚ। ਤੇ ਬਹੁਤ ਵਧੀਆ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਆਏ ਸੀ, ਮੈਂ ਸੁਣ ਰਿਹਾ ਸੀ ਤੁਸੀਂ ਤਬਾਦਲਾ ਖਿਆਲ ਕਰ ਰਹੇ
1: ਜੀ,
3: ਬਿਲਕੁਲ ਬਹੁਤ ਸੋਹਣੀ ਇਹਨਾਂ ਦੀ ਗੈਦਰੀ ਹੈਗੀ ਆ, ਰਾਜਨ ਸੈਣੀ ਸਾਹਿਬ ਹੋਏ, ਔਜਲਾ ਸਾਹਿਬ ਹੋਏ
1: ਜੀ,
3: ਬੜੀ ਵਜਨਦਾਰ ਗੱਲਬਾਤ ਹੁੰਦੀ ਹੈ ਇਹਨਾਂ ਦੀ ਔਰ ਕਾਬਿਲੇ ਗੌਰ ਹੁੰਦੀ ਹੈ,
1: ਬਿਲਕੁਲ ਬਿਲਕੁਲ
3: ਇਹ ਵਧੀਆ ਲੱਗਦਾ, ਸੋਹਣਾ ਲੱਗਦਾ, ਬਹੁਤ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਜੀ, ਜਿਹੜਾ ਹੈਗਾ ਮਸਲੇ ਮਿਸਾਇਲ ਵੀ ਹੱਲ ਹੁੰਦੇ ਆ ਜਦੋਂ ਗੱਲਾਂ ਹੁੰਦੀਆਂ, ਫਿਰ ਬੜਾ ਕੁਛ ਜਿਹੜਾ ਹੈਗਾ ਨਿਕਲ ਕੇ ਸਾਹਮਣੇ, ਵਧੀਆ ਲੱਗਦਾ, ਸੋਹਣਾ ਲੱਗਦਾ, ਬੜੀ ਗੱਲ ਹੈ ਜਨਾਬ, ਜਿਹੜਾ ਹੈਗਾ ਬਹੁਤ ਸੋਹਣਾ ਮੰਚ ਹੈਗਾ ਤੇ ਫਿਰ ਸੋਹਣੇ ਅੱਗੇ ਜਿਹੜੇ ਹੈਗੇ ਸ਼ਖਸ ਵੀ ਜਿਹੜੇ ਹੈਗੇ,
1: ਬਿਲਕੁਲ
3: ਬਾਤਾਂ ਕਰਦੇ, ਬੜਾ ਵਧੀਆ ਲੱਗਦਾ
1: ਜੀ
3: ਜੀ। ਤੇ ਰਾਜਨ ਸੈਣੀ ਸਾਹਿਬ ਕਹਿ ਕੇ ਗਏ ਸੀ ਚਲੋ ਸੂਫੀ ਕਲਾਮ ਥੋੜਾ ਜਿਹਾ ਸੂਫੀ ਕਲਾਮ ਵੀ ਸੁਣਾ ਦਿੰਦਾ ਤੇ ਜਲਦੀ ਜਲਦੀ ਮੈਂ ਗੁਣਗਣਾ ਦਿੰਦਾ
1: ਜਰੂਰ ਜੀ
3: ਤੇ ਜੀ ਜੀ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਤਾਂ ਹੋ ਗਈਆਂ, ਜਿਹੜਾ ਹੈਗਾ ਦੇਖੋ ਜੀ ਜੋ ਵੀ ਹੈ ਇਸ ਵੇਲੇ ਸੂਚੇ ਹਾਲ ਹੈਗੀ ਆ
1: ਜੀ,
3: ਬਸ ਦੁਆ ਕੀਤੀ ਜਾਵੇ, ਜਿਹੜਾ ਹੈਗਾ ਕਹਿੰਦੇ ਨਾ ਰਹਿਨੁਮਾ ਜਿਹੜਾ ਹੈਗਾ ਵਧੀਆ ਰਹਿਨੁਮਾ ਆਵੇ, ਜਿਹੜਾ ਅੱਗੇ ਰਹਿਨੁਮਾਈ ਕਰੇ ਔਰ ਜਿਹੜਾ ਹੈਗਾ ਉਹ ਕੁਛ ਆਵਾਮ ਨੂੰ ਵੀ ਜਿਹੜਾ ਸੁੱਖ ਦਾ ਸਾਹ ਆਵੇ, ਹਨਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਨੂੰ ਦਿੱਤੇ ਜਾਣ
1: ਜੀ,
3: ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ,
1: ਬਿਲਕੁਲ
3: ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ। ਤੇ ਲਓ ਜੀ ਫਿਰ ਸੂਫੀ ਕਲਾਮ ਦੇ ਨਾਲ ਥੋੜਾ ਸ਼ੁਰੂ ਕਰਦਾ ਹੈ,
1: ਆਉਣ ਦਿਓ ਜੀ, ਆਉਣ ਦਿਓ ਜੀ
3: ਜੀ। ਛੱਡ ਹਿਸਾਬ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਛੱਡੀ ਹੀ ਸਾਬੀ ਦੀਆਂ ਗੱਲਾਂ ਛੱਡ ਕਲ

0: वाह जी वाह, वाह जी वाह, क्या बात है, बहुत खूब बहुत खूब।
1: शुक्रिया
0: थैंक यू जी, थैंक यू
1: शुक्रिया
0: मोहम्मद जी, बहुत बहुत शुक्रिया। ते दोस्तों
1: शुक्रिया
0: ये सन अपने नाल दुबई तो मोहम्मद जी गलबात करके गए ने, नाल गीत सुना के गए ने, ते पाश उन्हां दा अज दिन है, उन्हां दी रचना भी मैं अगे जाके सांझी करन दी कोशिश करदा, पर नाल नाल इक रचना उन्हां दी छोटी जी नजम जड़ी सांझी करन जा रहा, हसरत। जिंदगी जिंदगी तू मैनू इंज परचाउण दी कोशिश ना कर, ए वरियां दे खिडौणे बहुत नाजुक ने, जिनू भी हाथ लावां टुकड़िया दे विच खिंड जांदा है, हुण इन्हां मूँह चढ़ाउंदे टुकड़िया नूं उमर कीकन आख देना। अड़िए कोई तो टुकड़ा समय दे पैर दे विच वज के फर्श नूं लाल कर देवे। ते लो दोस्तो इसे तरह दीआं गल्लां बातां पाश जी दी बड़ी चर्चा दे विच रही, एक नज़म है वह भी तुहाडे नाल जांदे जांदे सांझी करांगे। ते वह बाकमाल जड़ी नज़म हुंदी है सुफ़नियां दा मर जाना, ते वह भी कोशिश करांगे तुहाडे नाल सांझी करांगे अगे जाके। ते लाइनां तुहाडे लई खुल्लियां ने, +358 44 976 19 62 स्टूडियो दा नंबर है। ते उस तो पहला विदेशी खबरां ने, कुछ उन्हां दा जिक्र करदे आं, ते नाल नाल अमेरिका दी भी गल करांगे, ते जो दुनियादारी दे उत्ते हालात बन रहे उन्हां दे वल नूं चलदे आं। आरएसएस मुखी मोहन भागवत दी लंदन दे विच जिहड़ा गुरद्वारा फेरी दे विच विरोध दे विचकार समर्थन दे विच आया, जिहड़ा प्रमुख सिख शख्सियतां ने एक पासे विरोध हो रहा ते दूसरे पासे अपने ही जिहड़ा उन्हां दा साथ निभा रहे आ। कौमी स्वयं सेवक सेवक जड़े ने संघ आर एस एस दे 100 साल स्थापना वरे दे कौमांतरी प्रचार दे दौरे ते लंदन दे इतिहासक खालसा जत्था ब्रिटिश आइल्स गुरद्वारा विखे जड़ा संघ मुखी डॉक्टर मोहन भागवत दी जड़ी है फेरी नू लैके जिथे विदेशी सिख जथेबंदियां दे वल्लों विरोध कीता गया, उथे प्रमुख सिख शख्सियतां इस दे समर्थन दे विच वी आईआं ने। उद्योगपति ते राजसभा मैंबर जड़े ने विक्रमजीत सिंह सानी ते ब्रिटिश भारती कारोबारी ते समाज सेवी प्रोफेसर पीटर विरदी हरदीप सिंह विरदी जड़े ने उन्होंने इस फेरी का बचा किया है। सिख फैडरेशन अते इंडियन वर्करज एसोसिएशन वर्गे विदेशी समूहां ने गुरद्वारा प्रबंधक कमेटी की सख्त निंदा की सी, ते इस तों इलावा साउथ एशियन जड़ा सोलीडैरिटी ग्रुप हैगा उहदे वल्लों लंदन दे पार्लीमेंट स्क्वेयर दे विच जड़ा रोस प्रदर्शन भी कीता। इस तों पहलां गुरद्वारा साहिब दे प्रधान गुरप्रीत सिंह आनंद ने स्पष्ट कीता कि मोहन भागवत केवल श्री गुरु ग्रंथ साहिब जी अगे नतमस्तक होण दे लई इक श्रद्धालु वजों आए ने। राज्यसभा मैंबर विक्रम सिंह सानी ने जड़ा एक्स दे उत्ते इक पोस्ट पाई कि इस विरोध प्रदर्शन ते डूंघे दुख दा प्रगटावा कीता। उन्हां कहा कि आर एस एस मुखी एक श्रद्धालु वजो आए सन ते उन्हां ने रुमाला साहिब भेट कीता ते सानी ने लिखिया कि साडे गुरुआं ने सरबत दे भले दा संदेश दिता है ते गुरु दे दरबार दे विच श्रद्धा दे नाल आउण वाले हर इंसान दा स्वागत कीता जांदा है। जेकर कोई मतभेद हन भी तां उन्हां दा हल गल्लबात दे नाल होणा चाहीदा है, हंगामे दे नाल नहीं। उन्हां उदाहरण दिंदिया कहा कि जदों राहुल गांधी 1984 दे दुखांत दे इतिहास दे बावजूद श्री दरबार साहिब आए सन तां उन्हां नूं भी श्रद्धालु वजों मत्था टेकण ते सेवा करन दी इजाजत दित्ती गई। पीटर विरदी ने जिहड़ा ए वी एक्स दे उत्ते लिखिया कि गुरु दा दर सब दे लई खुल्लिया है, किसी भी इंस्टाग्राम पेज दे कोल इस नूं बंद करन दा अधिकार नहीं है। उन्हां अगे कहा कि मोहन भागवत श्री गुरु ग्रंथ साहिब जी नूं सीस निभाउण आए ने ते मेहमान नवाजी दा मतलब किसी दीआं नीतियां दा समर्थन करना नहीं हुंदा ते ना ही गल्लबात करन दा मतलब आत्म समर्पण है। ਵਿਰਦੀ ਨੇ ਅਖੌਤੀ ਜਥੇਬੰਦੀਆਂ ਤੇ ਨਿਸ਼ਾਨੇ ਸਿੱਧਦਿਆਂ ਹੋਇਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਕੇ ਸਿੱਖ ਪੁਲਿਸ ਬਣਨ ਵਾਲਿਆਂ ਦੇ ਕੋਲ ਸਿੱਖੀ ਸੰਗਤ ਜਾਂ ਗੁਰੂ ਘਰ ਤੇ ਆਪਣਾ ਹੁਕਮ ਚਲਾਉਣ ਦਾ ਕੋਈ ਅਧਿਕਾਰ ਨਹੀਂ। ਗਾਲੀ ਗਲੋਚ ਅਤੇ ਨਿੱਜੀ ਹਮਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਨੇ। ਉਨ੍ਹਾਂ ਸਪਸ਼ਟ ਇਹ ਵੀ ਕੀਤਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਜਿਹੜਾ ਸਤਿਕਾਰਯੋਗ ਗੱਲਬਾਤ ਲਈ ਹਮੇਸ਼ਾ ਤਿਆਰ ਨੇ ਤੇ ਪਰ ਕਿਸੇ ਅਣਪਛਾਤੇ ਸੋਸ਼ਲ ਮੀਡੀਆ ਖਾਤਿਆਂ ਦੇ ਵੱਲੋਂ ਬਣਾਏ ਝੂਠੇ ਵਿਵਾਦਾਂ ਅੱਗੇ ਝੁਕਣਗੇ ਨਹੀਂ। ਦੂਸਰੇ ਪਾਸੇ ਜਿਹੜਾ 21 ਤੋਪਾਂ ਦੀ ਸਲਾਮੀ ਦੇ ਨਾਲ ਨਾਰਵੇ ਦੇ ਰਾਜਾ ਹੈਰਾਲਡ 5ਵੇਂ ਨੂੰ ਅਲਵਿਦਾ ਕਿਹਾ ਗਿਆ, ਨਾਰਵੇ ਦੇ ਰਾਜਾ ਹੈਰਾਲਡ 5ਵੇਂ ਦੇ ਤਾਬੂਤ ਨੂੰ ਬੁੱਧਵਾਰ ਨੂੰ ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਲਈ ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਲਿਜਾਇਆ ਗਿਆ। ਉਨ੍ਹਾਂ ਨੂੰ ਅਲਵਿਦਾ ਕਹਿਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਇਕੱਠੇ ਹੋਏ ਨੇ। ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਤੱਕ ਜਿਹੜਾ ਕੈਪੀਟਲ ਹੈ ਓਸਲੋ ਨਾਰਵੇ ਦੀ, ਅੰਤਮ ਸੰਸਕਾਰ ਜਲੂਸ ਤੋਂ ਪਹਿਲਾਂ 21 ਤੋਪਾਂ ਦੀ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ਗਈ। ਹੈਰਾਲਡ 5ਵੇਂ ਦੇ ਪੁੱਤਰ ਅਤੇ ਦੇਸ਼ ਦੇ ਨਵੇਂ ਰਾਜਾ ਹਾਕੋਨ 8ਵੇਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਤਾਬੂਤ ਦੇ ਪਿੱਛੇ ਪਿੱਛੇ ਤੁਰ ਪਏ ਤੇ ਤਾਬੂਤ ਨੂੰ ਲਾਲ ਸ਼ਾਹੀ ਝੰਡੇ ਦੇ ਵਿੱਚ ਲਪੇਟਿਆ ਗਿਆ। ਰਾਜਾ ਹੈਰਾਲਡ 5ਵੇਂ ਦਾ 28 ਅਗਸਤ ਨੂੰ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਹ ਕਿਸੇ ਵੀ ਯੂਰਪੀ ਦੇਸ਼ ਦੇ ਸਭ ਤੋਂ ਬਜ਼ੁਰਗ ਜਿਹੜੇ ਜੀਵਤ ਰਾਜਾ ਮੰਨੇ ਗਏ, ਜਿਨ੍ਹਾਂ ਨੇ 35 ਸਾਲ ਤੱਕ ਨਾਰਵੇ ਦੇ ਉੱਤੇ ਜਿਹੜਾ ਰਾਜ ਕੀਤਾ ਤੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਤੇ ਯੂਰਪ ਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਨੇਤਾ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਤੇ ਇਸ ਤੋਂ ਜਿਹੜਾ ਘਬਰਾਹਟ ਪੈਦਾ ਹੋਈ ਜਾਂ ਬੇਕਾਬੂ ਹੋਇਆ ਈਰਾਨ ਹੈ ਤੇ ਉਹਨੇ ਹਮਲਾਬਾਜ਼ੀ ਸਾਰਾ ਕੁਝ ਸ਼ੁਰੂ ਕਰ ਦਿੱਤਾ। ਕਾਫੀ ਜਿਹੜੇ ਅਮਰੀਕੀ ਸ਼ਿਪਾਂ ਦੀ, ਜਹਾਜ਼ਾਂ ਦੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਤਬਾਹੀ ਮਚਾਈ ਹੈ। ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਦੇ ਵਿੱਚੋਂ ਇੱਕ, ਜਿਹੜਾ ਵਿੱਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈਟਵਰਕ, ਹਥਿਆਰਾਂ ਦੇ ਤਬਾਦਲੇ ਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਦੇ ਵਿੱਚ 36 ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਕਿਹਾ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਦੇ ਨਾਲ ਹੀ ਵਿਦੇਸ਼ੀ ਜਿਹੜਾ ਵਿਚੋਲਿਆਂ, ਜਾਣੀ ਕਿ ਜਿਹੜਾ ਸ਼ੇਅਰ ਹੁੰਦਾ ਇੱਕ ਦੂਸਰੇ ਦਾ ਤੇ ਰਲਮੀਆਂ ਮਿਲਮੀਆਂ ਫਲਾਈਟਾਂ ਜਲ ਚੱਲਦੀਆਂ ਨੇ, ਕੰਪਨੀਆਂ ਦੋ ਜੁੜ ਜਾਂਦੀਆਂ ਨੇ, ਉਹਨਾਂ ਨੂੰ ਕਿਹਾ ਹੈ ਕਿ ਭਾਈ ਆਪਣਾ ਇਹਦੇ ਵਿੱਚੋਂ ਵਿਚੋਲਿਆਂ ਜਿਹੜੇ ਨੇ ਸ਼ੈਲ ਕੰਪਨੀਆਂ ਤੇ ਹੋਰ ਫਰਮਾਂ ਨੂੰ ਨਿਸ਼ਾਨਾ ਬਣਾਇਆ ਜੋ ਕਥਿਤ ਤੌਰ ਦੇ ਉੱਤੇ ਈਰਾਨ ਨੂੰ ਜਹਾਜ਼ ਜਿਹੜਾ ਦੇ ਪੁਰਜੇ ਤੇ ਹਵਾਬਾਜ਼ੀ ਦੇ ਨਾਲ ਸੰਬੰਧਿਤ ਤਕਨਾਲੋਜੀ ਪ੍ਰਾਪਤ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਨੇ ਜਿਹੜਾ ਕਿਹਾ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਦੇ ਵਿੱਚ 36 ਜਿਹੜੀਆਂ ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀ ਲਾਈ ਹੈ ਤੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਜਿਹੜਾ ਉਹਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਨੂੰ ਈਰਾਨੀ ਸ਼ਾਸਨ ਦੇ ਦੁਆਰਾ ਦੁਨੀਆਂ ਭਰ ਦੇ ਵਿੱਚ ਪ੍ਰਸਾਰ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਵਰਤਿਆ ਗਿਆ ਤੇ ਕਾਰਵਾਈ ਆਪਰੇਸ਼ਨ ਇਕਨਾਮਿਕ ਜਿਹੜਾ ਹੈ ਆਊਟ ਕਾਸਟ ਦੇ ਤਹਿਤ ਹੀ ਕੀਤੀ ਗਈ ਹੈ। ਦੂਸਰੇ ਪਾਸੇ ਮੱਥਾ ਲਾ ਲਿਆ ਇੰਗਲੈਂਡ ਨੇ ਇਜ਼ਰਾਈਲ ਦੇ ਨਾਲ। ਹੁਣ ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਿਕ ਵਿਵਾਦ ਤਿੱਖਾ ਹੋ ਗਿਆ। ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਦੇ ਹੁਕਮ ਹੋ ਗਏ ਹੈ। ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕਬਜ਼ੇ ਹੇਠਲੇ ਪੱਛਮੀ ਕੰਢੇ ਦੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਮੁੱਦੇ ਨੂੰ ਲੈ ਕੇ ਕੂਟਨੀਤਿਕ ਵਿਵਾਦ ਹੋਰ ਤਿੱਖਾ ਹੋ ਗਿਆ। ਬਰਤਾਨੀਆ ਦੇ ਵੱਲੋਂ ਬਸਤੀਆਂ ਤੋਂ ਆਉਣ ਵਾਲੇ ਜਿਹੜੇ ਨੇ ਸਮਾਨ ਦੇ ਵਪਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਤੇ ਬ੍ਰਿਟਿਸ਼ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਂਡ ਮਿਲੀਬੈਂਡ ਨੇ ਜਿਹੜਾ 8 ਸਤੰਬਰ ਕੱਲ ਬੀਤੇ ਚ ਸੰਸਦ ਦੇ ਵਿੱਚ ਇਜ਼ਰਾਈਲ ਫਲਸਤੀਨ ਸੰਬੰਧੀ ਨਵੀਂ ਨੀਤੀ ਦਾ ਐਲਾਨ ਕਰਦਿਆਂ ਪੱਛਮੀ ਕੰਢੇ ਦੇ ਵਿੱਚ ਬਸਤੀਆਂ ਦੇ ਵਿਸਤਾਰ ਤੇ ਵਸਨੀਕਾਂ ਵਿਰੁੱਧ ਹਿੰਸਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੋ ਰਾਜ ਹੱਲ ਦੀ ਸੰਭਾਵਨਾ ਨੂੰ ਬਚਾਉਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੇ ਲਈ ਕੀਤੀ ਜਾ ਰਹੀ ਹੈ। ਬਰਤਾਨੀਆ, ਫਰਾਂਸ ਅਤੇ ਕੈਨੇਡਾ ਨੇ ਬਸਤੀਆਂ ਤੋਂ ਆਉਣ ਵਾਲੇ ਸਮਾਨ ਦੀ ਜਿਹੜੀ ਦਰਾਮਦ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਰਾਸ਼ਟਰੀ ਕਦਮ ਚੁੱਕਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ 11 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ ਦੇ ਵਿੱਚ ਬਸਤੀਆਂ ਦੇ ਵਿਸਤਾਰ ਨੂੰ ਰੋਕਣ, ਵਸਨੀਕਾਂ ਵਿਰੁੱਧ ਹਿੰਸਾ ਦੇ ਲਈ ਜਵਾਬਦੇਹੀ ਯਕੀਨੀ ਬਣਾਉਣ ਤੇ ਦੋ ਰਾਜ ਹੱਲ ਜਿਹੜੇ ਆ ਉਹਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਆਨ ਸਾਰ ਨੇ ਬ੍ਰਿਟਿਸ਼ ਕਦਮਾਂ ਨੂੰ ਇਜ਼ਰਾਈਲ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਕਰਾਰ ਦਿੱਤਾ ਹੈ ਤੇ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਦੇ ਬ੍ਰਿਟਿਸ਼ ਕੌਂਸਲੇਟ ਨੂੰ 30 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਲਈ ਵੀ ਕਹਿ ਦਿੱਤਾ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਤਨਖਾਹ ਵਧਾਈ ਗਈ ਹੈ। ਹਰ ਸਾਲ ਮਿਲਣਗੇ 27 ਕਰੋੜ ਰੁਪਈਆ। ਕਿਆ ਬਾਤ ਹੈ ਜੀ, ਚੱਕ ਦਿਓ। ਛੋਟਾ ਜਿਹਾ ਮੁਲਕ ਹੈ ਸਿੰਗਾਪੁਰ, ਕਦੇ ਇਹਦੇ ਗੱਲਬਾਤ ਕਰਾਂਗੇ ਖੁੱਲ੍ਹ ਕੇ ਕੀ ਸ਼ੈ ਹੈ। ਵੀ ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ, ਮੰਤਰੀਆਂ ਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ। ਦੁਨੀਆ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਨੇਤਾਵਾਂ ਦੇ ਵਿੱਚ ਸ਼ਾਮਲ ਪ੍ਰਧਾਨ ਮੰਤਰੀ ਲਾਰੈਂਸ ਵੋਗ ਦੀ ਜਿਹੜੀ ਹੈ ਸਾਲਾਨਾ ਕਮਾਈ ਹੁਣ ਲਗਭਗ 11 ਕਰੋੜ ਰੁਪਏ ਵੱਧ ਜਾਵੇਗੀ। ਵੋਗ ਨੂੰ ਫਿਲਹਾਲ ਸਾਲਾਨਾ ਲਗਭਗ 22 ਲੱਖ ਸਿੰਗਾਪੁਰ ਡਾਲਰ ਯਾਨੀ ਕਿ 16 ਲੱਖ ਕਰੋੜ ਰੁਪਇਆ ਮਿਲਦਾ ਹੈ ਤੇ ਵਾਧੇ ਤੋਂ ਬਾਅਦ ਹੁਣ ਉਹਨਾਂ ਦਾ ਸਾਲਾਨਾ ਪੈਕੇਜ ਜਿਹੜਾ ਹੈ ਸਾਲ ਦਾ 36 ਲੱਖ ਲਗਭਗ ਸਿੰਗਾਪੁਰ ਡਾਲਰ ਹੋ ਜਾਏਗਾ ਜੋ ਕਿ 27 ਕਰੋੜ ਰੁਪਇਆ ਬਣ ਜਾਂਦਾ ਹੈ ਭਾਰਤ ਦਾ। ਮਤਲਬ ਉਹਨਾਂ ਦੀ ਕਮਾਈ ਦੇ ਵਿੱਚ 60% ਤੋਂ ਵੱਧ ਜਿਹੜਾ ਇਜਾਫਾ ਹੋਵੇਗਾ। ਤੁਲਨਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲਾਨਾ ਤਨਖਾਹ ਲਗਭਗ 20 ਲੱਖ ਰੁਪਏ ਹੈ। ਇਸ ਹਿਸਾਬ ਦੇ ਨਾਲ ਵੋਗ ਦੀ ਨਵੀਂ ਸਾਲਾਨਾ ਜਿਹੜੀ ਹੈ ਕਮਾਈ ਮੋਦੀ ਦੀ ਤਨਖਾਹ ਤੋਂ ਲਗਭਗ 135 ਗੁਣਾ ਜਿਹੜੀ ਵੱਧ ਹੋਏਗੀ। ਇਸ ਦੇ ਵਿੱਚ ਮੰਤਰੀਆਂ ਦੀ ਵੀ ਜਿਹੜੀ ਤਨਖਾਹ ਵਧੇਗੀ ਨਾਲ ਅਜੇ ਸਿੰਗਾਪੁਰ ਦੇ ਮੰਤਰੀਆਂ ਨੂੰ ਸਾਲਾਨਾ ਲਗਭਗ 11 ਲੱਖ ਸਿੰਗਾਪੁਰ ਡਾਲਰ ਯਾਨੀ ਕਿ 8.20 ਕਰੋੜ ਰੁਪਏ ਮਿਲਦੇ ਹੈ। ਨਵੀਂ ਵਿਵਸਥਾ ਦੇ ਵਿੱਚ ਇਹ ਵੱਧ ਕੇ ਜਿਹੜੇ ਲਗਭਗ 12 ਲੱਖ ਡਾਲਰ ਹੋ ਜਾਣੇ ਹੈ ਯਾਨੀ 8.95 ਕਰੋੜ ਬਣ ਜਾਣੇ ਹੈ। ਤੇ ਵੋਗ ਦੇ ਮੁਤਾਬਕ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਜ਼ਿਆਦਾਤਰ ਮੰਤਰੀਆਂ ਦੀ ਸਾਲਾਨਾ ਕਮਾਈ 13.5 ਲੱਖ ਡਾਲਰ 10 ਕਰੋੜ ਰੁਪਏ ਤੱਕ ਦੀ ਹੈ ਤੇ ਪਹੁੰਚ ਸਕਦੀ ਹੈ। ਤਨਖਾਹ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ। ਰੋਜ਼ਗਾਰ ਵਧਾਉਣ, ਲੋਕਾਂ ਦੀ ਆਮਦਨ ਵਧਾਉਣ ਅਤੇ GDP ਗਰੋਥ ਵਰਗੀਆਂ ਜਿਹੜੇ ਟੀਚੇ ਨੇ ਉਹਨਾਂ ਨੂੰ ਹਾਸਲ ਕਰਨ ਦੇ ਉੱਤੇ ਉਹਨਾਂ ਦੀ ਕਮਾਈ ਵੱਧ ਸਕਦੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਅਮਰੀਕਾ ਵੱਲ ਨੂੰ ਚੱਲਦੇ ਹਾਂ ਥੋੜਾ ਜਿਹਾ ਤੇ ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੰਨਾ ਕੁਝ ਆਲੇ ਦੁਆਲੇ ਜੋ ਘਮਸਾਨ ਮਚਾਇਆ ਹੋਇਆ ਤੇ ਉਹਦੀ ਬਾਤ ਪਹੁੰਚ ਆ ਰਿਹਾ ਤੁਹਾਡੇ ਨਾਲ ਆਪਣੇ ਸੁਖਪਾਲ ਹੁੰਦਲ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ। ਅਮਰੀਕਾ ਦੀ ਆਰਥਿਕ ਜਿਹੜੀ ਹੈ ਜੰਗ ਤੇ ਕਿਊਬਾ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਚਾਹੇ ਇੰਨਾ ਕੁਝ ਘਮਸਾਨ ਉਹਨੇ ਮਚਾਇਆ ਹੋਇਆ। ਇਹਦੇ ਵਿੱਚ ਸੁਖਵੰਤ ਹੁੰਦਲ ਜੀ ਦਾ ਇਹ ਆਰਟੀਕਲ ਹੈ, ਲਿਖਦੇ ਨੇ, ਅਨੁਵਾਦ ਕੀਤਾ ਹੈ ਪੰਜਾਬੀ ਚ। 3 ਸਤੰਬਰ ਨੂੰ ਕਿਊਬਾ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀਗਾ। ਅਮਰੀਕਾ ਦੇ ਵੱਲੋਂ ਲਾਏ ਤੇਲ ਬਲੋਕੇਡ ਦੇ ਦੌਰਾਨ ਵੀ ਸਕੂਲ ਖੁੱਲਣ ਸਮੇਂ ਵਿਦਿਆਰਥੀ, ਮਾਪੇ, ਅਧਿਆਪਕ ਤੇ ਸਕੂਲ ਪ੍ਰਬੰਧਕ ਇਸ ਬਲੋਕੇਡ ਦੇ ਨਾਲ ਕਿਵੇਂ ਨਿਪਟ ਰਹੇ ਨੇ, ਇਸ ਦੇ ਬਾਰੇ ਇੱਕ ਛੋਟੀ ਜਿਹੀ ਰਿਪੋਰਟ ਹਵਾਨਾ ਸਥਿਤ ਨਿਊਜ਼ ਸਾਈਟ ਜਿਹੜੀ ਹੈ ਬੈਲੀ ਆਫ ਦੀ ਵਿਜ਼ਿਟ ਭਾਵ ਹੈਵਾਨ ਦੇ ਢਿੱਡ ਦੇ ਵਿੱਚ ਬੈਲੀ ਆਫ ਦੀ ਬੀਸਟ ਯਾਨੀ ਕਿ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਬਣਦਾ ਕਿ ਹੈਵਾਨ ਦੇ ਢਿੱਡ ਦੇ ਵਿੱਚ ਤੇ 3 ਸਤੰਬਰ ਨੂੰ ਛਪੀ ਹੈ, ਜੋ ਕਿਊਬਾ ਦੇ ਲੋਕਾਂ ਤੇ ਸਰਕਾਰ ਦੀ ਪੜ੍ਹਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਨਾ ਕੁਝ ਹੁੰਦੇ ਸੁਣਦੇ ਵੀ ਇਹਦੇ ਵਿੱਚ ਜਿਹੜਾ ਇਹ ਰਿਪੋਰਟ ਸੁਖਵੰਤ ਹੁੰਦਲ ਜੀ ਇਹਦੇ ਵਿੱਚ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹੈ। ਗਰਮੀ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਕਿਊਬਾ ਦੇ 14.14 ਮਿਲੀਅਨ ਵਿਦਿਆਰਥੀ ਸਕੂਲ ਪਰਤੇ ਹੈ। ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜਾ ਆਇਲ ਬਲਾਕੇਟ ਜਿਹੜਾ ਕੀਤਾ ਹੈ ਕਾਰਨ ਪੈਦਾ ਹੋਈਆਂ ਕਿਲਤਾਂ ਅਤੇ ਘੰਟਿਆਂ ਬੱਧੀ ਬਿਜਲੀ ਦੇ ਕੱਟਾਂ ਦੇ ਬਾਵਜੂਦ ਵੀ ਮਾਪਿਆਂ ਨੇ ਤੜਕੇ ਉੱਠ ਕੇ ਬੱਚਿਆਂ ਦਾ ਦੁਪਹਿਰ ਦਾ ਖਾਣਾ ਲੰਚ ਪੈਕ ਕੀਤਾ ਤੇ ਸਕੂਲ ਦੀਆਂ ਵਰਦੀਆਂ ਪ੍ਰੈਸ ਕੀਤੀਆਂ। ਇਸ ਹਫ਼ਤੇ ਅਸੀਂ ਤੁਹਾਨੂੰ ਕਿਊਬਾ ਦੇ ਸਕੂਲ ਦੇ ਪਹਿਲੇ ਦਿਨ ਦੇ ਹਾਲਾਤਾਂ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਜਾਰੀ ਰੱਖਣ ਦੇ ਲਈ ਪਰਿਵਾਰਾਂ ਤੇ ਅਧਿਆਪਕਾਂ ਦੇ ਵੱਲੋਂ ਕੀਤੇ ਜਾ ਰਹੇ ਅਸਧਾਰਨ ਜਿਹੜੇ ਨੇ ਯਤਨਾਂ ਦੇ ਬਾਰੇ ਦੱਸ ਰਹੇ ਹਾਂ। ਅਮਰੀਕਾ ਦੇ ਬਲੋਕੇਡ ਵਿਚਕਾਰ ਸ਼ੁਰੂ ਹੋਇਆ ਕਿਊਬਾ ਦਾ ਸਕੂਲੀ ਸਾਲ, ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜੀ ਹੈ ਉਹਦਾ ਅਸਰ ਹੁਣ ਕਿਊਬਾ ਦੇ ਜੀਵਨ ਦੇ ਹਰ ਪਹਿਲੂ ਦੇ ਉੱਤੇ ਪੈ ਰਿਹਾ, ਜਿਹਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਬੱਚੇ ਸਕੂਲ ਦੇ ਲਈ ਕਿਵੇਂ ਤਿਆਰੀ ਕਰਦੇ ਹੈ ਤੇ ਉੱਥੇ ਪਹੁੰਚਣ ਤੋਂ ਬਾਅਦ ਅਧਿਆਪਕ ਉਹਨਾਂ ਨੂੰ ਕੀ ਜਿਹੜੀਆਂ ਨੇ ਸਹੂਲਤਾਂ ਦੇ ਸਕਦੇ ਹੈ। ਫਿਰ ਵੀ ਵਿਦਿਆਰਥੀ ਨਵਾਂ ਸਾਲ ਸ਼ੁਰੂ ਕਰਨ ਦੇ ਲਈ ਉਤਸ਼ਾਹ ਦੇ ਨਾਲ ਆਪਣੀਆਂ ਜਮਾਤਾਂ ਦੇ ਵਿੱਚ ਭਰਤੇ ਹੈ। ਹਵਾਨਾ ਦੇ ਇੱਕ ਮਿਡਲ ਸਕੂਲ ਦੇ ਵਿਦਿਆਰਥੀ ਸੈਮੂਅਲ ਓਰਟਾ ਪਾਚੇਕੋ ਨੇ ਕਿਹਾ ਕਿ ਮੈਂ ਲਗਭਗ 2 ਮਹੀਨਿਆਂ ਤੋਂ ਆਪਣੇ ਜਮਾਤੀਆਂ ਨੂੰ ਨਹੀਂ ਮਿਲ ਸਕਿਆ। ਸੱਚ ਕਹਾਂ ਤਾਂ ਮੈਂ ਇੱਥੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਸਮੇਂ ਪਰਿਵਾਰਾਂ ਤੇ ਅਧਿਆਪਕਾਂ ਨੂੰ ਬਿਜਲੀ ਦੇ ਕੱਟਾਂ, ਕਿਲਤਾਂ ਅਤੇ ਤੇਲ ਦੀ ਘਾਟ ਦੇ ਨਾਲ ਜੂਝ ਰਹੇ ਥੋੜਾ ਮਾਰੇ ਆਵਾਜਾਈ ਪ੍ਰਬੰਧ ਜਿਹੜੇ ਨੇ ਉਹਦਾ ਸਾਹਮਣਾ ਕਰਨਾ ਪਿਆ। ਸਕੂਲ ਬੱਸਾਂ ਦੇ ਲਈ ਤੇਲ ਨਾ ਹੋਣ ਕਰਕੇ ਹੁਣ ਬਹੁਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਜਮਾਤਾਂ ਦੇ ਵਿੱਚ ਜਾਣ ਲਈ ਤੁਰ ਕੇ ਹੀ ਲੰਮਾ ਪੈਂਡਾ ਜਿਹੜਾ ਤੈਅ ਕਰਨਾ ਪੈਂਦਾ ਹੈ। ਸਕੂਲ ਪਹੁੰਚਣਾ ਤਾਂ ਸਿਰਫ ਪਹਿਲੀ ਰੁਕਾਵਟ ਹੈ, ਕਿਊਬਾ ਦਾ ਡੂੰਘਾ ਹੋ ਰਿਹਾ ਜਿਹੜਾ ਖੁਰਾਕ ਸੰਕਟ ਵੀ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ। ਯੂਨਾਈਟਿਡ ਨੇਸ਼ਨ ਦਾ ਕਹਿਣਾ ਇਹਦੇ ਬਾਰੇ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਆਇਲ ਬਲੋਕਡ ਤੇਲ ਬੰਦੀ ਜਿਹੜੀ ਹੈ ਤੋਂ ਬਾਅਦ ਕਿਊਬਾ ਦੇ ਭੋਜਨ ਉਤਪਾਦਨ ਦੇ ਵਿੱਚ 60% ਦੀ ਕਮੀ ਆਈ ਹੈ, ਜਦੋਂ ਕਿ ਬੁਨਿਆਦੀ ਭੋਜਨ ਜਿਹੜਾ ਪਦਾਰਥਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਜਿਵੇਂ ਜਿਵੇਂ ਖੁਰਾਕ ਦੀ ਕਮੀ ਹੋ ਰਹੀ ਹੈ ਤੇ ਤੇਲ ਦੀ ਘਾਟ ਦੇ ਕਾਰਨ ਸਪਲਾਈ ਦੇ ਵਿੱਚ ਰੁਕਾਵਟ ਆ ਰਹੀ ਹੈ। ਸਕੂਲਾਂ ਦੇ ਕੈਫੇਟੇਰੀਆ ਦੇ ਵਿੱਚ ਵਿਦਿਆਰਥੀਆਂ ਨੂੰ ਖਾਣਾ ਖਵਾਉਣਾ ਜਿਹੜਾ ਹਰ ਦਿਨ ਦੀ ਇੱਕ ਹੋਰ ਚੁਣੌਤੀ ਬਣ ਗਿਆ। ਸਿੱਖਿਆ ਮੰਤਰੀ ਜਿਹੜੇ ਨੇ ਉੱਥੇ ਦੇ ਨਾਈਮਾ ਟਰੂਜ਼ੀਲੋ ਬਾਰੇਟੋ ਨੇ ਕਿਹਾ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਜਿਹੜਾ ਦੇਸ਼ ਕਦੇ ਬੱਚਿਆਂ ਦੇ ਲਈ ਸੰਤੁਲਿਤ ਅਤੇ ਲੋੜੀਂਦੀ ਪ੍ਰੋਟੀਨ ਖੁਰਾਕ ਦੀ ਗਰੰਟੀ ਦੇਣ ਦਾ ਆਦਿ ਸੀਗਾ, ਉਸਦੇ ਲਈ ਹੁਣ ਇਹ ਸੋਚਣਾ ਵੀ ਕਿੰਨਾ ਵੱਡਾ ਸੰਘਰਸ਼ ਬਣ ਗਿਆ ਕਿ ਬੱਚਿਆਂ ਦੇ ਲਈ ਲੋੜੀਂਦਾ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਿਹੜਾ ਪਹੁੰਚਾਇਆ ਜਾਵੇ। ਇਹਦੇ ਵਿੱਚ ਦੇਖੋ ਹੁਣ ਕਿੰਨੇ ਬੱਚੇ ਜਾਂ ਇਹਨਾਂ ਦੀਆਂ ਆਪਸੀ ਜੰਗਾਂ ਜਾਂ ਜੋ ਕੁਝ ਵੀ ਹੈ, ਕਿੰਨੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਦੇ ਵਿੱਚ ਬਰਬਾਦ ਹੋਣਗੀਆਂ, ਉਹਨਾਂ ਦੇ ਮਾਨਸਿਕ ਹਾਲਾਤ ਜਾਂ ਭੋਜਨ ਦੇ ਜੋ ਹਾਲਾਤ ਨੇ, ਮਹਿੰਗਾਈ ਦੇ ਹਾਲਾਤ ਨੇ, ਉਹ ਕਿਤੇ ਨਾ ਕਿਤੇ ਤਾਂ ਪ੍ਰਭਾਵ ਛੱਡਣਗੇ ਹੀ ਨਾ ਆਉਣ ਵਾਲੇ ਸਮੇਂ ਦੇ ਵਿੱਚ। ਬੱਚਿਆਂ ਨੂੰ ਸਕੂਲ ਦੇ ਵਿੱਚ ਰੱਖਣ ਦੇ ਲਈ ਕੀਤੇ ਜਾ ਰਹੇ ਯਤਨਾਂ ਜਮਾਤ ਖਤਮ ਹੋਣ ਦੇ ਨਾਲ ਖਤਮ ਨਹੀਂ ਹੁੰਦੇ। ਘਰ ਦੇ ਵਿੱਚ ਪਰਿਵਾਰ ਬਿਜਲੀ ਦੇ ਕੱਟਾਂ ਦੇ ਅਨੁਸਾਰ ਜਿਹੜਾ ਕੰਮ ਕਰਦੇ ਹੈ ਉਹ ਵਰਦੀਆਂ ਪ੍ਰੈਸ ਕਰਨ ਦੇ ਲਈ ਉਹਨਾਂ ਗੁਆਂਢੀਆਂ ਦੇ ਕੋਲ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਕੋਲ ਬਿਜਲੀ ਹੁੰਦੀ ਹੈ, ਤੇ ਚਾਰਜ ਹੋਣ ਵਾਲੇ ਲੈਂਪਾਂ ਦਾ ਇੰਤਜ਼ਾਮ ਕਰਦੇ ਨੇ ਤਾਂ ਜੋ ਬੱਚੇ ਪੜ੍ਹ ਸਕਣ। ਪ੍ਰੀ ਸਕੂਲ ਦੀ ਪ੍ਰਿੰਸੀਪਲ ਜ਼ੁਲੇਮਾ ਰੋਡਰੀਗਜ਼ ਲੇਵਾ ਨੇ ਕਿਹਾ ਕਿ ਬਲੋਕਡ ਕਾਰਨ ਪੈਦਾ ਹੋਈ ਹਰ ਤਰ੍ਹਾਂ ਦੀ ਕਮੀ ਦੇ ਬਾਵਜੂਦ ਵੀ ਅਸੀਂ ਇੱਕ ਅਜਿਹਾ ਦੇਸ਼ ਹਾਂ ਜੋ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੇ ਲਈ ਵੀ ਤਿਆਰ ਹਾਂ ਜੀ। ਦੋਸਤੋ, ਇਹ ਸੀ ਜੀ ਰਿਪੋਰਟ ਜੋ ਸਾਂਝੀ ਕੀਤੀ ਹੈ ਸੁਖਵੰਤ ਹੁੰਦਲ ਜੀ ਦੀ ਕਲਮ ਦੇ ਵਿੱਚੋਂ। ਤੇ ਅਮਰੀਕਾ ਦੀ ਆਰਥਿਕ ਜੰਗ ਕਿਊਬਾ ਦੇ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਤੇ ਆਖਰ ਦੇ ਵਿੱਚ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਪਾਸ ਹੋਣਾ ਦੀ ਗੱਲ ਕਰਦਾ ਥੋੜੀ ਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਇਹ ਕਵਿਤਾਵਾਂ ਨੂੰ। ਪਾਸ਼ ਹੱਸਦੇ ਵੀ ਸੀ ਤੇ ਰੋਂਦੇ ਵੀ ਸੀ, ਰੁੱਸਦੇ ਵੀ ਸੀ ਤੇ ਲੜਦੇ ਵੀ ਸੀ, ਸ਼ਰਾਰਤੀ ਵੀ ਸੀ ਤੇ ਸ਼ਰੀਫ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦੇ ਸਨ। ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਤੇ ਜਹਾਜ਼ਾਂ ਦੇ ਝੂਟੇ ਵੀ ਲਏ। ਅਜਿਹੀਆਂ ਹੀ ਯਾਦਾਂ ਪਾਸ਼ ਦੇ ਜਿਹੜੇ ਨੇ ਦੋਸਤ ਸ਼ਮਸ਼ੇਰ ਸੰਧੂ ਸਾਹਿਬ ਆਪਣੀ 2015 ਦੇ ਵਿੱਚ ਛਪੀ ਪੁਸਤਕ ਦੇ ਵਿੱਚ ਪਾਸ਼ ਇਹ ਵੀ ਵਿੱਚ ਲਿਖਦੇ ਹੈ ਕਿ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ। ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼ ਨੂੰ ਵਧੇਰੇ ਲੋਕ ਪਾਸ਼ ਦੇ ਨਾਂ ਦੇ ਨਾਲ ਜਾਣਦੇ ਨੇ। ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਪੜ੍ਹੀਆਂ ਹੋਣਗੀਆਂ, ਜਿਵੇਂ ਲੋਕ ਕਥਾ ਉੜਦੇ ਬਾਜਾਂ ਮਗਰ। ਸਾਡੇ ਸਮਿਆਂ ਦੇ ਵਿੱਚ ਪਾਸ਼ ਦੇ ਬਾਰੇ ਸ਼ਮਸ਼ੇਰ ਸੰਧੂ ਸਾਹਿਬ ਲਿਖਦੇ ਹੈ, ਉਹਨਾਂ ਦਾ ਕਹਿਣਾ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਚੇਤਨਾ ਪ੍ਰਕਾਸ਼ਨ ਦੇ ਦੁਆਰਾ ਛਾਪੀ ਇਸ ਕਿਤਾਬ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੇਲ੍ਹ ਦੇ ਵਿੱਚ ਪਾਸ਼। ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਬਿਤਾਏ ਦਿਨ ਤੇ ਰਾਤਾਂ ਦੀ ਗੱਲ ਕਰਦਿਆਂ ਪਾਸ਼ ਮਹਿਸੂਸਿਆ ਜਾਂਦਾ ਸੀ। ਉਸਦੀਆਂ ਅੱਖਾਂ ਪਥਰਾ ਜਾਂਦੀਆਂ, ਇੱਕ ਪਲ ਜਿਵੇਂ ਬੁੱਤ ਬਣ ਜਾਣ। ਉਹ ਦੱਸਦਾ ਹੁੰਦਾ ਸੀ ਕਿ ਜਿਹੜੀ ਚੱਕੀ ਵਿੱਚ ਮੈਨੂੰ ਬੰਦ ਕੀਤਾ ਗਿਆ ਅਸੀਂ ਛੋਟੇ ਗੁਸਲਖਾਨ ਜਿੱਡੀ ਸੀ ਤੇ ਛੋਟਾ ਜਿਹਾ ਸੀਮੈਂਟ ਦਾ ਜਿਹੜਾ ਸੀ ਥੜਾ ਹੁੰਦਾ ਸੀ ਜਿਹਦੇ ਉੱਤੇ ਸੋਣਾ ਹੁੰਦਾ। ਦੋ ਕੰਬਲ ਦਿੰਦੇ, ਇੱਕ ਉੱਤੇ ਲੈਣ ਨੂੰ ਤੇ ਇੱਕ ਹੇਠਾਂ ਵਿਛਾਉਣ ਨੂੰ। ਕੰਬਲ ਅੰਤਾਂ ਦੇ ਮੁਸ਼ਕੇ ਹੋਏ ਸਲਾਬੇ ਹੋਏ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਸੀ। ਸੁੱਤਿਆਂ ਪਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆਦਿ ਲੜਦੇ ਸੀ ਤੇ ਕਦੇ ਕੰਨ ਤੇ ਕਦੇ ਮੱਥੇ ਤੇ। ਖਟਮਲਾਂ ਤੋਂ ਵੱਧ ਕੋਈ ਗਲੀਜ਼ ਜਿਹੀ ਕੀੜੀ ਹੁੰਦੀ ਹੈ, ਜਿੱਥੇ ਲੜਦੀ ਉੱਥੋਂ ਹੀ ਚਮੜੀ ਲਾਲੋ ਲਾਲ ਕਰ ਦਿੰਦੀ। ਖੁਰਕ ਤਾਂ ਹੁੰਦੀ ਹੀ ਰਹਿੰਦੀ, ਜੇ ਭੋਰਾ ਵੱਧ ਖੁਰਕ ਲਿਆ ਤਾਂ ਧੱਫੜ ਬਣ ਜਾਂਦੇ। ਪਥਰਾਏ ਚਿਹਰੇ ਦੇ ਸੁਰਖ ਬੁੱਲਾਂ ਦੇ ਵਿੱਚ ਕੰਬਦੀ ਸਿਗਰਟ ਦੇ ਵਿੱਚ ਵਿਚਕਾਰ ਬੁੱਝ ਜਾਂਦੀ ਤੇ ਉਹ ਅੱਗੇ ਦੱਸਦਾ ਜਾਂਦਾ ਸੀ, ਦਿਨ ਦੇ ਵਿੱਚ ਦੋ ਵੇਲੇ ਦੋ ਦੋ ਰੋਟੀਆਂ ਦਿੰਦੇ। ਰੋਟੀਆਂ ਦੇ ਵਿੱਚ ਕਿਰਕ ਇੰਨੀ ਹੁੰਦੀ ਕਿ ਇੱਕ ਰੋਟੀ ਵੀ ਖਾਣੀ ਔਖੀ ਹੋ ਜਾਂਦੀ। ਸਾਰੇ ਦਿਨ ਵਾਸਤੇ ਪਾਣੀ ਦੀ ਇੱਕ ਜੜਿਆ ਝੱਜਰੀ ਯਾਨੀ ਗਾਗਰ ਦੇ ਦਿੰਦੇ ਸੀ ਤੇ ਇਸੇ ਪਾਣੀ ਦੇ ਨਾਲ ਤੁਸੀਂ ਜੰਗਲ ਪਾਣੀ ਕਰਕੇ ਹੱਥ ਧੋਣੇ ਨੇ ਤੇ ਹਾਜਤ ਕਰਨ ਦਾ ਕੰਮ ਸਭ ਤੋਂ ਔਖਾ ਜਾਪਦਾ। ਕੋਠੜੀ ਦੇ ਇੱਕ ਖੂੰਜੇ ਵਿੱਚ ਸੀਮੈਂਟ ਦਾ ਜਿਹੜਾ ਤੰਦੂਰ ਜਿਹਾ ਬਣਿਆ ਹੁੰਦਾ ਉਹਦੇ ਉੱਤੇ ਹੀ ਪਾਣੀ ਦੀ ਝੱਜਰੀ ਯਾਨੀ ਕਿ ਗਾਗਰ ਰੱਖਣੀ ਹੁੰਦੀ ਹੈ ਤੇ ਝੱਜਰੀ ਨੂੰ ਹੇਠਾਂ ਉਤਾਰ ਕੇ ਤੰਦੂਰ ਦੇ ਉੱਪਰ ਕੁਰਸੀ ਵਾਂਗ ਬੈਠ ਕੇ ਹਾਜ਼ਤ ਕਰਨੀ ਹੁੰਦੀ ਹੈ। ਜੇ ਗਾਗਰ ਦੇ ਨਾਲ ਤੰਦੂਰ ਦਾ ਮੂੰਹ ਬੰਦ ਨਹੀਂ ਕਰਦੇ ਤਾਂ ਥੱਲਿਓਂ ਕੀੜੇ ਮਕੌੜੇ ਉਤਾਂ ਚੜ੍ਹਾਉਂਦੇ ਹੈ। ਤੰਦੂਰ ਜਿਹੇ ਚੋ ਗੰਦ ਨੂੰ ਕਦੋਂ ਸਾਫ਼ ਕਰਦੇ ਸੀ ਇਹ ਉਦੋਂ ਪਤਾ ਲੱਗਦਾ ਸੀ ਜਦੋਂ ਪਿਛਲੇ ਪਾਸਿਓਂ ਜਾਲੀ ਵਾਲੀ ਛੋਟੀ ਜਿਹੀ ਤਾਕੀ ਨੂੰ ਖੋਲਣ ਵੇਲੇ ਜਮਾਦਾਰ ਦੇ ਝਾੜੂ ਦੀ ਆਵਾਜ਼ ਸੁਣਾਈ ਦਿੰਦੀ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਹੈ। ਸੁੱਤਿਆਂ ਪਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ। ਹਾਲਾਂਕਿ ਪਾਸ਼ ਨੇ ਕੋਈ ਭਿਆਨਕ ਘਟਨਾ ਨਹੀਂ ਸੀ ਕੀਤੀ, ਝੂਠੇ ਕੇਸ ਦੇ ਵਿੱਚ ਹੀ ਕੈਦ ਹੋ ਗਏ, ਪਰ ਨਕਸਲਵਾੜੀ ਲਹਿਰ ਦੀ ਦਹਿਸ਼ਤ ਦੇ ਕਾਰਨ ਉਸਨੂੰ ਖਤਰਨਾਕ ਕਰਾਰ ਦਿੱਤਾ ਗਿਆ। ਪੁਲਿਸ ਅਤੇ ਸਰਕਾਰ ਦੀਆਂ ਨਜ਼ਰਾਂ ਤੇ ਫਾਈਲਾਂ ਦੇ ਵਿੱਚ ਉਹ ਵੱਡਾ ਅਪਰਾਧੀ ਸੀ, ਇਸੇ ਲਈ ਚੱਕੀ ਦੇ ਵਿੱਚ ਬੰਦ ਕੀਤਾ ਗਿਆ। ਪਾਸ਼ ਦੱਸਦਾ ਸੀ ਕਿ ਚੱਕੀ ਦੇ ਰੋਸ਼ਨਦਾਨ ਦੇ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਹੁਣ ਦਿਨ ਚੜ੍ਹ ਗਿਆ, ਹੁਣ ਰਾਤ ਪੈ ਗਈ। ਉਸਦਾ ਕਹਿਣਾ ਸੀ ਕਿ ਨਾਲ ਲੱਗਦੀ ਸੱਜੀ ਚੱਕੀ ਦੇ ਵਿੱਚ ਕੈਰੋ ਕਤਲ ਕੇਸ ਵਾਲਾ ਸੁੱਚਾ ਬੰਦਾ ਸੀ, ਖੱਬੇ ਪਾਸੇ ਵਾਲੀ ਚੱਕੀ ਦੇ ਵਿੱਚ ਕੋਈ ਪਾਕਿਸਤਾਨੀ ਸਮਗਲਰ ਬੰਦ ਕੀਤਾ ਹੋਇਆ ਸੀ ਤੇ ਉਹ ਸਮਗਲਰ ਹਨੇਰੇ ਤੋਂ ਬਹੁਤ ਘਬਰਾਉਂਦਾ ਸੀ ਤੇ ਛਟਪਟਾਉਂਦਾ ਸੀ। ਚੀਕਾਂ ਮਾਰ ਮਾਰ ਕੇ ਕਹਿੰਦਾ ਸੀ, ਉਹ ਮੈਨੂੰ ਚਾਨਣ ਦੇ ਵਿੱਚ ਲੈ ਚੱਲੋ ਓਏ, ਮੈਂ ਮਰ ਜੂੰਗਾ ਹਨੇਰੇ ਦੇ ਵਿੱਚ। ਪਰ ਉੱਥੇ ਏਦਾਂ ਦੇ ਦੁੱਖ ਕੌਣ ਸੁਣਦਾ। ਫਿਰ ਉਹ ਵਿਚਾਰਾ ਸਮਗਲਰ ਇੱਕ ਰਾਤ ਕੋਠੜੀ ਦੀਆਂ ਕੰਧਾਂ ਦੇ ਨਾਲ ਟੱਕਰਾਂ ਮਾਰ ਮਾਰ ਕੇ ਪਾਗਲ ਹੋ ਗਿਆ ਤੇ ਸਿਰ ਫਟ ਗਿਆ। ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ। ਕੈਰੋ ਦਾ ਕਾਤਲ ਕਵਿਤਾਵਾਂ ਦਾ ਸ਼ੌਂਕੀ। ਸੁੱਚੇ ਦੇ ਬਾਰੇ ਪਾਸ਼ ਦਾ ਆਪਣਾ ਹੀ ਸੀ ਕਿ ਉਹਦਾ ਆਖਣਾ ਸੀਗਾ ਸੁੱਚੇ ਦੇ ਬਾਰੇ ਪਾਸ਼ ਦਾ ਆਖਣਾ ਸੀ ਕਿ ਸੁੱਚਾ ਕਵਿਤਾ ਲਿਖਣ ਦਾ ਜਿਹੜਾ ਸ਼ੌਂਕ ਵੀ ਰੱਖਦਾ ਸੀ ਤੇ ਰੋਸ਼ਨਦਾਨ ਥਾਣੀ ਹੀ ਅਸੀਂ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ। ਨਾ ਉਹ ਮੇਰੀ ਸ਼ਕਲ ਦੇਖ ਸਕਿਆ ਤੇ ਨਾ ਮੈਂ ਉਸਦੀ ਸ਼ਕਲ ਦੇਖ ਸਕਿਆ, ਬਸ ਆਵਾਜ਼ ਦੀ ਸਾਂਝ ਸੀ ਸਾਡੀ। ਪਾਸ਼ ਦੇ ਮੁਤਾਬਕ ਸੁੱਚਾ ਨੇਪਾਲ ਚਲਿਆ ਗਿਆ ਸੀ ਤੇ ਉਹਦਾ ਸਵਿਟਜ਼ਰਲੈਂਡ ਦਾ ਪਾਸਪੋਰਟ ਵੀ ਬਣ ਗਿਆ। ਉਹਨੇ ਅਗਾਂਹ ਨਿਕਲ ਜਾਣਾ ਸੀ। ਪੁਲਿਸ ਨੇ ਨੇਪਾਲ ਦੇ ਇੱਕ ਆੜਤੀਏ ਦੇ ਚਬੂਤਰੇ ਦੇ ਵਿੱਚ ਉਹਨੂੰ ਕਾਬੂ ਕਰ ਲਿਆ। ਸੁੱਚੇ ਨੇ ਪਾਸ਼ ਨੂੰ ਇਹ ਵੀ ਦੱਸਿਆ ਕਿ ਜੀ ਟੀ ਰੋਡ ਦੇ ਉੱਤੇ ਪਿੱਪਲੀ ਨੇੜੇ ਜਦੋਂ ਕੈਰੋ ਦੀ ਕਾਰ ਨੂੰ ਚੌਂ ਜਣਿਆਂ ਨੇ ਘੇਰਾ ਪਾਇਆ ਤਾਂ ਗੋਲੀਆਂ ਚੱਲਣ ਤੋਂ ਪਹਿਲਾਂ ਕੈਰੋ ਨੇ ਉੱਚੀ ਆਵਾਜ਼ ਦੇ ਵਿੱਚ ਸਿਰਫ ਦੋ ਹੀ ਸ਼ਬਦ ਬੋਲੇ ਸਨ, ਸੁੱਚਾ ਤੁਮ। ਚੱਕੀਆਂ ਦੇ ਹਨੇਰੇ ਅਤੇ ਸਲਾਬੇ ਦੇ ਕਾਰਨ ਪਾਸ਼ ਨੂੰ ਜ਼ੁਕਾਮ ਹੋ ਗਿਆ। ਇਸ ਜ਼ੁਕਾਮ ਨੇ ਆਖਰੀ ਸਾਹਾਂ ਤੱਕ ਉਸਦਾ ਪਿੱਛਾ ਨਾ ਛੱਡਿਆ। ਅੰਗਰੇਜ਼ੀ ਦਵਾਈਆਂ ਵੀ ਖਾਂਦਾ ਰਿਹਾ, ਦੇਸੀ ਇਲਾਜ ਵੀ ਹੋਏ ਤੇ ਹੋਮਿਓਪੈਥੀ ਦਵਾਈ ਵੀ ਚੱਲਦੀ ਰਹੀ, ਪਰ ਸਭ ਬੇਕਾਰ। ਜੇਲ੍ਹ ਕੋਠੜੀ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ, ਕਿਉਂਕਿ ਦੋਸਤੋ ਜਿਹੜੀ ਫੰਗਸ ਹੁੰਦੀ ਹੈ ਨਾ ਇਹਨਾਂ ਮੁਲਕਾਂ 'ਚ, ਇਹ ਚੀਜ਼ ਬਹੁਤ ਹੈ। ਸਲਾਬ ਦੇ ਕਾਰਨ ਫੰਗਸ ਹੋ ਜਾਂਦੀ ਹੈ। ਜੇ ਕਿਸੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਜਾਵੇ ਤਾਂ ਘਰ ਵੀ ਢਹਿ ਢੇਰੀ ਕਰਾਉਣਾ ਪੈ ਜਾਂਦਾ ਹੈ ਤੇ ਉਹਨੂੰ ਮਤਲਬ ਕਿ ਉਸ ਘਰ ਦੇ ਵਿੱਚ ਰਹਿ ਨਹੀਂ ਸਕਦੇ। ਤੁਹਾਨੂੰ ਹੌਲੀ ਹੌਲੀ ਨਜ਼ਲਾ ਜ਼ੁਕਾਮ ਹੁੰਦਾ ਹੈ, ਖੰਘ ਹੁੰਦੀ ਹੈ, ਫੇਫੜਿਆਂ ਤੱਕ ਉਹ ਸਾਰੀ ਚੀਜ਼ ਪਹੁੰਚਣ ਲੱਗ ਜਾਂਦੀ ਹੈ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਸਿਰ ਦਰਦ ਹੁੰਦਾ, ਅੱਖਾਂ 'ਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ। ਇਹ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜੇ ਉਹ ਫੰਗਸ ਤੋਂ ਹੋ ਜਾਵੇ, ਕਿਉਂਕਿ ਸਲਾਬ ਦੇ ਵਿੱਚ ਇਹ ਕਾਫ਼ੀ ਹੁੰਦੀ ਹੈ। ਜੇਲ੍ਹ ਕੋਠੜੀਆਂ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ ਸੀ, ਕਿਉਂਕਿ ਅੱਖਾਂ ਨੂੰ ਕਿੰਨਾ ਕਿੰਨਾ ਦੂਰ ਤੱਕ ਕੁਝ ਦੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਫਿਰ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜੀਆਂ ਉਹਨੇ ਕਵਿਤਾਵਾਂ ਆਪਣੀਆਂ। ਚੱਕੀ ਦੇ ਵਿੱਚ ਬੰਦ ਪਾਸ਼ ਨੂੰ ਅੰਦਰੋਂ ਕਵਿਤਾਵਾਂ ਧੱਕੇ ਮਾਰਨ ਪਰ ਉਹਨੂੰ ਜਿਹੜੀਆਂ ਉਹਦੀਆਂ ਹੀ ਕਵਿਤਾਵਾਂ ਧੱਕੇ ਮਾਰਨ ਪਰ ਲਿਖਣ ਦੇ ਲਈ ਨਾ ਕੋਈ ਕਾਗਜ਼, ਨਾ ਕੋਈ ਪੈਨ, ਨਾ ਕੋਈ ਪੈਨਸਲ। ਇੱਕ ਵਾਰ ਮੁਲਾਕਾਤ ਦੇ ਉੱਤੇ ਆਏ ਸੱਜਣਾਂ ਨੂੰ ਉਸਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਕਾਗਜ਼ ਤੇ ਪੈਨ ਅੰਦਰ ਪਹੁੰਚਦਾ ਕਰੋ ਤੁਸੀਂ, ਬੜੀ ਅਨੋਖੀ ਤਰਕੀਬ ਲੱਭੀ ਹੈ। ਅਗਲੀ ਮੁਲਾਕਾਤ ਤੇ ਖਾਕੀ ਅਤੇ ਚਿੱਟੇ ਲਿਫਾਫੇ ਦੇ ਵਿੱਚ ਦੋ ਸੰਤਰੇ ਤੇ ਦੋ ਕੇਲੇ ਪਾਏ ਗਏ ਤੇ ਇਉਂ ਹੀ ਕੋਠੜੀ ਦੇ ਵਿੱਚ ਬਹਿ ਕੇ ਲਿਫਾਫਿਆਂ ਵਾਲੇ ਕਾਗਜ਼ ਉੱਪਰ ਸਿੱਕਿਆਂ ਦੇ ਨਾਲ ਪਾਸ਼ ਨੇ ਕਈ ਕਵਿਤਾਵਾਂ ਲਿਖੀਆਂ। ਇਨ੍ਹਾਂ ਦੇ ਵਿੱਚੋਂ ਦੋ ਤਿੰਨ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਦੇ ਸਵਰਕਰ ਉੱਪਰ ਜਿਹੜੀਆਂ ਛਪੀਆਂ, ਇਹੀ ਚਾਰ ਕੰਧਾਂ ਦੀ ਵਲਗਨ ਮੇਰਾ ਘਰ ਨਹੀਂ, ਮੇਰੀ ਜਾਨ ਤਾਂ ਅਸਮਾਨ ਦਾ ਟੁਕੜਾ। ਹਾਂ, ਸੱਚ ਕੋਠੜੀ ਦੇ ਵਿੱਚੋਂ ਕਵਿਤਾਵਾਂ ਬਾਹਰ ਕਿਵੇਂ ਭੇਜੀਆਂ? ਉਧਰ ਚੱਲਦੇ ਹਾਂ। ਇਹ ਘਟਨਾ ਵੀ ਖੂਬ ਸੀ। ਪਾਸ਼ ਨੇ ਲਿਫਾਫਿਆਂ ਨੂੰ ਤੀਰੇ ਚੋਰੇ ਕਰਕੇ ਆਪਣੀਆਂ ਅੱਡੀਆਂ ਦੇ ਹੇਠਾਂ ਮੋਟੇ ਮਾਸ ਦੇ ਵਿੱਚ ਪਿੰਨ ਦੇ ਨਾਲ ਟੰਗ ਲਿਆ। ਇਹ ਪਿੰਨਾਂ ਉਸਦੀਆਂ ਬਦਰੀਆਂ ਵਾਲੀਆਂ ਚੱਪਲਾਂ ਦੇ ਵਿੱਚ ਵਿੰਗੀਆਂ ਕਰਕੇ ਪਹਿਲਾਂ ਹੀ ਜੜੀਆਂ ਲੱਗੀਆਂ ਹੋਈਆਂ ਸਨ। ਇਉਂ ਮੁਲਾਕਾਤ ਵੇਲੇ ਉਹ ਕਵਿਤਾਵਾਂ ਵਾਲੇ ਕਾਗਜ਼ ਜੇਲ੍ਹ ਦੇ ਵਿੱਚੋਂ ਜਿਹੜਾ ਸੀ ਬਾਹਰ ਆ ਗਏ ਸੀ। ਪੰਜਾਬ ਦੇ ਵਿੱਚ ਉਨੀ ਦਿਨੀ ਜਦੋਂ ਕਿਧਰੇ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਦੇ ਪੱਧਰ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਤਾਂ ਵੀ ਉਸ ਨੂੰ ਫੜ ਕੇ ਲੈ ਗਏ। ਪਾਸ਼ ਨੇ ਕਹਿਣਾ, ਫੜ ਫੜਾਉਣ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਮੈਨੂੰ ਐਂ ਲੈ ਜਾਇਆ ਕਰੋ ਜਿਵੇਂ ਮੈਂ ਕੋਈ ਦਸ ਨੰਬਰੀਆਂ ਹੋਵਾਂ। ਥਾਣੇ ਦੇ ਵਿੱਚ ਕਦੇ ਇੱਕ ਦਿਨ ਇੱਕ ਰਾਤ ਬਿਤਾਉਣੀ ਪੈ ਜਾਂਦੀ ਤੇ ਕਦੇ 4-5 ਘੰਟੇ ਬਿਤਾ ਕੇ ਹੀ ਛੱਡ ਦਿੱਤਾ ਜਾਂਦਾ। ਇੱਕ ਵਾਰ ਥਾਣੇ ਦੇ ਬੰਦ ਕਮਰੇ ਦੇ ਵਿੱਚ ਉਸਦਾ ਵਾਹ ਜਿਹੜਾ ਸੀ ਕੁਝ ਅਮਲੀਆਂ ਦੇ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਦੇ ਕਾਰਨ ਫੜਿਆ ਹੋਇਆ ਸੀ ਤੇ ਕੋਈ ਅੱਧਾ ਤੋਲਾ ਫੀਮ ਰੱਖਣ ਦੇ ਦੋਸ਼ ਚ। ਪਾਸ਼ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਇਕੱਠਿਆਂ ਬਿਠਾ ਕੇ ਮੱਤ ਦੇਣ ਲੱਗ ਪਿਆ, ਸਮਝਾਉਣ ਲੱਗ ਗਿਆ, ਜਾਣੀ ਵੀ ਕਿਹੜੇ ਕੰਮੇ ਪਏ ਹੋ ਤੁਸੀਂ, ਐਵੇਂ ਕਿਉਂ ਜਲੀਲ ਹੁੰਦੇ ਫਿਰਨੇ ਹੋ? ਭੁੱਕੀ ਤੇ ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਜਿਹੜਾ ਖੇਤੋਂ ਚੀਜ਼ਾਂ ਚੱਕ ਕੇ ਵੇਚਦੇ ਹੋ, ਕਦੇ ਘਰੋਂ ਹੀ ਚੋਰੀ ਕਰ ਲੈਂਦੇ ਹੋ। ਛੱਡੋ ਇਹ ਨਸ਼ੇ, ਦੇਖ ਲਓ ਅੱਜ ਕਿੰਨਾ ਚਿਰ ਹੋ ਗਿਆ ਮੁਲਕ ਨੂੰ ਆਜ਼ਾਦ ਹੋਏ ਤੇ 50 ਦਾ ਉਹਨਾਂ ਦਾ ਪਾਸ਼, ਉਹਨਾਂ ਦਾ ਬਰਥ ਹੈ ਤੇ ਉਹਨਾਂ ਸਮਿਆਂ ਤੋਂ ਹੀ ਦੇਖ ਲਓ ਉਹ ਵੀ ਨਸ਼ਿਆਂ ਦੀ ਗੱਲ ਕਰਦੇ ਆ। ਘੱਟੋ ਘੱਟ 60-70 ਦੇ ਸਮੇਂ ਦੇ ਵਿੱਚ ਤਾਂ ਗੱਲ ਕਰਨ ਲੱਗੇ ਹੀ ਹੋਣਗੇ, ਤਾਂ ਉਸ ਤੋਂ ਸਮੇਂ ਤੋਂ ਲੈ ਕੇ ਦੇਖ ਲਓ ਨਸ਼ਿਆਂ ਦੀ ਜਿਹੜੀ ਹੈ ਇਹ ਫੰਦਾ ਜਿਹੜਾ ਸਾਡੇ ਗਲੇ ਦੇ ਵਿੱਚ ਅੱਜ ਤੱਕ ਪਿਆ ਹੋਇਆ। ਅੱਗੋ ਇੱਕ ਅਮਲੀ ਨੇ ਦਲੀਲ ਦਿੰਦਾ ਹੈ, ਨਾਲ ਕਹਿੰਦਾ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਤਾ ਤੇ ਕਹਿਣ ਲੱਗਿਆ, ਪਾਸ਼ ਸਿਆਂ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦਾ ਅਸੀਂ ਉਹਨਾਂ ਦੇ ਵਿੱਚੋਂ ਨਹੀਂ, ਜਿਹੜੇ ਇਨਸਾਨ ਅਮਲੀ ਹੁੰਦੇ ਹੈ। ਅੱਛਾ,

ਕਾਵਿ ਪਸੰਦ ਹੈ, ਸਾਹਿਤਕ ਮਾਨਸਿਕਤਾ ਵਾਲਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਕ ਵੀ ਸੀ ਤੇ ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਿਆ, ਸੁਣਾਓ ਜੀ ਜਨਾਬ ਫਿਰ ਕਵਿਤਾ ਵਾ। ਤੇ ਦਰਜ ਦਰਾਜ ਦੇ ਵਿੱਚੋਂ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ ਪਾਠ ਸ਼ੁਰੂ ਕਰ ਦਿੱਤਾ। ਕਹਿੰਦਾ ਕਿ ਹਾਏ ਨੀ ਸੱਜਣੀ, ਹਾਏ ਨੀ ਸੱਜਣੀ, ਤੇਰੀ ਯਾਦ ਆਉਂਦੀ ਹੈ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਹੈ, ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਹੈ। ਬਸ ਏਦਾਂ ਦੀਆਂ ਕਈ ਹੋਰ ਕਵਿਤਾਵਾਂ ਥਾਣੇਦਾਰ ਤੋਂ ਸੁਣੀਆਂ। ਪਾਸ਼ ਮਿੱਤ ਕੇ ਦਾਦ ਦੇਈ ਜਾਵੇ, ਕਿਆ ਬਾਤ ਜਨਾਬ, ਕਿਆ ਬਾਤ ਹੈ, ਖਿੱਚ ਕੇ ਰੱਖੋ ਤੇ ਕਵਿਤਾ ਇੱਕ ਵਾਰ ਫਿਰ ਸੁਣਾਓ। ਆਏ ਹਾਏ ਕਹਿੰਦਾ ਥਾਣੇਦਾਰ। ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਨਾ ਮੁਹੀ ਦਾਦ ਲੈ ਕੇ ਬਾਗੋ ਬਾਗ ਹੋ ਗਿਆ। ਪਾਸ਼ ਨੂੰ ਥਾਣੇਦਾਰ ਨੇ ਮੱਤ ਦਿੱਤੀ, ਕਹਿਣ ਲੱਗਿਆ ਤੁਸੀਂ ਲੋਕ ਵੀ ਏਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਂਦੇ ਹੋ, ਐਵੇਂ ਜਵਾਨੀਆਂ ਰੋਲਦੇ ਫਿਰਦੇ ਹੋ, ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਪਾਸ਼ ਨੂੰ ਉਹ ਕਹਿੰਦਾ ਹੈ। ਜੀ ਦੋਸਤੋ ਇਹ ਹੈ ਜੀ, ਤੇ ਪਾਸ਼ ਉਹਨਾਂ ਦੀ ਕਵਿਤਾ ਆਖਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੀ ਲਿਖਦਾ ਹੈ ਉਹ। ਤੇ ਕਹਿੰਦਾ ਹੈ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਦੇ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਦੇ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂੰ ਦੀ ਲੋਹ ਦੇ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦੇ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ, ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਝੱਕ ਹੁੰਦੀ ਹੈ, ਜਿਸਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਦੇ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਵਿੱਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਹੈ, ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮਤਕਹੀਨ ਦੁਹਰਾਓ ਦੇ ਗਦੀ ਗੇੜ ਦੇ ਵਿੱਚ ਹੀ ਰੁਲ ਜਾਂਦੀ ਹੈ, ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ ਦੇ ਵਿੱਚ ਚੜ੍ਹਦਾ ਹੈ ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ, ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਦੇ ਲਈ ਜਿਹੜਾ ਕੀਰਨਾ ਉਲੰਘਦਾ ਹੈ ਤੇ ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜਾਣੀ ਕਿ ਦਰਵਾਜ਼ੇ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਹੈ, ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਕਦੇ ਚਿਪਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਝੁਗਾਠਾਂ ਤੇ, ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਦੇ ਵਿੱਚ ਖੁੱਭ ਜਾਵੇ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਖਤਰਨਾਕ ਸਭ ਤੋਂ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਜੀ ਦੋਸਤੋ ਇਹ ਹੈ ਜੀ ਬਾਕਮਾਲ ਸ਼ਾਇਰ, ਤੇ ਬਾਕਮਾਲ ਆਪਣੇ ਸਮੇਂ ਦੇ ਵਿੱਚ ਜੋ ਚਾਹੇ ਉਹ ਕੌਮ ਦੇ ਲਈ ਕਹਿ ਲਓ, ਚਾਹੇ ਦੇਸ਼ ਦੇ ਲਈ ਕਹਿ ਲਓ, ਸੂਬੇ ਲਈ ਕਹਿ ਲਓ, ਬੁਲੰਦੀਆਂ ਨੂੰ ਛੋਏ, ਆਪਣੇ ਕਾਮ ਆਪਣੇ ਕੰਮ ਜਿਹੜੇ ਨੇ ਉਹਨਾਂ ਨੇ ਕੀਤੇ ਛੋਟੀ ਉਮਰ ਦੇ ਵਿੱਚ ਹੀ। ਤੇ ਇਹ ਸੀ ਜੀ ਦੋਸਤੋ ਗੱਲਬਾਤ ਪਾਸ਼ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ, ਅੱਜ ਉਹਨਾਂ ਦਾ ਬਰਥ ਜਿਹੜਾ ਹੋਇਆ ਸੀ 9 ਸਤੰਬਰ 1950 ਨੂੰ ਜਨਮ ਦਿਨ, ਤੇ ਉਹਨਾਂ ਨੂੰ ਮੁਬਾਰਕਬਾਦ ਹੈ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਕਵਿਤਾਵਾਂ ਨੂੰ। ਬਾਕਮਾਲ ਗੀਤਕਾਰ ਸੰਧੂ ਸਾਹਿਬ ਸ਼ਮਸ਼ੇਰ ਸੰਧੂ ਹੁਣਾਂ ਦੀ ਲਿਖਤ ਦੇ ਵਿੱਚੋਂ ਤੁਹਾਡੇ ਨਾਲ

0: ਪਾਈ ਹੈ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੁਹਾਡੇ ਕੋਲ ਸੁਨੇਹੇ ਨੇ, ਉਹਨਾਂ ਦੀ ਸਾਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾ ਸੁਨੇਹਾ ਆਇਆ ਸੀ ਮੁਹੰਮਦ ਜੀ ਦਾ, ਸਤਿ ਸ੍ਰੀ ਅਕਾਲ ਜੀ, ਤੇ ਸੋਹਣੀ ਸ਼ੁਰੂਆਤ ਹੋਈ ਹੈ ਕਹਿੰਦੇ, ਤੇ ਸ਼ੁਕਰੀਆ ਜੀ। ਤੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਸਾਰੇ ਰੰਗ ਦੁਆਬਾ ਰੇਡੀਓ ਲਈ, ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਤੇ ਨਾਲ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਜੀ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ ਭੇਜੀ ਆ। ਮੁਹੰਮਦ ਜੀ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ, ਆਪਣੇ ਸੋਰੀ ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਫਿਨਲੈਂਡ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਨੂੰ ਜੀ, ਦੋਸਤਾਂ ਨੂੰ। ਤੇ ਰਾਜਨ ਜੀ ਕਹਿੰਦੇ ਮੁਹੰਮਦ ਬਖਸ਼ੀ ਜੀ ਅਦਾਬ ਵੱਡੇ ਵੀਰ ਜੀ। ਤੇ ਮੁਹੰਮਦ ਜੀ ਨੇ ਵੀ ਵਾਪਸ ਸਲਾਮ ਭੇਜਿਆ ਜੀ। ਤੇ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਸਪੋਰਟ ਵੀ ਕਰਦੇ ਆ। ਤੇ ਜਮਹੂਰੀ ਜਮਹੂਰੀ ਲਿਖਿਆ ਉਹਨਾਂ ਨੇ, ਤੇ ਅੱਛਾ ਜੀ ਮੈਂ ਜਮਹੂਰੀ ਕਹਿ ਗਿਆ ਹੋਣਾ ਸ਼ਾਇਦ ਸ਼ੋਰਟ ਦੇ ਵਿੱਚ, ਜਮਹੂਰੀ ਕਹਿਣਾ ਜੀ। ਸ਼ੁਕਰੀਆ ਔਜਲਾ ਸਾਹਿਬ ਦਰੁਸਤ ਕਰਨ ਲਈ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਿਕੰਦਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਦੇ ਵਿੱਚ, ਤੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਇੱਕ ਕੰਮ ਹੈ ਸਾਡੇ ਲੋਕਾਂ ਲਈ। ਰਾਜਨ ਜੀ ਮੇਰੇ ਇਸ ਕਮੈਂਟ ਤੇ ਉੱਤੇ ਕਹਿੰਦੇ ਧਿਆਨ ਦਿਓ ਵੀਰ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਠੰਡੀਆਂ ਹਵਾਵਾਂ ਫਿਜਾਵਾਂ ਚੋਂ ਕੈਲੇ ਆਪਣੇ ਕੈਲਗਰੀ ਤੋਂ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਆ। ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰੇ, ਉਹ ਕਹਿੰਦੇ ਆ ਜੀ ਇੰਡੀਆ ਤੋਂ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਨੂੰ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ ਤੇ ਸੁਣ ਰਹੇ ਆ ਕਹਿੰਦੇ। ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ, ਜੱਸੀ ਜੀ ਸਤਿ ਸ੍ਰੀ ਅਕਾਲ, ਭੁਪਿੰਦਰ ਜੀ ਤੇ ਰਾਜਨ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਜੀ ਕਹਿੰਦੇ ਮੁਹੰਮਦ ਜੀ। ਜਾਣੀਆਂ ਚਾਲ ਜੀ ਲਿਖਦੇ ਆ ਭਾਰਜਵੀਰ ਸੈਣੀ ਸਾਹਿਬ ਇਸ ਸਭ ਦੇ ਲਈ ਉਹੀ ਤੂਤਾਂ ਵਾਲੇ ਖੂਹ ਨਾਵਲ ਦਾ ਜਿਹੜਾ ਸੇਠ ਹੈ ਧੰਨੇ ਸ਼ਾਹ ਹੀ ਕਹਿੰਦੇ ਸਾਰਾ ਕੁਝ ਕਰਵਾ ਰਿਹਾ ਹੈ ਜੀ। ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਕੰਮਾਂ ਨੂੰ ਤਾਂ ਮਾਹਰ ਨੇ ਇਹ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਵਧਾਈਆਂ ਜੀ, ਤੁਹਾਡੇ ਆ ਗਈ ਤੇ ਸਾਡੇ ਚਲੇ ਗਈ, ਜਾਣੀ ਕਿ ਬਿਜਲੀ ਚਲੇ ਗਈ ਜੀ, ਬੱਤੀ ਚਲੇ ਗਈ ਜੀ। ਔਜਲਾ ਸਾਹਿਬ ਕਹਿੰਦੇ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਤੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਮੁਕੱਦਰ ਸੋਰੀ ਆਪਣੇ ਔਜਲਾ ਸਾਹਿਬ ਕਹਿੰਦੇ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ, ਸ਼ੈਟਰ ਸਮਝ ਨਹੀਂ ਲੱਗੀ ਕੀ ਕਹਿਣਾ ਚਾਹੁੰਦੇ ਆ। ਮੁਹੰਮਦ ਜੀ ਕਹਿੰਦੇ ਆ ਖੂਬਸੂਰਤ ਸੌਂਗ ਜੀ, ਸ਼ੁਕਰੀਆ ਜੀ। ਤੇ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਜਨਾਬ ਜੀ ਹੋ। ਤੇ ਰਾਜਨ ਸਰ ਜੀ, ਭਾਰਤ ਸਾਹਿਬ ਜੀ, ਜੀਆਂ ਨੂੰ ਜੀ, ਮਨਦੀਪ ਜੱਸੀ ਜੀ ਬਾਈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਪਾਸ਼ ਜੀ ਦਾ ਕਲਾਮ ਬਾ ਕਮਾਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਗੁਰੀਮਾਨ ਬਾਈ ਜੀ ਆਖਰ ਚ ਜੁੜੇ ਆ ਸਾਰੇ, ਕਹਿੰਦੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਮੁਹੰਮਦ ਜੀ, ਰਾਜਨ ਜੀ, ਮਨਦੀਪ ਜੱਸੀ ਜੀ, ਸਿਕੰਦਰ ਔਜਲਾ ਜੀ, ਹਰਵਿੰਦਰ ਜੋਹਲ ਭੈਣ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਬਲਵੀਰ ਸਿੰਘ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਗੁਰੀ ਜੀ। ਤੇ ਗੁਰੀਮਾਨ ਜੀ ਕਹਿੰਦੇ ਬਾਈ ਪਾਸ਼ ਦੀ ਕਲਮ ਤਿੱਖੀ ਬੜੀ ਸੀ ਜੀ। ਬਿਲਕੁਲ ਜੀ, ਤਿੱਖੀ ਤੇ ਡੂੰਘੀ ਜੀ, ਅੱਜ ਵੀ ਉਹ ਹਾਲਾਤਾਂ ਦੇ ਉੱਤੇ ਢੁੱਕਦੀ ਹੈ। ਅੱਗੇ ਕਹਿੰਦੇ ਨੇ ਬਹੁਤਿਆਂ ਨੂੰ ਪਾਸ਼ ਦੀ ਕਲਮ ਤੋਂ ਡਰ ਲੱਗਦਾ ਸੀ ਜੀ, ਕਹਿੰਦੇ ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਪੋਇਟ ਐਂਡ ਗ੍ਰੇਟ ਪੋਇਟਰੀ, ਸ਼ੁਕਰੀਆ ਜੀ। ਲਓ ਦੋਸਤੋ, ਇਹ ਸੀ ਤੁਹਾਡੇ ਸੁਨੇਹੇ, ਦੋਸਤਾਂ ਦੇ ਮਿੱਤਰ ਜਿਹੜੇ ਮੇਰੇ ਤੱਕ ਪਹੁੰਚੇ ਹੈ, ਤੇ ਗੱਲਾਂ ਬਾਤਾਂ। ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਕਿਸੇ ਦਿਨ ਪਲੈਟੋ ਦੀ ਵੀ ਗੱਲ ਤੁਹਾਨੂੰ ਸੁਣਾਵਾਂਗੇ, ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ ਤੈਅ ਕਰਾਂਗੇ ਤੇ ਹੋਰ ਗੱਲਾਂ ਬਾਤਾਂ। ਇਨਸਾਨ ਕਹਿੰਦਾ ਵੈਸੇ ਅਸੀਂ ਉਹਨਾਂ ਚੀਜ਼ਾਂ ਤੋਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਾਂ ਡਰਦੇ ਹਾਂ, ਪਰ ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਕਈ ਵਾਰੀ ਵੱਡੇ ਵੱਡੇ ਲੋਕ ਕਹਿੰਦੇ ਆ ਕਿ ਅਸੀਂ ਦੁਨੀਆਂ ਦੇ ਉੱਤੇ ਰਾਜ ਕਰ ਰਹੇ ਹਾਂ, ਪਰ ਅਜਿਹਾ ਅਸਲ ਦੇ ਵਿੱਚ ਸੱਚਾਈ ਨਹੀਂ ਹੈ। ਕਿਸੇ ਦਿਨ ਜ਼ਰੂਰ ਇਹਦੀ ਸਾਂਝ ਪਾਵਾਂਗੇ, ਕਿਉਂਕਿ ਧਰਤੀ ਦੀ ਜਿਹੜੀ ਉੱਪਰਲੀ ਸਤਹ ਹੈ, ਪਰਤ ਹੈ, ਉਹਦੇ ਵਿੱਚ ਘੁੰਮਣ ਵਾਲਾ ਜਿਹੜਾ ਇੱਕ ਡੈਵਲ ਵਰਮ ਹੈ, ਉਹਦੀ ਬਾਤ ਪਾਵਾਂਗੇ, ਸੁਣਾਵਾਂਗੇ ਤੁਹਾਨੂੰ ਕਿੱਦਾਂ ਉਹ ਤੜਸੱਲੀ ਮਚਾਉਂਦਾ ਹੈ, ਪੂਰਾ ਰਾਜ ਕਰਦਾ ਹੈ ਦੁਨੀਆਂ ਦੇ ਉੱਤੇ, ਤੇ ਪਰ ਉਹਨੂੰ ਪਛਾਣਿਆ ਨਹੀਂ ਜਾਂਦਾ, ਜਾਂ ਉਹਦੀ ਹੋਂਦ ਜਿਹੜੀ ਹੈ ਸਾਨੂੰ ਪਤਾ ਨਹੀਂ ਅਜੇ ਤਾਈਂ। ਸਿਰਫ 0.8 ਮਿਲੀ ਦਾ ਹੈ, ਮਿਲੀਮੀਟਰ ਦਾ, 1.3 ਕਿਲੋਮੀਟਰ ਜਿਹੜਾ ਡੂੰਘੇ ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ ਉਹ ਜਿਉਂਦਾ ਹੈ ਤੇ ਉਸਦਾ ਜ਼ਿਕਰ ਕਰਾਂਗੇ ਕਿਸੇ ਦਿਨ, ਇਹਨੂੰ ਅਜੇ ਰਾਜ ਹੀ ਰਹਿਣ ਦਿੰਦੇ ਹਾਂ। ਤੇ ਲੋ ਦੋਸਤੋ, ਵੱਧ ਘੱਟ ਬੋਲਿਓ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼ ਜੀ, ਤੇ ਕੱਲ ਨੂੰ ਵਿਸ਼ਾ ਕੋਈ ਨਾ ਕੋਈ ਲੈ ਕੇ ਆਵਾਂਗੇ ਜ਼ਰੂਰ ਤੇ ਗੱਲਬਾਤ ਉਹਦੇ ਉੱਤੇ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਔਜਲਾ ਸਾਹਿਬ ਆਪਣੇ ਨਾਲ ਜੁੜੇ ਹੈ, ਆਖਰ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਬਰਜਵੀਰ, ਸਤਿ ਸ੍ਰੀ ਅਕਾਲ ਜੀ, ਸਾਰਾ ਸੁੱਤੇ ਨੇ ਜੀ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਉਹ ਮੈਂ ਸੈਂਟਰ ਦੀ ਗੱਲ ਕਰੀ ਸੀ, ਉਹ ਸਸਤੇ ਦੇ ਪੈਰ ਚ ਬਿੰਦੀ ਪੈ ਗਈ। ਸੈਂਟਰ ਨਸ਼ੇ ਨਸ਼ਾ ਛਡਾਊ ਸੈਂਟਰ ਨੇ, ਮੈਂ ਸਾਡੇ ਪਿੰਡ ਦੋ ਤਿੰਨ ਬੰਦੇ ਚਲਾਉਂਦੇ ਨੇ, ਉਹ ਮੇਰੇ ਹਿਸਾਬ ਨਾਲ 9ਵੀਂ 10ਵੀਂ ਨੀ ਪੜ੍ਹੇ, ਪਹਿਲਾਂ ਇਸੇ ਧੰਦੇ ਚ ਪਏ ਹੋਏ ਸੀ। ਮਤਲਬ ਕੋਈ ਕੀ ਉਹਨਾਂ ਦੀ ਕੋਈ ਮੈਡੀਕਲ ਲਾਈਨ ਨੀ, ਕੁਛ ਨੀ ਹੈ, ਚਲਾਉਂਦੇ ਪਤਾ ਕਿੱਥੇ ਨੇ
0: ਜੀ?
1: ਸੰਗਰੂਰ ਤੋਂ ਅੱਗੇ, ਕਿਉਂਕਿ ਫਿਰ ਪਿੰਡ ਦਾ ਪਤਾ ਹੁੰਦਾ ਨਾ।
0: ਬਿਲਕੁਲ ਜੀ, ਕਹਿੰਦੇ ਸਾਡਾ ਨੀ ਕਸੂਰ, ਸਾਡਾ ਨੀ ਕਸੂਰ,
1: ਸੰਗਰੂਰ ਵਾਲੇ ਮੈਨੂੰ ਲੱਗ ਰਿਹਾ ਸੰਗਰੂਰ ਵਾਲੇ ਸਾਡੇ ਪਿੰਡ ਚਲਾਉਂਦੇ ਹੋਣਗੇ ਕੋਈ
0: ਜੀ। ਬਿਲਕੁਲ ਜੀ,
1: ਜਿਹੜੇ ਜਾਣੀ ਆਪ ਇਹ ਚੀਜ਼ ਮਤਲਬ ਕਿਵੇਂ ਛਡਾ ਦੇਣਗੇ, ਕੋਈ ਕੋਈ ਡਾਕਟਰ ਨੀ, ਕੋਈ ਕੁਛ ਨੀ, ਮਤਲਬ ਉਹੀ ਉਹਨਾਂ ਨੇ ਗੋਲੀਆਂ ਰੱਖੀਆਂ ਜਾਂ ਕੁੱਟ ਲੈਂਦੇ ਨੇ, ਉਹਨਾਂ ਨੂੰ ਬੰਨ ਕੇ ਰੱਖ ਲੈਂਦੇ ਨੇ, ਪੈਸੇ ਦਾ ਧੰਦਾ ਇਹ ਬਣਾਇਆ ਹੋਇਆ।
0: ਨਾਲੇ ਔਜਲਾ ਸਾਹਿਬ
1: ਕੋਈ ਸੈਂਟਰ ਵੀ ਹੋਣ ਤਾਂ ਕੋਈ,
0: ਬਿਲਕੁਲ
1: ਆਪਣੇ ਕਿਸੇ ਸੰਸਥਾ ਨਾ ਹੋ, ਗੌਰਮੈਂਟ ਦੇ ਅੰਡਰ ਹੋਣ, ਉਹਨਾਂ ਦੇ ਡਾਕਟਰ ਪੋਸਟ ਚੀਜ਼ ਦੇ ਪ੍ਰੋਵਾਈਡ ਕਰੇ ਹੋਣ ਉਹਨਾਂ ਨੂੰ, ਉਹ ਹੋਣ। ਇਹਦਾ ਤੁਸੀਂ ਕਦੇ ਪਤਾ ਕਰ ਲਿਓ, ਇਹੋ ਜਿਹੇ ਬੰਦੇ ਚਲਾਉਂਦੇ ਆ, ਗੁਰੀਮਾਨ ਸੁਣ ਦੇਣਾ ਬਾਈ, ਇਹ ਤਾਂ ਉਹ ਬੰਦੇ ਚਲਾਉਂਦੇ ਨੇ ਜਿਨ੍ਹਾਂ ਦੀ ਮਾੜਾ ਮੋਟਾ ਗੁੰਡਾਗਰਦੀ ਚੱਲਦੀ ਹੈ, ਉਹ ਸੈਂਟਰ ਚਲਾਉਣ ਲੱਗੇ ਹੋਏ ਨੇ।
0: ਬਿਲਕੁਲ ਆ ਜੀ,
1: ਇਹਦਾ ਹਾਲਾਤ ਨੇ ਜੀ।
0: ਕੋਈ ਉਹਦੇ ਵਿੱਚ ਰੋਡ ਮੈਪ ਨੀ, ਦੇਖੋ ਹੁਣ ਆਪਣੇ ਵੀ ਤਾਂ ਇੱਥੇ ਹੈਗੇ ਆ, ਇੱਥੇ ਕਿੰਨੇ ਕੁ ਮਤਲਬ ਕਿ ਆਪਣੇ ਨਸ਼ਾ ਛਡਾਊ ਸੈਂਟਰ ਨੇ, ਉਹਦੇ ਵਿੱਚ ਪ੍ਰਾਈਵੇਟ ਨੀ, ਗੌਰਮੈਂਟ ਦਾ ਹੀ ਸਾਰਾ ਕੁਝ ਹੈਗਾ ਆ। ਉਹਦੇ ਵਿੱਚ ਬਕਾਇਦਾ ਥੈਰਾਪਿਸਟ ਬੈਠਦੇ ਆ, ਬਕਾਇਦਾ ਸਾਈਕੋਲੋਜਿਸਟ ਬੈਠਦੇ
1: ਆ। ਇਹ ਹੈ ਕਿ ਉਹਨੂੰ ਉੱਥੇ ਤਾਂ ਛੱਡੇ ਆਉਂਦੇ ਨੇ ਮੇਰੇ ਅਰਗੇ ਨੂੰ, ਉਹ ਘਰੇ ਕੁੱਟਮਾਰ ਕਰਦਾ, ਭਾਂਡੇ ਭੇਜਦਾ,
0: ਦੁਖੀ ਹੁੰਦਾ। ਬਿਲਕੁਲ ਜੀ,
1: ਘਰਦੇ ਦੁਖੀ ਹੁੰਦੇ ਨੇ ਜੀ, ਪਰਿਵਾਰ ਦੁਖੀ ਹੁੰਦਾ।
0: ਬਿਲਕੁਲ,
1: ਉਦੋਂ ਬਾਅਦ ਚੱਕ ਕੇ ਉੱਥੇ ਛੱਡਦੇ ਨੇ, ਉੱਥੇ ਬੰਨਿਆ ਰਹਿੰਦਾ, ਫਿਰ ਘਰ ਦੇ ਤਾਂ ਆਪਣੀ ਸ਼ਾਂਤੀ ਭਾਲਦੇ ਨੇ, ਅਸਲ ਤਾਂ ਮਸਲਾ ਇਹ ਹੋਇਆ ਜੀ।
0: ਨਾਲੇ ਲੋਕਾਂ ਦੇ ਉਲਾਮੇ ਹੁੰਦੇ ਆ ਜੀ, ਉਹ ਵੀ ਆ ਨਾ,
1: ਕੁੱਟਮਾਰ ਵੀ ਕਰਦੇ ਆ ਉੱਥੇ, ਬਹੁਤ
0: ਕੁੱਟਮਾਰ ਹੁੰਦੀ ਆ। ਬਿਲਕੁਲ, ਅਸਲ ਚ ਤਾਂ ਔਜਲਾ ਸਾਹਿਬ ਜੇ ਉਹਨਾਂ ਨੂੰ ਦੂਰ ਕਰਨਾ ਇਹਨਾਂ ਚੀਜ਼ਾਂ ਤੋਂ ਨਾ, ਉਹਨਾਂ ਗਲੇ ਲਾਉਣਾ ਪੈਣਾ ਹੈ, ਇਹ ਵੀ ਪਰਿਵਾਰਾਂ ਨੂੰ ਵੀ ਸਮਝਣਾ ਪੈਣਾ।
1: ਇੱਥੇ ਵੀ ਚਲੋ ਨਹੀਂ, ਇੱਥੇ ਵੀ ਰੀਹੈਬ ਸੈਂਟਰ ਹੈਗੇ ਬਣੇ ਹੋਏ, ਸਾਡੇ ਇੱਥੇ ਰੀਹੈਬ ਸੈਂਟਰ ਬਣੇ ਹੋਏ ਨੇ
0: ਜੀ।
1: ਮਤਲਬ ਉਹਦੇ ਇੱਕ ਪ੍ਰੋਪਰ ਉਹਦੇ ਵਿੱਚ ਉਹ ਵਿਧੀ ਹੈ ਨਾ, ਮੈਡੀਕਲ ਲਾਈਨ ਸਾਰਾ। ਇਹ ਥੋੜਾ ਵੀ ਉਹਨੂੰ ਸੰਗਲਾਂ ਨਾ ਬੰਨ ਲਓ, ਕੁੱਟ ਦੋ, ਜੇ ਬੜੀਆਂ ਚੀਕਾਂ ਮਾਰਦਾ ਨਸ਼ੇ ਵਾਲੀ, ਜਿਵੇਂ ਸਣੀ ਸਾਹਿਬ ਦੱਸ ਕੇ ਗਏ ਨੇ,
0: ਟੌਰਚਰ ਕਰਨਾ ਉਹਨੂੰ ਆ ਜੀ। ਬਿਲਕੁਲ,
1: ਹਾਂ ਵੀ ਉਹ ਨੀ ਗੋਲੀ ਦੇਣੀ ਤਾਂ ਉਹ ਦੂਜੀ ਗੋਲੀ ਦੇ ਦੋ
0: ਜੀ। ਬਿਲਕੁਲ,
1: ਹੈਨਾ, ਇਹਦਾ ਇਹ ਕੋਈ ਹੱਲ ਤਾਂ ਨੀ ਹੈ
0: ਜੀ।
1: ਉਹ ਤਾਂ ਘਰ ਦੇ ਦੁਖੀ ਹੋਏ ਚੁਕਾ ਦਿੰਦੇ ਨੇ ਸੈਂਟਰ ਵਾਲਿਆਂ ਨੂੰ, ਭਾਈ ਲੈ ਜਾਓ।
0: ਬਿਲਕੁਲ ਜੀ,
1: ਬਾਕੀ ਪਾਸ ਹੈ ਜੀ ਕੋਈ ਹੈ, ਦੇਖੋ ਕਲਮ ਕਦੇ ਵੀ ਕੋਈ ਮਾਰਨੀ ਨੀ ਚਾਹੀਦੀ।
0: ਨਹੀਂ ਜੀ, ਨਹੀਂ ਜੀ, ਬਿਲਕੁਲ,
1: ਹਾਂਜੀ, ਚਾਹੇ ਉਹ ਪਾਸ ਸੀ, ਚਾਹੇ ਉਹ ਸੰਤਰਾ ਮਦਾਸੀ ਸੀ, ਚਾਹੇ ਚਮਕੀਲਾ ਸੀ, ਕੋਈ ਵੀ ਸੀ।
0: ਬਿਲਕੁਲ ਆ ਜੀ,
1: ਕਲਮ ਕਦੇ ਕੁਛ ਵੀ ਲਿਖ ਸਕਦੀ ਹੈ, ਤਾਂ ਜਰੂਰ। ਹਾਂ ਠੀਕ ਹੈ ਵੀ ਇਹਨਾਂ ਦੀ ਕਲਮ ਉਦੋਂ ਸੱਚ ਦਿਖਦੀ, ਜਿਵੇਂ ਸੰਤਰਾ ਮਦਾਸੀ ਸੀਗੇ, ਉਹ ਗੌਰਮੈਂਟ ਨੂੰ ਚੁਭਦੇ ਸੀ ਜਦੋਂ ਉਹਨਾਂ ਨੂੰ ਅਰੈਸਟ ਕਰਿਆ, ਤੇ ਉਹਨਾਂ ਦਾ ਕੱਲਾ ਸਿਰੇ ਕੁੱਟਤਾ ਸੀ ਇਹਨਾਂ ਨੇ ਡੰਡਿਆਂ ਨਾਲ।
0: ਬਿਲਕੁਲ,
1: ਮਤਲਬ ਇੱਥੋਂ ਸੋਚਦਾ ਇਹ
0: ਜੀ। ਬਿਲਕੁਲ,
1: ਸਮੇਂ ਤੇ ਕਿਸੇ ਨੂੰ ਕੋਈ
0: ਖਤਮ ਕਰਦੀ,
1: ਬਿਲਕੁਲ ਸਮੇਂ ਤੇ ਨਾ ਕਿਸੇ ਨੂੰ ਕੋਈ ਚੀਜ਼ ਰਾਸ ਨੀ ਆਉਂਦੀ ਹੁੰਦੀ, ਜਿਹਦੇ ਚੁਭਦੀ ਹੈ। ਤੁਸੀਂ ਅੱਜ ਦੇਖ ਲੋ ਕਿ ਉਹ ਕਹਿੰਦੇ ਜੀ ਤਲਵੀਰ ਆ, ਕਿਹੜਾ ਤਲਵੀਰ ਮਜੀਠੇ ਵਾਲਾ, ਤੇ ਉਹ ਕਿਉਂ ਕਿਵੇਂ ਥਾਣੇ ਵਾਲਿਆਂ ਨੂੰ ਧਮਕੀ ਦਿੰਦਾ, ਭਾਈ ਮਹੀਨਾ ਪਹਿਲਾਂ ਮਜੀਠੀਆ ਦੇ ਕੇ ਆਇਆ ਸੀਗਾ, ਉਹ ਧਮਕੀ ਨੀ ਸੀ।
0: ਬਿਲਕੁਲ, ਉਹ ਕਹਿੰਦਾ ਭਾਈ ਉਹ ਵੀ ਧਮਕੀ ਸੀ ਦੇਖੇ ਆਈਪੀਐਸ ਜਾਇਦਾ ਤੇ ਉਹ
1: ਕਹਿੰਦਾ। ਹਾਂ ਨਹੀਂ, ਉਹ ਪਹਿਲਾਂ ਮਜੀਠੀਆ ਮਜੀਠਾ ਕਿਵੇਂ ਥਾਣੇ ਲੈ ਕੇ ਗਿਆ ਸੀ ਜਾਨ?
0: ਬਿਲਕੁਲ ਜੀ,
1: ਚਾਹੇ ਉਹ ਅੰਮ੍ਰਿਤਪਾਲ ਲੈ ਕੇ ਗਿਆ, ਉਹ ਵੀ ਗਲਤ ਸੀ।
0: ਗਲਤ ਸੀ ਜੀ,
1: ਜੇ ਅੱਜ ਮੈਂ ਨੀ ਕਹਿੰਦਾ ਦਿੜਵੇ ਜਿਹੜਾ ਗੁਲਜ਼ਾਰ ਮਾਰਿਆ ਗਲਤ ਮਾਰਿਆ, ਗਲਤ ਮਾਰਿਆ ਜੀ, ਉਹ ਜੋ ਵੀ ਹੋਇਆ, ਤੇ ਜਦੋਂ ਮਜੀਠੀਏ ਵੇਲੇ ਏਐਸ ਆਈ ਮਾਰਤਾ ਸੀ ਕਿਹਦੇ ਬੰਦੇ ਨੇ,
0: ਉਹ ਵੀ ਸਮਾਂ ਸੀਗਾ। ਦੇਖੋ ਜਦੋਂ ਇੱਕ ਜਿਹੜਾ ਪੁਲਿਸ ਦਾ ਵੱਡਾ ਅਫਸਰ ਆਈਐਸ ਸੀਗਾ, ਏਆਈਐਸ ਸੀਗਾ ਤੇ ਆਈਐਸ
1: ਏਐਸ ਏਐਸਆਈ ਸੀ,
0: ਜਿਹੜਾ ਆਪਣੀ ਕੁੜੀ ਨੂੰ ਬਚਾਉਣ ਗਿਆ ਸੀ ਉੱਥੇ,
1: ਉਹੀ ਏਐਸਆਈ ਸੀ, ਸਬ ਇੰਸਪੈਕਟਰ ਅਸਿਸਟੈਂਟ ਸਬ ਇੰਸਪੈਕਟਰ ਇੱਕ ਸਟਾਰ ਲੱਗਿਆ ਹੁੰਦਾ ਜੀ।
0: ਹਾਂਜੀ ਹਾਂਜੀ,
1: ਤੇ ਮਤਲਬ ਉਹ ਕਿਹਦੀ ਸ਼ਹਿਰ ਤੇ ਮਰਿਆ ਸੀ?
0: ਬਿਲਕੁਲ,
1: ਤੇ ਉਹ ਗਲਤ ਇਹ ਹੈ ਵੀ ਉਹਨੂੰ ਤੁਸੀਂ ਭੁੱਲੀ ਬੈਠੇ ਹੋ, ਤੇ ਮੈਂ ਨੀ ਕਹਿੰਦਾ ਵੀ ਉਹ ਇਹ ਸਹੀ ਹੋਇਆ ਜਾਂ ਉਹ ਗਲਤ ਹੋਇਆ, ਤੁਸੀਂ ਆਪਦੇ ਤੇ ਵੀ ਦੇਖੋ ਨਾ, ਜੇ ਤੁਸੀਂ ਓਦੋ ਹੀ ਕਾਰਵਾਈਆਂ ਕੀਤੀਆਂ ਹੁਣ ਤਾਂ ਗਾਹਾਂ ਲਈ ਕਿਵੇਂ ਹੱਥ ਪਾਊਗਾ ਕੋਈ?
0: ਬਿਲਕੁਲ ਜੀ,
1: ਤੁਸੀਂ ਆਪਦੇ ਨੂੰ ਛਡਾਉਣੇ ਹੁਣ ਦੱਸੋ ਕੀ ਇਹਦੇ ਕੋਲ ਕੀ ਸੰਵਿਧਾਨਕ ਆ ਉਹਦਾ ਕਿ ਇੱਕ ਐਸ ਪੀ ਆਲਮੋਸਟ ਕਲੋਜ ਟੂ ਆਈ ਪੀ ਐਸ ਆਫਿਸਰ ਹੁੰਦਾ?
0: ਬਿਲਕੁਲ ਜੀ।
1: ਤੇ ਹੁਣ ਤੂੰ ਧਮਕੀ ਦੇ ਰਿਹਾ, ਤੇਰੇ ਕੋਲ ਕੀ ਫੋਟੋਗ੍ਰਾਫ? ਮੈਂ ਤਾਂ ਕਹਿੰਦਾ ਫੜ ਕੇ ਇਹਨਾਂ ਨੂੰ ਪੁੱਠਾ ਡੰਗ ਦੇਣਾ ਹੀ ਚਾਹੀਦਾ ਉਹਨੂੰ, ਜਦੋਂ ਵੀ ਤੂੰ ਸ਼ਰਾਬ ਪੀਤੀ ਹੈ ਤੇਰੀ। ਪਤਾ ਨੀ ਪੁਲਿਸ ਵਾਲੇ ਵੀ ਕਿਹੜੀਆਂ ਚੀਜ਼ਾਂ ਦੇ ਬੱਝੇ ਹੋਏ ਨੇ, ਵੱਧ ਤੋਂ ਵੱਧ ਬਦਲੀ ਹੋਜੂ, ਲਾਈਨ ਹਾਜ਼ਰ ਹੋਜੂ। ਜਿਵੇਂ ਡੱਕਿਆ ਤੂੰ ਹੈਗਾ ਤੇ ਫੜ ਕੇ ਇੱਕ ਚਾਰ ਘੰਟੇ ਲੱਗੇ ਹੋਣ ਨਾ, ਪਤਾ ਲੱਗ ਜਾਂਦਾ ਸਰ।
0: ਬਿਲਕੁਲ ਜੀ, ਕਿਉਂਕਿ ਔਜਲਾ ਸਾਹਿਬ ਵਿਸ਼ਵਾਸਘਾਤ ਹੋ ਰਿਹਾ ਨਾ, ਜਿਵੇਂ ਕਿ ਮੈਂ ਅੱਜ ਦਾ ਸ਼ੁਰੂਆਤ ਜਿਹੜੀ ਕੀਤੀ ਉੱਥੋਂ ਹੀ ਕੀਤੀ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਸਾਡੇ ਤੋਂ ਬਹੁਤ
1: ਆਸਾਨ।
0: ਹਾਂ ਬਿਲਕੁਲ, ਕੱਲ ਜਿਹੜਾ ਇਹ ਘਟਨਾ ਵਾਪਰੀ ਨਾ, ਪਰਿਵਾਰ ਸਮਝੌਤਾ ਕਰ ਗਿਆ, ਚਾਹੇ ਉਹ ਪੋਲੀਟੀਕਲ, ਇਹਨਾਂ ਨੇ ਵੀ ਤਾਂ ਪੋਲੀਟੀਕਲ ਬਣਾਇਆ ਤੇ ਜਿਹੜੇ ਅਗਲੇ ਉਹਨਾਂ ਨੇ ਆਵਾਜ਼ ਚੱਕੀ ਉਹ ਵੀ ਪੋਲੀਟੀਕਲ, ਪਰ ਮੈਨੂੰ ਬੜੀ ਨਿਰਾਸ਼ਾ ਹੋਈ ਵੀ ਅਸੀਂ ਆਪਣੇ ਹੱਕਾਂ ਦੇ ਲਈ ਨਹੀਂ ਖੜ ਸਕਦੇ ਯਾਰ।
1: ਬਾਜੀ ਦੂਏ ਰੋਟੀਆਂ ਛੱਕਣ ਆਏ ਹੋਏ ਸੀਗੇ
0: ਜੀ,
1: ਹਮਦਰਦੀ ਕਿਸੇ ਨੂੰ ਕਿਸੇ ਨਾਲ ਨੀ ਸੀਗੀ।
0: ਬਿਲਕੁਲ ਜੀ,
1: ਜੇ ਆਪਾਂ ਕਹੀਏ ਵੀ ਖਹਿਰੇ ਨੂੰ ਹਮਦਰਦੀ ਸੀ, ਖਹਿਰੇ ਨੂੰ ਆਏ ਸੀ ਵੀ ਚੀਮਾ ਜਿਹੜਾ ਸਾਰਿਆਂ ਨੂੰ ਵੱਧ ਬੋਲਦਾ ਵੀ ਇਹ ਠੋਕਿਆ ਜਾਵੇ ਬਸ।
0: ਬਿਲਕੁਲ,
1: ਉਹਦਾ ਆਪਦਾ ਟਾਰਗੇਟ ਸੀਗਾ ਜੀ, ਮੈਂ ਆਪਾਂ ਕਹਿ ਦਈਏ।
0: ਬਿਲਕੁਲ ਜੀ, ਬਿਲਕੁਲ ਜੀ,
1: ਕੱਲ ਨੂੰ ਇਹਨਾਂ ਚੋਂ ਕਿਸੇ ਦੀ ਸਰਕਾਰ ਹੋਊਗੀ ਆਹੀ ਕੁਛ ਇਹੀ ਕੁਛ ਦੂਜੇ
0: ਕਰਨਾ ਜੀ।
1: ਮਰਨ ਵਾਲੇ ਦਾ ਮਰ ਗਿਆ
0: ਜੀ,
1: ਉਹ ਨੌਕਰੀ ਉਹਨੂੰ ਕਿਹੜਾ ਮਤਲਬ ਗਜ਼ਟ ਅਫਸਰ ਦੀ ਮਿਲਣ ਲੱਗੀ ਆ, ਇੱਥੇ ਡਿੜਵੇ ਗਲੀਆਂ ਨਾਲੀਆਂ ਸਾਫ਼ ਕਰਦਾ ਉਹ ਫਿਰੀ ਜਾਊਗਾ, ਉਹ ਨੌਕਰੀ ਦੇ ਦੇਣਗੇ ਤੀਜੇ ਦਰਜੇ ਚੌਥੇ ਦਰਜੇ ਦੀ
0: ਜੀ।
1: ਅਸੀਂ ਫਿਰ ਇਹਦੇ ਵਿੱਚ ਮੈਸੇਜ ਕੀ ਦਿੱਤਾ ਜੀ, ਬਚਾਉਣ ਵਾਲੇ ਬਚ ਗਏ ਤੇ ਇੱਕ ਨੌਕਰੀ ਗਵਰਨਮੈਂਟ ਦਾ ਹੱਥ ਝਾੜਤਾ
0: ਜੀ,
1: ਤਾਂ ਕਹਿੰਦੇ ਸਾਨੂੰ ਠੋਕਣਾ ਚਾਹੀਦਾ, ਚਾਹੇ ਲਾਲਜੀਤ ਭੁੱਲਰ ਸੀ
0: ਜੀ,
1: ਜੇ ਉਹ ਗਲਤ ਆ ਤਾਂ ਅੰਦਰ ਹੈ, ਜੇ ਉਹਨੇ ਸਹੀ ਕੀਤਾ ਤਾਂ ਬਾਹਰ ਹੋਣਾ ਸੀ ਉਹ, ਪਰ ਇੱਕ ਸਿਸਟਮ ਨੇ ਕੰਮ ਤਾਂ ਕੀਤਾ ਨਾ ਆਪਦਾ।
0: ਬਿਲਕੁਲ ਜੀ,
1: ਰਿਜ਼ਾਈਨ ਤਾਂ ਦਿੱਤਾ ਗਿਆ ਨਾ
0: ਜੀ, ਨਾਲੇ ਦੇਖੋ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਏਦਾਂ ਕਦੇ ਹੋ ਸਕਦਾ ਜੀ ਕੋਈ ਗਲਤੀ ਹੋਈ ਹੋਵੇ ਜਿਹੜੀ ਪੁਲਿਸ
1: ਜਾਂ ਜਿੰਨਾ ਉਹਦੇ ਸੰਸਕਾਰ ਕਰਨ ਤੇ ਜਿੰਨੀ ਪੁਲਿਸ ਉਹਦੇ ਸੰਸਕਾਰ ਤੇ ਲਾਈ ਜੀ, ਇੰਨੀ ਨਸ਼ੇ ਫੜ ਨੂੰ ਫੜ ਲੈਣ ਤਾਂ ਨਸ਼ਾ ਤੱਥ ਨੂੰ ਖਤਮ ਹੋ ਜੂਗਾ।
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ, ਕਿੱਦਾਂ ਉਹਦੀ ਚਿਤਾ ਵੀ ਲਾ ਦਿੱਤੀ, ਉਹਦਾ ਲੱਕੜਾ ਵੀ ਸਿੱਟ ਸਿੱਟ ਚੱਕ ਚੱਕ ਕੇ ਮਾਰਦੇ ਨੇ, ਪਾਣੀ ਦੀ ਬਾਲਟੀ
1: ਮਖਾਲ ਵਾਲੇ ਪੁਲਿਸ ਐ ਲਾਈ ਖੜੀ ਸੀ ਜਿਵੇਂ ਕਿੱਕਲੀ ਖੇਲਦੇ ਹੁੰਦੇ ਆ।
0: ਬਿਲਕੁਲ,
1: ਇੰਨੀ ਪੁਲਿਸ ਦਾ ਊਂ ਦੜਬੇ ਚਲਾਈ ਹੋਵੇ ਤੇ
0: ਜੀ
1: ਕੁਛ ਨਾ ਕੁਛ ਹੋ ਜਾਵੇ,
0: ਕੁਛ ਨਾ ਕੁਛ
1: ਗੱਲ ਹੈ, ਉਧਰ ਨੂੰ ਤੁਰਨਾ ਹੀ ਹੈ ਨੀ
0: ਜੀ। ਬਿਲਕੁਲ,
1: ਇਹ ਚਿੱਟਾ ਅਕਾਲੀ ਲੈ ਕੇ ਆਏ ਨੇ, ਜੇ ਉਹ ਲੈ ਕੇ ਆਏ ਸੀ ਕਾਂਗਰਸੀ ਲੈ ਕੇ ਆਈ ਤਾਂ ਹੀ ਤਾਂ ਘਰੇ ਬੈਠੇ ਨੇ ਉਹ।
0: ਬਿਲਕੁਲ,
1: ਤੁਸੀਂ ਵੀ ਸਾਢੇ ਚਾਰ ਚ ਕੋਈ ਦੱਸ ਦੋ ਕੀ ਕਰਿਆ।
0: ਬਿਲਕੁਲ ਜੀ, ਹੁਣ
1: ਰੌਲਾ ਪਾ ਰਿਹਾ, ਇੱਕ ਪੋਸਟਰ ਲਾ ਰਹੇ,
0: ਹੁਣ ਬੀਜੇਪੀ ਆ ਗਈ ਆ, 15 ਸਾਲ ਪਹਿਲਾਂ ਇਹਨਾਂ ਨੇ ਲਾ
1: ਲਿਆ। ਮੈਂ ਤਾਂ ਹੈਰਾਨ ਆ ਵੀ ਦੇਖੋ ਕੀ ਕੁਛ ਚੱਲ ਰਿਹਾ
0: ਜੀ,
1: ਹੈ ਕਦੇ ਧਰਨੇ, ਕਦੇ ਮੁਜ਼ਾਹਰੇ,
0: ਕਦੇ ਪੰਜਾਬ
1: ਨਗਰ ਕੀਰਤਨ, ਕਦੇ ਯਾਤਰਾਵਾਂ ਚੱਲ ਰਹੀਆਂ, ਹੈ ਕੋਈ ਆਪਦੇ ਧਰ, ਕੋਈ ਕਿਸਾਨ ਜਥੇਬੰਦੀ ਆਪਦੇ ਧਰਨੇ ਲਾਈ ਫਿਰਦੀਆਂ, ਫਿਰ ਰੈਲੀਆਂ
0: ਜੀ,
1: ਮਤਲਬ ਪੰਜਾਬ ਚੱਲ ਕਿਵੇਂ ਰਿਹਾ ਮੈਨੂੰ ਤਾਂ, ਮੈਂ ਅੱਜ ਇਹੀ ਸੋਚੀ ਜਾਂਦਾ ਵੀ ਯਾਰ ਇਹ ਮੇਰੇ ਹਿਸਾਬ ਨਾਲ ਫਿਰ ਇੱਕ ਕੰਮੇ ਆ ਜੀ
0: ਜੀ। ਬਿਲਕੁਲ ਹੈ ਜੀ, ਬਿਲਕੁਲ, ਇੱਕ
1: ਹੁਣ ਮੈਂ ਰੋਜ਼ 10 ਘੰਟੇ ਕੰਮ ਕਰਦਾ, ਤੁਸੀਂ ਜੌਬ ਕਰਦੇ ਹੋ, ਜੌਬ ਫਿਰ ਇਹਨਾਂ ਲਈ ਇਹ ਜੌਬ ਆ ਮੇਰੇ ਹਿਸਾਬ ਨਾਲ,
0: ਫਿਰ ਜੌਬ ਆਪਣੇ ਲਈ ਤਾਂ 1-1 ਮਿੰਟ ਕੀਮਤੀ ਆ, ਸਾਰਾ ਕੁਝ ਕਰਨਾ ਹੁੰਦਾ, ਜੌਬ ਕਰਨਾ,
1: ਕੋਈ ਵੀ ਹੈ,
0: ਚਾਹੇ ਦੇਖਣਾ ਸਾਰਾ,
1: ਚਾਹੇ ਰਾਜਨ ਜੀ ਨੇ ਜੌਬ ਰਟੀਨਾ, ਮੁਕੱਦਰ ਜੀ ਨੇ, ਆ ਗੁਰੀਵੀਰ ਦੀ ਵੀ ਗੱਲ ਸੁਣਦੇ ਹੁੰਦੇ ਆ
0: ਜੀ,
1: ਤੇ ਜੇ ਫਿਰ ਇਹਨਾਂ ਕੋਲ ਤਾਂ ਮਰਨ ਦਾ ਟਾਈਮ ਹੈ ਨੀ।
0: ਬਿਲਕੁਲ ਬਿਲਕੁਲ,
1: ਤੇ ਰੋਟੀ ਬਸਾਂ ਚੱਲਦੀ ਹੈ
0: ਜੀ,
1: ਮੈਂ ਮੇਰੇ ਹਿਸਾਬ ਨਾਲ ਜਿਹੜੇ ਇੰਨਾ ਕੁਛ ਕਰਦੇ ਫਿਰਦੇ ਨੇ, ਫਿਰ ਉਹ ਵੀ ਉਹਨਾਂ ਦੇ ਲਈ ਵੀ ਇੱਕ ਜੌਬ ਹੈ ਇਹ।
0: ਬਿਲਕੁਲ ਬਿਲਕੁਲ, ਕੁਝ ਨਾ ਕੁਝ ਤਾਂ ਕਮਾਈ ਹੁੰਦੀ ਹੋਏਗੀ, ਕੁਝ ਨਾ ਕੁਝ ਤਾਂ ਪੱਲੇ
1: ਪੈਂਦਾ ਹੋਊਗਾ ਹੀ, ਫਿਰ ਇੰਨਾ ਵਿਹਲਾ ਰਹਿ ਕੇ ਵੀ ਫਿਰ ਕਿਵੇਂ ਚੱਲੀ ਜਾਂਦਾ,
0: ਕਿਵੇਂ ਚੱਲੀ ਜਾਂਦਾ ਜੀ। ਬਿਲਕੁਲ ਜੀ,
1: ਚਲੋ ਅੱਗੇ ਵਾਲਾ ਕੰਮ ਤਾਂ ਹੈ ਨੀ ਸੀ ਵੀ ਅੱਗੇ, ਮਤਲਬ ਕੋਈ ਖਰਚਾ ਹੀ ਨੀ ਸੀ ਬਾਹਰੋਂ ਹੁੰਦਾ ਪਰਿਵਾਰ ਦਾ, ਨਾ ਕੋਈ ਸਕੂਟਰ ਹੁੰਦਾ ਸੀ ਵੀ ਮਤਲਬ ਤੇਲ, ਹੁਣ ਤਾਂ ਹਰ ਚੀਜ਼ ਦਾ ਖਰਚਾ
0: ਜੀ,
1: ਹਰ ਚੀਜ਼ ਅਸੀਂ ਮੁੱਲ ਲੈਂਦੇ ਹਾਂ, ਫੋਨਾਂ ਦੇ ਖਰਚੇ ਆ, ਉਹ ਖਰਚੇ ਆ, ਖਰਚੇ ਤੇ ਉਹ ਕਿਵੇਂ ਕਿੱਥੋਂ ਭਰਪਾਈ ਹੁੰਦੀ ਹੈ
0: ਜੀ,
1: ਪਤਾ ਨੀ,
0: ਮਹਿੰਗਾਈ ਹੈ,
1: ਤਕੜਾ ਹੀ ਪੰਜਾਬ ਮੇਰੇ ਹਿਸਾਬ ਨਾਲ, ਤਕੜਾ ਹੀ ਆ ਪੰਜਾਬ।
0: ਨਹੀਂ ਉਹ ਕਹਿੰਦੇ ਨਾ ਪੰਜਾਬ ਵੱਸਦਾ ਗੁਰੂਆਂ ਦੇ ਨਾਂ ਤੇ,
1: ਤੁਸੀਂ ਪਿੱਛੇ ਉੱਥੇ ਬਟਾਲੇ ਕਿੱਥੇ ਜਿੱਥੇ ਬਾਬੇ ਦੇ ਗੁਰਪੁਰਾ ਤੇ ਕਿੰਨੀ ਰੈਲੀਆਂ, ਜਿੰਨੀ ਜਿਹਨਾਂ ਨੇ ਵੀ ਰੈਲੀਆਂ ਕੀਤੀਆਂ, ਕਹਿੰਦੇ ਤਿਲ ਸਿੱਟਣ ਨੂੰ ਜਗ੍ਹਾ ਨੀ ਤੇ ਉੱਥੇ ਗੁਰਦੁਆਰੇ ਵੀ ਤਿਲ ਸਿੱਟਣ ਨੂੰ ਜਗ੍ਹਾ ਨੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਫਿਰ ਇਹ ਮੇਰੇ ਹਿਸਾਬ ਨਾਲ ਤਾਂ ਕੰਮੇ ਆ ਜੀ, ਕਿਸੇ ਕੋਈ ਵੀ ਹੈ ਰੈਲੀਆਂ ਤੇ ਵੀ ਦੇਖ ਲੋ, ਕਿਤੇ ਵੀ ਦੇਖ ਲੋ,
0: ਕਿਸੇ
1: ਗੁਰਦੁਆਰੇ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨੀ, ਕਿਤੇ ਮੰਦਿਰ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨੀ, ਤੇ ਫਿਰ ਪਤਾ ਨੀ ਕਾਹਦਾ ਕਾਰੋਬਾਰ ਆ ਜੀ, ਕੋਈ ਕੁਛ ਨਾ ਕੁਛ ਤਾਂ ਨਿਕਲਦਾ ਹੀ ਹੈ ਜੀ। ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ। ਲੋ ਦੋਸਤੋ, ਇਹ ਸਨ ਸਿਕੰਦਰ ਸਿੰਘ ਔਜਲਾ ਸਾਹਿਬ ਆਖਰੀ ਕਾਲ ਦੇ ਵਿੱਚ, ਤੇ ਇੱਥੇ ਦਿਓ ਮੈਨੂੰ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਦੋਸਤੋ ਸਤਿ ਸ਼੍ਰੀ ਅਕਾਲ ਹੈ। ਤੇ ਜਾਂਦੇ ਜਾਂਦੇ ਗੀਤ ਛੱਡ ਕੇ ਚੱਲਿਆ ਆਪਣਾ ਤਨਵਰ ਗਰੇਵਾਲ ਹੋਣਾ ਦਾ ਐਪ ਦੇ ਉੱਤੇ, ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਦੋਸਤਾਂ ਦਾ ਸ਼ੁਕਰੀਆ ਜੁੜਨ ਦੇ ਲਈ ਨਾਲ, ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਜੀ।

ਗੁਲਾਮੀ ਕਰੋ ਲਾਉਣੀ ਹੈ ਤੇ ਰਾਸਤਾ ਅਖਤਿਆਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਲੈ ਕੇ ਮੋਟੇ ਉੱਥੇ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋੜ ਦਿਓ ਜਾਂ ਕਦੇ ਦੁਕਾਨ ਲੁੱਟ ਲਵੋ ਹੋਰ ਕੋਈ ਚੋਰੀ ਕਰ ਲਿਆਵੋ।

0: ద్వాపర్ రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ। ਚਰਖੜੀਆਂ ਤੇ ਚੜਨਾ ਬੰਦ ਬੰਦ ਕਟਵਾਉਣਾ ਬੜਾ ਹੀ ਔਖਾ ਏ, ਸਰਬੰਸ ਵਾਰ ਕੇ ਧਰਮ ਨਿਭਾਉਣਾ ਬੜਾ ਹੀ ਔਖਾ ਏ, ਮਖਮਲ ਛੱਡ ਕੇ ਕੰਡਿਆਂ ਤੇ ਸੌਣਾ ਬੜਾ ਹੀ ਔਖਾ ਏ।

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਲਾਲਚ ਡਰਾਵੇ ਦੇ ਝੁਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: Harbi safritim vardı. Una da dost. Una da hamsafer. Te una de dadaji diyan rachna ma gon bada. Jila hai Sherpur de sher gardi bada da. Gaik Rinku Shah Diwana. Rinku Shah Diwana. Harpreet Bang ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ। ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ ਰਿੰਕੂ ਸ਼ਾਹ ਦੀਵਾਨਾ ਜੀ। ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ। ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ, ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾ ਦਿੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲਿਆ ਨਿਹਾਲ ਡੱਕ ਲੇ ਨਿਹਾਲਿਆ ਨਿਹਾਲ ਡੱਕ ਲੇ ਨਿਹਾਲਿਆ ਨਿਹਾਲ ਡੱਕ ਲੇ ਜੋਗੀ ਉੱਤਰ ਪਹਾੜੋਂ ਆਇਆ ਜੋਗੀ ਉੱਤਰ ਪਹਾੜੋਂ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਕਨ੍ਹਿਆ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿਗਾਹ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ।

0: ਆਕੜ ਵਾਲੀ ਧੌਣ ਨੂੰ ਧਰਮ ਰੋੜਨ ਆਏ ਹਾਂ। ਉਹ ਜਾਗ ਹਾਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ। ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ। ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ। ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜੰਦਰੇ ਹੁਣ ਤੋੜਨ ਆਏ ਹਾਂ। ਜਾਗ ਹਾਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹਾਂ ਜਾਗ ਹਾਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
1: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨਿਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: பாப்பா ரேடியோ. ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਅਸੀਂ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
1: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ,
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: है
1: नौवीं। अच्छा, एक आदत शुरू तो भाई की पेपर रीडिंग नहीं, न्यूज पेपर तुम शुरू तो पढ़ते रहो, बुक्स वगैरह जीके की बुक्स हैगियाँ या होर कोई
0: अच्छा
1: कंपटीशन की
0: अच्छा
1: बुक्स
0: अच्छा
1: हैगियाँ। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
0: ये
1: आते
0: प्लस
1: सी।
0: पॉइंट्स
1: ये प्लस पॉइंट,
0: बिल्कुल
1: ये ग्रूमिंग की जी मैं गल आख रहा
0: हाँ जी हाँ
1: सी, कि
0: ठीक है
1: तीन तीन लैंग्वेज के पेपर साढ़े घर से आते सी, हिंदी
0: जी जी
1: पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जो क्लियर होया तो आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
0: अच्छा,
1: सपना
0: ठीक है ठीक
1: पेरेंट्स
0: है।
1: का सेगा बट उदों थोपिया नहीं गया कि तुसी बनना है, उदों तक माइंड
0: आप
1: बन
0: ही
1: गया
0: उसी सोच आपना
1: बिल्कुल
0: इन्हों अपना सपना बना लिया
1: बिल्कुल
0: ट्रीटमेंट
1: कि बनना है मेडिकल ले
0: जी
1: ली,
0: जी जी
1: नाल थोड़ा मैथ च इंटरेस्ट सी नॉन मेडिकल वैसे ऑप्शनल रख ली
0: और क्या
1: उदों
0: बता, मतलब तुसी ट्रैक छड्डिया कोई नहीं दोनों भी नाल ही रखे
1: उन्होंने दिनों
0: हाँ
1: जो जेडे मेरे फ्रेंड से वो एनडीए का पेपर देने जा रहे थे, तो
0: जी
1: मैं
0: हाँ
1: कहा
0: जी
1: कि चलो पता नहीं डॉक्टर बनाएंगे नहीं बनाएंगे,
0: ठीक
1: पेपर
0: ठीक हाँ जी
1: दे चुके थे कि एनडीए का पेपर भी देने चले गए।
0: हाँ जी
1: रब दे मैच दोवे जड़े हैं, उदा प्रीलिम्स क्लियर हो गया था, डॉक्टरी का क्लियर हो गया
0: क्या
1: उस
0: बता
1: वेले। मतलब चीज़ा वही है कि जरूरी नहीं कि तुसी दोवे एक साथ
0: सही
1: टेकअप
0: ट्रैक पे
1: करो,
0: जा रहे थे तुसी
1: बट तुसी जड़ा बच्चा उस स्टेज से होंदा है 11वीं 12वीं दी, ओदे सामने ए ऑप्शंस हुंदे ने बैंकिंग दे,
0: जी।
1: जिस किसी नूं लगदा कि बैंकिंग से जाना है वो कॉमर्स दे थ्रू अपनी तैयारी इस तरह दी कर सकदा है, किसी नूं लगदा सीए बनना हैगा मैं,
0: सारा
1: किसी नूं
0: जगह
1: लगदा इंजीनियरिंग करना है,
0: बिल्कुल
1: दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
0: बिल्कुल
1: दे विच तुसी टेक ऑफ करते हो। उस तो
0: जी
1: बाद
0: जी
1: भावें तुसी सीए बनो, इंजीनियर बनो,
0: हाँ
1: टीचर
0: जी हाँ जी
1: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
0: हाँ जी
1: मेडिकल
0: हाँ
1: दे
0: जी
1: विच, ते
0: बिल्कुल
1: मेडिकल सब्जेक्ट ले लिया पहले अटैम्प्ट
0: बिल्कुल
1: दे विच। और सिविल सर्विसेज इस करके बनया क्योंकि जिवें मैं दस्या सी कि जीके शुरू तो अच्छी सीगी,
0: हाँ जी
1: पेपर रीडिंग बहुत चंगी एक आदत जो बच्चे च पै सकती होवे।
0: हाँ जी
1: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जो बेस है थ्रू न्यूज़पेपर रीडिंग मेरा बचपन तो
0: शुरू
1: ही
0: तो बनया
1: तैयार
0: है
1: हो
0: बिल्कुल
1: चुका सेगा, एंड उस आदत के कारण जड़ा सी सिविल सर्विस से आने का डिसीजन होया कि चलो ट्राई कर सकते हैं क्योंकि बेस
0: जी जी
1: चंगा
0: जी
1: बनया
0: बिल्कुल
1: होया सेगा।
0: जी जी
1: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जो प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
0: जी
1: तुम
0: जी
1: आस
0: अपडेटेड
1: पास की अपनी सराउंडिंग्स ना, देश दुनिया की खबरों तो भी तुम रहते हो
0: रहना
1: अपडेटेड रहते हो, तुम अपने शहर की खबरों तो भी अपडेटेड रहते हो, तुहाडे
0: जी
1: शहर से
0: जी
1: की हो रहा है, तुहाडी कंट्री से की हो रहा है, दुनिया से की हो रहा है,
0: बिल्कुल
1: एंड सिविल सर्विस जाओ या ना जाओ बट एक इन्फॉर्म सिटीजन जरा बन सकते हो।
0: बिल्कुल बिल्कुल हाँ जी वो पहली शर्त है वो तो चाहिए
1: बिल्कुल बिल्कुल
0: उधर सिविल सर्विस के विच भी एन वधिया शाइनिंग कलर्स के नाल उधर अपीयर होए तो मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो तो इसे करियर तो डा के बहुत दूर तक जाण वाला है तो ये जिहड़े बच्चे आ साडे भविख आ देश दा तुसी एक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ना क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे खड़ा है अज दे देखा जावे जो ओवरऑल सिनेरियो जनरल
1: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
0: जी
1: जड़े है इन्ने ज़्यादा टैलेंटेड ने, नवी जड़ी पनीरी आप कहें
0: हाँ
1: नवी
0: जी हाँ जी
1: जनरेशन जी आ
0: हाँ
1: रही है
0: जी हाँ
1: वो
0: जी
1: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
0: क्या बात
1: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्थे आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
0: जी जी जी
1: अपना
0: जी
1: भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
0: बिल्कुल
1: बच्चों को मिलता स्कूलों से भी मिलता कॉलेज से भी मिलता
0: हाँ जी, हाँ जी,
1: बड़े हास्य वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं,
0: अच्छा
1: उन्हां
0: जी,
1: दे दिमाग च यही गल हुंदी है। साढ़े भी दिमाग इनफैक्ट जदों असीं प्रिपेयर करे सी, यही गल हुंदी सी कि डीसी बनांगे जी असीं, फिर
0: ठीक है जी,
1: सिविल
0: बिल्कुल
1: सिविल्स
0: बिल्कुल,
1: करके डीसी बनाएंगे। हुण छोटा बच्चा कह रहा है कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डिसेंट चाइल्ड बन जा, डीसी
0: हाँ
1: तो
0: डीसी ही
1: आपके
0: बन
1: डिसेंट बन जाएगा।
0: गए
1: कोई वड्डा बच्चा कोई आंदा है कॉलेज का, वो कहता जी असीं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आपे बन जाना है। सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज का एक प्रॉन्ग है। साढ़े को अगे करियर से इन्नी ऑप्शन ने, स्पोर्ट्स पर्सन ओलंपिक से तुम कुछ कर लो। असी देखिया 2016 के ओलंपिक के
0: हाँ
1: जेडे भी
0: जी, हाँ
1: मेडलिस्ट है अज वो कितने पहुंच चुके हैं,
0: बिल्कुल बिल्कुल
1: थोड़ी जी
0: बिल्कुल,
1: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक हुंदा, कोई बच्चा इस तरह का इनहेरेंट टैलेंट हुंदा हैगा, तुसी
0: बिल्कुल
1: एक्टिंग
0: बिल्कुल, हाँ
1: लाइन
0: जी,
1: से
0: हाँ जी,
1: चले जाओ। सिंगिंग का शौक है अपने अपने ही एरिया च, किन्ने सिंगर तुहाडे थ्रू
0: हाँ
1: ही मैनू पता
0: वाकई,
1: लग
0: हाँ
1: गया
0: जी, हाँ जी,
1: सीगा।
0: बिल्कुल जी,
1: तो किसी दे कोई भी टैलेंट हैगा जे नू एक्सप्लोर करे माइंड दा, असी बिल्कुल 5 तो 10% आपां एक्सप्लोर करदे हां, आपां माइंड नू
0: हाँ
1: होर
0: जी,
1: एक्सपेंड करके एक्सप्लोर करिए, तुसी किते दे किते पहुंच सकदे हो किसी भी लाइन दे विच।
0: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: जलंधर पठानकोट राष्ट्रीय राजमार्ग से स्थित दशमेश गर्ल्स कॉलेज चक अल्ला बख्श मुकेरिया जिला होशियारपुर का कैंपस 6 एकड़ जमीन में फैलिया हुआ है, जिस विच बीए बीसीए बीकॉम बीबीए बीएससी नॉन मेडिकल बीएससी फैशन डिजाइनिंग बीए बीएड इंटरग्रेटेड कोर्स 4 साला, इसके अलावा एमए हिस्ट्री हिंदी पंजाबी म्यूजिक वोकल पोलिटिकल साइंस एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री फिजिक्स बायोलॉजी एसी कंप्यूटर लैब्स ICT, लैंग्वेज मैथमेटिक्स सोशियोलॉजी म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई वजीफे अते इनाम अते अनाथ विद्यार्थियों लई फीसां विच रियायतां दित्तियां जांदियां हैं। विद्यार्थियों दे खेडण लई खो खो वॉलीबॉल बैडमिंटन कबड्डी गतका एथलैटिक बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हैं। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजिशनां हासिल कर रही ने। जोनल इंटर जोनल यूथ फैसटिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्याचारक खेतर विच भी एक नवी पछाण बनी।
0: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख कैसे बने। तो साढ़े नाल स्टूडियो में मौजूद ने डॉक्टर हिमांशु अग्रवाल जी IAS जो बतौर STM दसूहा विच तैनात ने, ते बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर ही चल जाते हैं। ये किदां दा फैसला बच्चे जिहड़ा इहदा प्रभाव पै सकदा उहनां ते?
1: कई बारी इन्हां गल्लां दा चंगा प्रभाव पैंदा हैगा बच्चों के, कि कई बार उन्होंने कोई गाइडेंस देने वाला नहीं हुंदा, बट एक सपोर्ट सिस्टम तुहानूं जे मिल जांदा आइदर थ्रू पीयर ग्रुप और पेरेंट्स और टीचर्स, तां एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जो 11वीं च होंदा बच्चा 16-17 साल का होंदा, आप टैलेंट की गल कर रहे थे बच्चों की,
0: हाँ जी, हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड में एक कहते इंसाफ दे पाऊगा
0: हाँ
1: जी
0: हाँ
1: जी
0: जी
1: राह
0: हाँ
1: वो
0: जी
1: तुर
0: बिल्कुल
1: पाया है।
0: बिल्कुल
1: जे
0: जी,
1: उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
0: हाँ जी, हाँ
1: वो
0: जी, हाँ
1: कर
0: जी,
1: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
0: उधर
1: हूँ,
0: आ गया
1: उस वेले देखो अकेला डिसीजन लेना कई कई बच्चे ले भी लेंगे ने,
0: हाँ
1: बट
0: जी, हाँ
1: उस
0: जी,
1: वेले अगेन जे उन्होंने कोई सीधे राह पा दे जिन्होंने आप
0: जी,
1: कहते हैं कि सीधे राह पाना,
0: हाँ जी, हाँ जी, हाँ जी,
1: पेरेंट टीचर नु कह दे कि भाई दिस इज योर कैलिबर
0: ओके
1: कैलिबर तुसी ये कर सकते हो, ये तुहाडे तो नहीं हो सकता। जे उस वेले
0: जी,
1: उन्होंने क्लियर क्लैरिटी ऑफ माइंड हो जाए तो वह काफ़ी जरा आने वाले जो साल है, इनफैक्ट आने वाला पूरा करियर वह जो बन सकता है या बिगड़ सकता है।
0: बिल्कुल
1: ये
0: बिल्कुल जी,
1: अगेन स्कूल साडा एक सिस्टम जो टीचिंग का सिस्टम है
0: हाँ
1: वह
0: जी,
1: इन्ना
0: हाँ जी,
1: स्ट्रोंग होना चाहिए ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਬਾਤ ਹੈਗੀ ਹਸਤੀ ਮਿੱਟਦੀ ਨਹੀਂ
1: ਹਮਾਰੀ,
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੌਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਫੇਲ ਹੋ ਗਏ, ਬੈਚ ਹੋ ਗਏ, क्रिप करन लग जाओगे कि
0: हाँ
1: मैं तो
0: कर
1: फेल हो गया
0: लेंगे।
1: जी, मैं हूँ कुछ नहीं करता था लाइफ दे विच में, वो छोड़
0: रब
1: दे
0: ने
1: मैं,
0: ठीक नहीं
1: रब
0: किया
1: नूं दोष देता, गुआंढियां नूं दोष देता, इस तरह कर लिया, फिर उत्थे ही तुहाडा जिहड़ा सारा खराब हो जाना फोकस, जे तुसीं खड़े हो गए उस तों बाद फिर तां तुहानूं ही रोक ही नहीं सकदा।
0: बिल्कुल वो जरूरी है।
1: बिल्कुल
0: गिरते हैं शाह सवारी मैदाने जंग में,
1: बिल्कुल
0: वो तुम
1: बिल्कुल
0: क्या
1: बिल्कुल
0: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे तो मैन टू मैन वो वेरी करती है, किसी को लोड़ है किसी को नहीं लोड़ है। फिर भी जिहड़े कोचिंग सेंटर्स है, ये तो मशरूमिंग इन्हां दी इन्नी ज़्यादा हो रही है, इन्हें दी कोई सिग्निफिकेंस अपन नूं की लगती है जिहड़े।
1: कोचिंग एक भेड़ चाल बन चुकी है अज के
0: जी
1: जमाने के
0: जी
1: विच।
0: जी जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ जी
1: हूँ
0: हाँ
1: तो
0: जी हाँ
1: दिल्ली
0: जी
1: एक हब
0: वो
1: बन
0: तो
1: गया
0: पूरा
1: है,
0: कोचिंग जंगल बन गया
1: उधर
0: है।
1: उत्थे हब बन गया है, तो उत्थे जिहड़े बच्चे निकल रहे हैं काफ़ी सक्सेसफुली निकल रहे हैं,
0: जी
1: बट
0: जी
1: तुसी
0: जी
1: परसेंटेज वेखो उत्थे जो
0: जी
1: लख बच्चे जा रहे हैं तो 100 बच्चा निकलता है।
0: ओ जी बिल्कुल
1: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने निकालता
0: निकालता।
1: या कोई पर्टिकुलर शहर इस तरह का जिहड़ा 100 बच्चे हर साल निकाल रहा है, बट उत्थे परसेंटेज भी देखी जाए कि कहड़े बच्चे नहीं निकालते, वो अगे की करते पए ने।
0: बिल्कुल
1: मेरा
0: सही
1: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
0: हाँ जी हाँ
1: कि
0: जी
1: वो बच्चे जिहड़े कि किसी कारणवश नहीं निकलते पए, अपने
0: बिल्कुल
1: करियर च नहीं निकलते पए,
0: हाँ जी हाँ
1: कि
0: जी बिल्कुल
1: वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के विच चले जाते हैं, डिस्पर्स हो जाते हैं, कि वो उत्थे स्टक रह जाते हैं अपने करियर के, अपने लाइफ के पॉइंट पे, कि जी मैं तो हूँ निकलना ही है 6 7 साल 8 साल अपने भावे मैं खराब कर लवा।
0: जी।
1: सो इस तरह के जो कोचिंग सेंटर ने उदो पेरेंट्स का अगेन फ्रेंड्स का पीयर ग्रुप का इवन
0: प्रेशर
1: को इवन कोचिंग सेंटर्स का रोल बन जाता है कि बच्चों ढंग ना गाइड करन, 3 4 साल हो गए नहीं निकलता पाया, एंड अगे लाइफ से या
0: जी
1: तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
0: हाँ
1: उसके बाद अपना प्लान बी ते आ जाओ। एक प्लान बी होना लाइफ से हर चीज से वो
0: जरूरी
1: बहुत
0: है,
1: जरूरी हैगा,
0: एक बैकअप
1: एक
0: प्लान
1: बैकअप
0: जरूरी है।
1: जिवें
0: हाँ
1: तुहाडे स्टूडियो से बैकअप प्लान तुहाडे हर चीज का होंदा हैगा,
0: जी
1: वो बैकअप प्लान लाइफ से होना भी बहुत जरूरी है कि कितने कोई
0: बिल्कुल
1: स्टक कर गए तो तुसी प्लान बी ते आ जाओ। तो
0: जी
1: मेरा
0: जी जी
1: कंसर्न यही है कि जो कोचिंग सेंटर से तुसी जा रहे हो, कोचिंग के बावजूद भी कुछ परसेंटेज 99% तुसी सक्सेसफुल नहीं रहोगे,
0: हाँ जी
1: 1% ही तुहाडा सक्सेस चांसेस हैगे,
0: जी
1: उस
0: जी
1: तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो, या तुसी अपना कोई नाल साइड बिजनेस शुरू कर सकते हो। अजकल मेक इन इंडिया, स्टार्टअप इंडिया, इस तरह के काफ़ी
0: सारे आ
1: जिहड़े
0: रहे हैं,
1: प्रोग्राम बनते पए
0: बड़े
1: ने,
0: अच्छे
1: तुसी
0: प्रोग्राम है।
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसी
0: जी
1: नाल
0: जी
1: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो।
0: बिल्कुल
1: बट
0: बिल्कुल
1: फेल हो गए, फेल होने तो बाद तुसी ना उठे, फिर उत्थे तुहाडा करियर जिहड़ा खत्म
0: क्योंकि
1: है।
0: जिहड़ा फेल हो के फेल पास होना तो जिंदगी का एक वो
1: बिल्कुल
0: यही जिंदगी है, लेकिन
1: बिल्कुल
0: ये प्रेशर इन्ना होंगे उत्थे जो आप कोटे की गल करिए, जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजते हैं बच्चे नूं वो इहनूं एक ग्रंटड मान लेंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो। उस उतों बच्चे दे जिहड़ी स्ट्रेस लैवल कितें ज़्यादा वध जांदा है,
1: बिल्कुल
0: ते आपां इह वी देखदे हां बड़ी दुखदाई खबरां आउंदियां कि उत्थे आत्महत्या कर ली किसी बच्चे ने,
1: बिल्कुल
0: कुछ घट गया वध गया नंबर कुछ ऐसा हो गया है, ये एक माड़ा असर जिहड़ा आपां समझदे हां कि पैंदा है बच्चों का। वो प्रेशर है जिहड़ा है उहनूं घट मैनेजमेंट है जिहड़ी स्ट्रेस मैनेजमेंट है, ये बच्चा किवें उहनूं कर सकदा है उत्थे जिहड़ा बंदा उत्थे है।
1: एक हैरानी वाली गल जिहड़ी सामने आ रही है, स्ट्रेस जिहड़ी मैनेजमेंट है फेलियर ते नहीं है, सक्सेस ते भी अजकल स्ट्रेस हो रहा है,
0: अच्छा
1: बच्चे
0: जी
1: जिहड़े फेल मतलब फेल मैं कहूंगा नाकामयाब हो जाते हैं किसी कंपिटेटिव एग्जाम च, उन्हां दी खबरां आंदियां
0: हाँ
1: ने
0: जी हाँ जी
1: कोई किसी फील्ड च चला जाता, मान लो डॉक्टरी कर लैंदा है या किसी
0: जी
1: इंजीनियरिंग कर लैंदा है, उत्थे कोई इस तरह की घटना हो जाती है, हंसी मजाक हो जाता है, या फिर उत्थे तुहानू प्रॉपर तुसी अपने करियर च आगे नहीं बढ़ पा रहे, तो तुसी पढ़ोगे अजकल कॉलेजेस दे विच भी सुसाइड दे जिहड़े केसेस ने काफ़ी जिहड़े है बाहर सुनने नू आ रहे
0: आ
1: ने।
0: रहे हाँ जी हाँ जी
1: स्ट्रेस मैनेजमेंट कोई कोई टेक्निक नहीं है, स्ट्रेस मैनेजमेंट ये नहीं है कि तुसी कोई टेक्निक तुसी उदी स्टडी कर लो तो उस स्ट्रेस नू जिहड़ा मैनेज कर सकते हो,
0: जी
1: स्ट्रेस तुसी अपने ही ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ।
1: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ,
1: ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ,
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ,
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਕਰੀਏ,
1: ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
0: ਜਿਵੇਂ ਉਹਨਾਂ
1: ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ, ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ. ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ. ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ. ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ. ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ. ਝੂਠਾ ਫੱਤ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਹੈ ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ ਤੇ ਨਿਰਮਲਾ ਗਰਗ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ
2: ਮਖਮਲ

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿ ਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ

ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਧਰਤੀ ਦਸ਼ਮੇਸ਼ ਪਿਤਾ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਅਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਅਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਅਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ,

ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਿਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੋ ਦੇ ਮਹੀਨੇ ਦੀ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੋਦੇ ਵਿੱਚ ਫੜ ਲਈਆਂ, ਪੋਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ।

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂੰ।

ਮਹੀਨੇ ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ, ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਅਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚ ਹਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ। ਸੋ ਪੇਸ਼ ਹੈ, ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠਾਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਚਾਲੀ ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿਚਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸੈਦੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸੈਦੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

0: ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਸੇ ਪ੍ਰਤੀ ਇੱਕ ਰਚਨਾ ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ ਜਿਗਰ ਦੇ ਟੋਟਿਆਂ ਦੀ ਵੀ ਦੇ ਦਿੱਤੀ ਕੁਰਬਾਨੀ ਜਿਸ ਨੂੰ ਕਹਿੰਦੇ

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨਗੀਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਵੰਦਰ, ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸ਼ਰਧਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

0: kitchen cabinets, LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestfood@gmail.com or call Big Parage 604-377-1092, British Columbia. Bestfood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradyway Suite 436 Renton Washington 98057 washingtonfreightservice.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਨਿੱਘਾ ਨਵੇਲਾ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਕੱਲ੍ਹ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਾਂ ਤੇ ਅੱਜ ਮਸ਼ੀਨਾਂ ਨੇ ਸਾਥ ਦਿੱਤਾ ਤੇ ਸਹੀ ਸਮੇਂ ਦੇ ਉੱਤੇ ਤੁਹਾਡੇ ਨਾਲ ਜਿਹੜਾ ਜੁੜ ਚੁੱਕੇ ਹਾਂ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਅਤੇ ਅੱਜ ਦਾ ਖਾਸ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ, ਵਹਿਮ ਜਿਹੜੇ ਨੇ ਉਹਨਾਂ ਦੀ ਬਾਤ ਪਾਵਾਂਗੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ। ਅਤੇ +358-44-976-1962 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਅਤੇ ਆਪਣੀ ਗੱਲਬਾਤ ਇਹਦੇ ਵਿਸ਼ੇ ਦੇ ਵਿੱਚ ਰਹਿ ਕੇ ਜਿਹੜਾ ਕਰ ਸਕਦੇ ਹੋ। ਅਤੇ ਅੱਜ 17 ਸਤੰਬਰ 2026 ਦਾ ਦਿਹਾੜਾ ਹੈ ਅਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਜਿਹੜਾ ਸਮਾਂ ਹੋ ਚੁੱਕਿਆ ਅਤੇ ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:38 ਅਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਸਮਾਂ ਹੈ 9:08 ਦਾ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਨੇ। ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਅਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਹੈ ਅਤੇ ਭਾਰਤ ਦੇ ਵਿੱਚ ਜਿਵੇਂ 9:38 ਦਾ ਸਮਾਂ ਹੈ ਰਾਤ ਦਾ। ਅਤੇ ਲਓ ਹੁਣ ਤੋਂ ਲੈ ਕੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿੰਨਾ ਸਮਾਂ ਆਗਿਆ ਦੇਵੇਗਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਅਤੇ ਫਿਰ ਆਪਾਂ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 17 ਸਤੰਬਰ 2026 ਦਾ ਦਿਹਾੜਾ ਅਤੇ ਵੀਰਵਾਰ ਵਾਲਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਵਾਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਅਤੇ ਅਮੀਰ ਲੋਕ ਵੀ ਹੀ ਜਿਹੜੇ ਫਸਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ ਹੀ 17 ਸਤੰਬਰ 1799 ਦੇ ਵਿੱਚ ਵਿਗਿਆਨੀ ਵਿਲੀਅਮ ਹੈਰਸਲ ਨੇ ਸ਼ਨੀ ਗ੍ਰਹਿ ਦੀ ਜਿਹੜੀ ਖੋਜ ਕੀਤੀ ਸੀ ਅਤੇ 1876 ਦੇ ਵਿੱਚ ਪ੍ਰਸਿੱਧ ਨਾਵਲ ਦੇਵਦਾਸ ਦੇ ਲੇਖਕ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚਟੋਪਾਧਿਆ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਸੰਸਾਰ ਦਾ ਪਹਿਲਾ ਜਿਹੜਾ ਸੀਗਾ ਹਵਾਈ ਹਾਦਸਾ ਅਮੈਰੀਕਾ ਦੇ ਸ਼ਹਿਰ ਵਰਜੀਨੀਆ ਦੇ ਵਿੱਚ ਵਾਪਰਿਆ ਅਤੇ ਹਵਾਈ ਜਹਾਜ਼ਾਂ ਦੇ ਕਰਤੱਬ ਨੁਮਾਇਸ਼ ਦੇ ਦੌਰਾਨ ਇਹ ਜਿਹੜਾ ਹਾਦਸਾ ਵਾਪਰਿਆ ਸੀ। ਇਸ ਤਰ੍ਹਾਂ 1948 ਦੇ ਵਿੱਚ ਹੈਦਰਾਬਾਦ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਕਰ ਲਈ ਗਈ ਅਤੇ 1999 'ਚ ਉਸਾਮਾ ਬਿਨ ਲਾਦਿਨ ਨੇ ਭਾਰਤ ਵਿਰੁੱਧ ਜਹਾਦ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਵਾਸਤੂ ਸ਼ਾਸਤਰ ਦੀ ਗੱਲ ਹੋਈ ਆ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੀ ਵੱਧਦੇ ਹਾਂ। ਵਾਸਤੂ ਸ਼ਾਸਤਰ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਜਾਂ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ, ਧੇਲੇ ਦੀ ਕਮੀ, ਬਿਮਾਰੀ ਜਾਂ ਹੋਰ ਅੰਧ ਵਿਸ਼ਵਾਸ ਜੋੜੇ ਗਏ। ਵਾਸਤੂ ਦਾ ਭਾਵ ਹੈ ਵਾਸ ਹੁੰਦਾ ਹੈ, ਜਿਸ ਦਾ ਅਰਥ ਹੈ ਰਿਹਾਇਸ਼। ਵਾਸਤੂ ਪ੍ਰਾਚੀਨ ਭਾਰਤੀਆਂ ਦੀ ਜਿਹੜੀ ਹੈ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਵਰਤੋਂ ਕਰਦਿਆਂ ਹੋਇਆਂ ਮੰਦਰ ਦੇ ਗੋਬੰਦ ਜਿਹੜੇ ਸਨ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ ਅਤੇ ਮੀਨਾਕਾਰੀ ਵੀ ਕਮਾਲ ਦੀ ਜਿਹੜੀ ਕੀਤੀ। ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਅਤੇ ਅਮੀਰ ਜ਼ਿਆਦਾ ਵਾਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਜਿਹੜਾ ਉਹਦੇ ਜਾਲ ਦੇ ਵਿੱਚ ਫਸੇ ਹੋਏ ਨੇ। ਵਾਸਤੂ ਸ਼ਾਸਤਰ ਉੱਪਰ ਜਿਹੜਾ ਅਨੇਕਾਂ ਕਿਤਾਬਾਂ ਅਤੇ ਲੇਖ ਲਿਖੇ ਜਾ ਚੁੱਕੇ ਹੈ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਨੇ ਕਿ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਜਾਂ ਘਰ ਬਣ ਸਕਦਾ ਹੈ। ਵੇਖਿਆ ਜਾਵੇ ਤਾਂ ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਅਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਪਰ ਘਰ ਨੂੰ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਉੱਪਰ, ਕਸ਼ਤਰੀ ਨੂੰ ਲਾਲ ਮਿੱਟੀ ਦੇ ਉੱਤੇ ਅਤੇ ਵੈਸੀ ਜਿਹੜੇ ਨੇ ਉਹਨਾਂ ਨੂੰ ਪੀਲੀ ਅਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਬਣਾਉਣਾ ਚਾਹੀਦਾ ਹੈ ਕਿ ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਦੇ ਉੱਤੇ ਕਲੰਕ ਨਹੀਂ। ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਅਤੇ ਮਾਲਕਨ ਜਿਹੜਾ ਹੈ, ਜੋ ਮਕਾਨ ਮਾਲਕ ਹੈ, ਮਾੜੀ ਨੀਅਤ ਦਾ ਹੈ, ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕਨ ਜਿਹੜਾ ਮਲਕੀਅਤ ਦੇ ਨਾਲ ਕੀ ਉਹਦਾ ਸੰਬੰਧ ਹੈ। ਜੇ ਘਰ ਦੀ ਪੁਆਇੰਟ ਦੇ ਉੱਤੇ, ਜਿਹੜਾ ਟੀ ਪੁਆਇੰਟ ਦੇ ਉੱਤੇ ਹੋਵੇ ਤਾਂ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਦੀਆਂ ਦੋ ਪਤਨੀਆਂ ਵੀ ਹੋ ਸਕਦੀਆਂ ਨੇ, ਜਿਵੇਂ ਸੈਣੀ ਸਾਹਿਬ ਕਹਿੰਦੇ ਸੀ ਪਿਛਲੇ ਦਿਨਾਂ 'ਚ ਕਿ ਟੀ ਪੁਆਇੰਟ ਦੇ ਉੱਤੇ ਘਰ ਹੈ। ਅਤੇ ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਭਾਈ ਰੁੱਖਾਂ ਤੋਂ ਦੇਖੋ ਇੱਦਾਂ ਹੀ ਦੂਰ ਕੀਤਾ, ਤਾਂ ਹੀ ਲੋਕਾਂ ਨੇ ਰੁੱਖ ਪੱਟ ਪੱਟ ਕੇ ਰੱਖ ਦਿੱਤੇ ਹੈ ਅਤੇ ਹੁਣ ਗਰਮੀ ਦੇ ਵਿੱਚ ਜਿਹੜੇ ਨੇ ਘੁਲ ਰਹੇ ਨੇ ਅਤੇ ਮਰ ਰਹੇ ਨੇ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤਾਂ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰਵਾ ਦੇਵੇਗਾ? ਜੇ ਔਰਤ ਦੇ ਉੱਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਵਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਕਰ ਲੈਂਦੇ ਹਾਂ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ, ਜਿਸ ਕਰਕੇ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਲਈ ਹਿਮਾਲਾ ਪਰਬਤ ਦੋਸ਼ੀ ਹੈ। ਭਾਈ ਜੇ ਉਹ ਨਾ ਹੁੰਦਾ ਤਾਂ ਪਾਣੀ ਕਿੱਥੋਂ ਪੀਣਾ ਸੀ, ਨਹਾਉਣਾ ਕਿੱਦਾਂ ਸੀ? ਇਹਨਾਂ ਨੂੰ ਪੁੱਛਿਆ ਜਾਵੇ ਤਾਂ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ, ਇਸ ਨੂੰ ਤੋੜ ਦੇਣਾ ਚਾਹੀਦਾ ਹੈ ਕਿਉਂਕਿ ਇਸ ਦੀ ਇਮਾਰਤ ਦਾ ਆਕਾਰ ਗੋਲ ਹੈ। ਅਤੇ ਹੁਣ ਫਿਰ ਉਹਨਾਂ ਨੇ ਤਕੌਣੀ ਬਣਾ ਦਿੱਤੀ ਹੈ ਜੀ, ਜਿਹਨੂੰ ਕਹਿ ਲਓ ਕਿ ਇਲੂਮੀਨਾਟੀਆ ਦੇ ਨਾਲ ਵੀ ਮਿਲਦੀ ਹੈ ਉਹਦੀ ਸ਼ਕਲ ਲੋਗੋ ਦੇ ਨਾਲ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਜਿਹੜਾ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰ ਦੇ ਉੱਤੇ ਨਿਯਮਾਂ ਦੇ ਅਨੁਸਾਰ ਬਣਾਤੀ, ਜਿਹੜੀ 2 ਸਾਲਾਂ ਦੇ ਵਿੱਚ ਹੀ ਡਿੱਗ ਪਈ। ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਸਗੋਂ ਮਾੜੀਆਂ ਤਾਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ TV ਚੈਨਲਾਂ ਦੇ ਉੱਤੇ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ। ਅਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਹੈ ਤਾਂ ਉਸ ਵੇਲੇ ਜੋਤਿਸ਼ੀਆਂ ਅਤੇ ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜ ਭੰਨ ਕਰਵਾਉਂਦੇ ਨੇ। ਪ੍ਰਧਾਨ ਮੰਤਰੀ ਦੇਵ ਗੌੜਾ, ਮੁੱਖ ਮੰਤਰੀ NT ਰਾਮਾ ਰਾਓ ਜਿਹੜੇ ਨੇ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ। ਪਿੱਛੇ ਪੰਜਾਬ ਦੇ ਇੱਕ ਮੰਤਰੀ ਨੂੰ ਚੰਡੀਗੜ੍ਹ ਦੇ ਵਿੱਚ ਬਿਨਾਂ ਇਜਾਜ਼ਤ ਘਰ ਵੱਲ ਜਿਹੜਾ ਸੜਕ ਬਣਾਉਣ ਨੂੰ ਨਮੋਸ਼ੀ ਜਿਹੜਾ ਝੱਲਣੀ ਪਈ ਸੀ ਅਤੇ ਦੋਸਤੋ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਵਿਗਿਆਨਕ ਸੋਚ ਅਪਣਾਓ ਅਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਓ ਅਤੇ ਜੋ ਤੁਹਾਡੇ ਕੋਲ ਹੈਗਾ ਹੈ ਅਤੇ ਕੁੱਲੀ ਨੂੰ ਅੱਗ ਨਾ ਲਾਵੋ ਅਤੇ ਲੋਕਾਂ ਨੂੰ ਚੇਤਨ ਕਰੋ ਅਤੇ ਆਪ ਵੀ ਚੇਤਨ ਹੋਵੋ। ਅਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦਾ ਵਿਚਾਰ ਅਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਵਹਿਮ, ਉਹਦੇ ਵੱਲ ਨੂੰ ਚੱਲਦੇ ਹਾਂ ਅਤੇ ਆਪਾਂ ਨਾਲ ਦੀ ਨਾਲ ਸ਼ਮੀ ਜੀ ਨੂੰ ਵੀ ਨਾਲ ਰਲਾਉਂਦੇ ਹਾਂ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਲਾਈਕ ਨੰਬਰ 2 ਸੁਰਜੀਤ ਭਾਰਜ ਮਦਰ ਸਾਡੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਸੈਣੀ ਸਾਹਿਬ ਕਹਿੰਦੇ ਮੇਰਾ ਟੀ ਪੁਆਇੰਟ ਦੇ ਉੱਤੇ ਹੈ ਜੀ ਘਰ, ਪਰ ਪ੍ਰੋਗਰਾਮ ਮੈਂ ਟੂਟੀਆਂ ਲਾ ਕੇ ਸੁਣ ਰਿਹਾ ਕਹਿੰਦੇ ਤੁਸੀਂ ਖੁੱਲ੍ਹ ਕੇ ਦੱਸੋ ਜੀ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਅਤੇ ਕਿੱਥੇ ਮਿਲੇਗੀ ਜੀ। ਕਹਿੰਦੇ ਜੀ ਕਿਆ ਬਾਤ ਹੈ ਜੀ, ਕਿਆ ਬਾਤ ਆ। ਲਾਉਂਦੇ ਹਾਂ ਸੈਣੀ ਸਾਹਿਬ ਟੇਵਾ, ਸ਼ਮੀ ਜੀ ਤੋਂ ਲਵਾਉਂਦੇ ਹਾਂ। ਅਤੇ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ, ਤੁਹਾਡੇ ਫੋਨ ਲਾਈਨਾਂ ਦੀ ਵੀ ਜਿਹੜੀ ਉਡੀਕ ਰਹੇਗੀ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜਿਹੜਾ ਜੁੜ ਸਕਦੇ ਹੋ ਅਤੇ ਆਪਣੇ ਵਿਚਾਰ ਅਤੇ ਨਾਲ ਨਾਲ ਭਾਈ ਰਿਸ਼ਤੇ ਦੀ ਗੱਲ ਹੋਈ ਹੈ ਅਤੇ ਸੈਣੀ ਸਾਹਿਬ ਨੂੰ ਆਪਾਂ ਜਿੱਦਾਂ ਉਹਨਾਂ ਨੇ ਲਿਖਿਆ ਕਿ ਦੂਜੀ ਪਤਨੀ ਕਦੋਂ ਲੱਭੇਗੀ ਉਹਦੇ ਬਾਰੇ ਵੀ ਆਪਾਂ ਬੰਦੋਬਸਤ ਕਰਨਾ ਹੈ। ਅਤੇ ਅੱਜ ਬਾਬਿਆਂ ਦਾ ਵੀ ਕਈ ਵਾਰੀ ਨਾ, ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਇੱਦਾਂ ਦੇ ਬਾਬੇ ਵਾਸਤੂ ਸ਼ਾਸਤਰ ਜਾਂ ਕਾਲਾ ਇਲਮ ਜਾਂ ਹੋਰ ਸਾਰੇ ਚੀਜ਼ਾਂ, ਉਹ ਇਹਦੇ ਵਿੱਚ ਨੰਬਰ ਪਾ ਦਿੰਦੇ ਹੁੰਦੇ ਸੀ ਪਹਿਲਾਂ ਆਪਣੇ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਜਦੋਂ ਪ੍ਰੋਗਰਾਮ ਕਮੈਂਟ ਦੇ ਵਿੱਚ ਚੈਟ ਦੇ ਵਿੱਚ। ਅਤੇ ਇੱਕ ਵਾਰੀ ਕੀ ਹੋਇਆ, ਮੈਂ ਸਿੱਧਾ ਹੀ ਉਹਨੂੰ ਕਾਲ ਲਾ ਲਈ ਤਾਂ ਮੁੜ ਕੇ ਉਹਦਾ ਜਵਾਬ ਨਾ ਆਇਆ ਮੂਹਰਿਓ, ਜਦੋਂ ਉਹ ਗੱਲਾਂ ਬਾਤਾਂ ਚੱਲੀਆਂ ਤਾਂ ਮੁੜ ਕੇ ਪੈਰਾਂ ਥੱਲੇ ਨਿਕਲ ਗਿਆ। ਅਤੇ ਦੂਸਰੀ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਮੁੱਦਾ ਉਹਦੇ ਵੱਲ ਨੂੰ ਚੱਲਦੇ ਹਾਂ, ਵਹਿਮ, ਵਿਸ਼ਵਾਸ ਜਾਂ ਫਿਰ ਅੰਧ ਵਿਸ਼ਵਾਸ। ਅੱਜ ਦਾ ਜਿਹੜਾ ਦੋਸਤੋ ਪ੍ਰੋਗਰਾਮ ਹੈ, ਸ਼ਮੀ ਜੀ ਆਪਣੇ ਨਾਲ ਨੇ ਅਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਵਹਿਮ ਦੇ ਉੱਤੇ। ਵਹਿਮ ਦੇ ਉੱਪਰ ਖੁੱਲ੍ਹੀ ਅਤੇ ਵਿਚਾਰ ਚਰਚਾ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਹਿਮ ਸਾਡੀ ਰੋਜ਼ਾਨਾ ਜ਼ਿੰਦਗੀ, ਪਰਿਵਾਰ, ਸਮਾਜ ਅਤੇ ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ। ਕਈ ਵਾਰ ਕੋਈ ਗੱਲ ਸਿਰਫ ਰਵਾਇਤ ਹੀ ਹੁੰਦੀ ਹੈ, ਕਈ ਵਾਰ ਵਿਸ਼ਵਾਸ ਅਤੇ ਕਈ ਵਾਰ ਉਹੋ ਹੀ ਵਿਸ਼ਵਾਸ ਅੰਧ ਵਿਸ਼ਵਾਸ ਦਾ ਵੀ ਰੂਪ ਜਿਹੜਾ ਲੈ ਲੈਂਦਾ ਹੈ, ਕਿਉਂਕਿ ਵਾਧੂ ਹਰ ਚੀਜ਼ ਜਿਹੜੀ ਆ ਮਾੜੀ ਹੁੰਦੀ ਹੈ। ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ ਜ਼ਰੂਰ ਲਿਖਤੀ ਵੀ ਭੇਜ ਸਕਦੇ ਹੋ, ਖੁਸ਼ੀ ਹੋਵੇਗੀ ਕਾਲ ਕਰਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੁਹਾਡੇ ਇਲਾਕੇ ਜਾਂ ਪਰਿਵਾਰ ਦੇ ਵਿੱਚ ਕਿਹੜੇ ਵਹਿਮ ਜਾਂ ਧਾਰਨਾਵਾਂ ਪ੍ਰਚਲਿਤ ਨੇ, ਕੀ ਤੁਸੀਂ ਕਿਸੇ ਵਹਿਮ ਨੂੰ ਤਰਕ ਦੇ ਨਾਲ ਪਰਖਿਆ ਹੈ, ਆਪਣੇ ਵਿਚਾਰ ਅਤੇ ਤਜ਼ਰਬੇ ਜਿਹੜਾ ਲਾਈਨ ਮਿਲਾ ਕੇ ਜ਼ਰੂਰ ਸਾਂਝੇ ਕਰੋ +358 44 976 1962। ਅਤੇ ਲਓ ਫਿਰ ਆਪਾਂ ਆਵਾਜ਼ ਦਿੰਦੇ ਹਾਂ ਸ਼ਮੀ ਜੀ ਨੂੰ। ਅਤੇ ਵੈਸੇ ਮੈਂ ਮਹੂਰਤ ਨਹੀਂ ਕਢਵਾਇਆ ਅਤੇ ਬਾਕੀ ਦੇਖ ਲੈਂਦੇ ਹਾਂ ਜੀ, ਆਵਾਜ਼ ਪਹੁੰਚਦੀ ਹੈ ਕਿ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਅੱਜ ਦੇ ਲਈ, ਫਿਰ ਜੁੜਨ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਅਤੇ ਸਮਾਂ ਦੇਣ ਦੇ ਲਈ ਧੰਨਵਾਦ ਹੈ ਜੀ ਨੂੰ ਜੀ।
2: ਜੀ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਜੀ ਆਇਆ ਜੀ।
1: ਆਪਣੇ ਸ਼ਮੀ ਜੀ ਤੇਲ ਚੋਵਾ ਕੇ ਜੋਤਾਂ ਚ ਤੇਲ ਪਾ ਸੀ ਜੀ,
2: ਇਹ ਕਹਿ ਲਓ ਵੀ ਹਰ ਚੀਜ਼ ਹੀ ਹੁਣ ਇੰਨੀ ਮਹਿੰਗੀ ਹੋ ਰਹੀ ਆ ਤੇ ਬੰਦੇ ਨੂੰ ਵਹਿਮ ਹੀ ਰਹਿ ਗਿਆ ਕਿ ਇਹ ਸਾਡੀ ਪਹੁੰਚ ਦੇ ਵਿੱਚ ਸਾਰਾ ਕੁਛ ਆਉਣ ਵਾਲੇ ਟਾਈਮ ਚ ਰਹਿਣ ਵਾਲਾ ਹੈ
1: ਜੀ,
2: ਕਿਉਂਕਿ ਐਂ ਲੱਗੀ ਜਾਂਦਾ ਖੰਭ ਲਾ ਕੇ ਉੱਡੀ ਜਾਂਦਾ ਸਾਰਾ ਕੁਛ ਹੀ
1: ਜੀ।
2: ਤੁਸੀਂ ਜਿਸ ਚੀਜ਼ ਨੂੰ ਨਾ ਲੈਂਦੇ ਹੋ ਵੀ ਆਹ ਮੈਂ ਗੱਡੀ ਚ ਡੀਜ਼ਲ ਪਵਾ ਲਾ, ਪੈਟਰੋਲ ਪਵਾ ਲਾ, ਦੁਨੀਆਂ ਦੇ ਵਿੱਚ ਹਰ ਪਾਸੇ ਹੀ
1: ਬਿਲਕੁਲ
2: ਐਂ ਲੱਗੂਗਾ ਵੀ ਆਹ ਹੁਣ ਆਹ ਰੇਟ ਹੈ, ਹੁਣ ਆਹ ਰੇਟ ਹੈ, ਹੁਣ ਆਹ ਰੇਟ ਹੈ, ਸਵੇਰੇ ਦੁਪਹਿਰੇ ਸ਼ਾਮ
1: ਜੀ।
2: ਮਤਲਬ ਐ ਵੀ ਜਿਵੇਂ ਮਾਨਕ ਸਾਹਿਬ ਗਾਉਂਦੇ ਨੇ ਵੱਧਦੇ ਜਾਣ ਬਲੱਡ ਦੇ ਹੁਣ ਚੱਕਰ ਮੇਰੇ
1: ਜੀ,
2: ਉਹ ਕੰਮ ਹੋਇਆ ਪਿਆ
1: ਜੀ ਬਿਲਕੁਲ ਹੈ ਜੀ।
2: ਤੋ ਅੱਜ ਵਹਿਮ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ
1: ਤੇ
2: ਬੜਾ ਕਮਾਲ ਦਾ ਪ੍ਰੋਜੈਕਟ ਹੈ
1: ਜੀ।
2: ਤੁਸੀਂ ਵਹਿਮ ਦੇ ਨਾਲ ਦੋ ਹੋਰ ਜਿਹੜੇ ਸ਼ਬਦ ਨੇ ਉਹ ਵੀ ਜੁੜੇ ਨੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ,
1: ਇਹ
2: ਸਾਰੇ ਕਹਿ ਲਓ ਵੀ ਇੰਟਰਲੇਟਡ ਆਪਾਂ ਕਹਿ ਸਕਦੇ ਹਾਂ
1: ਜੀ।
2: ਸੁਪਰਸਟੀਸ਼ਨਸ ਦੇ ਉੱਤੇ ਆਪਾਂ ਅੱਜ ਧਿਆਨ ਥੋੜਾ ਜਿਹਾ ਕੇਂਦਰਿਤ ਰੱਖਾਂਗੇ
1: ਬਿਲਕੁਲ,
2: ਕਿਉਂਕਿ ਇਹੀ ਸਾਡੇ ਅੱਜ ਦੀ ਚਰਚਾ ਦਾ ਆਧਾਰ ਵੀ ਰਹੂ
1: ਤੇ
2: ਇਹਦੇ ਬਾਰੇ ਦੋਸਤਾਂ ਤੋਂ ਵੀ ਆਪਾਂ ਜਾਣਾਂਗੇ ਕਿ ਅਗਰ ਹੋ ਜਾਣ ਇਹ ਸੁਪਰਸਟੀਸ਼ਨ ਕੋਈ ਮਨ ਚ ਬਹਿ ਜਾਂਦੀ ਆ
1: ਜੀ,
2: ਵਹਿਮ ਜਿਹੜਾ ਉਹ ਪੈ ਜਾਏ ਫਿਰ ਉਹਦਾ ਹੱਲ ਕੀ ਆ
1: ਜੀ।
2: ਪਰ ਇਹ ਸਾਰਿਆਂ ਤੋਂ ਪਹਿਲਾਂ ਆਪਾਂ
1: ਸੈਣੀ ਸਾਹਿਬ ਦਾ ਵਹਿਮ ਕੱਢੋ ਪਹਿਲਾਂ, ਉਹ ਕਹਿੰਦੇ ਮੇਰੀ ਦੂਜੀ ਪਤਨੀ ਦਾ ਪਤਾ ਨੀ ਲੱਗ ਰਿਹਾ, ਟੂਟੀਆਂ ਲਾ ਕੇ ਮੈਂ ਸੁਣ ਰਿਹਾ, ਪੂਰੀ ਡਿਟੇਲ ਦੇ ਵਿੱਚ ਦੱਸੋ ਕਿੱਥੋਂ ਲੱਭੂਗੀ।
2: ਅਸੀਂ ਕਰਦੇ ਹਾਂ ਜੀ, ਮਤਲਬ ਇਹ ਤੇ ਖੋਜ ਕਰਦੇ ਹਾਂ
1: ਜੀ।
2: ਤੇ ਜਦੋਂ ਵਹਿਮ ਜਿਹੜਾ ਹੈ, ਦੇਖੋ ਇਹਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਏ ਕਿ ਇੱਕ ਵਿਸ਼ਵਾਸ ਹੁੰਦਾ ਜਿਹੜਾ ਆਪਾਂ ਕਿਸੇ ਗੱਲ ਨੂੰ ਸੱਚ ਮੰਨ ਲੈਂਦੇ ਹਾਂ, ਉਹ ਯਕੀਨ ਹੋ ਗਿਆ ਕਿ ਆਹ ਗੱਲ ਸੱਚ ਹੈ ਭਾਈ
1: ਜੀ।
2: ਵਹਿਮ ਜਿਹੜਾ ਹੈ ਉਹ ਇਹ ਹੈ ਕਿ ਕੋਈ ਸਬੂਤ ਹੈ ਨੀ, ਕੁਛ ਹੈ ਨੀ, ਕੋਈ ਉਹਦਾ ਕੋਈ ਆਪਾਂ ਪ੍ਰਮਾਣਿਤ ਗੱਲ ਨੀ ਹੈਗੀ, ਤੇ ਉਹਨੂੰ ਆਪਾਂ ਕਿਸੇ ਚੰਗੇ ਮਾੜੇ ਨਤੀਜੇ ਨਾਲ ਜੋੜ ਕੇ ਤੇ ਉਹਦੇ ਉੱਤੇ ਫਿਰ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਕਿ ਹਾਂ ਐਂ ਜੇ ਹੋ ਗਿਆ ਤਾਂ ਐਂ ਹੋਊ, ਇਹ ਪੱਕਾ ਜੀ, ਜੇ ਹਵਾ ਇਧਰੋਂ ਚੱਲੀ ਤਾਂ ਐਂ ਹੋਊਗਾ। ਤੇ ਜਿਹੜਾ ਅੰਧ ਵਿਸ਼ਵਾਸ ਹੈ ਉਹ ਵਹਿਮ ਦਾ ਵੀ ਇੱਕ ਲੈਵਲ ਅਪ ਹੈ, ਕਿਉਂਕਿ ਇੱਕ ਤਾਂ ਵਹਿਮ ਵੈਸੇ ਹੀ ਗਲਤ ਚੀਜ਼ ਹੋ ਗਈ ਜਿਹਨੂੰ ਆਪਾਂ ਵਹਿਮ, ਦੇਖੋ ਸੱਚ ਵੀ ਹੋ ਸਕਦਾ ਝੂਠ ਵੀ ਹੋ ਸਕਦਾ ਹੈ,
1: ਕਿਉਂਕਿ
2: ਪਰ ਉਹ ਉਹਨੂੰ ਪ੍ਰੂਫ ਨੀ ਕੀਤਾ ਗਿਆ ਅੱਜ ਤੱਕ ਵੀ ਇਹ ਸਹੀ ਹੈ ਕਿ ਗਲਤ ਹੈ
1: ਜੀ।
2: ਪਰ ਜ਼ਿਆਦਾਤਰ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਵਹਿਮ ਸੀਗਾ ਉਹ ਅਸਲ ਵਿੱਚ ਵਹਿਮ ਹੀ ਸੀਗਾ, ਸੁਪਰਸਟੀਸ਼ਨ ਸੀਗੀ, ਉਹਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਐਸੀ ਧਾਰਨਾ ਨੂੰ ਜਦੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਹਦੇ ਉੱਤੇ, ਫਿਰ ਉਹ ਅੰਧ ਵਿਸ਼ਵਾਸ ਉਹਨੂੰ ਕਿਹਾ ਜਾ ਸਕਦਾ ਹੈ ਕਿ ਅੰਧ ਵਿਸ਼ਵਾਸ ਤਾਂ ਉਹ ਲੈਵਲ ਆ ਜਿਹਦੇ ਵਿੱਚ ਅਸੀਂ ਸੱਚ ਜਾਣਨਾ ਹੀ ਨਹੀਂ ਚਾਹੁੰਦੇ
1: ਜੀ।
2: ਜੋ ਕੋਈ ਚੀਜ਼ ਕਿਸੇ ਨੇ ਕਹਿਤੀ ਵੀ ਐਂ ਕਰਨਾ ਤੇ ਫਿਰ ਉਹ ਆਪਾਂ ਅੱਖਾਂ ਬੰਦ ਕਰਕੇ, ਅੰਧ ਹੁੰਦਾ ਹੈ ਬਿਲਕੁਲ ਹੀ ਜਿਹੜਾ ਬਲਾਇੰਡ ਬੰਦਾ, ਬਲਾਇੰਡ ਫੇਥ ਕਰ ਲਿਆ, ਪੂਰਾ ਕੋਈ ਰੌਲਾ ਹੀ ਕੋਈ ਨੀ। ਅਗਲਾ ਕਹਿੰਦਾ ਤੁਮ ਦਿਨ ਕੋ ਅਗਰ ਰਾਤ ਕਹੋ ਤੋ ਰਾਤ ਕਹੇਂਗੇ, ਜੋ ਤੁਮ ਕਹੋ, ਜਿਹੜਾ ਉਹੀ ਗੱਲ ਹੈ ਵੀ ਉੱਥੇ ਆਪਾਂ ਜਮਾਂ ਹੀ ਦਿਮਾਗ ਦਮੂਗ ਕਲੀਅਰ ਢੰਗ ਦਿੰਦੇ ਕਿ ਆਪਣੇ ਕੋਲ ਹੈ ਨੀ ਭਾਈ ਅੰਧ, ਸਾਨੂੰ ਵਿਸ਼ਵਾਸ ਹੈ, ਕੋਈ ਸੱਚ ਸੋਚ ਦੀ ਲੋੜ ਨੀ
1: ਜੀ।
2: ਤੇ ਪਰ ਹੁੰਦਾ ਕੀ ਆ, ਜਿਹੜਾ ਇਹ ਜਿਹੜਾ ਆਪਾਂ ਕਹਿ ਲਈਏ ਜਿਹੜਾ ਵਹਿਮ ਹੈ ਨਾ, ਇਹ ਵੀ ਜਿਹੜਾ ਸਹਿਜੇ ਸਹਿਜੇ ਹੀ ਕਹਿ ਲਓ ਵੀ ਕਈ ਵਾਰੀ ਰਿਪੀਟਡ ਘਟਨਾ ਕੋਈ ਇਹੋ ਜਿਹੀ ਹੋ ਜਾਂਦੀ ਹੈ ਤੇ ਬੰਦਾ ਫਿਰ ਉਹਨੂੰ ਯਕੀਨ ਕਰਨਾ ਸ਼ੁਰੂ ਕਰਦਾ ਵੀ ਐਂ ਹੋਇਆ ਸੀਗਾ, ਫਿਰ ਆਹੀ ਹੁੰਦਾ ਯਾਰ
1: ਜੀ।
2: ਬਈ ਬੰਦਾ ਕਹਿੰਦਾ ਮੈਂ ਕਾਲੀ ਕਮੀਜ਼ ਪਾਈ ਸੀ ਤੇ ਮੀਂਹ ਪੈ ਗਿਆ
1: ਜੀ,
2: ਹੁਣ ਕਾਲੀ ਕਮੀਜ਼ ਪਾਉਣ ਨਾਲ ਮੀਂਹ ਪੈਂਦਾ ਹੈ, ਇਹ ਕੋਈ ਸਾਇੰਸ ਤਾਂ ਹੈ ਨਹੀਂ
1: ਜੀ। ਤੁਸੀਂ ਕਾਲੇ ਕੱਪੜੇ ਦਾ ਨਾਂ ਨਾ ਲਓ ਅੱਗੇ ਮੋਲ ਕਰਾਵਾ ਜੀ ਜੀ।
2: ਚਲੋ ਆਪਾਂ ਲਾਲ ਕਮੀਜ਼ ਕਹਿ ਲੈਂਦੇ ਆ ਬਈ, ਉਹ ਪਾ ਕੇ ਮਤਲਬ ਕੋਈ ਆਪਾਂ ਕੋਈ ਇਹੋ ਜਿਹਾ, ਮੈਂ ਆਹ ਰੰਗ ਦੀ ਪੱਗ ਬੰਨ ਕੇ ਗਿਆ ਸੀਗਾ ਜੀ, ਮੀਂਹ ਪੈ ਗਿਆ ਜੀ, ਬੱਦਲਵਾਈ ਹੋ ਗਈ
1: ਜੀ,
2: ਹੁਣ ਇਹ ਤਾਂ ਮੇਰਾ ਆਪਣਾ ਹੀ ਮੌਸਮ ਦਾ ਮਹਿਕਮਾ ਸ਼ੁਰੂ ਕਰ ਲਿਆ ਮੈਂ, ਕਿਉਂਕਿ ਮੈਂ ਆਪਣਾ ਹੀ ਵਹਿਮ ਪਾਲ ਲਿਆ ਕਿ ਜਿੱਦਣ ਮੈਂ ਆਹ ਕਰਨਾ ਤੇ ਐਂ ਹੁੰਦਾ
1: ਜੀ।
2: ਉਹ ਕੋਈ ਇਹਦੇ ਪਿੱਛੇ ਲੌਜਿਕ ਕੋਈ ਨੀ
1: ਜੀ।
2: ਅਸਲ ਚ ਕੀ ਆ ਕਿ ਭਾਰਤ ਸਾਹਿਬ ਐ ਲੱਗਦਾ ਕਿ ਜਦੋਂ ਮਨੁੱਖ ਦੇ ਕੋਲ ਨਾ ਮੌਸਮ ਦੀ ਕੋਈ ਵਿਗਿਆਨਿਕ ਸਮਝ ਨਹੀਂ ਸੀ
1: ਜੀ,
2: ਬਿਮਾਰੀਆਂ ਦੇ ਕੋਈ ਕਾਰਨ ਨਹੀਂ ਸੀ ਪਤਾ ਲੱਗਦੇ ਵੀ ਕਾਹਦੇ ਵਾਸਤੇ ਕੀ ਹੋਈ ਜਾਂਦਾ ਇਹਨੂੰ
1: ਜੀ,
2: ਜਾਂ ਜਿਹੜੀ ਬਿਜਲੀ ਉੱਪਰ ਚਮਕਦੀ ਆ, ਗਿਰ ਜਾਂਦੀ ਆ,

0: ਨਾ ਕੋਈ ਆਪਣੀ ਮਨੌਤ ਹੋਏਗੀ ਜਾਂ ਕਿੱਦਾਂ ਹੈਗਾ ਸਿਸਟਮ? ਛੋਟੇ ਹੁੰਦੇ ਸਮਝ ਨਹੀਂ ਸੀ ਇਹਨਾਂ ਦੀ ਗੱਲਾਂ ਦੀ, ਨਾ ਹੀ ਕਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਕਾਹਤੋਂ ਇਹ ਕਿੱਦਾਂ ਮਤਲਬ ਕੀ ਹੈ। ਪਰ ਉਹ ਹਮੇਸ਼ਾ ਕਹਿੰਦੇ ਸੀ ਸਾਡੇ ਟੱਬਰ ਦੇ ਵਿੱਚ, ਖਾਸ ਕਰਕੇ ਭਾਰਜਾਂ ਦੇ ਜਿਹੜਾ ਜਠੇਰੇ ਸੀਗੇ, ਵੀ ਉਹ ਕਾਲਾ ਕੱਪੜਾ
1: ਹਾਂਜੀ
0: ਨਹੀਂ ਮਤਲਬ ਕੀ ਹੈ ਨਾ, ਨਾ ਪਟਕਾ ਬੰਨਣਾ ਹੈ, ਨਾ ਪੱਗ ਬੰਨਣੀ ਹੈ, ਨਾ ਕਮੀਜ਼, ਇੱਦਾਂ ਉਹ ਮਤਲਬ ਕਿ
1: ਅੱਛਾ
0: ਪਤਾ
1: ਜੀ
0: ਨਹੀਂ ਕੀ ਕਾਰਨ, ਖਾਸ ਕਰਕੇ ਜਿਹੜਾ ਸਿਰ ਦੇ ਉੱਤੇ ਕੱਪੜਾ ਲੈਣਾ ਕਹਿੰਦੇ ਕਾਲਾ ਨਹੀਂ ਲੈਣਾ, ਸ਼ਾਇਦ ਕੋਈ ਹੋਊਗਾ ਚੱਕਰ ਜੀ।
1: ਓਹੋ
0: ਤੇ ਉਹ ਮਤਲਬ
1: ਜੀ
0: ਕਿ ਚੱਲਦਾ ਵੀ ਆਇਆ ਇਹ ਚੀਜ਼ਾਂ, ਪਰ ਮੈਂ ਇੱਥੇ ਆ ਕੇ ਜਾਂ ਮੇਰੇ ਅੱਗੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਵਾਈਫ ਹੈ, ਉਹ ਕਾਲਾ ਕੱਪੜਾ ਤਾਂ ਲਾਉਂਦਾ ਹੀ ਨਹੀਂ ਹੈ ਜੀ। ਤੇ ਉਹ ਵਹਿਮ ਕਹਿ ਲਓ, ਕਿ ਜਿਹੜਾ ਵਹਿਮ ਕਹਿ ਲਓ ਜਾਂ ਇੱਕ ਕਿਸੇ ਵੀ ਤਰ੍ਹਾਂ ਦੀ ਮਨੌਤ ਕਹਿ ਲਓ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ, ਫਿਰ ਉਹ ਜਦੋਂ ਸਾਹਮਣੇ ਦੇਖਦੇ ਹਾਂ, ਜਦੋਂ ਆਪਾਂ ਉਹ ਕੰਫਰਟੇਬਲ ਜ਼ੋਨ ਤੇ ਉਹ ਬਾਹਰ ਜਾਂਦੇ ਹਾਂ ਤਾਂ ਕਦਮ ਚੱਕਦੇ ਹਾਂ, ਤਾਂ ਫਿਰ ਉਹਦੇ ਰਿਜ਼ਲਟ ਵੀ ਤਾਂ ਦਿਖਦੇ ਆ ਕਿ ਨਹੀਂ ਯਾਰ, ਇਹ ਤਾਂ ਸਾਡੇ ਮਨ ਦਾ ਹੀ ਇੱਕ ਕੁਝ ਨਾ ਕੁਝ ਸੀਗਾ ਕਿ ਇਦਾਂ ਨਹੀਂ ਕਰਨਾ, ਜਾਂ ਕੋਈ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਂ ਤਰੱਕੀ ਨਹੀਂ ਹੋ ਸਕਦੀ, ਉਹ ਸਾਰੀਆਂ ਚੀਜ਼ਾਂ ਫਿਰ ਬੰਦਾ ਸੋਚਣ ਲੱਗ ਜਾਂਦਾ ਜੀ, ਇੱਧਰ ਨੂੰ ਨੈਗੇਟਿਵਿਟੀ ਦੇ ਵੱਲ ਨੂੰ ਜ਼ਿਆਦਾ ਜਾਂਦਾ ਹੈ
1: ਦੇਖੋ ਦੋ ਗੱਲਾਂ ਨੇ,
0: ਜੀ।
1: ਜਿਹੜਾ ਕਾਲੇ ਕੱਪੜੇ ਵਾਲਾ ਤੁਸੀਂ ਹੁਣ ਕਹਿਤਾ ਵੀ ਉਧਰ ਧਾਰਨਾ ਬਣ ਗਈ, ਮਤਲਬ ਆਪਣੇ ਦੁਆਬੇ ਚ ਕਹਿ ਲਓ ਜਿਵੇਂ ਭਾਰਦਿਆਂ ਚ ਤੁਸੀਂ ਕਹਿਤਾ ਵੀ
0: ਭਾਜਾਂ ਦੇ
1: ਉਧਰ ਹੋ ਗਈ,
0: ਜਠੇਰਿਆਂ ਚ ਹੈ
1: ਦੁਆਬੇ ਦੇ ਵਿੱਚ
0: ਜੀ।
1: ਜਡੇਰਿਆਂ ਚ ਹੋ ਗਿਆ, ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਜੇ ਉਧਰ ਜਿਹੜਾ ਫਿਨਲੈਂਡ, ਕਿਉਂਕਿ ਦੁਆਬੇ ਚ ਨਹੀਂ ਪੈਂਦਾ ਇਸ
0: ਜੀ
1: ਕਰਕੇ ਉਹ ਕਾਲੇ ਕੱਪੜੇ ਪਾ ਸਕਦੇ ਸਾਰੇ, ਕੋਈ ਰੌਲਾ ਨਹੀਂ,
0: ਜੀ
1: ਉਹ
0: ਜੀ
1: ਉਹਨਾਂ ਦੀ ਹੋ ਸਕਦਾ ਕਿਸੇ ਹੋਰ ਰੰਗ ਨਾਲ ਕੋਈ ਇਹੋ ਜਿਹੀ
0: ਬਿਲਕੁਲ
1: ਗੱਲ ਜੁੜੀ ਹੋਵੇ,
0: ਜੀ,
1: ਕਿਉਂਕਿ ਹਰੇਕ ਖਿੱਤੇ ਤੋਂ ਕਿੱਤਾ ਇਹ ਮੈਟਰ ਕਰਦਾ ਹੈ
0: ਮੈਟਰ
1: ਕਿ
0: ਕਰਦਾ
1: ਆਪਾਂ ਉੱਥੇ ਕਿਵੇਂ ਉਹਨੂੰ ਦੇਖਦੇ ਹਾਂ। ਤੋ ਅਸਲ ਚ ਉਹੀ
0: ਜੀ
1: ਆ, ਅਸੀਂ ਪੈਟਰਨ ਨੂੰ ਨਾ ਉਹ ਦੇਖਦੇ ਹਾਂ ਵੀ ਕਿਵੇਂ ਕਿਹੜੇ ਕਿਹੜੀ ਚੀਜ਼ ਹੁੰਦੀ ਆ, ਫਿਰ ਕੀ ਹੁੰਦਾ ਮੇਰੇ ਨਾਲ,
0: ਜੀ
1: ਮਤਲਬ ਜੇ ਕੋਈ ਦੋ ਤਿੰਨ ਵਾਰ ਚੀਜ਼ ਇਹੋ ਜਿਹੀ ਹੋ ਜਾਏ ਤਾਂ ਦਿਮਾਗ ਕਹਿੰਦਾ ਹਾਂ
0: ਜੀ
1: ਮੈਂ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ
0: ਬਿਲਕੁਲ
1: ਐ ਹੋਇਆ, ਬਿੱਲੀ ਨੇ ਰਾਹ ਕੱਟਿਆ, ਬਿੱਲੀ ਹਜ਼ਾਰਾਂ ਵਾਰੀ ਕੱਟ ਗਈ ਹੋਊ ਪਹਿਲਾਂ ਰਾਹ,
0: ਜੀ
1: ਪਰ ਉਹ 100 ਵਾਲਾ 100 ਵਾਰੀ ਉਹਨੇ ਰਾਹ ਕੱਟਿਆ ਉਹ ਯਾਦ ਨਹੀਂ, ਪਰ
0: ਜੀ
1: ਜਿੱਦਣ ਕੰਮ ਨਹੀਂ ਬਣਿਆ ਉਹ ਫਿਰ ਯਾਦ ਕਰਦਾ, ਪਿੱਛੇ ਨੂੰ ਘੁੰਮ ਦੇਖਦਾ ਕਿ ਓਹੋ ਅੱਜ ਮੈਂ ਲੰਘਿਆ ਉੱਤੇ ਐ ਹੋ ਗਿਆ।
0: ਜੀ
1: ਹੁਣ ਤੁਸੀਂ ਦੇਖ ਲਓ ਕਿੰਨੇ ਜਿਹੜੇ ਪੰਜਾਬ ਦੇ ਘਰਾਂ ਦੇ ਨਾ ਮਸ਼ਹੂਰ ਵਹਿਮਾਂ ਦੀ ਮੈਂ ਲਿਸਟ ਬਣਾ ਰਿਹਾ ਸੀ,
0: ਜੀ
1: ਤੁਸੀਂ ਦੇਖੋ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੇਨ ਆ। ਬਿੱਲੀ
0: ਜੀ
1: ਰਸਤਾ ਕੱਟ ਜੇ ਜੀ, ਜੋ ਤੁਰਨ ਲੱਗੇ ਛਿੱਕ ਆ ਜੇ ਜੀ,
0: ਜੀ
1: ਸਵੇਰੇ ਕਿਸੇ ਦੀ ਸ਼ਕਲ ਦੇਖਣੀ,
0: ਜੀ
1: ਰਾਤ ਨੂੰ ਨਹੁੰ ਕੱਟਣੇ,
0: ਜੀ
1: ਰਾਤ ਨੂੰ ਜਿਹੜਾ ਕੂੜਾ
0: ਝਾੜੂ
1: ਬਾਹਰ
0: ਨਹੀਂ
1: ਸੁੱਟਣਾ
0: ਮਾਰਨਾ।
1: ਜਾਂ ਬਾਹਰ ਉਹਨੇ, ਹਾਂ ਸ਼ਾਮ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੇਣੀਆਂ, ਜਿਵੇਂ ਘਰੋਂ ਨਿਕਲਦੇ ਸਮੇਂ ਕਿਸੇ ਨੂੰ ਪਿੱਛੋਂ ਆਵਾਜ਼ ਮਾਰਨੀ,
0: ਜੀ
1: ਫਿਰ ਨਜ਼ਰ ਲੱਗਣੀ, ਇਹ ਬੜਾ ਕਾਮਨ ਚੀਜ਼ ਹੈ, ਨਜ਼ਰ ਲੱਗੀ ਹੁੰਦੀ
0: ਜੀ
1: ਨਜ਼ਰਾਂ ਨੇ ਖਾਲੀ ਆਣਦੇ ਆ,
0: ਜੀ
1: ਫਿਰ ਕਾਲਾ ਧਾਗਾ ਇਹ ਬੜਾ ਪ੍ਰਚਲਿਤ ਹੈ, ਕਾਲਾ ਧਾਗਾ ਬੰਨਦੇ ਉਹ ਭੂਤ ਨੇੜੇ ਨਹੀਂ ਆਉਂਦਾ ਫਿਰ।
0: ਇਸੇ ਗੱਲ ਤੋਂ ਮੈਨੂੰ ਨਾ ਮਿਸਤਰੀਆਂ ਦੀ ਚੇਤੇ ਆ ਗਈ ਗੱਲ, ਉਹ ਜਿੱਦਾਂ ਨਾ ਸ਼ਾਮ ਨੂੰ ਖਲਾਰਾ ਪਿਆ ਹੁੰਦਾ ਸੀ ਅੱਡਿਆਂ ਦੇ ਉੱਤੇ, ਜਿਹਦੇ ਉੱਤੇ ਉਹ ਸਾਰਾ
1: ਹਾਂਜੀ
0: ਕੰਮ ਕਾਜ ਕਰਦੇ ਸੀ, ਤੇ ਸ਼ਾਮ ਨੂੰ ਉਹਨਾਂ ਨੇ ਕੀ ਕਰਨਾ, ਅੱਡੇ ਦੇ ਉੱਤੋਂ ਬੂਰਾ ਨਹੀਂ ਲਾਉਣਾ ਜਾਂ ਉਹਨੂੰ ਮਤਲਬ ਕਿ ਸਾਫ਼ ਨਹੀਂ ਕਰਨਾ, ਉਹ ਮੰਨਦੇ ਆ ਕਿ ਭਾਈ ਜੇ ਇਹਨੂੰ ਮਤਲਬ ਕਿ ਸਾਫ਼ ਕਰ ਲਿਆ ਨਾ ਤਾਂ ਕੰਮ ਕੰਟੀਨਿਊ ਨਹੀਂ ਰਹਿਣਾ, ਮਤਲਬ ਕਿ ਇੱਦਾਂ ਦਾ ਵੀ ਮੰਨਦੇ ਆ ਜੀ। ਜੀ
1: ਨਹੀਂ ਧੋਣੇ,
0: ਹਾਂ ਜੀ
1: ਹਾਂਜੀ ਉਹ ਆਪਣੇ ਆਪਣੀ ਕਹਿ ਲਓ ਪ੍ਰਚਲਿਤ ਧਾਰਨਾ ਹੋ ਗਈ
0: ਜੀ
1: ਬਈ, ਹੁਣ ਕਾਲਾ ਧਾਗਾ ਲਾ ਲਓ ਉਹਦੇ ਨਾਲ ਕੀ ਹੋ ਜੂ, ਪਰ ਨਹੀਂ ਕਦੇ ਗਿੱਟੇ ਦੇ ਬੰਨ ਲਿਆ, ਗੋਡੇ ਦੇ ਬੰਨ ਲਿਆ, ਬਈ ਐਂ ਕਰ ਲਿਆ।
0: ਜੀ
1: ਤੇ ਗਾਨੀ ਵਾਲਾ ਚਲੋ ਬੜਾ ਪ੍ਰਚਲਿਤ ਹੈ, ਕਾਲੀ ਗਾਨੀ ਮਿੱਤਰਾਂ ਦੀ,
0: ਜੀ
1: ਤੋ ਉਹ ਸਾਰੀ ਚੀਜ਼ਾਂ ਇਹ ਸਾਡੇ ਸੱਭਿਆਚਾਰ ਦੇ ਵਿੱਚ ਆਪਣੇ ਪੂਰੀਆਂ ਡੂੰਘੀਆਂ ਜੜ੍ਹਾਂ ਨੇ।
0: ਡੂੰਗੀਆਂ
1: ਪਰ
0: ਧਸੀਆਂ
1: ਮੈਨੂੰ
0: ਹੋਈਆਂ ਨੇ
1: ਬੜੀ
0: ਜੀ।
1: ਬੜੀ ਦਿਲਚਸਪ ਲੱਗਦੀ ਆ ਨਿੰਬੂ ਮਿਰਚ,
0: ਹਾਂ ਜੀ
1: ਇਹ ਤਾਂ ਤੁਸੀਂ ਦੇਖ ਲਓ ਕੋਈ ਟਰੱਕ ਵਾਲਾ ਆਪਣੇ ਗਾਡਰ ਤੇ ਟੰਗੀ ਫਿਰਦਾ ਅੱਗੇ ਪਿੱਛੇ,
0: ਜੀ
1: ਜਾਂ ਹੋਰ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਗੱਡੀ ਨੂੰ ਨਜ਼ਰ ਤੋਂ ਬਚਾਉਣ ਵਾਸਤੇ
0: ਜੀ
1: ਮੂਹਰੇ ਉਹ ਚ ਇੱਕ ਜੁੱਤੀ ਟੰਗ ਲੈਂਦੇ ਆ, ਤੇ
0: ਦੁਸ਼ਮਣ ਦੇ
1: ਘਰ
0: ਦੰਦ
1: ਬਣਾ ਕੇ
0: ਖੱਟੇ
1: ਬਾਹਰ
0: ਕਰਨੇ ਚਾਹੁੰਦੇ
1: ਦੰਦ ਖੱਟੇ ਨਾਲ ਮਿਰਚਾਂ ਵੀ
0: ਜੀ ਜੀ
1: ਰੱਖੀਏ ਨਾਲ। ਫਿਰ ਤੁਸੀਂ ਦੇਖ ਲਓ ਜਿਹੜਾ ਸ਼ੀਸ਼ਾ ਟੁੱਟ ਜੇ
0: ਜੀ
1: ਉਹ ਬੜਾ ਮਾੜਾ ਸਮਝਿਆ ਜਾਂਦਾ ਹੈ ਕਿ ਬਈ ਆਹ ਤਾਂ ਯਾਰ ਬਾਹਲੀ
0: ਰੱਖਣ
1: ਐ
0: ਵਾਲੇ
1: ਹੋ
0: ਘਰ
1: ਗਿਆ,
0: ਦੇ ਵਿੱਚ ਜੀ ਬਿਲਕੁਲ ਹੈ।
1: ਇਹ ਰੱਖਣੀ ਨਹੀਂ ਚੀਜ਼। ਫਿਰ ਅੱਛਾ ਮੰਗਲਵਾਰ ਤੇ ਸ਼ਨੀਵਾਰ, ਇਹ ਬੜਾ ਕਈਆਂ ਨੇ ਰੱਖਿਆ ਹੁੰਦਾ ਕਿ ਅੱਜ ਮੰਗਲਵਾਰ ਹੈ ਜੀ, ਹਾ ਕੰਮ ਨਹੀਂ ਹੋਣੇ, ਅੱਜ
0: ਜੀ
1: ਸ਼ਨੀਵਾਰ ਹੈ ਜੀ,
0: ਜੀ
1: ਹੁਣ ਮਿੱਠੂ ਬਾਈ ਸ਼ਨੀਵਾਰ ਨੂੰ ਮਤਲਬ ਐਨ ਬਲੌਕ ਕਰਕੇ ਬੈਠਾ ਵੀ ਅਜੇ ਤੱਕ ਕੋਈ ਇਹੋ ਜਿਹਾ ਪ੍ਰੋਜੈਕਟ ਨਹੀਂ ਕਰਨਾ,
0: ਜੀ
1: ਤੇ ਉਹ ਸਾਡੇ ਹੋਰ ਸੱਜਣ ਆ ਉਹ ਕੋਈ ਵੀਰਵਾਰ ਲੈ ਕੇ ਬੈਠੇ ਆ, ਕੋਈ
0: ਜੀ
1: ਮੰਗਲਵਾਰ ਲੈ ਕੇ ਬੈਠੇ ਆ, ਕੋਈ ਐਤਵਾਰ, ਉਹ
0: ਬਿਲਕੁਲ
1: ਇਹ ਦਿਨਾਂ ਨੂੰ ਵੀ ਮਤਲਬ ਵੰਡੇ ਆ, ਤੇ ਫਿਰ
0: ਬਿਲਕੁਲ
1: ਗ੍ਰਹਿਣ ਨਾਲ ਤਾਂ ਚਲੋ ਜੁੜ ਗਈ ਹੈ, ਵਹਿਮ ਬੜੇ ਹੈਗੇ ਆ, ਤੇ ਇੱਕ ਆਮ ਆਪਾਂ ਸੁਣਦੇ ਹੁੰਦੇ ਹਾਂ
0: ਜੀ
1: ਬਈ ਇਹ ਕੰਮ ਤੂੰ ਇਸ ਵੇਲੇ ਨਾ ਕਰ, ਇਹ ਸਹੀ ਇਹ ਨਹੀਂ ਸਹੀ ਹੈਗਾ,
0: ਜੀ
1: ਹੁਣ ਉੱਲੂ ਬੋਲਿਆ ਤਾਂ ਐ ਹੋ ਗਿਆ, ਕਾਂ ਬੋਲਿਆ ਤਾਂ ਏਦਾਂ ਹੋਊ ਕਿ ਕੋਈ ਆਊ ਘਰੇ।
0: ਜੀ
1: ਤੋ ਅੱਜ ਕੱਲ ਕਾਂ ਕਿਹੜੇ ਬੋਲਦੇ ਆ, ਤੇ ਕਾਂ

0: ਆਪ ਭੱਜੇ ਫਿਰਦੇ ਆ ਡੰਡਿਆ
1: ਜੀ
0: ਉਹ ਕਹਿੰਦਾ ਵਟਸਐਪ ਦੇ ਉੱਤੇ ਹੈਲੋ ਆਏ ਕਰਕੇ ਬੰਦਾ ਬਿੱਲ ਮਾਰਦਾ ਬਸ ਵੀ
1: ਬੈਲ
0: ਆ ਗਏ ਭਾਈ
1: ਮਾਰਦਾ। ਉਹ ਮੈਨੂੰ ਉਹ ਵੀ ਚੇਤੇ
0: ਕੋਈ
1: ਆਉਂਦਾ
0: ਰੌਲਾ ਹੀ
1: ਸ਼ਮੀ ਜੀ ਛੋਟੇ ਹੁੰਦੇ ਆ ਨਾ, ਜਿੱਦਾਂ ਬਿੱਲੀਆਂ ਕਾਫੀ ਹੁੰਦੀਆਂ ਸੀ ਇੱਥੇ ਸਾਡੇ ਦੁਆਬੇ ਦੇ ਵਿੱਚ ਵੀ, ਹੁਣ ਵੀ
0: ਹਾਂਜੀ
1: ਹੋਣਗੀਆਂ, ਤੇ ਉਹ ਨਵੀਂ ਗੱਲ
0: ਜੀ
1: ਨਹੀਂ ਗੀ। ਤਾਂ ਉਹ ਨਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਿੱਲੀ ਰਾਸਤਾ ਕੱਟ ਜਾਊਗੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸੁਣਦੇ ਆਏ ਹਾਂ,
0: ਹਾਂਜੀ
1: ਜਾਂ ਜੁੱਤੀ ਸਿੱਟਣੀ ਪਹਿਲਾਂ ਟਪਾਉਣੀ ਜਾਂ ਕਿਸੇ ਉਡੀਕਣਾ ਪਾਈ, ਕੋਈ ਲੰਘ ਜਾਵੇ ਫਿਰ ਹੀ ਮੈਂ ਜਾਊਂਗਾ ਹੈ ਨਾ, ਫਿਰ ਲੰਘਦਾ ਵੀ ਉਹਦਾ ਬੁਰਾ ਹੋ ਜਾਵੇ ਮੇਰਾ ਨਾ
0: ਆਹੋ
1: ਹੋਵੇ ਨਾ ਜੀ।
0: ਗੱਡੀ
1: ਤੇ
0: ਰੋਕ ਕੇ ਮੈਂ ਲੋਕਾਂ ਨੂੰ ਦੇਖਿਆ, ਗੱਡੀ ਰੋਕ ਕੇ ਥੱਲੇ ਉਤਰਦੇ ਆ, ਫਿਰ ਉਹ ਚੱਪਲ ਕੱਢ ਕੇ ਉੱਥੇ 7 ਵਾਰੀ ਐ ਠਾ ਠਾ ਠਾ ਕਰਦੇ ਫਿਰ
1: ਬਿਲਕੁਲ
0: ਤੁਰਦੇ ਅੱਗੇ।
1: ਜੀ। ਤੇ ਉਹ ਨਾ ਬੀਬੀ ਸਾਡੇ ਕਹਿੰਦੇ ਹੁੰਦੇ ਸੀ, ਫਾਦਰ ਸਾਹਿਬ ਦੇ ਮਦਰ ਜਿਹੜੇ ਸੀਗੇ, ਕਿ ਉਹ ਇਹ ਨਾ ਮਾਰੋ ਇਹਨੂੰ, ਜੇ ਮਰ ਗਈ ਨਾ ਤਾਂ ਸੋਨੇ ਦੀ ਬਣਾ ਕੇ ਦੇਣੀ ਪਊਗੀ। ਹਾਂਜੀ ਇੱਦਾਂ
0: ਇਹ
1: ਵੀ
0: ਹੋ
1: ਕੁਛ
0: ਸਕਦਾ
1: ਸੁਣਦੇ
0: ਇਹਦੇ
1: ਹੁੰਦੇ
0: ਪਿੱਛੇ
1: ਸੀ।
0: ਚੰਗੀ ਹਾਂ ਬਿਲਕੁਲ ਚੰਗੀ ਭਾਵਨਾ ਇਹਦੇ ਪਿੱਛੇ ਆਪਾਂ
1: ਸੀਗੀ।
0: ਦੇਖ ਸਕਦੇ ਹਾਂ,
1: ਹਾਂਜੀ
0: ਕਿਉਂਕਿ ਜੋ ਵਿਜ਼ਨ ਆ, ਜੋ
1: ਜੀ
0: ਬਜ਼ੁਰਗਾਂ ਦਾ ਵਿਜ਼ਨ ਆ, ਉਹ ਐਂ ਹੁਣ ਮਤਲਬ ਥੋੜਾ ਜਿਹਾ ਡਰਾ ਕੇ ਵੀ ਰੱਖਣਾ ਵੀ ਸਾਰੀਆਂ ਚੀਜ਼ਾਂ ਹੀ ਮਾਰ ਕੇ ਸਿੱਟ ਦੋ,
1: ਹਾਂਜੀ
0: ਵੀ ਆ ਬਿੱਲੀਆਂ ਮਾਰ ਮਾਰ ਟੰਗ ਦੋ, ਉਹਦਾ ਵੀ ਕੋਈ ਫਾਇਦਾ ਨਹੀਂ। ਤੇ ਇਹ
1: ਬਿਲਕੁਲ
0: ਇਹ ਜ਼ਰੂਰੀ ਨਹੀਂ,
1: ਜੀ
0: ਬਿੱਲੀ ਜਿਹੜੀ ਆ ਉਹ ਮੰਨੀ ਜਾਂਦੀ ਆ ਕਿ ਸਾਡੇ ਘਰਾਂ ਦੇ ਵਿੱਚ ਜਾਂ ਕਿਸਾਨਾਂ ਦੀ
1: ਸਾਫ਼
0: ਸਾਥੀ
1: ਸਫਾਈ
0: ਹੈ ਭਾਈ,
1: ਕਰਦੇ ਸਾਥੀ ਹੈ ਜੀ।
0: ਉਹਦੀ ਉਹਦੀ ਫੂਡ ਚੇਨ ਦੇ ਵਿੱਚ ਚੂਹੇ ਆ, ਜਿਹੜੇ
1: ਬਿਲਕੁਲ ਹੈ,
0: ਰੋਡੈਂਟ ਆ ਉਹ ਖਾਂਦੀ ਆ,
1: ਬਿਲਕੁਲ ਹੈ ਜੀ।
0: ਤੇ ਉਹ ਪ੍ਰੋਡਕਟੀਵਿਟੀ ਨਾਲ ਜੁੜੀ ਹੋਈ ਆ। ਹੁਣ ਬਿੱਲੀ ਰਸਤਾ ਜਿਹੜੀ ਕੱਟ ਗਈ ਸਾਡੇ, ਦੇਖੋ ਧਰਤੀ ਗੋਲ ਆ,
1: ਜੀ
0: ਆਪਾਂ ਇਹ ਮੰਨ ਕੇ ਮੰਨਦੇ ਆ ਇੱਧਰ ਜਿਹੜਾ ਵਹਿਮ ਆ ਕਿ ਐ ਰਸਤਾ ਕੱਟ ਗਿਆ ਹੋ ਗਿਆ,
1: ਜੀ
0: ਉਹ ਕਈ ਦੇਸ਼ਾਂ ਚ ਜੇ ਬਿੱਲੀ ਮੱਥੇ ਲੱਗ ਜਾਏ ਉਹਨੂੰ ਬੜਾ ਚੰਗਾ ਸ਼ਗਨ
1: ਚੰਗਾ
0: ਮੰਨਿਆ ਜਾਂਦਾ,
1: ਸਮਝਦੇ ਨੇ
0: ਖਾਸ ਕਰਕੇ ਕਾਲੇ ਰੰਗ ਦੀ ਬਿੱਲੀ ਟੱਕਰ ਜੇ, ਉਹ ਕਹਿੰਦਾ ਲੈ ਵੀ ਅੱਜ ਤਾਂ ਹਨੇਰੀ ਆ ਗਈ ਪੂਰੀ, ਜਬਰਦਸਤ ਹੋ ਗਿਆ ਕੰਮ।
1: ਤੇ ਜੰਮੀ ਜੀ ਜਿਹਨਾਂ ਨੇ
0: ਹੁਣ
1: ਘਰਾਂ
0: ਤੁਸੀਂ
1: ਚ
0: ਦੇਖੋ,
1: ਰੱਖੀਆਂ ਹੋਈਆਂ ਨੇ ਉਹ ਕੀ ਕਰਨਗੇ, ਬਿੱਲੀ ਲੁਕੋ ਕੇ ਉੱਠਦੇ ਆ ਜੀ।
0: ਉਹਨੂੰ ਕਹਿੰਦੇ ਹੁਣ ਰਸਤਾ ਤੂੰ ਨਾ ਕੱਟੀ ਅਸੀਂ ਕੱਟਾਂਗੇ ਤੇਰਾ,
1: ਅਸੀਂ ਕੱਟਦੇ ਆ ਤੇਰਾ ਰਾਹ,
0: ਪਹਿਲਾਂ ਸਾਨੂੰ ਲੰਘ ਜਾਣ ਦੇ।
1: ਬਿਲਕੁਲ ਹੈ ਜੀ
0: ਕੀ ਪਤਾ ਡਰਦਿਆਂ ਨੇ ਅੰਦਰ ਰੱਖੀਏ
1: ਜੀ ਜੀ। ਨਹੀਂ ਅੰਧ ਵਿਸ਼ਵਾਸ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਨੇ। ਹੁਣ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜੀ, ਮਤਲਬ ਕਿ ਉੱਥੇ ਮੰਗਲਵਾਰ ਨੂੰ ਜਾਂ ਸ਼ਾਇਦ ਸੈਟਰਡੇ ਨੂੰ ਫਲਾਈਟ ਨਹੀਂ ਲੈਂਦੇ ਜੀ ਭਾਈ, ਉਹ ਤਾਂ ਟਟੈਨੀਅਮ ਜਾਂ ਹੋਰ ਸਾਰੇ ਇਸ ਤਰ੍ਹਾਂ ਦੀਆਂ ਧਾਤਾਂ ਦੀ ਵਜੋਂ, ਲੋਹੇ ਦੀ ਤਾਂ ਬਣੀ ਨਹੀਂ ਗੀ ਜੀ, ਉਹ ਜਹਾਜ਼ ਦੇ ਉੱਤੇ ਨਹੀਂ ਚੜ੍ਹਦੇ ਜੀ, ਅਸੀਂ ਨਹੀਂ ਚੜ੍ਹਨਾ ਜੀ।
0: ਹਾਂ ਬਿਲਕੁਲ ਜੀ, ਤੁਸੀਂ 13 ਨੰਬਰ ਦੇਖ ਲਓ,
1: 13 ਨੰਬਰ
0: ਉਹ ਕਈ ਵੈਸਟਰਨ ਕਲਚਰ ਚ ਉਹ ਕਹਿੰਦੇ ਵੀ 13 ਆਣ ਲੱਗੀ ਹੈ ਜੀ, ਪਤਾ ਨਹੀਂ ਕੱਲ ਲਈ ਕਹਿੰਦੇ, ਹੋ ਸਕਦਾ ਕਹਾਣੀ ਪਿੱਛੋਂ ਨਿਕਲਿਆ ਕੋਈ,
1: ਨਹੀਂ ਫਰਾਈਡੇ ਜੋੜ
0: ਕਿਸੇ
1: ਦਾ
0: ਦਾ
1: ਹੋਰ ਵੀ
0: ਕੋਈ,
1: ਫਿਰ ਗਹਿਰਾ ਸੰਬੰਧ ਬਣ ਜਾਂਦਾ, ਉੱਪਰੋਂ 13 ਤਰੀਕ ਹੋਵੇ ਤੇ ਫਰਾਈਡੇ ਵਾਲਾ ਦਿਨ ਉਹ ਚੰਗਾ ਨਹੀਂ ਮੰਨਦੇ ਜੀ,
0: ਉਹ ਤੇ ਜਮਾ ਹੀ ਐਂਡ ਹੋ ਗਿਆ ਜੀ ਕਹਿੰਦੇ ਦੇਖ ਲਓ
1: ਜੀ।
0: ਫਿਰ ਕਈ ਵੀ ਜਿਹੜੇ ਸਾਡੇ ਈਸਟ ਏਸ਼ੀਆ ਚ ਨੇ ਉਹ 4 ਨੂੰ ਮਾੜਾ ਮਾੜਾ ਸਮਝਦੇ ਆ, ਵੀ 4 ਜਿਹੜਾ ਨਾ ਜੀ ਉਹ 4 ਨੂੰ ਮਤਲਬ ਇਹ ਕਹਿੰਦਾ ਵੀ 4 ਮਤਲਬ ਡੈਥ ਹੀ ਸਮਝੋ,
1: ਇਹ ਉੱਪਰ ਨੂੰ ਦਿਖਾਉਂਦਾ ਕੁਝ,
0: ਉਹਨਾਂ ਦੇ
1: ਆਪਣੇ ਉੱਪਰ ਨੂੰ ਉਂਗਲਾਂ ਕਰਦਾ ਹੈ,
0: ਚੱਕ ਲੋ ਹੀ ਪਈ ਹੈ
1: ਜੀ।
0: ਹੁਣ ਤੁਸੀਂ ਇੱਕ ਆਪਾਂ ਸੋਚਣ ਵਾਲੀ ਗੱਲ ਹੈ ਨਾ ਵੀ ਜਿਹੜੀ ਚੀਜ਼ ਇੱਕ ਦੇਸ਼ ਚ ਲੱਕੀ ਆ ਉਹ ਦੂਜੇ ਦੇਸ਼ ਚ ਅਨਲੱਕੀ ਕਿਵੇਂ ਹੋ ਗਈ,
1: ਕਿਵੇਂ ਹੋ ਗਈ
0: ਬਿਨਾ ਆਪਣੀ ਕੋਈ ਜੂਨ ਬਦਲੇ ਹੋਏ, ਬਿੱਲੀ ਇੱਕ ਪਾਸੇ ਅਨਲੱਕੀ ਇੱਕ ਪਾਸੇ ਬਾਹਲੀ ਲੱਕੀ ਹੋਈ ਪਈ ਹੈ, ਆਪਾਂ ਹੁਣ ਇਹ ਤਾਂ ਫਿਰ ਆਪਣੇ ਭਾਵਨਾ ਹੀ ਹੋ ਗਈ ਨਾ, ਮਨ ਦੀ ਭਾਵਨਾ ਹੈ, ਸਾਈਕੋਲੋਜੀ ਹੈ, ਕਿਤੇ ਅਸੀਂ ਵਹਿਮ ਮੰਨ ਕਿਉਂ ਰਹੇ ਹਾਂ।
1: ਬਿਲਕੁਲ,
0: ਤੋ ਹੁਣ ਬੰਦੇ ਮੰਨ ਲਓ 3 ਜਣੇ, ਬੰਦਾ ਘਰੇ ਨਿਕਲਿਆ ਸਵੇਰੇ 8 ਵਜੇ, ਉਹਨੂੰ 3 ਬੰਦੇ ਮਿਲੇ ਹੱਥ ਮਿਲਾਏ ਹੈਲੋ ਆਏ ਹੋਈ ਰਾਹ ਚ, ਅੱਗੇ ਕੋਈ ਚੌਥਾ ਬੰਦਾ ਜਦੋਂ ਮਿਲਿਆ ਓਏ, ਜਦੋਂ ਉਹਨੇ ਓਏ ਕਿਹਾ ਤੇ ਉਹਨੇ ਅੰਤ ਮਨ ਸੋਚ ਲਿਆ ਅੱਜ ਕੰਮ ਨੀ ਬਣਨਾ ਵੀ
1: ਜੀ,
0: ਵੀ ਇਹ ਤਾਂ ਮੈਨੂੰ ਇਹਨੇ ਉਹ
1: ਪਿੱਛੋਂ
0: ਕਹਿਤਾ,
1: ਆਵਾਜ਼ ਮਾਰਤੀ ਹੈ,
0: ਪਿੱਛੋਂ ਆਵਾਜ਼ ਮਾਰਤੀ ਜਾਂ ਕੁਛ ਇਹੋ ਜਿਹਾ, ਬਈ ਇਹ ਹੁਣ ਮੈਂ ਆ ਜਿਹੜਾ ਮੈਂ ਚੰਗਾ ਭਲਾ ਤੁਰਿਆ ਸੀ
1: ਜੀ,
0: ਇਹਨੇ ਇਹੋ ਜਿਹਾ, ਹੁਣ ਮੈਂ ਘਰੋਂ ਨਿਕਲਿਆ ਜੀ, ਬਾਹਰ ਭਰੀ ਹੋਈ ਗੱਡੀ ਮਿਲ ਗਈ ਮੈਨੂੰ, ਪਟੇ ਭਰੇ ਆ, ਉਹਨੇ ਕੁਛ ਹੈਗਾ ਲੈ ਬਈ ਆ ਭਰਿਆ ਜਿਹੜਾ ਮਿਲ ਗਿਆ ਅੱਜ ਕਮਾਲ ਆ
1: ਜੀ,
0: ਤੇ ਜੇ ਖਾਲੀ ਟੱਕਰ ਜੇ ਕਹਿਣਾ ਵੀ ਅੱਜ ਕੰਮ ਨੀ ਬਣਨਾ ਵੀ, ਖਾਲੀ ਰੇੜਾ ਮਥੇ ਲੱਗ ਗਿਆ। ਪਹਿਲਾਂ ਤੁਸੀਂ ਦੇਖੋ
1: ਕੰਮ
0: ਜਦੋਂ
1: ਕਰ
0: ਘਰੋਂ
1: ਕਰਨ ਜਾਣਾ
0: ਨਿਕਲਦਾ
1: ਤਾਂ ਸ਼ਮੀ ਜੀ ਦਹੀਂ ਖਲਾਣਾ ਵਿੱਚ
0: ਹਾਂਜੀ,
1: ਮਿੱਠਾ ਪਾ ਕੇ ਉਹ ਚੰਗਾ ਸਮਝਿਆ ਸ਼ਗਨ ਮੰਨਿਆ ਜਾਂਦਾ ਜੀ,
0: ਉਹ ਦਹੀਂ ਬਿਲਕੁਲ ਜੀ ਖਾਣ ਪੀਣ ਵਾਲਾ ਤਾਂ ਚਲੋ ਹੈਗਾ ਹੀ ਆ। ਤੁਸੀਂ ਦੇਖੋ ਵੀ ਗੇਟ ਮੈਨੂੰ ਯਾਦ ਆ ਜਦੋਂ ਆਪਣੇ ਦਾਦਕੇ ਘਰੋਂ ਹੀ ਜਾਣਾ, ਬਾਪੂ ਜੀ ਨੇ ਨਿਕਲਦਾ ਬਾਹਰ ਬੈਗ ਬੁਗ ਇਕੱਠੇ ਕਿਤੇ ਟੱਬਰ ਜਾਣ ਲੱਗਿਆ, ਜਿਹੜੀ ਦਾਦੀ ਆ ਨਾ ਉਹ ਗੇਟ ਦੇ ਵਿੱਚ ਗੜਬੀ ਰੱਖ ਦਿੰਦੀ ਪਾਣੀ ਦੀ ਭਰ ਕੇ,
1: ਅੱਛਾ ਜੀ,
0: ਬਈ ਜਿਹੜਾ ਹੁਣ ਜਿਹੜਾ ਬੰਦਾ ਕਹਿੰਦਾ ਬਾਪੂ ਜੀ ਆਪਾਂ ਵੀ ਇਹਦੇ ਸਿੱਕਾ ਸੁੱਕਾ, ਉਹ ਵੀ ਸਿੱਕਾ ਵਿੱਚ ਪਾਉਣਾ ਉਹ ਚ,
1: ਅੱਛਾ ਜੀ,
0: ਫਿਰ ਉਹ ਕਹਿੰਦੇ ਵੀ ਹੁਣ ਚੰਗਾ ਸ਼ਗਨ ਹੋ ਗਿਆ ਹੁਣ ਜਾਓ
1: ਜੀ।
0: ਇਹ ਉਹਨਾਂ ਦੇ ਮਤਲਬ ਕਹਿ ਲਓ ਵੀ
1: ਮਨ
0: ਆਪਣੀ
1: ਦੀ
0: ਮਾਨਤਾ,
1: ਤਸੱਲੀ
0: ਆਪਣਾ
1: ਸੀ।
0: ਕੋਈ ਮਨ ਦੀ ਤਸੱਲੀ ਸੀ ਵੀ ਹੁਣ ਠੀਕ ਆ, ਮਤਲਬ
1: ਜੀ
0: ਖਾਲੀ ਭਾਂਡਾ ਨਹੀਂ ਰੱਖਣਾ ਬਾਹਰ ਜਾਣ ਲੱਗੇ ਬੰਦੇ ਦੇ ਰਾਹ ਚੋਂ ਟੱਕਰਨਾ ਨਹੀਂ ਚਾਹੀਦਾ ਖਾਲੀ ਭਾਂਡਾ, ਇਹ
1: ਜੀ
0: ਭਰਿਆ ਹੀ ਚਾਹੀਦਾ।
1: ਭਰਿਆ ਚਾਹੀਦਾ
0: ਇਹ ਮਾਨਤਾਵਾਂ ਨੇ,
1: ਜੀ
0: ਇਹੋ ਜਿਹੀਆਂ ਮਾਨਤਾਵਾਂ ਨੂੰ ਇਹ ਟ੍ਰੈਡੀਸ਼ਨ ਬਣ ਗਿਆ। ਚਲੋ ਪਹਿਲੀ ਵਾਰ ਕਿਸੇ ਨੇ ਐਂ ਕਰਿਆ ਹੋਊਗਾ, ਫਿਰ ਉਹਦੇ ਅਗਲੀ ਪੀੜ੍ਹੀ ਅਗਲੀ ਪੀੜ੍ਹੀ, ਬਸ ਪੀੜ੍ਹੀ ਦਰ
1: ਜੀ
0: ਪੀੜ੍ਹੀ ਤੁਰ ਪਿਆ ਕੰਮ।
1: ਬਿਲਕੁਲ ਹੈ ਜੀ।
0: ਇਹ ਜਿਹੜੀ ਜਿਹੜੀ ਇਸਟੈਬਲਿਸ਼ਡ ਹੋ ਜਾਂਦਾ ਫਿਰ ਉਹ ਵਹਿਮ ਜਿਹੜਾ ਨਾ, ਉਹ
1: ਜੀ
0: ਕਈ ਵਾਰੀ ਉਹ ਕਲਚਰਲ ਰੀਤੀ ਰਿਵਾਜ ਦੀ ਸ਼ਕਲ ਵੀ ਲੈ ਲੈਂਦਾ ਕਿ
1: ਲੈ
0: ਹੁਣ
1: ਲੈਂਦਾ
0: ਸਾਡੀ ਇਹ ਤਾਂ ਰਸਮ ਹੈ ਭਾਈ, ਇਹ ਤਾਂ ਹੁਣ
1: ਬਿਲਕੁਲ
0: ਇਹ ਤਾਂ ਰਸਮ ਹੈ, ਪੂਰੀ ਕਰਨੀ ਪੈਣੀ ਹੈ
1: ਪੈਣੀ ਹੈ ਜੀ।
0: ਜੀ
1: ਤੇ ਸੈਣੀ ਸਾਹਿਬ ਜੁੜੇ ਨੇ, ਵੈਸੇ ਹੱਲ ਸੈਣੀ ਸਾਹਿਬ ਦਾ ਕਰ ਦਿੱਤਾ ਔਜਲਾ ਸਾਹਿਬ ਨੇ ਅਮਰੀਕਾ ਤੋਂ, ਕਹਿੰਦੇ ਰਾਜਨ ਜੀ
0: ਅੱਛਾ ਜੀ,
1: ਦੂਜੀ ਹਰਿਆਣਵੀ ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਕਹਿੰਦੇ ਜੀ। ਹਾਂਜੀ, ਤੇ
0: ਵਾਹ
1: ਆਪਣੇ
0: ਜੀ ਵਾਹ,
1: ਆਪਣੇ ਨਾਲ ਜੁੜ ਵੀ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਬੱਲੇ ਬੱਲੇ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
2: ਚੰਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
2: ਭਾਰਤ ਸਾਹਿਬ ਪਹਿਲਾਂ ਇਹਨੂੰ ਮਾੜਾ ਜਿਹਾ ਸੈੱਟ ਕਰੋ, ਆਵਾਜ਼ ਮੁੜ ਕੇ ਬਹੁਤੀ ਜ਼ਿਆਦਾ।
1: ਇੱਧਰੋਂ ਵਾਪਸ ਆਉਂਦੀ ਹੈ ਜੀ। ਅੱਛਾ ਜੀ,
0: ਮਿੱਤਰਾਂ ਦੀ ਆਵਾਜ਼
2: ਗੂੰਜ ਰਹੀ ਹੈ। ਹਾਂਜੀ
1: ਹੁਣ ਦੇਖੋ ਜੀ,
2: ਚਲੋ ਹੁਣ ਵੀ ਬੋਲ ਕੇ ਦੇਖ ਲੈਨੇ ਆ, ਹੁਣ ਸੈੱਟ ਆ,
1: ਬਸ ਵਹਿਮ ਹੀ ਕੱਢਣਾ ਸੀ।
2: ਕਹਿਣਾ ਮੈਂ ਕੀਤਾ ਕੁਛ ਨਹੀਂ, ਬਸ ਵਹਿਮ ਆਹੀ ਦੱਸਿਆ ਜੀ ਆ
1: ਜੀ।
2: ਗੱਲ ਇੱਦਾਂ ਹੈਗੀ ਜੀ ਕਿ ਸਾਡੀ ਜਿਹੜੀ ਹੈਗੀ ਆ ਪਰਵਰਿਸ਼ ਉਹ ਹੁੰਦੀ ਇਸ ਤਰੀਕੇ ਦੇ ਨਾਲ ਹੈਗੀ ਆ ਜੀ, ਜਿਸ ਸਮਾਜ ਚ ਅਸੀਂ ਰਹਿੰਦੇ ਹਾਂ ਜੀ ਉਹਦਾ ਅਸਰ ਤਾਂ ਬੰਦੇ ਤੇ ਪੈਂਦਾ ਹੀ ਆ ਜੀ।
1: ਬਿਲਕੁਲ ਹੈ ਜੀ।
2: ਪਰ ਕੁਛ ਇੱਕ ਮਨੁੱਖ ਹੁੰਦੇ ਆ ਉਹ ਆਪਣੀ ਵੱਖਰੀ ਬਿਰਤੀ ਦੇ ਹੁੰਦੇ ਆ, ਜਿੱਦਾਂ ਜੀ ਕਹਿੰਦੇ ਵੀ ਕਫਨ ਖਰੀਦਣਾ ਹੋਵੇ ਤੇ 6 ਮੀਟਰ ਦੇ ਦੇ, ਹੈ ਜੀ 2 ਮੀਟਰ ਦੇ ਦੇ, ਹਾਂਜੀ ਉਹ ਚ ਪੌਣ ਪਾ ਦੇਣੀ ਜੀ, ਜਿੱਥੇ ਸਗਨ ਕਰਨਾ ਉੱਥੇ ਸਵਾਇਆ ਕਰ ਦੇਣਾ,
1: ਸਵਾ ਕਰ ਦੇਣਾ,
2: ਹਾਂਜੀ
0: ਕਿਆ ਬਾਤ ਹੈ।
2: ਸੋ ਤੇ ਕੁਦਰਤ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਇਸ ਕਰਕੇ ਮਤਲਬ ਉੱਤੇ ਉੱਠਣ ਵਾਸਤੇ ਮਜਬੂਰ ਕਰ ਦਿੱਤਾ ਕਿ ਮੇਰਾ ਜਨਮ ਹੀ ਜਿਹੜਾ ਆ 7 ਜੂਨ 1968 ਦੀ ਸ਼ਾਮ 6:45 ਹੋਇਆ, ਪੌਣ ਤਾਂ ਉਦੋਂ ਹੀ ਪੈ ਗਈ ਜਦੋਂ ਮੈਂ ਜੰਮਿਆ।
1: ਬੱਲੇ ਜੀ ਜੀ,
2: ਫੇਰ ਤਾਂ ਸਗਣੀ ਹੋ ਗਈ ਜੀ, ਪੌਣ ਤੇ ਆ ਗਏ ਅਸੀਂ ਦੁਨੀਆਂ ਤੇ। ਬਾਕੀ ਤੇ ਜਿਹੜਾ ਹੈਗਾ ਆ ਕੰਮ ਚੱਲ ਪਿਆ। ਉਸ ਤੋਂ ਬਾਅਦ ਜਦੋਂ ਛੋਟੇ ਹੁੰਦਿਆਂ ਤੋਂ ਕੀ ਦੇਖਦੇ ਹੈਗੇ ਅਸੀਂ, ਨਿੱਕੇ ਨਿੱਕੇ ਵਿਚਾਰ ਜਿਹੜੇ ਕੀਤੇ ਜਾਂਦੇ ਹੈਗੇ ਆ ਜੀ,
1: ਜੀ
2: ਛੋਟੇ ਛੋਟੀਆਂ ਗੱਲਾਂ, ਦੀਵਾਲੀ ਤੇ ਘਰਦਿਆਂ ਨੇ ਕਹਿਣਾ ਹੈਗਾ ਦੇਖੀ ਤੇਰੇ ਕੋਈ ਵਾਲ ਨਾ ਕੱਟ ਲੈ
1: ਜੀ,
2: ਹੈ ਜੀ
1: ਜਾਂ ਦਰਵਾਜ਼ੇ ਖੋਲ ਦੋ ਸਾਰੇ, ਅੱਜ ਲਕਸ਼ਮੀ ਨੇ ਆਉਣਾ ਜੀ,
2: ਅੱਜ ਲਕਸ਼ਮੀ ਨੇ ਆਉਣਾ ਹੈਗਾ,
1: ਲਾਈਟਾਂ ਨਹੀਂ ਬੰਦ
2: ਕਰਨੀਆਂ ਹੈਗਾ ਯਾਰ, ਉਹ ਸਾਰਾ ਉਹ ਜਿਹੜਾ ਹੈਗਾ ਉਹ ਸਾਡੀ ਪਰਵਰਿਸ਼ ਦਾ ਹਿੱਸਾ ਹੀ ਰਹੇ ਜੀ।
1: ਬਿਲਕੁਲ ਹੈ ਜੀ।
2: ਉਹ ਮਤਲਬ ਹੁਣ ਜਿਸ ਏਜ ਦੇ ਵਿੱਚ ਅਸੀਂ ਆ ਗਏ ਹੈਗੇ ਆ ਨਾ ਜੀ, ਬਾਹਰ ਤੁਰੇ ਜਾਂਦੇ ਸਾਡੀ ਕੋਈ ਪੈਰਾਂ ਦੀ ਮਿੱਟੀ ਨਾ ਚੱਕ ਲੈ, ਉਹ ਪਤਾ ਨੀ ਮਿੱਟੀ ਚੱਕ ਕੇ ਕੀ ਕਰ ਲੂਗਾ ਜੀ, ਸਾਨੂੰ ਕੀ ਹੋ ਜਾਊਗਾ, ਮੈਨੂੰ ਇਹ ਨੀ ਸਮਝ ਆਇਆ
1: ਜੀ।
2: ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜੀ, ਉਹਦੇ ਹਿਸਾਬ ਨਾਲ ਕੁਝ ਘਰੋਂ ਨਿਕਲਿਆ ਨਾਲ ਫਲਾਨਾ ਮੱਥੇ ਲੱਗ ਗਿਆ, ਹਾਂਜੀ ਤੇ ਉਹ ਜੇ ਨਾ ਵੀ ਚਾਹੁੰਦੇ ਹੋਏ, ਮੇਰਾ ਤਾਂ ਕਈ ਵਾਰੀ ਮਾਤਾ ਜੀ ਨਾਲ ਤਕਰਾਰ ਵੀ ਇਸੇ ਗੱਲੋਂ ਹੋਣਾ, ਉਹਨਾਂ ਗੱਲ ਚੱਲ ਅੰਦਰ ਮੁੜ ਕੇ, ਚੱਲ ਅੰਦਰ ਮੁੜ ਕੇ, ਦੋ ਦਾਣੇ ਖੰਡ ਦੇ ਮੂੰਹ ਚ ਪਾ ਲਾ ਫੇਰ ਚੱਲ ਜਾ, ਹੈ ਜੀ ਦੋ ਦਾਣੇ ਖੰਡ ਦੇ ਮੂੰਹ ਚ ਪਾਉਣ ਨਾਲ ਪਤਾ ਨੀ ਕੀ ਬਦਲ ਗਿਆ ਇਹ ਨੀ ਪਤਾ, ਪਰ ਹਾਂਜੀ ਇਹ ਆ ਕਿ ਜੇ ਮੈਂ ਨਾ ਦੋ ਦਾਣੇ ਖੰਡ ਦੇ ਮੂੰਹ ਚ ਪਾਉਂਦਾ ਤੇ ਘਰ ਚ ਕਲੇਸ਼ ਤਾਂ ਹੋ ਹੀ ਜਾਣਾ ਸੀ,
1: ਹੋ ਜਾਣਾ ਸੀ,
2: ਉਹ ਹੋ ਜਾਣਾ ਸੀ, ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਕਹਿ ਲਓ ਤੁਸੀਂ ਤੇ ਸਾਡੀ ਪਰਵਰਿਸ਼ ਵਿੱਚ ਮਿਲੀਆਂ।
1: ਬਿਲਕੁਲ
2: ਹੁਣ ਸਾਡੇ ਐਜੂਕੇਟ ਹੋਣ ਦੇ ਨਾਲ ਜਿਹੜਾ ਆ ਕਿ ਸਾਨੂੰ ਹੋਣਾ ਕੀ ਚਾਹੀਦਾ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਥੇ ਇਹਨੂੰ ਸਟਾਪ ਕਰ ਦਈਏ ਤੇ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਵਾਈਜ਼ ਮੈਨ ਦੀ ਬਣ ਜਾਏ ਜੀ, ਵੀ ਉਹ ਸਿਆਣੀ ਬਣ ਜਾਏ
1: ਜੀ,
2: ਉਹਨੂੰ ਨਾ ਅਸੀਂ ਇਹਨਾਂ ਭਰਮਾਂ ਦੇ ਵਿੱਚ ਉਲਝਾਈਏ
1: ਜੀ,
2: ਸੋ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਸਿਆਣੇ ਕਰ ਲਈਏ ਜੀ
1: ਜੀ।
2: ਬਾਕੀ ਜਿਹੜਾ ਹੈਗਾ ਆ ਜੀ, ਹੁਣ ਸ਼ਮੀ ਜੀ ਨੇ ਸਾਰਾ ਦੱਸ ਦਿੱਤਾ ਆ ਵੀ ਮੰਗਲ ਵੀਰ ਸ਼ਨਿਚਰ ਹੈ ਜੀ, ਜਿੱਦਾਂ ਜਿੱਦਾਂ ਦਿਲ ਕਰਦਾ ਓਦਾਂ ਓਦਾਂ ਮਨਾਈ ਜਾਂਦੇ ਵੀ ਕਿਹੜਾ ਸੂਰਜ ਨਵਾਂ ਚੜ੍ਹਦਾ ਆ ਤੇ ਕੀ ਹੁੰਦਾ ਹੈਗਾ ਆ ਜੀ।
1: ਬਿਲਕੁਲ ਆ ਜੀ,
2: ਦੇਖੋ ਆਸਾ ਜੀ ਦੀ ਵਾਰ ਹੈਗੀ ਆ ਉਹ ਸਾਰੀ ਇਸੇ ਚੀਜ਼ ਦੇ ਉੱਤੇ ਹੀ ਹੈਗੀ ਆ ਜੀ। ਗੁਰਬਾਣੀ ਨੇ ਤਾਂ ਬੜਾ ਸਪਸ਼ਟ ਸਾਰੇ ਭਰਮ ਦਾ ਖੰਡਨ ਕੀਤਾ, ਪਰ ਮੈਂ ਬੜਾ ਹੈਰਾਨ ਹੁੰਦਾ ਹੈਗਾ ਆ ਕਿ ਜਿਹੜੇ ਬੰਦੇ ਜਿਹੜੇ ਆ ਧਰਮ ਦੇ ਰਾਖੇ ਹੈਗੇ ਆ ਜੀ, ਗੁਰੂ ਘਰ ਦੇ ਵਜ਼ੀਰ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ, ਜਦੋਂ ਉਹਨਾਂ ਨੂੰ ਮੈਂ ਭਰਮ ਚ ਪਿਆ ਕਿਸੇ ਚ ਦੇਖਦਾ ਹੈਗਾ, ਵਹਿਮਾਂ ਭਰਮਾਂ ਚ ਦੇਖਦਾ ਆ, ਤੇ ਮੈਂ ਬੜਾ ਹੈਰਾਨ ਹੁੰਦਾ ਆ। ਮੈਂ ਕਿਹਾ ਦੇਖੋ ਵੀ ਏਡਾ ਵੱਡਾ ਜਿਹੜਾ ਸਿਧਾਂਤ ਤੁਹਾਡੇ ਕੋਲ ਆ ਹਾਂਜੀ, ਨਹੀਂ ਨਹੀਂ ਤਾਂ ਭਾਰਤ ਸਾਹਿਬ ਜਿਹੜਾ ਹੈਗਾ ਆ ਇਹ ਹੁੰਦਾ ਸੀ ਸੂਤਕ ਆ ਜੀ, ਕਿਸੇ ਦੇ ਘਰ ਜਿਹੜਾ ਆ ਜੇ ਬੱਚਾ ਜੰਮ ਪਿਆ ਤਾਂ ਸੂਤਕ ਹੈਗਾ ਜੀ, ਕਿਸੇ ਦੇ ਘਰ ਮਰਗ ਹੋ ਗਈ ਜੀ ਤਾਂ ਸੂਤਕ ਚੱਲ ਪਿਆ ਜੀ ਹਾਂਜੀ। ਉਹ ਬੜੀਆਂ ਚੀਜ਼ਾਂ ਵਿਚਾਰ ਕਰਦੇ ਸੀ, ਏਡੇ ਭਰਮਾਂ ਚ ਪੈਂਦੇ ਸੀ ਜੀ।
1: ਬਿਲਕੁਲ,
2: ਉਹ ਗੁਰਬਾਣੀ ਨੇ ਸਾਡਾ ਮਾਰਗ ਦਰਸ਼ਨ ਕੀਤਾ ਤੇ ਆਪਾਂ ਥੋੜੇ ਸਿਆਣੇ ਹੋਏ
1: ਜੀ,
2: ਥੋੜੇ ਉੱਠੇ ਜੀ, ਇਹਨਾਂ ਚੀਜ਼ਾਂ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਸੋਸਾਇਟੀ ਦੇ ਵਿੱਚ ਇਹ ਭਰਮ ਜਾਲ ਇੰਨਾ ਕੁ ਚੱਲਿਆ ਹੈਗਾ, ਜਿਹੜਾ ਪਿੱਛੋਂ ਹੀ ਟਰੈਵਲ ਕਰਦਾ ਆ ਰਿਹਾ ਉਹਨੂੰ ਮਤਲਬ ਤੋੜਨਾ ਜਿਹੜਾ ਹੈਗਾ ਇਸ ਭਰਮ ਜਾਲ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ
1: ਜੀ। ਜੀ
2: ਤੁਸੀਂ ਦੇਖੋ ਫਿਰ ਦੂਜਾ ਭਰਮ ਸਾਹਿਬ ਇਹਦੇ ਵਿੱਚ ਨਾ, ਮੈਂ ਸ਼ਮੀ ਜੀ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ ਤੇ, ਅਸੀਂ ਲੋਕ ਗੱਲਾਂ ਬਹੁਤ ਕਰਦੇ ਹੈਗੇ ਆ ਅੰਦਰੋਂ ਅਸੀਂ ਖੋਖਲੇ ਆ,
1: ਖੋਖਲੇ ਆ ਬਿਲਕੁਲ ਆ ਜੀ ਬਿਲਕੁਲ ਦੋਸਤ।
2: ਸਿਧਾਂਤ ਅਸੀਂ ਨਾ
1: ਜੀ
2: ਹਾਂਜੀ ਅਸੀਂ ਮਤਲਬ ਲੋਕਾਂ ਨੂੰ ਬੜੇ ਸਿਆਣੇ ਬਣ ਬਣ ਕੇ ਦੱਸਾਂਗੇ, ਪਰ ਅਸਲ ਦੇ ਵਿੱਚ ਜਿਹੜਾ ਹੈਗਾ, ਮੈਂ ਸ਼ਮੀ ਜੀ ਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਨੂੰਹ ਦਾ ਭੂਤ ਕੱਢਦੇ ਪਏ ਸੀ
1: ਜੀ,
2: ਤੇ ਉਹਦੇ ਉਹ ਤੇ ਉਹਨੂੰ ਬੇਚਾਰੀ ਨੂੰ ਚਿਮਟੇ ਮਾਰੀ ਗਏ, ਪਾਣੀ ਪਿਲਾਈ ਗਏ ਕਿਤੇ, ਉਹ ਅਨਕੋਨਸ਼ੀਅਸ ਹੋ ਗਈ। ਇਨ ਦਾ ਮੇਨ ਟਾਈਮ ਦਿੱਲੀ ਉਹਦੇ ਪੇਕੇ ਸੀਗੇ, ਉਹ ਕਿਤੇ ਅਚਨਚੇਤ ਉੱਤੋਂ ਆ ਗਏ ਜੀ, ਉਹਨਾਂ ਨੇ ਚੱਕਿਆ ਵੀ ਹਾਂ ਜੀ ਇਹ ਤਾਂ ਕਰੋਲਟੀ ਹੈਗੀ, ਉਹਨਾਂ ਨੇ 498 ਦਾ ਪਰਚਾ ਦਰਜ ਕਰਾਤਾ ਜੀ। ਹੁਣ ਅੱਛਾ ਉਹ ਜਿਹੜਾ ਬਾਬਾ ਸੀਗਾ ਜਿਹੜਾ ਲਿਆਂਦਾ ਤਾਂਤਰਿਕ ਉਹ ਵੀ ਮੁਲਜ਼ਮ ਸੀਗਾ ਜੀ। ਹੁਣ ਸਵਾਲ ਤਾਂ ਇਹ ਹੈਗਾ ਆ, ਔਰ ਉਸ ਘਰ ਦੇ ਵਿੱਚ ਜਿਹੜਾ ਆ ਬੰਦੇ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ, ਮੁਲਜ਼ਮ ਇੱਕ ਜਿਹੜਾ ਆ ਨਾ ਜੀ, ਉਹ ਇੱਕ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਸੀ ਤੇ ਉਹਨੇ ਇੱਕ ਕਿਤਾਬ ਲਿਖੀ ਸੀ ਇਹਨਾਂ ਚੀਜ਼ਾਂ ਤੇ ਵਹਿਮਾਂ ਭਰਮਾਂ ਤੇ।
1: ਬਿਲਕੁਲ ਆ ਜੀ,
2: ਉਹ ਮੈਨੂੰ ਕਹੇ ਮੇਰੇ ਡਿਫੈਂਸ ਦੇ ਵਿੱਚ ਮੇਰੀ ਕਿਤਾਬ ਦਿਓ ਵੀ ਮੈਂ ਤਾਂ ਇੱਦਾਂ ਕਰਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨੀ। ਮੈਂ ਕਿਹਾ ਤੂੰ ਮੰਨਦਾ ਨੀ, ਤੂੰ ਲੋਕਾਂ ਦਰਦ, ਉਹ ਕਹਿੰਦੇ ਨੀ ਹੈਗੇ ਜੀ ਮੁੱਲਾ ਤੇ ਮਸਾਲ ਜੀ ਦੋਵਾਂ ਦਾ ਇੱਕੋ ਚਿੱਤ, ਲੋਕਾਂ ਦਰਦ ਖਾਵਣੇ ਤੇ ਆਪ ਹਨੇਰੇ ਵਿੱਚ
1: ਵਿੱਚ ਜੀ। ਹਾਂਜੀ ਕੀ ਬਾਤ ਹੈ ਜੀ,
2: ਉਹ ਜਿਹੜੇ ਲੋਕ ਜਿਹੜੇ ਹੈਗੇ ਉਹ ਜਿਹੜਾ ਮਸਾਲ ਲੈ ਕੇ ਅੱਗੇ ਤੁਰਿਆ ਆ ਹੁੰਦਾ ਆ, ਉਹ ਲੋਕਾਂ ਨੂੰ ਤਾਂ ਰਸਤਾ ਦਿਖਾਉਂਦਾ ਹੁੰਦਾ ਤੇ ਆਪ ਹਨੇਰੇ ਚ ਤੁਰਿਆ ਹੁੰਦਾ ਆ, ਉਹ ਆਪਣਾ ਹਨੇਰਾ ਹੀ ਹੁੰਦਾ ਉਹਦੇ।
1: ਬਿਲਕੁਲ ਹੈ ਜੀ,
2: ਤੋ ਏਦਾਂ ਹੀ ਸਾਡੀ ਸੋਸਾਇਟੀ ਦਾ ਹਾਲ ਆ। ਮੈਂ ਉਹਨੂੰ ਕਿਹਾ ਵੀ ਤੈਨੂੰ ਫਿਰ ਜਿਹੜਾ ਹੈਗਾ ਯਾਰ ਤੂੰ, ਮੈਂ ਤੇਰੀ ਗੱਲ ਨਾਲ ਸਹਿਮਤ ਤਾਂ ਹੋ ਜਾਂਦਾ ਆ ਵੀ ਮੈਂ ਕੋਰਟ ਦੇ ਵਿੱਚ ਤੇਰੀ ਕਿਤਾਬ ਦੇ ਦਿੰਦਾ ਆ, ਪਰ ਮੈਨੂੰ ਇਹ ਦੱਸ ਵੀ ਜਦੋਂ ਤੇਰੇ ਘਰ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਤੇ ਤੈਨੂੰ ਸ਼ਰਮ ਨਹੀਂ ਆਈ?
1: ਬਿਲਕੁਲ
2: ਹਾਂਜੀ, ਵੀ ਲੋਕਾਂ ਨੂੰ ਤੂੰ ਜਗਾਉਣ ਤੇ ਲਿਆ ਹੈਗਾ ਆ ਤੇ ਘਰ ਚ ਤੇਰੇ ਹਨੇਰਾ ਪਸ ਰਿਹਾ ਆ ਜੀ
1: ਜੀ।
2: ਇਸ ਕਰਕੇ ਜਿਹੜਾ ਆ ਜੇ ਅਸੀਂ ਐਜੂਕੇਟਡ ਹੈਗੇ ਆ ਜਾਂ ਐਜੂਕੇਸ਼ਨ ਹੈਗੀ ਆ ਆਪਾਂ ਮਤਲਬ ਅਟੇਨ ਕੀਤੀ ਆ, ਸਾਨੂੰ ਥੋੜਾ ਜਿਹਾ ਜਿਹੜਾ ਆ ਰੈਸ਼ਨਲਿਸਟ ਹੋਣਾ ਚਾਹੀਦਾ ਹੈਗਾ, ਥੋੜਾ ਜਿਹਾ ਆਪਾਂ ਸਿਆਣੇ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ, ਹੋਰ ਕੁਛ ਨਹੀਂ ਕਰ ਸਕਦੇ ਨਾ। ਹੁਣ ਅਸੀਂ ਨੀ, ਅਸੀਂ ਪੱਕ ਗਏ ਹੈਗੇ ਆ ਜੀ, ਸਾਨੂੰ ਤਾਂ ਜਿੰਨੇ ਕੁ ਜਿਹੜੇ ਵਹਿਮ ਭਰਮ ਜਿਹੜੇ ਹੈਗੇ ਸਾਡੇ ਨਾਲ ਹੀ ਜਾਣੇ ਹੈਗੇ ਜੀ, ਜਿਹੜੇ ਕੋਸ਼ਿਸ਼ ਕਰਦੇ ਹੈਗੇ ਆ ਜੀ ਵੀ ਹਾਂ ਜੀ ਇਹਨਾਂ ਨੂੰ ਇਹਨੂੰ ਅਸੀਂ ਡਿਲੀਊਟ ਤਾਂ ਕਰ ਸਕਦੇ ਹੈਗੇ ਆ, ਪਰ ਇਹਨੂੰ ਮਿਟਾ ਨਹੀਂ ਸਕਦੇ,
1: ਮਿਟਾ ਨਹੀਂ ਸਕਦੇ।
2: ਕੋਸ਼ਿਸ਼ ਕਰੀਏ ਵੀ ਅਗਲੀ ਪੀੜ੍ਹੀ ਦੇ ਵਿੱਚ ਇਹ ਚੀਜ਼ਾਂ ਨਾ ਟਰੈਵਲ ਹੋਣ ਜੀ, ਬਸ ਇੰਨੀ ਕੁ ਬੇਨਤੀ ਹੈਗੀ ਜੀ। ਥੈਂਕ ਯੂ ਸਰ ਸਮਾਂ ਦੇਣ ਲਈ, ਧੰਨਵਾਦ ਜੀ,
1: ਸ਼ੁਕਰੀਆ
2: ਸ਼ਮੀ ਜੀ, ਗ੍ਰੇਟਫੁਲ ਸਰ, ਥੈਂਕ ਯੂ ਜੀ,
1: ਨਾਈਸ ਡੇ, ਸੋਹਣੇ ਵਿਚਾਰਾਂ ਦੇ ਲਈ ਹਰ ਵਾਰ ਦੀ ਤਰ੍ਹਾਂ। ਹਾਂਜੀ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਮੈਨੂੰ ਗੱਲ ਚੇਤੇ ਆਉਂਦੀ ਹੈ ਸ਼ਮੀ ਜੀ, ਜਿੱਦਾਂ ਸੈਣੀ ਸਾਹਿਬ ਗੱਲ ਸੁਣਾ ਕੇ ਗਏ ਨਾ, ਇੱਕ ਨੈੱਟਫਲਿਕਸ ਦੇ ਉੱਤੇ ਇੱਕ ਸੀਰੀਜ਼ ਵੀ ਹੈਗੀ ਹੈ ਜਿਹੜਾ ਕਿ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ, ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਵੱਡਾ ਕਾਰੋਬਾਰੀ ਲੋਕ ਸਨ, ਤਾਂ ਉਹ 7-9 ਪਰਿਵਾਰ ਦੇ ਜੀ ਸੀ, ਵੱਡੇ ਤੋਂ ਲੈ ਕੇ ਛੋਟੇ ਬੱਚੇ ਤੱਕ, ਉਹ ਸਾਰੇ ਹੀ ਫਾਂਸੀਆਂ ਲਾ ਫੰਦਾ ਲਾ ਕੇ ਮਤਲਬ ਕਿ ਘਰ ਦੇ ਵਿੱਚ ਉਹ ਤਾਂਤਰਿਕ ਨੇ ਕੁਛ ਗੱਲਬਾਤ ਕੀਤੀ ਸੀ ਇਸ ਹਿਸਾਬ ਦੇ ਨਾਲ, ਅਤੇ ਉਹ ਸਾਰੇ ਜਾਣੇ ਹੀ ਮਤਲਬ ਕਿ ਸੁਸਾਈਡ ਕਰ ਲੈਂਦੇ ਆ ਜੀ ਕੁਝ ਕਾਰਨ ਕਰਕੇ, ਅਤੇ ਉਹ ਸਾਰੀ ਪੁੱਛ ਪੜਤਾਲ ਦੇ ਵਿੱਚ ਬਾਅਦ 'ਚੋਂ ਜਦੋਂ ਸਾਰਾ ਕੁਛ ਨਸ਼ਰ ਆਇਆ ਸਾਹਮਣੇ ਆਇਆ, ਅਤੇ ਉਹ ਬਿਲਡਿੰਗ ਦੀ ਉਹਨਾਂ ਦੀ ਸਾਰੀ ਕਹਿ ਲਓ ਇਨਕੁਆਇਰੀ ਵਗੈਰਾ ਕੀਤੀ ਤਾਂ ਉਹ ਹੈਰਾਨ ਪਰੇਸ਼ਾਨ ਰਹਿ ਗਏ। ਇੱਕ ਕੰਧ ਦੇ ਉੱਤੇ ਸੱਤ ਕੇ 9 ਪ੍ਰਣਾਲੇ ਜਿਹੜੇ ਨੇ ਬਾਹਰ ਨੂੰ ਨਿਕਲ ਰਹੇ ਨੇ ਜੀ, ਉਹ ਪਤਾ ਨਹੀਂ ਕਾਹਦੇ ਲਈ ਨੇ, ਤੇ ਉਹ ਖਰੇ ਸਵਰਗਾਂ ਦੇ ਵਿੱਚ ਜਾਣ ਨੂੰ ਜਾਂ ਕੁਝ ਇਦਾਂ ਦਾ ਉਹਨੇ ਤਾਂਤਰਿਕ ਨੇ ਕੁਝ ਦੱਸਿਆ ਸੀ, ਤੇ ਉਹ ਵਿਚਾਰੇ ਅਫਵਾਹ ਲੈ ਕੇ ਸਾਰਾ ਟੱਬਰ ਇੱਕੋ ਰਾਤ ਦੇ ਵਿੱਚ ਸਾਰਾ ਕੁਝ ਹੀ ਖਤਮ ਕਰਾ ਦਿੱਤਾ ਜੀ ਉਹਦਾ। ਤੇ ਇਸੇ ਤਰ੍ਹਾਂ ਆਪਾਂ ਕੱਲ ਪਿਛਲੇ ਵੀਕ ਦੇ ਵਿੱਚ ਇੱਕ ਨਾ ਮੈਂ ਕਹਾਣੀ ਸਾਂਝੀ ਕੀਤੀ ਸੀ ਆਪਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ, ਬਾ ਕਮਾਲ ਕਹਾਣੀਕਾਰ ਨੇ, ਤਾਂ ਉਹਨਾਂ ਦੀ ਕਹਾਣੀ ਸੀ ਓਪਰੀ ਹਵਾ
0: ਜੀ।
1: ਤੇ ਓਪਰੀ ਹਵਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਰਿਵਾਰ ਦੇ ਵਿੱਚ ਨੂੰਹ ਆਉਂਦੀ ਹੈ ਤੇ ਉਹ ਆਪਣਾ ਰਹਿੰਦੀ ਹੈ ਸਾਰਾ ਕੁਝ, ਬਹੁਤ ਸਾਰੇ ਗੁਣਕਾਰੀ ਜਿਹੜੀ ਵਹੂ ਹੈ, ਤੇ ਉਹ ਰੋਟੀ ਪਾਣੀ ਹੋਰ ਸਾਰਾ ਕੱਪੜਾ ਲੱਥਾ ਸਾਰਾ ਕੁਝ ਜੋ ਵੀ ਘਰੇਲੂ ਕੰਮ ਕਾਜ ਹੈ, ਪੜ੍ਹੀ ਲਿਖੀ ਵੀ ਸੀ ਸਾਰਾ ਕੁਝ ਸੀ। ਤੇ ਉਹਦੀ ਸੱਸ ਕੀ ਕਰਦੀ ਸੀ ਉਹਨੂੰ, ਮਤਲਬ ਕਿ ਉਹਨਾ ਕਹਿੰਦੀ ਓਪਰੀ ਹਵਾ ਆ ਗਈ ਮੇਰੇ ਵਿੱਚ, ਪਤਾ ਨਹੀਂ ਕਿੰਨੀ ਕੁ ਜਾਨ ਆ ਜਾਂਦੀ, ਪਾਵਰ ਆ ਜਾਂਦੀ, ਉਹ ਵਗਾ ਵਗਾ ਕੇ ਚੀਜ਼ਾਂ ਮਾਰਦੀ ਤੇ ਕੁੱਟਦੀ ਸਾਰਾ ਕੁਝ ਕਰਦੀ, ਨੂੰਹ ਨੂੰ ਫੜ ਲੈਂਦੀ ਘੁੱਟ ਕੇ ਹੱਥ ਤੋਂ, ਤੇ ਉਹਦੇ ਇੱਕ ਦਿਨ ਤਾਂ ਗਰਦਨ ਹੀ ਫੜ ਲਈ। ਤੇ ਉਹ ਕਿਤੇ ਇੱਦਾਂ ਹੀ ਜਿੱਦਾਂ ਸੈਣੀ ਸਾਹਿਬ ਗੱਲ ਕਰਕੇ ਗਏ ਨਾ, ਪਰਿਵਾਰ ਆ ਗਿਆ ਤੇ ਉਹਦੇ ਮਦਰ ਫਾਦਰ ਆ ਗਏ ਵਿਜ਼ਿਟ ਕਰਨ ਦੇ ਲਈ, ਤੇ ਉਹ ਮੋਹਰੇ ਉਹ ਹਾ ਕੰਮ ਚੱਲਣ ਦਿਆ ਜੀ। ਤੇ ਉਹਨਾਂ ਨੇ ਪਹਿਲਾਂ ਇੱਕ ਦੋ ਵਾਰੀ ਤਾਂ ਦੇਖਿਆ ਵੀ ਕੁੜੀ ਨੂੰ ਪੁੱਛਿਆ ਕਿ ਹੋ ਕੀ ਰਿਹਾ, ਕਹਿੰਦੇ ਪਤਾ ਨਹੀਂ, ਸੋਹਰਾ ਸਾਹਿਬ ਦੇ ਨਾਲ ਵੀ ਗੱਲ ਕੀਤੀ ਉਹਨਾਂ ਦੇ, ਤਾਂ ਉਹ ਕਹਿੰਦੇ ਇਹਨੂੰ ਪਤਾ ਨਹੀਂ ਕਿਹੜੀ ਓਪਰੀ ਹਵਾ ਆਉਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਤੇ ਉਹ ਕਹਿੰਦੇ ਚਲੋ ਕੋਈ ਨਹੀਂ, ਮਤਲਬ ਕਿ ਫਿਰ ਦੂਸਰੀ ਤੀਸਰੀ ਵਾਰੀ ਫਿਰ ਉਹ ਘਟਨਾ ਵਾਪਰਦੀ ਹੈ ਤੇ ਉਹ ਮਤਲਬ ਕਿ ਆ ਜਾਂਦੇ ਨੇ ਉਸ ਸਮੇਂ ਦੇ ਵਿੱਚ, ਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ ਤੇ ਉਹ ਦੇਖਦੇ ਆ ਕਰਦੇ ਕੀ ਆ, ਉਹ ਸਾਰਾ ਕੁਝ ਨੋਟ ਕਰਦੀ ਆ ਉਹਦਾ ਜਿਹੜੀ ਕੁੜੀ ਦੀ ਮਦਰ ਹੁੰਦੀ ਹੈ। ਤੇ ਮੁੜ ਕੇ ਹਨਾ ਉਹ ਵੀ ਜਿੱਦਾਂ ਸੱਸ ਨੂੰ ਓਪਰੀ ਹਵਾ ਆਈ ਹੁੰਦੀ ਹੈ ਨਾ, ਉਹ ਵੀ ਆਪਣੇ ਆਪ ਦੇ ਵਿੱਚ ਆ ਜਾਂਦੀ ਹੈ, ਤਾਂ ਉਹ ਵੀ ਫਿਰ ਸੱਸ ਨੂੰ ਘੁਮਾ ਘੁਮਾ ਕੇ ਮਾਰਦੀ ਹੈ, ਚੱਕ ਚੱਕ ਕੇ ਕਹਿੰਦੀ ਮੇਰੇ 'ਚ ਵੀ ਓਪਰੀ ਹਵਾ ਆ ਗਈ ਹੈ, ਬੰਦਿਆਂ ਵਾਂਗੂ ਸਾਡੀ ਕੁੜੀ 'ਚ ਘਾਟ ਕੀ ਹੈ ਇਹ ਦੱਸ ਸਾਨੂੰ, ਤੇ ਇਹਨੂੰ ਵਸਣ ਦੇ ਤੇ ਆਪ ਵੀ ਬਸ ਆਰਾਮ ਦੇ ਨਾਲ, ਕਿਉਂ ਐਵੇਂ ਸਾਰਾ ਟੱਬਰ ਤੂੰ ਕਲਪਾਇਆ ਪਿਆ ਦੁਖੀ ਕੀਤਾ ਹੋਇਆ।
0: ਕਿਆ ਪਤਾ ਉਹ ਕੋਈ ਤਾਂ ਵਹਿਮ ਨਿਕਲ ਗਏ ਹੋਏ, ਵਹਿਮਾਂ ਦਾ ਡਾਕਟਰ ਬਣਨਾ ਕਿਹੜਾ ਸੌਖਾ ਕੰਮ ਹੈ।
1: ਬਿਲਕੁਲ,
0: ਹੁਣ ਤੁਸੀਂ ਇੱਕ ਨਾ ਬਹੁਤ ਸਿਆਣਾ ਬੰਦਾ, ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਸਿਆਣੇ ਕਿੱਦਾਂ ਬਣੇ,
1: ਸਾਨੂੰ
0: ਦੱਸੋ ਕੋਈ ਤਰੀਕਾ ਸੀ ਬਣਨਾ ਮਾੜਾ ਮੋਟਾ। ਉਹ ਕਹਿੰਦਾ ਮੈਂ ਜਿੰਨੀ ਵੀ ਅਕਲ ਸਿੱਖੀ ਨਾ, ਜਿੰਨਾ ਵੀ ਮੈਂ ਸਿਆਣਪ ਸਿੱਖੀ ਆ, ਇਹ ਸਾਰੀ ਮੂਰਖਾਂ ਕੋਲੋਂ ਲਈ ਆ
1: ਜੀ।
0: ਉਹ ਕਹਿੰਦਾ ਹੱਦ ਹੋ ਗਈ ਯਾਰ, ਮੂਰਖਾਂ ਕੋਲ ਕਿੱਦਾਂ ਲੈ ਲਈ ਹੈ
1: ਜੀ।
0: ਕਹਿੰਦਾ ਜੋ ਕੁਝ ਮੂਰਖ ਕਰਦੇ ਆ ਨਾ, ਮੈਂ ਉਹ ਨਹੀਂ ਕਰਦਾ
1: ਜੀ,
0: ਤੇ ਮੈਂ ਸਿਆਣਾ ਬਣ ਗਿਆ। ਹੁਣ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਤੂੰ ਸਿਆਣਾ ਬੜਾ ਹੋ ਗਿਆ,
1: ਤੇ
0: ਉਹਨਾਂ ਕੋਲ ਲਈ ਆ। ਹੁਣ ਜਦੋਂ ਤੁਸੀਂ ਦੇਖੋ ਵੀ ਵਹਿਮ ਕਿੱਦਾਂ ਟਰੈਵਲ ਕਰਦੇ ਨਾਲ ਨਾਲ, ਤੇ ਉਹਨਾਂ ਦੀ ਸਵਾਰੀ ਵੀ ਕਰਦੇ ਆ ਲੋਕ ਵਹਿਮ ਦੀ ਪੂਰੀ
1: ਜੀ।
0: ਐਡੀਸਨ ਨੇ ਜਦੋਂ ਐਡੀਸਨ ਹੋਰਾਂ ਨੇ ਟੈਸਲਾ ਹੋਰਾਂ ਦੇ ਵੱਲੋਂ ਉਹ ਜਿਹੜੀ ਬਿਜਲੀ ਆ ਉਹ ਘਰਾਂ ਚ ਆ ਗਈ
1: ਜੀ,
0: ਤਾਂ ਉਹਨਾਂ ਦਿਨਾਂ ਚ ਨਾ ਉਹਨਾਂ ਨੇ ਪ੍ਰਚਲਿਤ ਸੀਗਾ ਕਹਿੰਦੇ ਉਹਦੀ ਗੱਲ, ਉਹ ਕਹਿੰਦੇ ਵੀ ਅਸੀਂ ਬਿਜਲੀ ਨੂੰ ਇੰਨੀ ਸਸਤੀ ਕਰ ਦੇਵਾਂਗੇ, ਇੰਨੀ ਸਸਤੀ ਕਰ ਦੇਵਾਂਗੇ ਕਿ ਸਿਰਫ ਅਮੀਰ ਬੰਦੇ ਮੋਮਬੱਤੀਆਂ ਬਾਲਿਆ ਕਰਨਗੇ।
1: ਕਿਆ ਬਾਤ ਹੈ ਜੀ।
0: ਤੇ ਉਹ ਹੁਣ ਕੈਂਡਲ ਡਿਨਰ ਕਰਦੇ ਆ
1: ਜੀ, ਮੋਮਬੱਤੀ ਨਾਲੋਂ ਵੀ ਸਸਤੀ ਹੋਏਗੀ ਜੀ।
0: ਹਾਂ, ਬਹੁਤ ਸਿਰਫ ਉਹਨਾਂ ਦੀ ਲਗਜ਼ਰੀ ਹੋਊਗੀ। ਜਿਵੇਂ ਹੁਣ AI ਆ, ਇਹਦੇ ਬਾਰੇ ਵੀ ਵਹਿਮ, ਕਿਉਂਕਿ ਵਹਿਮ ਤਾਂ ਨਾਲ ਨਾਲ ਚੱਲਦੇ, ਕਿਉਂਕਿ ਜਦੋਂ AI ਬਾਰੇ ਵੀ ਹੁਣ ਇਹੀ ਧਾਰਨਾ ਆਪਣੀ ਬਣਦੀ ਜਾ ਰਹੀ ਹੈ ਕਿ ਭਾਈ ਇਹ ਪਤਾ ਨੀ ਇਹਨੇ ਕੀ ਕੁਛ ਕਰ ਦੇਣਾ।
1: ਨੋ ਡਾਊਟ
0: ਬਹੁਤ ਬਹੁਤ ਤੇਜ਼ੀ ਨਾਲ ਕਾਇਆਕਲਪ ਹੋ ਰਿਹਾ ਹਰ ਚੀਜ਼ ਦੇ ਵਿੱਚ
1: ਜੀ,
0: ਪਰ ਹੁਣ ਉਹ ਵੀ ਗੱਲ ਨਾਲ ਜਿਹੜੀ ਆ ਕਹਾਵਤਾਂ ਚੱਲਦੀਆਂ ਨੇ ਕਿ ਅਸੀਂ AI ਜਿਹੜੀ ਆ ਉਹ ਇੰਨਾ ਜ਼ਿਆਦਾ ਆਸਾਨ ਕਰ ਦੇਗੀ ਕੰਮ, ਹਰ ਚੀਜ਼ ਸੋਚਣ ਸਮਝਣ ਵਾਲੀ ਸਮਰੱਥਾ ਹੀ ਖਤਮ ਹੋ ਜਾਂਦੀ ਹੈ ਬੰਦੇ ਦੀ ਆਪਣੀ
1: ਜੀ,
0: ਤੇ ਜਿਹੜੀ ਓਰਿਜਨਲ ਦਿਮਾਗ ਹੈ, ਓਰਿਜਨਲ ਜਿਹੜੀ ਸੋਚ ਆ
1: ਜੀ,
0: ਉਹ ਵੀ ਇੱਕ ਲਗਜ਼ਰੀ ਬਣ ਜਾਏਗੀ ਕਿ ਬਈ ਖਾਸ ਬੰਦੇ ਕੋਲ ਹੀ ਆ ਜਿਹੜਾ ਇਹਦਾ ਕੋਈ ਆਪਣਾ ਦਿਮਾਗ ਹੈ, ਉੱਥੋਂ ਕੰਮ ਲੈਂਦਾ ਇਹ, ਖਾਸ ਹੀ ਹੈ ਕੋਈ
1: ਜੀ,
0: ਇਹ ਨਹੀਂ ਤਾਂ ਜਿਹੜੇ ਕੈਲਕੂਲੇਸ਼ਨ ਕਰ ਰਹੇ ਆ ਤੋਂ ਲੈ ਕੇ ਵੱਡੀ ਤੋਂ ਵੱਡੇ ਕੰਮ ਕਰ ਰਹੇ ਹੋ,
1: ਗੱਲਾਂ ਦੇ ਨਾਲ ਹੀ ਮੈਂਬਰੀ ਫੁੱਲ ਕੀਤੀ ਹੈ ਜੀ,
0: ਪੂਰੀ ਹਨੇਰੀ ਉਹਦੀ ਲਿਆ ਰੱਖੀ, ਕੋਈ ਪਤਾ ਨੀ AI ਤੈਨੂੰ ਲੱਸੀ ਤਾਂ ਚਾਹੀਦੀ ਲਿਆ ਆਈਏ
1: ਜੀ,
0: ਤੇ ਪੰਜਾਬੀਆਂ ਦਾ ਉਹ ਤੇ ਟਾਈਮ ਪਾਸ ਹੋ ਰਿਹਾ ਉਹਦੇ ਕਰ ਕਰਕੇ
1: ਜੀ।
0: ਅਸਲ ਚ ਇਹ ਵਹਿਮ ਕਿ ਅਸੀਂ ਇਹਦੀ ਵਰਤੋਂ ਕਰ ਰਹੇ ਹਾਂ, ਅਸਲ ਚ ਅਸੀਂ ਖੁਦ ਹੀ ਵਰਤੇ ਜਾ ਰਹੇ ਹਾਂ, ਹੁਣ ਇਹ ਟੈਕਨੋਲੋਜੀ ਦੇ ਵਿੱਚ ਇਹ ਕੰਮ ਹੋ ਰਿਹਾ। ਅਸੀਂ ਇੱਕ ਤੁਸੀਂ ਦੇਖਿਆ ਟ੍ਰੈਂਡ ਆਇਆ ਕਿ 1980 ਦੀਆਂ ਫੋਟੋਆਂ ਬਣਾ ਲਓ ਆਪਣੀਆਂ, ਉਹ ਲੋਕਾਂ ਨੇ ਹਨੇਰੀਆਂ ਲਿਆ ਤੀਆਂ ਪਾ ਪਾ ਕੇ ਫੋਟੋਆਂ ਟੱਬਰ ਦੀਆਂ, ਨਿਆਣਿਆਂ ਦੀਆਂ, ਸਾਰਿਆਂ ਦੀਆਂ
1: ਜੀ।
0: ਹੁਣ ਅਸੀਂ ਕੀਤਾ ਕਿ ਇਸ ਲਹਿਰ ਦੇ ਵਿੱਚ ਸਵਾਰ ਹੋ ਕੇ ਅਸੀਂ ਆਪਣਾ ਨਿੱਜੀ ਡਾਟਾ ਸ਼ੇਅਰ ਕਰ ਲਿਆ।
1: ਬਿਲਕੁਲ ਜੀ,
0: ਇਹੋ ਜਿਹੀ ਜਗ੍ਹਾ ਸ਼ੇਅਰ ਕੀਤਾ ਜਿੱਥੋਂ ਮੁੜ ਵਤਨੀ ਨਾ ਆਇਆ ਉਹ ਕੰਮ ਹੋ ਜਾਂਦਾ ਕਿ ਉਹ ਵਾਪਸ ਨਹੀਂ ਆਉਂਦਾ ਫਿਰ
1: ਨਹੀਂ ਸਾਡੇ
0: ਨਾ
1: ਕੋਈ
0: ਸਾਡੀ
1: ਹੋਣਾ,
0: ਪਹੁੰਚ
1: ਫਿਕਰ
0: ਵਿੱਚ
1: ਨਾ
0: ਰਹਿੰਦਾ ਹੈ।
1: ਕਰੋ, ਸਾਡੇ ਇੱਥੇ ਡਾਟਾ ਸੈਂਟਰ ਬਣਨ ਲੱਗੇ ਆ ਜੀ। ਹਾਂਜੀ
0: ਜੀ
1: ਹਾਂਜੀ
0: ਹਾਂ, ਉਹ ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਆਪਣੇ ਕੰਪਿਊਟਰ ਦੇ ਵਿੱਚ ਜੀ ਕੋਈ ਚੀਜ਼ ਸੇਵ ਕਰ ਲਈ ਆ, ਕੋਈ
1: ਜੀ
0: ਫਾਈਲ ਕਰ ਲਈ, ਕੋਈ ਫਿਲਮ ਪਾ ਲਈ, ਕੁਛ ਕਰ ਲਿਆ, ਫਿਰ
1: ਜੀ
0: ਆਪਾਂ ਨੂੰ ਲੱਗਦਾ ਕਿ ਨਹੀਂ ਮੈਮਰੀ ਭਰ ਗਈ ਆਪਾਂ ਡਿਲੀਟ ਕਰ ਦਈਏ ਕਿਸੇ ਕਾਰਨ ਕਰਕੇ,
1: ਜੀ
0: ਉਹ ਕਦੇ ਡਿਲੀਟ ਨਹੀਂ ਹੁੰਦਾ ਡਾਟਾ, ਉਹਦਾ ਫੁੱਟਪ੍ਰਿੰਟ ਰਹਿੰਦਾ ਹੀ ਰਹਿੰਦਾ।
1: ਰਹਿਣਾ ਹੀ ਹੈ ਜੀ
0: ਤੋ
1: ਬਿਲਕੁਲ।
0: ਇਹ ਵੀ ਵਹਿਮ ਹੈ ਕਿ ਮੈਂ ਡਿਲੀਟ ਕਰਤਾ ਤੇ ਉਹ ਡਿਲੀਟ ਹੋ ਗਿਆ,
1: ਜੀ
0: ਕਦੇ ਅਨਇੰਸਟਾਲ ਕਰਤਾ ਤੇ ਅਨਇੰਸਟਾਲ ਹੀ ਹੋ ਗਿਆ, ਉਹ ਇੰਨੀਆਂ
1: ਜੀ
0: ਕੁ ਪੈੜਾ ਛੱਡ ਕੇ ਜਾਂਦਾ ਹੈ ਪ੍ਰੋਗਰਾਮ ਜਿਹੜਾ ਤੁਸੀਂ ਪਾਇਆ ਵਿੱਚ
1: ਜੀ।
0: ਕੰਪਿਊਟਰ ਦੇ ਜਾਂ ਫੋਨ ਦੇ ਵਿੱਚ, ਕਿ ਮਾਹਰ ਬੰਦਾ ਵੀ ਜਿਹੜਾ ਉਹਦੇ ਲਈ ਵੀ ਹੱਥ ਖੜੇ ਹੋ ਜਾਂਦੇ ਕਿ ਆਪਾਂ ਇਹਨੂੰ ਸਫਾਈ ਕਰ ਸਕਦੇ ਹਾਂ ਕਿ ਨਹੀਂ ਕਰ
1: ਬਿਲਕੁਲ
0: ਸਕਦੇ।
1: ਜੀ
0: ਅਸਲ 'ਚ ਬੁੱਧੀ ਵਿਵੇਕ ਜਿਹੜੀ ਹੈ ਉਹਦਾ ਉਹ ਜਾਗਦਾ ਰਹਿਣਾ ਬਹੁਤ ਜ਼ਰੂਰੀ ਹੈ, ਚੇਤਨ ਹੋਣ ਦੀ ਜ਼ਰੂਰਤ ਰਹਿੰਦੀ ਹੈ।
1: ਜੀ
0: ਸਾਇੰਟੀਫਿਕਲੀ ਜਾਂ ਲੌਜੀਕਲੀ ਜਦੋਂ ਆਪਾਂ ਤਰਕਸ਼ੀਲਾਂ ਦੀ ਗੱਲ ਕਰਦੇ ਹਾਂ ਉਹ ਕਰਦੀ ਇਸ ਗੱਲ ਦੇ ਉੱਤੇ ਆ ਕਿ ਤਰਕ ਦੇਣਾ ਭਾਈ,
1: ਜੀ
0: ਕੋਈ ਚੀਜ਼ ਸਾਨੂੰ ਕਿਹਾ ਜਾਂਦਾ ਕਿ ਆਹ ਕੰਮ ਐਂ ਕਰੋਗੇ ਤਾਂ ਐਂ ਹੋਊਗਾ,
1: ਜੀ
0: ਤੁਸੀਂ ਤਰਕ ਨਾਲ ਉਹਨੂੰ ਸਿੱਧ ਕਰੋ ਕਿ ਭਾਈ ਲੌਜਿਕ ਦਿਓ, ਰੀਜਨਿੰਗ ਕਰੋ
1: ਜੀ
0: ਕਿ ਹਾਂ ਇਹ ਜੋ ਕਹੀ ਜਾ ਰਹੀ ਹੈ ਗੱਲ 2+2=4 ਹੀ ਹੈ,
1: ਜੀ
0: 5 ਤਾਂ ਨਹੀਂ ਕਿਤੇ ਹੋਣ ਲੱਗ ਪਿਆ ਇੱਥੇ ਜਾਂ 3 ਤਾਂ ਨਹੀਂ ਰਹਿ ਗਿਆ,
1: ਬਿਲਕੁਲ ਹੈ ਜੀ।
0: ਉਹ ਜਦੋਂ ਸਿੱਧ ਹੋਊਗਾ ਫਿਰ ਜਾ ਕੇ ਜਦੋਂ ਆਪਾਂ ਇੰਨਾ ਕੁ ਸੋਚਣ ਜੋਗੇ ਹੋ ਗਏ
1: ਜੀ,
0: ਫਿਰ ਮੈਨੂੰ ਲੱਗਦਾ ਨਹੀਂ ਕਿ ਕੋਈ ਵਹਿਮ ਦੀ ਗੁੰਜਾਇਸ਼ ਰਹਿਣੀ ਹੈ ਜਾਂ ਕੋਈ ਇਹੋ ਜਿਹੀ ਗੱਲ
1: ਜੀ
0: ਗੱਡੀ ਲਈ ਤੇ ਆ ਸਕਦੀ ਹੈ, ਪਰਸਨੈਲਿਟੀ
1: ਬਿਲਕੁਲ ਹੈ
0: ਡਿਵੈਲਪਮੈਂਟ ਹੋ ਸਕਦੀ ਹੈ
1: ਜੀ।
0: ਜੀ
1: ਇੱਕ ਜੁੱਤੀ ਝਾੜ ਝਾੜਨ ਵਾਲਾ ਵੀ ਕੰਮ ਹੁੰਦਾ ਸੀ ਜੀ ਮੇਰੇ ਖਿਆਲ ਨਾਲ, ਨਾ ਕੁਝ ਹੁੰਦਾ ਸੀ ਏਦਾਂ ਦਾ ਵੀ ਜੀ?
0: ਜੁੱਤੀ ਝਾੜਨ ਵਾਲਾ ਤੇ ਹੈਗਾ ਹੀ ਹੈ, ਤੇ ਦੂਜਾ ਉਹ ਤੁਸੀਂ ਲਾਓ ਮਿਰਗੀ ਪੈ ਗਈ ਨੂੰ ਜੁੱਤੀ ਸੰਘਾ ਦੋ,
1: ਜੁੱਤੀ ਸੰਘਾ ਦੋ ਜੀ। ਹਾਂਜੀ ਉਹ ਚਮਚਾ ਮੂੰਹ ਚ ਦੇਣ ਲੱਗ ਜਾਂਦੇ ਸੀ ਅਗਲੇ ਦੇ ਦੰਦ ਤੋੜਨੇ ਭਾਈ, ਹੈਨਾ ਦੱਸੋ, ਜਾਂ ਕਈਆਂ ਨੇ ਹੱਥ ਦੇ ਕੇ ਉਂਗਲੀਆਂ ਬਣਾਈਆਂ ਨੇ ਜੀ, ਬਿਲਕੁਲ ਹੈ ਜੀ ਜੀ। ਕਹਿੰਦੇ ਜੀ ਇਹਦਾ ਮੂੰਹ ਨਾ ਬੰਦ ਹੋਣ ਦਿਓ, ਹਨਾ ਵੀ ਉਹ ਫਿਰ ਉਹ ਖਿੱਚੋ ਖਿੱਚ ਧੂ ਕਰਦੇ ਆ ਜੀ ਅਗਲੇ ਦੀ। ਇੱਕ ਤਾਂ ਬੰਦਾ ਤਕਲੀਫ ਦੇ ਵਿੱਚ ਉਹਨੂੰ ਫਸਟ ਏਡ ਦੀ ਜ਼ਰੂਰਤ ਹੈ, ਤੇ ਦੂਸਰਾ ਉੱਤੋਂ ਤੁਸੀਂ ਉਹਦੀ ਖਿੱਚੋ ਧੂ ਕਰਨ ਲੱਗ ਗਏ ਭਾਈ।
0: ਹਾਂ
1: ਜੀ
0: ਇਹਨਾਂ ਚ ਅਸਲ ਚ ਕੀ ਹੈ, ਡਾਕਟਰੀ ਇਲਾਜ ਆਮ ਬੰਦੇ ਦੀ ਪਹੁੰਚ ਤੋਂ ਸਦੀਆਂ ਪਹਿਲਾਂ ਵੀ ਬੜੀ ਦੂਰ ਸੀਗਾ, ਅੱਜ ਵੀ ਉਹਨਾਂ ਦੀ ਦੂਰ ਹੀ ਹੈ। ਜੇ ਕਿਸੇ ਨੇ ਕੋਈ ਚੱਜ ਦਾ ਇਲਾਜ ਕਰਾਉਣਾ ਆਪਣਾ ਤੇ ਉਹ ਡਾਕਟਰ ਦੀ ਅਪੋਇੰਟਮੈਂਟ ਨਹੀਂ ਮਿਲਣੀ, ਜੇ ਮਿਲ ਗਈ ਤਾਂ ਉਹਨੇ ਚਮੜੀ ਸਮੇਤ ਉਹਨੂੰ ਲਾ ਲੈਣੀ ਹੈ, ਇੱਕ ਕੋਈ ਗੱਲ ਨਹੀਂ। ਉਹ ਹਜ਼ਾਰਾਂ ਆਪਾਂ ਕਿੱਸੇ ਸੁਣਦੇ ਹਾਂ ਕਿ ਉੱਥੇ ਐ ਹੋ ਗਿਆ ਜੀ, ਉਦੋਂ ਬੰਦਾ ਚੰਗਾ ਭਲਾ ਸੀ ਤੇ ਮੁੜ ਕੇ ਉੱਥੇ ਉਹਨੇ ਲੰਮਾ ਪਾ ਲਿਆ ਤੇ ਓਪਰੇਟ ਕਰ ਛੱਡਿਆ ਜਾਂ ਕੁਛ। ਹੁਣ ਖਬਰ ਆ ਰਹੀ ਸੀਗੀ ਕਿ ਉਹ ਗਲਤੀ ਹੋ ਸਕਦੀ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ,
1: ਬਿਲਕੁਲ ਹੈ,
0: ਲੇਕਿਨ ਇੱਕ ਹਵਾ ਬਣ ਜਾਂਦੀ ਹੈ। ਇੱਕ ਗੱਲ ਕਹਿਣ ਨੂੰ ਆ, ਕਿਸੇ ਸਕੂਲ 'ਚ ਇੱਕ ਟੀਚਰ ਨੇ ਨਿਆਣਾ ਕੁੱਟਦਾ ਤੇ ਉਹ ਇਹ ਥੋੜਾ ਹੋ ਰਿਹਾ ਕਿ ਸਾਰੇ ਕੁੱਟੀ ਜਾਂਦੇ,
1: ਸਾਰੇ ਕੁੱਟੀ ਜਾਂਦੇ,
0: ਬਟ ਉਹ ਇੱਕ ਧਾਰਨਾ ਬਣਾ ਦਿੰਦੇ ਆ, ਹਾਂ ਇਹ ਤਾਂ ਕਰਦੇ ਆ ਨੀ, ਇਹਨਾਂ ਦਾ ਕੰਮ ਇਹੀ ਹੈ।
1: ਵੈਸੇ ਔਜਲਾ ਸਾਹਿਬ ਨੇ ਇੱਕ ਬੁਝਾਰਤ ਵੀ ਪਾਈ ਸੀ ਇਹਦੇ ਵਿੱਚ, ਜਦੋਂ ਤੁਸੀਂ ਆ ਗੱਲ ਕੀਤੀ ਹੈ ਟੀਚਰ ਦੀ ਤਾਂ ਮੈਨੂੰ ਯਾਦ ਆ ਗਿਆ, ਕਹਿੰਦੇ ਜਦੋਂ ਸਾਇੰਸ ਵਾਲੀ
0: ਹਾਂਜੀ
1: ਟੀਚਰ ਹੀ ਜਿਹੜਾ ਪੁੱਛਾਂ ਲੈ ਲਵੇ, ਪੁੱਛਿਆ ਲਵੇ ਜੀ, ਫਿਰ ਕੀ ਕਰੀਏ ਜੀ, ਪੁੱਛਿਆ ਲਵੇ ਜੀ।
0: ਉਹ ਤਾਂ ਭਾਰਤ ਸਾਹਿਬ ਤੁਸੀਂ ਲੈਵਲ ਛੱਡੋ, ਉਹ ਤਾਂ ਕੀ ਆ
1: ਜੀ।
0: ਹੁਣ ਮੈਂ ਬੜਾ ਹੈਰਾਨ ਹੁੰਦਾ ਕਿ ਜਿਹੜਾ ਕੋਈ ਮੰਨ ਲਓ ਬੰਦਾ ਪੜ੍ਹਾ ਰਿਹਾ ਝਾਂਸੀ ਦੀ ਰਾਣੀ ਜਾਂ ਬੰਦਾ ਕੋਈ ਉਹੋ ਜਿਹਾ ਬਹਾਦਰਾਂ ਦੇ ਕਿੱਸੇ ਪੜ੍ਹਾ ਰਿਹਾ ਤੇ ਆਪ ਉਧਰੋਂ ਕਿਸੇ ਨੂੰ ਛਿੱਕ ਆਈ, ਉਹਦੇ ਨਾਲ ਹੀ ਡਰ ਕੇ ਉਹ ਤੁਹਾਡਾ ਭਲਾ ਜਿਹਾ ਹਾਰਟ ਅਟੈਕ ਆਉਣ ਲੱਗਿਆ ਜੀ।
1: ਡਿੱਗ ਪੈਂਦਾ ਜੀ,
0: ਤੇ ਛਿੱਕ ਵੀ ਐ ਮਾਰਦੇ, ਛਿੱਕ ਨੂੰ ਵੀ ਐ ਦੱਬ ਲੈਂਦੇ ਜਿਵੇਂ ਕੋਈ ਚੋਰ ਦੱਬਿਆ ਹੁੰਦਾ ਥੱਲੇ,
1: ਬਿਲਕੁਲ
0: ਉਹਨੂੰ ਵੀ ਨੀ ਨੱਕ ਚੋਂ ਬਾਹਰ ਆਉਣ ਦਿੰਦੇ
1: ਦਿੰਦੇ ਜੀ, ਦਿਮਾਗ ਦੀ ਨਾੜੀ ਚਾਹੇ ਪਾੜ ਜਾਵੇ ਜੀ।
0: ਹਾਂ ਉਹਨੂੰ ਵੀ ਸਪਰੈਸ ਕਰ ਦਿੰਦੇ ਆ
1: ਜੀ।
0: ਹੁਣ ਇਹ ਤਾਂ ਇਹਦਾ ਪੜ੍ਹਾਈ ਲਿਖਾਈ ਨਾਲ ਭਾਰਤ ਸਾਹਿਬ
1: ਕੋਈ
0: ਮੈਨੂੰ ਲੱਗਦਾ ਨਹੀਂ ਸੰਬੰਧ ਹੈ, ਇਹਦਾ ਤੇ ਸੰਬੰਧ ਹੈਗਾ ਕਿਸ ਚੁਗਿਰਦੇ ਚ ਕਿਸ ਮਾਹੌਲ ਚ ਉਹ ਬੰਦਾ ਰਹਿ ਰਿਹਾ, ਉਹਦੇ ਆਲੇ ਦੁਆਲੇ ਕਿਹੋ ਜਿਹੇ ਬੰਦੇ ਆ।
1: ਜ਼ਰੂਰੀ ਹੈ ਨਾ ਬੰਦੇ ਦੇ ਵਿੱਚ ਸਵਾਲ ਜਵਾਬ ਕਰਨਾ ਜਾਂ ਉਹ ਵੀ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਹੈ ਜੀ।
0: ਜਿਹੜਾ ਬੰਦਾ ਸਵਾਲ ਜਵਾਬ ਕਰਦਾ ਤੁਸੀਂ ਸੋਚੋ ਉਹਨੂੰ ਕੋਈ ਪਸੰਦ ਹੀ ਨਹੀਂ ਕਰਦਾ
1: ਜੀ,
0: ਅਗਲਾ ਕਹਿੰਦਾ ਇਹਨੇ ਸਿਰ ਖਾਣਾ ਯਾਰ ਇਹਨੂੰ ਰਹਿਣ ਦਿਓ,
1: ਨਹੀਂ ਉਹ ਆਪਣੇ ਵਹਿਮ ਚ ਆ ਕੇ ਮੈਂ ਦੁਨੀਆ ਬਦਲ ਦੇਣੀ ਆ ਜੀ।
0: ਆਓ ਸਿਰਫ ਸਵਾਲ ਕਰਨ ਲਈ ਸਵਾਲ ਕਰੀ ਜਾਣਾ ਵੀ ਇੱਕ ਵੱਡਾ ਵਹਿਮ, ਇਹਦੇ ਨਾਲ ਵੀ ਮੈਂ ਨੇਰੀ ਲਿਆ ਦੂੰ ਪੂਰੀ।
1: ਬਿਲਕੁਲ ਹੈ ਜੀ, ਤੇ ਪਟਿਆਲਾ ਤੋਂ ਭਾਜੀ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਆ, ਉਹਨਾਂ ਨੂੰ ਪੁੱਛਦੇ ਆ ਪਟਿਆਲੇ 'ਚ ਕਿਹੋ ਜਿਹੇ ਵਹਿਮ ਭਰਮ ਚੱਲਦੇ ਆ ਜੀ। ਸਤਿ ਸ਼੍ਰੀ ਅਕਾਲ ਜੀ
0: ਬੱਲੇ ਬੱਲੇ,
1: ਸਤਿ ਸ਼੍ਰੀ ਅਕਾਲ ਜੀ ਪਟਿਆਲੇ ਵਾਲਿਓ, ਕਿਉਂਕਿ ਰਾਜਿਆਂ ਦੀ ਰਾਜਧਾਨੀ ਰਹੀ ਹੈ ਜੀ, ਚੂੜਾ ਵੀ ਚੜਦਾ ਉੱਥੇ ਤਾਂ ਵੈਸੇ। ਸਤਿ ਸ਼੍ਰੀ ਅਕਾਲ ਜੀ,
2: ਬਿਲਕੁਲ ਬਿਲਕੁਲ ਬਿਲਕੁਲ, ਮੈਂ
1: ਕੱਟਿਆ ਵਾਲੀ ਸਰਕਾਰ ਵੀ ਹੈ ਜੀ। ਜੀ
0: ਤੁਸੀਂ ਸਾਰੇ ਸਵਾਲ ਮੇਰੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਦੇਤੇ, ਤੇ
1: ਜੀ
0: ਮੈਂ ਤਾਂ ਇਹ ਗੱਲ ਕਹੂੰਗਾ ਨਾ ਵੀ ਉਹ ਤਾਂ ਦੇਖਿਆ ਹੀ ਹੋਇਆ ਵੀ ਕੀ ਹਾਲਾਤ ਹੁੰਦੇ ਨੇ, ਰੋਜ਼ ਹੀ ਦੇ ਖਬਰਾਂ ਲੱਗੇ ਹੁੰਦੇ।
1: ਜੀ
0: ਸਤਿ ਸ਼੍ਰੀ ਅਕਾਲ, ਪਹਿਲ ਤਾਂ ਸ਼ਮੀ ਨੂੰ ਖਾਸ ਕਰਕੇ, ਤੇ ਪਹਿਲੀ ਗੱਲ ਤਾਂ ਇਹ ਆਪ ਸੂਝਵਾਨ ਨੇ ਸਤਿ ਸ਼੍ਰੀ ਅਕਾਲ ਤੇ
1: ਜੀ
0: ਸਿਆਣੇ ਨੇ, ਟੀਚਰ ਨੇ,
1: ਜੀ
0: ਟੀਚਰ ਨੇ ਤੇ ਇੰਨਾ ਜ਼ਿਆਦਾ ਮਤਲਬ ਵਹਿਮਾਂ ਦੇ ਵਿੱਚ ਨਾ, ਜਿਹੜੇ ਵਹਿਮ ਵਾਲਾ ਹੁੰਦਾ, ਤੁਸੀਂ ਨਾ ਮੇਰਾ ਫੇਵਰੇਟ, ਮੇਰਾ ਇਹ ਮਤਲਬ ਕਿਆ ਪੇ ਵਿਸ਼ਾ ਹੈ,
1: ਵਿਸ਼ਾ ਜੀ
0: ਮੇਰੇ ਨਾਲ ਤਾਂ ਇਹ ਨਾ ਇੰਨਾ ਇੱਟ ਕੁੱਟ ਦਾ ਬੈਰ ਆ ਚੀਜ਼ ਦੇ ਵਿੱਚ ਨਾ, ਮੈਂ ਤਾਂ ਘਰੇ ਵੀ
1: ਜੀ
0: ਲੜ ਪੈਂਦਾ ਹੁੰਦਾ।
1: ਜੀ ਇੱਟ ਆਪਣੇ ਵਹਿਮ ਚ ਆ ਜੀ, ਖੁਦ ਆਪਣੇ ਵਹਿਮ ਚ ਤੁਰਿਆ
0: ਬਿਲਕੁਲ ਬਿਲਕੁਲ ਜੀ ਬਿਲਕੁਲ, ਇੰਨਾ ਜ਼ਿਆਦਾ ਮਤਲਬ ਕਿ ਦੇਖੋ ਇਹ ਤਾਂ ਚੀਜ਼ ਜਿਹੜਾ ਵਿਸ਼ਾ ਨਾ, ਪੈਰ ਪੈਰ ਤੇ ਵਹਿਮ ਹੁੰਦਾ,
1: ਜੀ
0: ਤੇ ਕੋਈ ਚੀਜ਼ ਲਿਆਉਣੀ ਆ ਤੇ ਵੀਰਵਾਰ ਅਕਸਰ ਮੈਂ, ਇੱਕ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ, ਤੇ ਇਹਦਾ ਮੈਂ ਨਾ ਇੱਕ ਵਾਰ ਨਹੀਂ ਕਈ ਵਾਰ, ਚਲੋ ਅਸੀਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹਾਂ, ਵੀ
1: ਜੀ
0: ਮੈਂ ਨਾ ਦੋ ਚਾਰ ਵਾਰ ਨਹੀਂ ਕਈ ਵਾਰ ਮਤਲਬ ਮੈਂ ਗੱਡੀ ਲਈ ਆ, ਤੇ ਉਹ ਨਾ ਏਜੰਸੀ ਵਾਲੇ ਕਹਿੰਦੇ ਨੇ ਆ ਕਈ
1: ਜੀ
0: ਵਾਰ ਆ, ਤੁਸੀਂ ਅੱਜ ਲੈ ਕੇ ਜਾਣੀ ਗੱਡੀ,
1: ਜੀ
0: ਮੈਂ ਕਿਹਾ ਬਿਲਕੁਲ ਆ ਕਈ ਵਾਰ ਆ, ਮਤਲਬ ਸ਼ਨੀਵਾਰ ਜਿਹਨੂੰ ਆਪਾਂ ਕਹਿੰਦੇ, ਸ਼ਨੀ ਦਾ ਸ਼ਨੀ ਗ੍ਰਹਿ ਹੁੰਦਾ ਜਿਵੇਂ ਆਪਾਂ ਕਹਿੰਦੇ, ਮੈਂ ਕਿਹਾ ਇਹ ਜੀ
1: ਤਾਂ ਅੱਛਾ
0: ਸ਼ਨੀਵਾਰ ਆ
1: ਪੱਕੀ
0: ਗੱਲ
1: ਜੀ
0: ਆ, ਮੈਂ ਕਿਹਾ ਮੈਂ ਅੱਜ ਹੀ ਲੈ ਕੇ ਜਾਣੀ ਹੈ,
1: ਜੀ
0: ਮੇਰੇ ਨਾਲ ਕੀ ਬਾਈ ਜੀ, ਮੈਂ ਗੱਡੀ ਲਈ ਆ ਤੇ ਇੱਕ ਦੋ ਤਿੰਨ ਪੰਜ ਛੇ ਵਾਰ ਮਤਲਬ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਆ,
1: ਜੀ
0: ਮੈਂ ਉਦੋਂ ਹੀ ਲੈ ਕੇ ਗਿਆ ਜਾਣ
1: ਜੀ
0: ਬੁੱਝ ਕੇ,
1: ਜੀ
0: ਉਹਨਾਂ ਦਾ ਮਤਲਬ ਕਿ ਵੀ ਕਹਿਣ ਦਾ ਮਤਲਬ ਵੀ ਉਹਨਾਂ ਦਾ ਵਹਿਮ ਮਤਲਬ ਕਿ ਤੋੜਨ ਵਾਸਤੇ,
1: ਜੀ
0: ਤੇ ਵੀ ਸ਼ਨੀ ਨੂੰ ਮਤਲਬ ਮੈਨੂੰ ਇਹ ਸਮਝ ਲਿਆਦੀ ਹੈ ਵੀ ਕਦੇ ਕਿਸੇ ਨੂੰ ਪੈਸਾ ਮਿਲ ਜਾਂਦਾ ਫਿਰ ਤਾਂ ਕਦੇ ਮਨਾ ਨਹੀਂ ਬੰਦਾ ਕਰਦਾ ਹੈਗਾ,
1: ਜੀ
0: ਅਦਰਵਾਈਜ਼ ਠੀਕ ਹੈ ਜੀ ਕੋਈ ਆ ਹੁੰਦਾ ਜੀ ਫਲਾਣਾ ਹੁੰਦਾ ਢਿੱਬਕਾ ਹੁੰਦਾ, ਦੇਖੋ ਜੀ
1: ਜੀ
0: ਇਹ ਵੀ ਵਹਿਮ ਆ ਭਰਮ ਹੁੰਦੀ ਹੈ
1: ਬਿਲਕੁਲ
0: ਨਾ। ਤੇ ਬਾਕੀ ਗੱਲਾਂ ਇੱਕ ਬੀਬੀਆਂ ਦੇ ਵਿੱਚ ਹੋਰ ਗੱਲਬਾਤ ਹੈਗੀ, ਚਲੋ ਬਾਕੀ ਤਾਂ ਮੈਂ ਗੱਲਾਂ ਬਾਅਦ ਚ ਕਹੂੰਗਾ,
1: ਜੀ
0: ਵੀਰਵਾਰ ਨੂੰ ਜੀ ਉਹ ਕਿਸੇ ਦੇ ਘਰੇ ਅਫਸੋਸ ਕਰਨ ਜਾਂਦਾ, ਮੈਨੂੰ ਇਹ ਸਮਝ ਨਹੀਂ
1: ਜੇ
0: ਵੀਰਵਾਰ ਦੇ
1: ਬੰਦਾ ਹੀ
0: ਵਿੱਚ ਕੀ
1: ਉਦਣ
0: ਚੱਕਰ
1: ਮਰਿਆ ਹੋਵੇ ਤਾਂ
0: ਹੁੰਦਾ,
1: ਫਿਰ ਕੀ ਕਰੀਏ ਜੀ
0: ਹੋਰ
1: ਰੋਕ
0: ਉਹੀ ਤਾਂ
1: ਲਈਏ
0: ਗੱਲ ਹੈ
1: ਬੰਦਾ,
0: ਕੀ
1: ਰੋਕ ਲਓ ਜੀ, ਇੱਦਾਂ ਹੀ ਜੀ ਅੱਜ ਨਹੀਂ
0: ਹੈ ਨਾ,
1: ਭੇਜਣਾ।
0: ਹੋਰ ਬਿੱਲੀ ਮੇਰੇ ਸਾਹਮਣੇ ਕਈ ਵਾਰ ਆਈ ਆ, ਮੈਂ ਕਿਹਾ ਸ਼ੁਕਰ ਮਨਾਉਂਦਾ
1: ਜੀ
0: ਵੀ ਯਾਰ ਬਿੱਲੀ ਬਚ ਗਈ, ਮੈਂ ਥੱਲੇ ਨਹੀਂ ਆਈ ਟੈਰਾਂ ਦੇ ਮਤਲਬ ਗੱਡੀ ਦੇ ਥੱਲੇ ਨਹੀਂ ਆਈ ਹੈਗੀ, ਮੈਂ ਸ਼ੁਕਰ
1: ਜੀ
0: ਆ ਵੀ ਮਤਲਬ ਕਿ ਨਹੀਂ ਅੱਗੇ ਆਈ ਹੈ ਨਾ,
1: ਜੀ
0: ਅੱਜ ਵੀ ਆਈ ਸੀ ਮੈਂ, ਦੋ ਵਾਰ ਆ ਗਈ ਮੇਰੇ, ਮੈਂ ਸੋਚਦਾ ਹਾਂ ਨਾ ਵੀ ਇੱਕ ਇਹੋ ਜਿਹਾ ਮਤਲਬ ਸਾਡਾ ਸਮਾਜ ਆ ਵੀ ਇਹੋ ਜਿਹਾ ਕਾਹਤੋਂ ਇਹ ਗੱਲ ਕਹੇ ਜਾਂਦਾ ਵੀ ਇੱਕ ਵਾਰ ਮੈਂ ਯੂਪੀ ਤੁਰੇ ਆ, ਮੈਂ ਕਿਹਾ ਵੀ ਅਟਵਾਲ ਸਾਹਿਬ ਨਾਲ ਗੱਲ ਸਮਝ ਕਰੀ ਆ,
1: ਜੀ
0: ਤੇ ਵੀ ਉਹ ਮੈਂ ਕਿਹਾ ਯਾਰ ਬਿੱਲੀ ਮੇਰਾ ਰਸਤਾ ਕਿਵੇਂ ਰੁਕ ਸਕਦੀ ਹੈ ਨਾ, ਵੀ ਮਤਲਬ ਯਾਰ ਕੀ ਚੱਕਰ ਚ ਗੱਲਾਂ, ਉਹ ਠੀਕ ਆ ਉਹ ਚੂਹੇ ਨਿਕਲਦੇ ਲੱਟਾਂ ਪੈਂਦੀਆਂ ਨੇ ਹਨਾ,
1: ਜੀ
0: ਉਹ ਵਿਚਾਰੀ ਮਤਲਬ ਉਹ ਸਾਈਕੋਲੋਜੀ ਇਫੈਕਟ ਪੈਂਦਾ ਵੀ ਮਤਲਬ ਵੀ ਉਹ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਇੱਦਾਂ ਕਿਉਂ ਕਹਿ ਸਕਦੇ ਹੋ ਨਾ, ਉਹ ਠੀਕ ਆ ਬਿੱਲੀ ਨਿਕਲਦੀ ਆ ਵੀ ਤਾਂ ਕਰਕੇ ਹੁੰਦਾ ਵੀ ਉਹ ਲਾਈਟਾਂ ਪੈਂਦੀਆਂ ਚੂਹੇ ਤੇ ਭਾਲ ਦੇ
1: ਜੀ
0: ਵਿੱਚ ਹੁੰਦੀ ਆ, ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਵੀ ਨਹੀਂ
1: ਅਗਲੀ
0: ਸਾਡੇ
1: ਆਪਣੇ ਸ਼ਿਕਾਰ
0: ਬਿੱਲੀ
1: ਆਪਣਾ
0: ਜਾ
1: ਪੇਟ
0: ਸਕਦੀ।
1: ਪੂਜਾ ਦੇ ਲਈ ਤੁਰੀ ਹੋਈ
0: ਹਾਂਜੀ
1: ਹੈ
0: ਹਾਂ
1: ਕਹਿੰਦੇ ਭਾਈ ਬਿੱਲੀ ਰਾਸਤਾ
0: ਉਹੀ
1: ਕੱਟੇ
0: ਤਾਂ ਗੱਲਾਂ ਤੁਸੀਂ ਹਾਂ,
1: ਜੀ
0: ਤੇ ਫਿਰ ਮਤਲਬ ਕਿ ਕਿੰਨੀਆਂ ਚੀਜ਼ਾਂ ਨੇ ਨਾ ਜਿਹੜੀਆਂ ਤੁਹਾਨੂੰ ਵਹਿਮਾਂ ਦੇ ਵਿੱਚ ਪਾ ਦਿੰਦੀਆਂ ਨੇ ਹਨਾ, ਵੀ ਰੱਸੀ ਦੇ ਸੱਪ ਬਣਨੇ ਜਿਹਨੂੰ ਆਪਾਂ ਕਹਿੰਦੇ
1: ਬਿਲਕੁਲ
0: ਰੱਸੀ ਸੱਪ ਬਣਨੇ।
1: ਜੀ
0: ਉਹ ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹਿਆ ਤੇ
1: ਜੀ
0: ਉਹ ਕਹਿੰਦੇ ਜੀ ਸਾਡੇ ਕੱਪੜੇ ਕੋਈ ਕੱਟ ਜਾਂਦਾ ਹਨਾ,
1: ਜੀ
0: ਤੇ ਉਹ ਬਾਅਦ ਚ ਪਤਾ ਲੱਗਿਆ ਨਾ ਵੀ ਰਾਈਟਰ ਨੇ ਲਿਖਿਆ ਵੀ ਯਾਰ ਤੁਸੀਂ ਸਮਝਾਓ ਵੀ ਇਹ ਚੱਕਰ ਨਹੀਂ ਗਲਤ ਨਾ, ਤੁਸੀਂ ਉਹ ਸੋਚੋ
1: ਜੀ
0: ਕੋਈ ਹੋਰ ਲਾਲਚ ਪਊਗਾ ਜੀ ਇਹਦੇ ਵਿੱਚੋਂ,
1: ਜੀ
0: ਬਾਅਦ ਚ ਪਤਾ ਕਹਿੰਦਾ ਵੀ ਮਸ਼ੀਨ ਦੇ ਵਿੱਚ ਇੱਕ ਪੱਤੀ ਲੱਗੀ ਹੋਈ ਸੀ
1: ਜੀ
0: ਤੇ ਉਹ ਬਾਰ ਬਾਰ ਘੁੰਮ ਕੇ ਮਤਲਬ ਕਿ
1: ਫਿਰ ਜਾਂਦੀ
0: ਤੁਹਾਡੇ
1: ਸੀ।
0: ਕੱਪੜੇ ਕੱਟ ਦਿੰਦੀ
1: ਜੀ
0: ਉਹੀ ਤਾਂ ਗੱਲ ਆ, ਰੱਸੀ ਦੇ ਸੱਪ ਬਣਨੇ ਇਹਨੂੰ ਕਹਿੰਦੇ ਆ,
1: ਬਿਲਕੁਲ
0: ਕਹਿਣ ਦਾ ਮਤਲਬ ਹੋਇਆ ਵੀ ਤੁਸੀਂ ਵਹਿਮਾਂ ਦੇ ਵਿੱਚ ਜਿੰਨਾ ਮਰਜ਼ੀ ਪੈ ਜਾਓ
1: ਜੀ
0: ਉਨਾ ਜ਼ਿਆਦਾ ਤੁਸੀਂ ਉੜ ਜਾਓਗੇ,
1: ਬਿਲਕੁਲ ਹੈ ਜੀ,
0: ਅਦਰਵਾਈਜ਼ ਇਹਦੇ ਵਿੱਚ ਕੁਛ ਨਾ ਕਿਹਾ ਹੋਵੇਗਾ,
1: ਜੀ
0: ਠੀਕ ਹੈ ਕਿ ਨਹੀਂ।
1: ਬਿਲਕੁਲ ਹੈ ਜੀ,
0: ਤੇ ਜਿਵੇਂ ਭੂਤ ਪ੍ਰੇਤਾਂ ਵਾਲਾ ਸਿਸਟਮ ਹੁੰਦਾ, ਜਿਵੇਂ ਯਾਰ ਭੂਤਾਂ ਨੂੰ ਆਉਂਦੀਆਂ ਨੇ ਜੇ ਹੁੰਦਾ ਵੋ ਹੁੰਦਾ
1: ਜੀ
0: ਸਾਰਾ ਕੁਛ, ਮਤਲਬ ਕਿ ਇਹ ਬੰਦਾ ਜਿੰਨਾ ਮਰਜ਼ੀ
1: ਬੰਦੇ ਤੋਂ
0: ਉਲਝੀ
1: ਵੱਡਾ ਭੂਤ
0: ਜਾਵੇ,
1: ਕਿਹੜਾ ਹੈ ਜੀ ਹੋਰ ਇੱਥੇ ਦੁਨੀਆ ਦੇ
0: ਬਿਲਕੁਲ ਹਾਂ,
1: ਜੀ
0: ਸੋ ਹਾਂ ਤੁਸੀਂ
1: ਜੀ
0: ਸਾਰੇ ਦੀ ਗੱਲ ਦੱਸਤੀ ਵੀ ਬੰਦੇ ਤੋਂ ਵੱਡਾ ਭੂਤ ਕੋਈ ਨਹੀਂ ਹੁੰਦਾ ਹੈ, ਉਹ
1: ਜੀ
0: ਤਾਂ ਸਾਡੇ ਨਾਲ ਮੜੀਆਂ ਹੋਈਆਂ ਚੀਜ਼ਾਂ,
1: ਬਿਲਕੁਲ
0: ਜੇ
1: ਹੈ ਜੀ,
0: ਜਿਵੇਂ ਆਪਾਂ ਵੀ ਉਹਦੇ ਤੇ ਸ਼ਮਸ਼ਾਨ ਘਾਟ ਦੇ ਵਿੱਚ
1: ਜੀ
0: ਮਤਲਬ ਤੁਸੀਂ ਚਲੇ ਜਾਂਦੇ ਹੋ ਜੀ, ਉੱਥੇ ਆਹ ਹੁੰਦਾ, ਇਹ ਹੁੰਦਾ, ਵੋ ਹੁੰਦਾ, ਕਈ ਬੰਦੇ ਇਹੋ ਜਿਹੇ ਨਜ਼ਾਰਾ ਲਾਉਂਦੇ ਨੇ, ਮੈਂ ਕਹਿੰਦਾ ਵੈਸੇ ਰੱਬ ਦਾ ਨਾਮ,
1: ਜੀ
0: ਜਿਹੜੇ ਬੰਦੇ ਸਾਡੇ ਵਰਗੇ ਹੁੰਦੇ ਨੇ ਉਹ
1: ਜਿੰਨੀ
0: ਅਗਲਾ ਵੀ
1: ਸ਼ਾਂਤੀ ਸਕੂਨ ਆ,
0: ਉਹ
1: ਹੁਣ ਤਾਂ
0: ਬੰਦਾ
1: ਜਗ੍ਹਾਵਾਂ ਹੀ ਇਹ ਰਹਿ ਗਈਆਂ ਜੀ, ਉਹ ਸਕੂਨ ਵਾਲੀਆਂ, ਉੱਥੇ ਜਾ ਕੇ ਬੰਦਾ
0: ਬਿਲਕੁਲ ਜੀ,
1: ਆਨੰਦ
0: ਬਿਲਕੁਲ
1: ਮਾਣਦਾ ਜੀ। ਜੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਤੇ ਉਹ ਕਹਿੰਦਾ ਜੀ ਬੰਦਾ ਖਾ ਪੀ ਕੇ ਮਰਿਆ ਤੇ ਉੱਥੇ ਬੂਤ ਰੱਖ ਦੋ।
1: ਜੀ
0: ਉੱਥੇ ਜਾ ਕੇ ਸਾਡੇ ਵਰਗੇ ਬੰਦੇ ਆਏ, ਕਹਿੰਦੇ ਵੀ ਜਿਹੜੇ ਖਾਣੇ ਪੀਣ ਵਾਲੇ ਹੁੰਦੇ ਵੀ ਚਲੋ ਜੀ ਉਹ ਰੱਖ।
1: ਜੀ ਜੀ ਟੋੜਾ ਸਾਹਿਬ
0: ਉੱਥੇ ਵਾਲੀ ਗੱਲ
1: ਬਹੁਤ,
0: ਨਹੀਂ ਹੁੰਦੀ
1: ਹਾਂਜੀ ਜੀ
0: ਐਡੇ ਫ੍ਰੀ ਮਾਈਂਡ। ਹਾਂ ਐਡੇ ਫ੍ਰੀ ਮਾਈਂਡ ਬੰਦੇ ਹੁੰਦੇ ਨੇ, ਬਹੁਤ ਬੰਦੇ ਇਹੋ ਜਿਹੇ ਹੁੰਦੇ ਨੇ ਮਤਲਬ ਕਿ
1: ਜੀ
0: ਵੀ ਜਿੰਨਾ ਜ਼ਿਆਦਾ ਮਜ਼ਾ ਲੈਂਦੇ ਨੇ ਇਸ ਚੀਜ਼ ਦਾ।
1: ਬਿਲਕੁਲ ਹਾਂਜੀ
0: ਵਹਿਮ ਜਿਹੜੀ ਚੀਜ਼ ਹੈ ਜੀ, ਉਹ ਤਾਂ ਨਾ ਤੁਸੀਂ ਕਹਿੰਦੇ ਹੁੰਦੇ ਨਾ ਵੀ ਤੁਰੇ ਜਾਂਦੇ ਨੂੰ ਵੀ ਵਹਿਮ ਹੋ ਜਾਂਦਾ,
1: ਜੀ
0: ਰੱਸੀ ਦੇ ਸੱਪ ਬਣਨੇ ਉਹਨੂੰ ਕਹਿੰਦੇ ਆ।
1: ਬਿਲਕੁਲ
0: ਜਿੰਨਾ ਜ਼ਿਆਦਾ ਮਰਜ਼ੀ ਜਿੰਨਾ ਵਹਿਮ ਕਰੋਗੇ ਉਨਾ ਜ਼ਿਆਦਾ ਬੰਦਾ ਤੰਗ ਹੋਊਗਾ, ਉਨਾ
1: ਬਿਲਕੁਲ
0: ਜ਼ਿਆਦਾ ਬੰਦਾ ਮਤਲਬ ਕਿ ਪ੍ਰੋਬਲਮ ਦੇ ਵਿੱਚ ਆਊਗਾ ਜਿੰਦਗੀ
1: ਜੀ,
0: ਵਿੱਚ।
1: ਬਿਲਕੁਲ ਹੈ ਜੀ। ਥੈਂਕ ਯੂ ਜੀ,
0: ਸੋ
1: ਥੈਂਕ ਯੂ ਟੋੜਾ ਸਾਹਿਬ।
0: ਤੁਸੀਂ ਸੁਖੀ ਰਹੋਗੇ,
1: ਜੀ
0: ਠੀਕ ਹੈ ਕਿ ਨਹੀਂ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
0: ਸੋ
1: ਥੈਂਕ ਯੂ ਜੀ,
0: ਥੈਂਕ ਯੂ
1: ਥੈਂਕ ਯੂ
0: ਸੋ ਮਚ ਜੀ,
1: ਜੁੜੇ
0: ਸਭ
1: ਲਈ,
0: ਲੈਟ ਜੀ, ਥੈਂਕ ਯੂ
1: ਥੈਂਕ ਯੂ, ਸਤਿ ਸ਼੍ਰੀ
0: ਜੀ।
1: ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ ਆ। ਵੈਸੇ ਲਾਲੀ ਸਾਹਿਬ, ਲਾਲੀ ਜੀ ਗੱਲ ਕਰਦੇ ਸੀ ਨਾ ਵਹਿਮ ਦੀ, ਭਾਜੀ ਇੱਕ ਮੈਨੂੰ ਗੱਲ ਚੇਤੇ ਆਈ ਕਈ ਵਾਰੀ ਨਾ, ਕਿਸੇ ਨਾ ਸਕੂਲ ਦੇ ਵਿੱਚ ਜਾਂ ਜਦੋਂ ਪੜ੍ਹਦੇ ਹੁੰਦੇ ਸੀ ਜਾਂ ਕਾਲਜ ਸਮੇਂ ਵੀ, ਚਲੋ ਪੰਗੇ ਪੁੰਗੇ ਤਾਂ ਅਸੀਂ ਘੱਟ ਹੀ ਲੈਂਦੇ ਸੀ, ਪਰ ਕਈਆਂ ਦੀ ਜ਼ੁਬਾਨੀ ਜਿਹੜੇ ਕਾਫੀ ਮਤਲਬ ਕਿ ਐਕਟਿਵ ਹੁੰਦੇ ਸੀ ਇਹਨਾਂ ਕੰਮਾਂ ਦੇ ਵਿੱਚ, ਤਾਂ ਉਹ ਇੱਕ ਦੂਜੇ ਨੂੰ ਜ਼ਰੂਰ ਸੁਣਦੇ ਜ਼ਰੂਰ ਗਏ ਆ। ਐਵੇਂ ਕਿਸੇ ਵਹਿਮ ਦੇ ਵਿੱਚ ਨਾ ਰਹੀ, ਮੈਂ ਤੇਰਾ ਵਹਿਮ ਕੱਢ ਦੂੰ ਜੀ। ਇੱਕ ਇਹ ਵੀ ਵਹਿਮ ਹੁੰਦਾ ਸੀ ਜੀ।
0: ਹਾਂਜੀ ਬਿਲਕੁਲ ਬਿਲਕੁਲ ਜੀ। ਅੱਛਾ ਜਿਹੜਾ ਬੰਦਾ ਜਿੰਨਾ ਵਹਿਮ ਕਰਦਾ ਉਹ ਉਹ ਦੂਜੇ ਨੂੰ ਜ਼ਰੂਰ ਕਹੂਗਾ ਤੂੰ ਵਹਿਮ ਨਾ ਕਰਿਆ ਕਰ, ਜਦ ਕਿ ਆਪ ਹੀ ਕਰ ਰਿਹਾ ਹੁੰਦਾ ਮੇਨ, ਤੇ ਆਪਣਾ ਵੀ ਉਹਨੂੰ ਇਹ ਵਹਿਮ ਕਿ ਮੇਰੇ ਕਹਿਣ ਨਾਲ ਬੰਦਾ ਸ਼ਾਇਦ ਵਹਿਮ ਕਰਨੋਂ ਹਟ ਜੂ,
1: ਬਿਲਕੁਲ
0: ਕੋਈ ਕਿਸੇ ਦੇ ਕਹਿਣ ਨਾਲ ਸ਼ਾਇਦ ਹੀ ਹਟੇ, ਪਰ ਅਸੀਂ ਫਿਰ ਵੀ ਚਰਚਾ ਕਰ ਰਹੇ ਹਾਂ ਕਿ ਭਾਈ ਚਲੋ ਠੀਕ ਆ ਆਪਾਂ ਇੱਕ ਵਾਰੀ ਇਹਨੂੰ ਰਿੜਕ ਲਈਏ, ਟੋਪਿਕ ਨੂੰ ਦੇਖ ਲਈਏ, ਇਹਦੇ
1: ਜੀ
0: ਵਿੱਚੋਂ ਆਪਸ ਵਿੱਚ ਗੱਲਬਾਤ ਕਰਕੇ
1: ਜੀ
0: ਕੋਈ ਜਿਹੜੀ ਰਾਏ ਬਣਦੀ ਹੈ ਸਾਂਝੀ
1: ਜੀ
0: ਉਹਨੂੰ ਉਹਤੇ ਗੱਲਬਾਤ ਦੇਖੀਏ। ਹੁਣ ਕਾਫਕਾ ਜਿਹੜਾ ਹੈ ਨਾ ਉਹ ਉਹਦਾ ਮੈਟਾਮੋਰਫਿਸ ਜਿਹੜੀ ਇੱਕ ਉਹਦਾ ਨਾਵਲ ਹੈ ਛੋਟਾ ਜਿਹਾ,
1: ਜੀ
0: ਉਹਦਾ ਜਿਹੜਾ ਮੁੱਖ ਪਾਤਰ ਹੈ ਗ੍ਰੈਗੋਰ ਸੰਸਾ,
1: ਜੀ
0: ਉਹ ਸੇਲਜ਼ਮੈਨ ਹੈ, ਉਹ ਉਹ ਚਲੋ ਉਹਨੇ ਤਾਂ ਇਹ ਕਿਹਾ ਵੀ ਉਹ ਸੱਚੀ ਬਣ ਗਿਆ ਜਦੋਂ ਸੁੱਤਾ ਉੱਠਿਆ ਸਵੇਰੇ, ਤਾਂ ਉਹਨੇ ਉਹ ਦੇਖਿਆ ਇੱਕ ਭੂੰਡ ਹੀ ਬਣ ਗਿਆ, ਉਹ ਬੜਾ ਤਗੜਾ ਕਿਹੜਾ ਹੋਰ ਹੀ ਤਰ੍ਹਾਂ ਦਾ ਛੇ ਲੱਤਾਂ ਵਾਲਾ ਜਾਨਵਰ ਬਣ ਗਿਆ ਉਹਦਾ,
1: ਜੀ
0: ਤੇ ਉਹ ਹੁਣ ਤੁਸੀਂ ਦੇਖੋ ਇਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਉਹਦਾ ਕਾਇਆ ਕਲਪ ਹੋ ਗਿਆ, ਇਹਨੂੰ ਤੁਸੀਂ ਉਹਦੇ ਮਨ ਦਾ ਵਹਿਮ ਕਹੋ, ਇਹਨੂੰ ਤੁਸੀਂ ਉਹਦੀ ਕਲਪਨਾ ਕਹਿ ਲਓ, ਕਿਉਂਕਿ ਉਹ ਆਪਣੇ ਕੰਮ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ
1: ਜੀ,
0: ਤੇ ਨਾਵਲ ਦੇ ਕਹਾਣੀ ਦੇ ਵਿੱਚ ਤਾਂ ਆਪਾਂ ਨਹੀਂ ਜਾਵਾਂਗੇ, ਪਰ ਇਹ ਵਹਿਮ ਹੋ ਜਾਂਦਾ ਬੰਦੇ ਨੂੰ ਕਿ ਮੈਨੂੰ ਕੋਈ ਚਿੰਬੜਿਆ ਹੋਇਆ, ਮੇਰਾ ਮੇਰੇ ਦਾ ਮੇਰੇ ਬਰਕਤ ਨਹੀਂ ਹੈਗੀ ਬਟੂਏ ਦੇ ਵਿੱਚ,
1: ਬਿਲਕੁਲ,
0: ਤੇ ਜਦ ਕਿ ਖਰਚੇ ਆਪਣੇ ਬੇਕਾਬੂ ਕੀਤੇ ਹੋਏ ਆ,
1: ਜੀ
0: ਤੇ ਇਹੀ ਕਾਰਨ ਆ ਜਿਹੜੇ ਵਹਿਮ ਆ ਇਹ ਵੱਡਾ ਕਾਰੋਬਾਰ ਦਾ ਰੂਪ ਵੀ ਲੈਂਦੇ ਆ,
1: ਲੈਂਦੇ ਨੇ ਜੀ,
0: ਇਹਦੇ ਸਿਰ ਦੇ ਉੱਤੇ ਵੱਡੇ ਵੱਡੇ ਜਿਹੜੇ ਆ ਕਹਿ ਲਓ ਵੀ ਜਿਹੜੇ ਭਵਿੱਖ ਦੱਸਣ ਵਾਲੇ ਲੋਕ ਆ ਉਹ ਆਪਣਾ ਕੰਮ ਕਰਦੇ ਆ ਵਧੀਆ ਤਰੀਕੇ ਨਾਲ, ਹੋਰ ਕਈ ਤਰ੍ਹਾਂ ਦੇ ਜਿਹੜੇ ਆ ਚਲੋ ਆਪਣੇ ਉਹਨਾਂ ਦੀ ਮਾਨਤਾਵਾਂ ਹੋਣਗੀਆਂ, ਲੇਕਿਨ ਤਿੰਨ ਦੋ ਤਿੰਨ ਜਿਹੜੀਆਂ ਗੱਲਾਂ ਉਹ ਜਿਹੜੀਆਂ ਨੇ ਪਹਿਲਾਂ ਹੀ ਜਿਹੜੀਆਂ ਪਤਾ ਹੀ ਆ ਵੀ ਇਹ ਬੰਦਾ ਜਿਹੜਾ ਮੂਹਰੇ ਬੈਠਾ ਇਹੋ ਜਿਹੀ ਸ਼ਕਲ ਬਣਾ ਕੇ, ਇਹ ਤਾਂ ਪੱਕਾ ਇਹਨਾਂ ਦਾ ਸ਼ਿਕਾਰ ਹੈਗਾ ਹੀ ਆ, ਵਹਿਮ ਤਾਂ ਹੈਗਾ ਹੀ ਇਹਨੂੰ ਕੋਈ ਨਾ ਕੋਈ, ਆਪਾਂ ਵਹਿਮ ਦਾ ਤੀਰ ਛੱਡਦੇ ਆ ਉਹ।
1: ਜੀ
0: ਹਾਂਜੀ ਭਾਈ ਤੁਸੀਂ ਸਿਆਣੇ ਬੜੇ ਹੋ, ਪਰ ਘਰ ਚ ਤੁਹਾਨੂੰ ਪੁੱਛਦਾ ਕੋਈ ਨੀ, ਲੈ ਬੰਦਾ ਰੌਣਕਾ ਹੋ ਜਾਂਦਾ ਕਹਿੰਦਾ ਹਾਂਜੀ ਭਾਈ ਜਮਾ ਹੀ ਸਹੀ ਗੱਲ ਹੈ ਜੀ, ਅੱਛਾ ਉਹ ਟਿਕਾਣੇ ਲਾ ਜਾਂਦਾ ਤੀਰ, ਕਿਉਂਕਿ ਉਹ ਬੰਦਾ ਇਹੀ ਸੋਚਦਾ ਕਿ ਮੈਨੂੰ ਕੋਈ ਪੁੱਛਦਾ ਨੀ।
1: ਜੀ
0: ਅੱਛਾ ਫਿਰ ਦੂਜਾ ਤੀਰ ਜਿਹੜਾ ਬਿਲਕੁਲ ਹੀ ਅਚੁੱਕ ਨਿਸ਼ਾਨਾ ਉਹਦਾ ਸਿੱਧਾ
1: ਜੀ,
0: ਟਿਕਾਣੇ ਤੇ ਲੱਗਦਾ ਹੈ, ਤੂੰ ਕਮਾਉਂਦਾ ਬਹੁਤ ਹੈ ਬਰਕਤ ਕੋਈ ਨੀ ਤੇਰੀ,
1: ਬਰਕਤ ਨਹੀਂ
0: ਬਚਦਾ
1: ਪੈਂਦੀ।
0: ਕੋਈ ਨੀ, ਉਹ ਇਹ ਸਵਾਲ ਆਉਣ ਤੋਂ ਬਾਅਦ ਤੇ ਉਹਦੇ ਬੰਦੇ ਦੇ ਪੱਲੇ ਸੱਚੀ ਕੁਛ ਨੀ ਬਚਦਾ,
1: ਜੀ
0: ਜਿਹੜੇ ਚਾਰ ਪੈਸੇ ਜੋੜੇ ਹੁੰਦੇ ਆ ਉਹ ਇਹ ਦੱਸਣ ਵਾਲੇ ਬਾਬਾ ਜੀ ਲੈ ਜਾਂਦੇ ਆ,
1: ਜੀ ਉਹ ਫਿਰ
0: ਕਿ
1: ਗੀਤ
0: ਤੇਰੇ ਕੋਲ
1: ਗਾਉਂਦਾ
0: ਬਚਦਾ
1: ਕਰਦਾ ਪੱਲੇ
0: ਬਚਦਾ ਕੋਈ
1: ਸਾਡੇ
0: ਨੀ,
1: ਕੱਖ ਨਾ ਰਿਹਾ ਪੱਲੇ ਸਾਡੇ ਕੱਖ
0: ਪੱਲੇ ਸਾਡੇ
1: ਜੀ ਬਿਲਕੁਲ ਹੈ
0: ਜੀ ਭਾਤ ਸਾਹਿਬ
1: ਜੀ। ਮੁਕੱਦਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ।
0: ਮੈਂ
3: ਤਾਂ ਸੁਣਿਆ ਸੀ ਬੁੱਧ ਕੰਮ ਸ਼ੁੱਧ, ਤੁਸੀਂ ਬੁੱਧ ਤੋਂ ਵੀਰਵਾਰ ਤੇ ਆ ਗਏ।
1: ਨਹੀਂ ਆਪਾਂ ਕਿਹਾ ਸੀ ਪਿਛਲੀ ਵਾਰੀ ਵੀ ਕਿਹਾ ਸੀ ਵੀਰਵਾਰ ਵੀਰੇ ਵੀਰੇ ਜੀ, ਆਪਾਂ ਦੇਣੇ ਪੱਕਾ ਕਰ ਦਿੱਤਾ
0: ਵੀਰਵਾਰ ਨਹੀਂ ਪਰਹੇਜ ਕਰਦੇ।
1: ਜੀ
3: ਵੀਰਵਾਰ ਦਿਨ ਨਹੀਂ ਪਰਹੇਜ ਕਰਦੇ, ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ।
1: ਨਹੀਂ ਇਹ ਵੀ ਵਹਿਮ ਹੀ, ਇਹ ਵੀ
0: ਮੈਂ
1: ਵਹਿਮ ਹੀ
0: ਕਰਦਾ
1: ਕੱਢਿਆ ਜੀ, ਬੁੱਧਵਾਰ ਵੀਰਵਾਰ। ਜੀ
0: ਨਹੀਂ ਨਹੀਂ ਉਹ ਇੱਕ ਨਾ ਬੰਦੇ ਦਾ ਉਹ ਕਹਿ ਲਓ ਵੀ ਉਹ ਕਹਿੰਦਾ ਕੋਈ ਪਸ਼ੂ ਜਿੱਦਾਂ ਬਾੜੇ ਚ ਫਸ ਗਿਆ ਤੇ ਉਹ ਕਹਿੰਦਾ ਦੇਖ ਹੁਣ ਕਿਵੇਂ ਬੁੱਧਵਾਰ ਵੀਰਵਾਰ ਝਾਕਦਾ ਹੈ, ਉਹ ਜਿਹੜਾ ਉਹ ਕਹਿ ਲਓ ਜਿਵੇਂ ਇਹ ਇਹ ਕਹਾਵਤ ਬਣ ਜਾਂਦੀ ਹੈ। ਪਰ ਇਹ ਵੀ ਇੱਕ ਵਹਿਮ ਕਿ ਅਸੀਂ ਦਿਨਾਂ ਨੂੰ ਜੋੜ ਦਿੰਦੇ ਹਾਂ ਕਿਸੇ ਚੀਜ਼ ਦੇ ਨਾਲ ਜਾਂ ਕੁਛ ਹੈਗਾ, ਜਾਂ ਹੋ ਸਕਦਾ ਜਿਵੇਂ ਜਿਵੇਂ ਔਜਲਾ ਸਾਹਿਬ ਨੇ ਲਿਖਿਆ ਨਾ ਆਪਣੇ ਔਲਖ ਸਾਹਿਬ ਕਿ ਭਾਈ ਇਹ ਉੱਪਰ ਗੱਲ ਕਰ ਰਹੇ ਸੀ ਜਿਵੇਂ ਵੀਰਵਾਰ ਦੀ ਗੱਲ ਹੁੰਦੀ ਸੀ, ਉਹ ਕਹਿੰਦੇ ਚਲੋ ਜੀ ਇਸੇ ਬਹਾਨੇ ਇੱਕ ਦਿਨ ਦਾ ਪਰਹੇਜ ਹੋ ਜਾਂਦਾ ਬੰਦੇ ਦਾ, ਨਾਗਾ ਪੈ ਜਾਂਦਾ। ਉਹਨਾਂ ਨੇ ਵੀ ਪੂਰੇ ਮਤਲਬ ਸਿੱਟੇ ਕੱਢੇ ਆ। ਜੀ
3: ਚਲੋ ਚੰਗੀ ਗੱਲ, ਕਿਸੇ ਕਿਸੇ ਬਹਾਨੇ ਵੀ ਪਰਹੇਜ ਹੋ ਜੇ ਤਾਂ ਚੰਗੀ ਗੱਲ ਹੈ।
1: ਬਿਲਕੁਲ ਹੈ ਜੀ, ਇਸੇ ਕਰਕੇ ਤਾਂ ਵਹਿਮ ਕੱਢਣ ਲਈ ਤਾਂ ਗਰੁੱਪ ਰੱਖਿਆ ਹੋਇਆ, ਯੂਟਿਊਬ ਤੇ ਐਪ ਤਾਂ ਆਪਾਂ ਪਟਾਕੇ ਪਾਉਣ ਨੂੰ ਰੱਖਿਆ।
3: ਉਹ ਕਹਿੰਦਾ ਨਾ ਤੂੰ ਤੂੰ ਦੱਸ ਕਢਾਉਣੇ ਤਾਂ ਮੈਂ ਡਾਕਟਰ ਵਹਿਮਾਂ ਦਾ
1: ਜੀ ਥੋੜੇ
3: ਦਰਸ਼ਨ ਵੇਲੇ ਹੋ ਜਾਂਦੇ ਨੇ, ਇੰਨੇ ਹੀ ਬਹੁਤ ਆ।
1: ਥੈਂਕ ਯੂ ਜੀ, ਥੈਂਕ ਯੂ,
0: ਜਿੰਦਾਬਾਦ,
3: ਇੰਨੇ ਹੀ ਬਹੁਤ ਆ। ਸ਼ਮੀ ਬਾਈ ਜਿਹੜੀ ਮਿਲ ਜਾਂਦੇ ਤੇ ਮੈਂ ਨਾ, ਚਲੋ ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਖਤਮ ਕਰਦਾ। ਮੇਰਾ ਬੜਾ ਬੜਾ ਕਿ ਮੇਰੇ ਦਿਲ ਦੇ ਏਦੂ ਅਜੀਜ਼ ਗਾਣਾ ਕੋਈ ਨੀ ਹੈਗਾ, ਮੈਂ ਉਹੀ ਸੁਣਾਉਂਦਾ ਹੁੰਦਾ ਕਈ ਵਾਰੀ ਜਦੋਂ ਅਜੀਜ਼ ਸੱਜਣ ਜੁੜੇ ਹੁੰਦੇ ਨੇ, ਤੇ ਤੁਹਾਡੇ ਨਾਲੋਂ ਅਜੀਜ਼ ਕੋਈ ਹੈ ਹੀ ਨੀ
1: ਜੀ
3: ਸਾਰੇ ਸੱਜਣਾਂ ਨਾਲੋਂ। ਮੈਂ ਉਹੀ ਗੱਲ ਕਹਿ ਕੇ ਖਤਮ ਕਰਦਾ, ਬਸ ਤੁਸੀਂ ਉਹ ਤੋਂ ਬਾਅਦ ਜੁੜੇ ਹੋ ਬਾਕੀ ਸੱਜਣਾਂ ਨਾਲ। ਮੇਰੀ ਆਵਾਜ਼ ਆਉਂਦੀ ਜੇ?
1: ਹਾਂਜੀ ਹਾਂਜੀ ਆਉਂਦੀ ਜੇ, ਨਹੀਂ ਵਹਿਮ ਕੋਈ।
3: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ, ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਮੁਹੱਬਤਾਂ ਦੇ ਜਦੋਂ ਕੋਈ ਗਾਉਂਦਾ ਏ, ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕੇ ਹੱਸੀ। ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਭੁੱਲ ਨਹੀਂ ਜਾਣਾ ਵਾਰ ਵਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ। ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ। ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ, ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ,
1: ਜੀ
3: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ,
1: ਵਾਹ ਜੀ,
3: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ,
1: ਜੀ
3: ਇੱਕ ਦਿਨ

0: डोली च बैठा के जदों कोई लै गया चताम्बली दा लाभ बाजी हार गया सी, साडा भी किसे दे नाल प्यार पिया सी,
1: वाह
0: सानू भी किसे ने दिलदार कहा सी, साडा भी किसे दे नाल प्यार पिया सी, सानू भी किसे ने दिलदार कहा सी, साडा भी किसे दे नाल प्यार पिया सी। जी भाई जी, बड़ा
1: क्या बात है जी, क्या
0: ही
1: बात है
0: प्यारा,
1: जी। प्यार था प्यार
0: बहुत
1: सी।
0: खूब बहुत खूब।
1: ओजला साहब ने एक जड़ा वहम पा दिता जरूर। कहते
0: हाँ
1: हुण प्यार मुक गया जो सी ला लिया जी
0: नहीं, वो तो नहीं मुक्कन मुकदा, साहां दे नाल ही मुकदा हुंदा, ओजला
1: क्या
0: भाई जी नूं
1: बात
0: पता
1: है
0: ही
1: जी,
0: है।
1: क्या बात है।
0: वो तो जिद्दे
1: वाह जी
0: ये
1: वाह,
0: साह निकलणगे ओदे ही निकलना। हो सकदा है पुनर जन्म दा भी नहीं पता हुंदा, भी वो आपां कहने हुंदे आ,
1: जी
0: पर वो ये तो हो ही नहीं सकता भाई जी। सी तो
1: जी
0: चलो गाने दे विच सी सी, चलो ओजला भाई जी बड़े बड़े
1: मतलब
0: की कहने कुंतरी बंदे ने, कुंतर
1: ग्रामर कढ ली बेटो, ग्रामर पूरी, भूतकाल
0: कुंतर कढ़
1: भविष्यकाल,
0: दे।
1: एक दसवीं काल, एक
0: हाँ
1: वर्षा काल जी।
0: ये हाँ ये कुंतरी बंदे ने सी सी नहीं है। जित हुण थोड़े ना प्यार, ये ना असल च आपां प्यार दी परिभाषा ही बदलती।
1: जी
0: आपां कई कहिंदे कुड़ी मुंडे दा, हुण थोड़े नाल प्यार है भारजे भाई जी, आपणे
1: बिल्कुल है
0: शमी भाई जी नाल है,
1: जी,
0: ओजला भाई जी नाल, ओह वी तां प्यार ही आ।
1: बिल्कुल है जी,
0: है
1: बिल्कुल बिल्कुल,
0: ओही
1: इस कोई
0: गल,
1: शक
0: प्यार दा
1: नहीं,
0: प्यार ही हुंदा है।
1: बिल्कुल
0: ओ
1: है
0: कदे ओही गल, कदे कदे मुकदा नहीं हुंदा ओ प्यार,
1: जी,
0: है
1: बिल्कुल है जी,
0: ना ही ओ
1: इनफिनिट
0: कदे मुकना है।
1: जी। थैंक यू,
0: अखीरी अखीरी साहां तक रहूगा वो
1: रहूगा जी, रहूगा।
0: मेनू ना। हाँ करके ठीक है
1: जी
0: भाई जी, सत
1: थैंक यू
0: श्री
1: जी, थैंक
0: अकाल,
1: यू
0: लव यू
1: मुकद्दर जी
0: प्यारो। और तुसी जिहड़ा सी ओजला भाई जी ने कहा, मैं उसे करके ओ सी सू वाला
1: जी जी
0: सी नहीं। ठीक
1: नहीं,
0: है
1: उन्हां नूं
0: ठीक
1: पूछ लेंदे
0: है
1: हैं,
0: भाई जी, सत श्री अकाल।
1: उन्हां नूं पूछ
0: हाँ
1: लेंदे
0: सत
1: हैं
0: श्री अकाल,
1: जी। थैंक
0: पूछ
1: यू
0: लो
1: काल
0: जी,
1: जी,
0: पूछ लो प्यारे यार,
1: सत
0: इन्होंने
1: श्री
0: भी
1: काल जी।
0: सर सत श्री अकाल
1: जी दोस्तों,
0: जी।
1: इस जी मुकद्दर जी गलबात करके गए ने, ते शमी जी आपां थोड़ा जिहा विदेशां दे वल नूं भी चलदे हां, जिवें इहनां दे विच वी जे है ना जी, अपना फोक डिग जाए, मान ले कि आपां जिहड़ा उह कांटे कहिंदे आ, आपां घर दे ते कांटिआं नाल खाने आ, ते कहिंदे ने
0: हाँ
1: कोई
0: जी
1: ना
0: हाँ
1: कोई
0: जी,
1: भाई बंदा आऊगा घर परौणा,
0: बल्ले इधर प्राण चो आटा भुड़कदा ही पहला।
1: ते जे कहिंदे वी करद डिग पवे तां फिर कहिंदे आ कोई ना कोई सहेली आऊगी घरे जी
0: अच्छा लै भाई, कमाना
1: हुण करदा ना सिट्टा ला के आज
0: करने।
1: अपने आले दुआले सारे जी
0: साडे घर ते कांटे वाला काम ही है नहीं,
1: जी
0: आलू वाला परौठा
1: जी
0: है। हाथ से धर धर मखण ला के गई जाने।
1: जी
0: ठीक है, कोई छुरी नहीं कोई कांटा नहीं,
1: बिल्कुल है जी
0: वो
1: जी
0: गाह पै जांदा। हुण मैं एक दिन देखिया, मैं कहा वो ये भी वहम आ, भी आपां चलो भी जिहड़े छुरी कांटे नाल भी खा सकदे आ।
1: जी
0: मैं कहिंदा जी बंदे ने मुंह जख्मी कर लेना अपना, जिहड़ा साडे वर्गा बैजू,
1: नहीं,
0: मैं भी ये चंगा।
1: मैं इन्हां नूं पुछिया, मैं कहा जे चमचा डिग जावे फिर गिट्टिया
0: आज एक कड़छी गर्गी ना, टब्बर ही
1: जी
0: आ रहा कोई।
1: बिल्कुल है जी। ते लो आपां मिशिगन चलते हैं जी, उन्हां नूं पुछदे हैं विदेशां दे विच रहिंदे पंजाबी भाईचारे दे विच कहड़े कहड़े वहम ने जी, ते ओह कढवाउंदे हैं जी। सत श्री अकाल ओजला साहब, स्वागत
0: वाह
1: है जी। ओजला साहब, सत श्री अकाल जी, आनू जी,
0: श्रीकाल जी, की हाल चाल है
1: बहुत वधिया, तुसीं सुनाओ जी।
0: तुसी छमे भाई जी, सत श्रीकाल सारिया नु। ते आ
1: सत
0: तुसी
1: श्री
0: की हुण दस्सिया भी जे कर्द गिर जावे फिर की है?
1: करद डिग जावे जी, तां कोई ना कोई फीमेल घर दे विच परौणा आऊगा जी, ते जे डिग जावे अपना कांटा डिग जावे तां ओहदे
0: कांटा
1: विच कोई ना कोई बंदा मर्द आऊगा जी, कोई ना कोई परौणा
0: मान लो हस्बैंड दे कोलों कर्द गिर जावे, ते कोल घर ही खड़े भी, वो सोचे भी कोई फीमेल आ रही है, कर्द थले पई है, फिर तां लोड़े नहीं तुई चीज की, जे चीज दी उत्थे
1: जी जी
0: जिहड़ी
1: पेचा
0: चीज
1: करा
0: अगली
1: सेंटर नाल
0: नूं, जिहड़ी चीज अगली नूं चाहीदी, ओह मूहरे पई अगली दे पैरां च। हां जी
1: फिर ਜੀ
0: ਫਿਰ ਕਰ ਦਿਖਾ ਦੀ ਤਾਂ ਸਿਉ ਹੋ ਗਿਆ, ਚਾਹੇ ਸਿਉ ਕਰ ਦਿੱਤੇ ਗਿਰ ਜੂਏ ਜਾਂ ਕਰ ਦੇ ਸਿਉ ਤੇ
1: ਕਰ
0: ਗਿਰ ਜੂਏ,
1: ਦਿੱਤੇ ਬਿਲਕੁਲ ਹੈ ਜੀ, ਵੱਡਿਆਂ ਦਾ ਬੰਦੇ ਨਹੀਂ ਜਾਣਾ ਜੀ
0: ਸਾਰੇ ਵਹਿਮ ਤੁਹਾਡੇ ਪੇਸ਼ੇ ਵਾਲੇ ਖਾਤਮ ਉੱਥੇ।
1: ਜੀ ਬਿਲਕੁਲ ਹੈ ਜੀ,
0: ਦੇਖੋ ਜੀ ਮੈਂ ਤਾਂ ਵਹਿਮ ਵਹਿਮਾਂ ਚ ਪੈਂਦਾ ਹੀ ਨਾ, ਆਪਾਂ ਕਦੇ ਪਿਆ, ਮੈਂ ਸ਼ੁਰੂ ਤੋਂ ਹੀ ਨਹੀਂ ਪਿਆ ਖੈਰ।
1: ਨਹੀਂ ਭਾਜੀ ਮੈਂ ਅੱਜ ਉਹ ਗੱਲ ਸੁਣਨੀ ਆ, ਵੈਸੇ ਅੱਜ ਦਾ ਟੌਪਿਕ ਬਣ ਰਿਹਾ, ਜਦੋਂ ਤੁਸੀਂ ਅਜੇ ਅਮਰੀਕੋ ਗਏ ਸੀਗੇ ਤੇ ਬਾਬਾ ਆ ਕੇ ਬਹਿ ਗਿਆ ਜੀ।
0: ਉਹ ਵੀ ਆ ਗਿਆ ਸੀ, ਨਹੀਂ ਉਹ ਵੀ ਵੈਸੇ ਚਲੋ ਮੈਂ ਗਿਆ ਹੀ ਨਹੀਂ ਕਦੇ ਇਸ ਪਾਸੇ, ਬਥੇਰਾ ਇੰਡੀਆ ਵੀ
1: ਬਿਲਕੁਲ
0: ਕਹਿੰਦੇ ਐਂ ਕਰ ਲਓ ਐਂ ਕਰ ਲਓ, ਮਗਾ ਰਹਿਣ ਦੇ ਕੋਈ ਨਹੀਂ,
1: ਜੀ
0: ਕੁਛ ਨਹੀਂ ਕਰਨਾ, ਬਥੇਰਾ ਮਿੰਨਤਾਂ ਕਰੀਆਂ ਉੱਥੇ ਮੱਥਾ ਟੇਕਿਆ, ਮੈਂ ਕਿਤੇ ਨਹੀਂ ਟੇਕਣ ਦੀ ਲੋੜ,
1: ਜੀ
0: ਤੇ ਕੋਈ ਗੱਲ ਨਹੀਂ। ਉਹ ਤਾਂ ਐ ਹੋਇਆ ਸੀ ਮੈਂ ਨਾ ਆ ਗਿਆ, ਬੰਮ ਪੰਡਿਤ ਜੀ ਆ ਕੇ ਮੰਗਦੇ ਫਿਰਦੇ ਹੁੰਦਾ ਤਾਂ ਆਟਾ ਹੀ ਲੈਣਾ ਹੁੰਦਾ ਉਹਨਾਂ ਨੇ, ਮਾੜਾ ਮੋਟਾ ਰੁਪਈਆ,
1: ਹਾਂਜੀ ਹਾਂਜੀ, ਉਦੋਂ ਹੁੰਦੇ
0: ਤੇ
1: ਸੀ ਉਹ
0: ਉਹ
1: ਆਪਣੇ ਜ਼ਿਆਦਾਤਰ ਹੁੰਦੇ ਸੀ ਉਹ ਗੱਠੜੀਆਂ ਜੀਆਂ ਚੱਕ ਕੇ
0: ਹਾਂਜੀ
1: ਤੁਰੇ
0: ਹਾਂਜੀ,
1: ਫਿਰਦੇ ਹੁੰਦੇ।
0: ਮੈਂ ਚੱਪਲਾਂ ਪਾਈ ਬੈਠਾ ਜੀ ਅੰਦਰ, ਹੋ ਰਿਹਾ ਉਹ ਆਰਾਮ ਹੋਏ ਆਰਾਮ ਹੋਏ, ਮੈਂ ਪਰਨਾ ਜਿਹਾ ਬੰਨ ਲਿਆ ਹੋਵੇ ਜਿਵੇਂ ਬੰਨਦੇ ਹੁੰਦੇ ਆ ਨਾ,
1: ਜੀ
0: ਮੈਂ ਪਰਨਾ ਜਿਹਾ ਬੰਨ ਕੇ ਮਾਤਾ ਕੋ ਬੈਠਾ ਹੀ ਬਾਹਰ, ਉਹ ਕਹਿੰਦਾ ਕਰੋ ਹੀ ਕੁਛ, ਮੈਂ ਚਲਾ ਗਿਆ, ਮੈਂ ਤਾਂ ਪੈਰਾਂ ਭਾਨੇ ਬਹਿ ਗਿਆ, ਮੈਂ ਬਾਬਾ ਜੀ ਜੈ ਹੋ, ਕਹਿੰਦੇ ਜੈ ਹੋ, ਮੈਂ ਕੀ ਹਾਲ ਹੈ ਜੀ, ਕਹਿੰਦੇ
1: ਜੀ
0: ਠੀਕ ਹੈ, ਮੈਂ ਬਾਬਾ ਜੀ ਕੋਈ ਬਾਹਰ ਲੱਭ ਨਹੀਂ ਬਣਦਾ ਨਾ ਵਿਆਹ ਹੁੰਦਾ,
1: ਜੀ
0: ਮੈਂ ਕਰੋ ਕੋਈ ਹਿੱਲਾ ਹੱਥਿਆ ਦੇਖ ਕੇ, ਕਹਿੰਦਾ ਕਹਿੰਦਾ ਬਾਹਰਲਾ ਤੇਰਾ ਬਣੂਗਾ ਜ਼ਰੂਰ, ਮੈਂ ਕਦੋਂ ਕੋ ਬਣੂ ਬਾਬਾ ਜੀ ਛੇਤੀ ਦੱਸੋ,
1: ਜੀ
0: ਕਹਿੰਦਾ ਬਣ ਜਾਣਾ ਛੇਤੀ, ਹੈ ਨਾ
1: ਜੀ
0: ਮੇਰੀ ਮਾਤਾ ਨੂੰ ਹੌਲੀ ਕਹੀ ਜਾ ਪੁੱਤ ਕਿਉਂ ਇਹਦੇ ਨਾਲ ਪੰਗੇ ਲੈਂਦਾ ਤੇਰੇ ਡਾਂਗ ਫੇਰੂ।
1: ਅੱਛਾ ਜੀ,
0: ਮੈਂ ਉਹਨੂੰ ਪੁੱਛ ਗਿਆ ਹੋਰ ਲਾਈ ਗਿਆ ਮਸਾਲੇ, ਐਂ ਕਰ ਲਾ ਤੂੰ ਐਂ ਕਰ ਲਾ, ਉੱਥੇ ਪੁੰਨ ਕਰ ਦੇ ਉਹਦੇ ਕਰ ਦੇ, ਮੈਂ ਫੜਕ ਉਹਦੀ ਬਾਂਹ ਮਰੋੜ ਪਈ, ਮੈਂ ਕਿਹਾ ਮੈਂ ਅਮਰੀਕਾ ਤੋਂ ਆਇਆ ਹੋਇਆ
1: ਜੀ
0: ਮੈਂ ਕਿਉਂ ਵਹਿਮਾਂ ਭਰਮਾਂ 'ਚ ਪਾਇਆ,
1: ਜੀ
0: ਲੈਚੀਆਂ ਮੈਨੂੰ ਕਹੇ ਤੂੰ ਲੈਚੀਆਂ ਕਰਕੇ ਦਿੰਦਾ ਤੈਨੂੰ,
1: ਜੀ
0: ਮੈਂ ਕਿਹਾ ਜੀ ਮੈਂ ਤੈਨੂੰ ਅੰਦਰੋਂ ਲੈਚੀਆਂ ਲੈ ਕੇ ਦਿੰਦਾ ਆਪਦੀਆਂ, ਮੈਂ ਕਿਹਾ ਮੇਰੇ ਹੱਥ ਤੇ ਰੱਖ ਕੇ ਜਾਂ ਤੂੰ ਆਪਦੇ ਹੱਥ ਤੇ ਰੱਖ ਕੇ ਮੇਰੇ ਸਾਹਮਣੇ ਮੰਤਰ ਪੜ ਤੇ ਮੈਂ
1: ਜੀ
0: ਖਾਣਾ,
1: ਜੀ
0: ਤੂੰ ਇੱਥੋਂ ਵਿਹੜਿਆਂ ਦਾ ਟੱਪੀ ਦੱਸ ਕਿੰਨਾ ਚਿਰ ਦਾ ਅਸਰ ਕਰੂ,
1: ਜੀ
0: ਪਰ ਮੈਂ ਤੇਰੇ ਵਾਲੀ ਨਹੀਂ ਖਾਣੀ ਆ,
1: ਜੀ
0: ਤੇਰੇ ਵਾਲੀ 'ਚ ਕੁਛ ਵੀ ਹੋ ਸਕਦਾ
1: ਬਿਲਕੁਲ।
0: ਹੈਨਾ, ਮੈਂ ਕਿਹਾ ਤੈਨੂੰ ਮੈਂ ਅੰਦਰੋਂ ਲਿਆ ਕੇ ਦਿੰਦਾ,
1: ਜੀ
0: ਉਹ ਵਿਚਾਰਾ ਮੁੜ ਕੇ ਕਹੇ ਛੱਡ ਮੇਰਾ ਖਹਿੜਾ ਯਾਰ ਮੈਨੂੰ ਜਾਣ ਦੇ ਤੂੰ, ਮੈਂ ਕਿਹਾ ਤੂੰ ਬਹਿ ਜਾ ਕੋਈ ਤੇ ਰੋਟੀ ਰੂਟੀ
1: ਤੂੰ ਅਮਰੀਕੇ ਜਾਣ ਦੀ ਗੱਲ ਕਰਦਾ, ਮੈਂ ਤਾਂ ਅਮਰੀਕੋ ਬਾਹਰ ਕੱਢ ਕੇ ਹੋ ਚੱਕੀ।
0: ਗੱਲ ਤਾਂ ਉਹੀ ਹੈ ਨਾ ਵੀ ਆਟੇ ਦੀ ਕੌਲੀ ਪਾ ਕੇ ਤੇਲ ਦੇ ਚਮਚੇ ਦੋ ਬੀਬੀਆਂ
1: ਬਿਲਕੁਲ
0: ਵਿਚਾਰੀਆਂ ਭਵਿੱਖ ਪੁੱਛੀ ਜਾਂਦੀ ਹੁੰਦੀ ਬੱਚਿਆਂ ਦਾ,
1: ਜੀ
0: ਹਾਂਜੀ, ਤੇ ਉਹ ਵਿਚਾਰਿਆਂ ਨੂੰ ਆਪ ਰੋਟੀ ਦਾ ਫਿਕਰ ਲੱਗਿਆ ਹੁੰਦਾ ਸੀ,
1: ਬਿਲਕੁਲ ਹੈ ਜੀ,
0: ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਸਾਡੀਆਂ,
1: ਜੀ
0: ਉਹਨਾਂ ਦੇ ਸਾਰੇ ਟੱਬਰ ਦਾ ਭਵਿੱਖ ਦੱਸ ਜਾਂਦੇ ਜੇ ਇੰਨੇ ਵਿੱਚ, ਜਿਹੜੇ ਪਾਂਡੇ ਜੇ ਆਉਂਦੇ ਜਿਹਦੇ ਇੱਕ ਬਗਲੀ ਜੀ ਪਾਈ ਜਾਂਦੀ ਆਟੇ ਨੂੰ, ਤੂੰ ਇੱਕ ਗੜਬੀ ਜੀ ਫੜੀ ਤੇਲ ਨੂੰ,
1: ਬਿਲਕੁਲ ਹੈ ਜੀ,
0: ਉਹ ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਨਾ,
1: ਬਿਲਕੁਲ ਹੈ ਜੀ,
0: ਤੇ ਉਹ ਵਿਚਾਰੇ ਆਏ ਆਏ ਸੀ। ਚਲੋ ਇਹ ਅਸਲ ਦੇ ਵਿੱਚ ਨਾ ਇਹ ਇਹ ਸਾਡੇ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ
1: ਜੀ
0: ਰਾਜਨ ਜੀ ਵੀ ਤੁਸੀਂ ਸ਼ਮੀ, ਇਹ ਨੈਚੁਰਲੀ ਉਹ ਸਾਡੇ ਬਲੱਡ 'ਚ ਆ ਰਿਹਾ ਚੱਲਿਆ,
1: ਬਿਲਕੁਲ ਹੈ ਜੀ,
0: ਜਿਹੇ ਜਿਹੇ ਘਰ 'ਚ ਤੁਹਾਡੇ ਵਹਿਮ ਪੈ ਗਏ ਇੱਕ ਵਾਰੀ ਤੁਹਾਨੂੰ ਤੁਸੀਂ ਉਹ 'ਚ, ਮੈਂ ਤਾਂ ਕਹਿੰਦਾ ਘਰੋਂ ਪੈਂਦੇ ਆ ਵਹਿਮ ਤਾਂ, ਪਹਿਲਾਂ ਸ਼ੁਰੂ
1: ਬਿਲਕੁਲ
0: ਕਰੋ ਆ ਤੁਸੀਂ,
1: ਬਿਲਕੁਲ ਹੈ ਜੀ,
0: ਜੋ ਘਰੇ ਹੋ ਰਿਹਾ ਹੁੰਦਾ ਤੁਸੀਂ ਦੇਖਦੇ ਹੋ ਉਹੀ ਕੁਛ ਗਾਹਾਂ ਹੋਈ ਜਾਂਦਾ ਜੀ, ਫਿਰ
1: ਬਿਲਕੁਲ
0: ਉਹੀ ਗਾਹਾਂ ਫਿਰ ਪੀੜ੍ਹੀ ਦੇ ਪੀੜ੍ਹੀ ਅਸੀਂ ਫਿਰ ਨਾ, ਹੁਣ ਹੈਗੇ ਵੀ ਨੇ, ਮੈਂ ਨਹੀਂ ਕਹਿੰਦਾ ਵਹਿਮ ਪਰ ਨਹੀਂ ਹੈਗੇ ਇੱਥੇ ਅਮਰੀਕਾ 'ਚ,
1: ਹਾਂ
0: ਪਰ ਫਿਰ
1: ਬਿਲਕੁਲ,
0: ਵੀ ਲੋਕ ਇਹ ਜਿਹੀਆਂ ਚੀਜ਼ਾਂ ਜਿਹੜੇ ਆਪਣੇ ਵਹਿਮ ਨੇ ਉਹ ਇਹੋ ਜਿਹੇ ਨਹੀਂ ਹੈਗੇ ਆ, ਨਿੰਬੂ ਬੰਨ ਲਓ,
1: ਜੀ
0: ਮਿਰਚਾਂ ਬੰਨ ਲਓ, ਛਿੱਤਰ ਬੰਨ ਲਓ ਟੁੱਟਿਆ ਹੋਇਆ,
1: ਜੀ
0: ਉਹ ਘਸਾ ਤਾ ਸਾਰੀ ਉਮਰ ਦਿੱਤਾ, ਉਹ ਟੁੱਟਿਆ ਹੋਇਆ ਤੁਹਾਡਾ ਕੀ ਨਜ਼ਰ ਵਿੱਚ ਆਲੂ,
1: ਬਿਲਕੁਲ ਹੈ ਜੀ,
0: ਹੈ
1: ਉਹ ਨਜ਼ਰ ਲਾਉਣ ਨੂੰ ਵੀ ਇੱਕ ਟਿੱਕਾ ਜਿਹਾ ਲਾਉਂਦੇ ਹੁੰਦੇ ਸੀ ਕਦੇ ਕੰਨ
0: ਉਹ
1: ਪਿੱਛੇ ਕਦੇ
0: ਟਿੱਕਾ
1: ਕੋਲ,
0: ਉਹ ਟਿੱਕਾ ਕੰਨ ਦੇ ਪਿਛਲੇ ਪਾਸੇ,
1: ਜੀ
0: ਇਹ ਤਾਂ ਇਹੀ ਹੈ ਜੀ, ਅਸਲ 'ਚ ਤਾਂ ਤੁਹਾਨੂੰ ਆਪਦੇ ਤੇ ਵਿਸ਼ਵਾਸ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ, ਤੁਹਾਨੂੰ ਤੁਹਾਡੀ ਮਿਹਨਤ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ
1: ਬਿਲਕੁਲ ਹੈ
0: ਜੀ, ਉੱਠਣਾ 12 ਵਜੇ ਆ, ਮੁੜ ਕੇ ਗੁਰਦੁਆਰੇ ਮੱਥਾ ਟੇਕਣ ਚੱਲਿਆ ਬਾਬਾ ਕੁਛ ਕਰੀ,
1: ਜੀ
0: ਉਹ ਕਰਨ ਵਾਲੇ ਦਾ ਅੱਧੀ ਦਿਹਾੜੀ ਲਾਇਆ
1: ਬਿਲਕੁਲ ਹੈ ਜੀ, ਜੀ
0: ਉੱਥੇ ਕੀ ਹੋਣਾ,
1: ਜੀ
0: ਉੱਥੇ ਵਹਿਮ ਭਰਮ ਹੀ ਪੈਣਗੇ ਜੀ, ਅਗਲਾ ਫਿਰ ਉੱਥੋਂ
1: ਪੈਣੇ ਨੇ,
0: ਉਸ ਗੁਰਦੁਆਰੇ ਡੇਰੇ ਉਹ ਤੁਹਾਨੂੰ ਕਿਤੇ ਹੋਰ ਭੇਜੂਗਾ ਜੀ,
1: ਬਿਲਕੁਲ
0: ਹੈ ਜੀ, ਸਾਰਿਆਂ ਨੂੰ ਬੜੀ ਸਾਡੇ ਮਿਸਾਲ ਆ ਜੀ, ਮੈਂ ਤਾਂ ਸ਼ਰੇਆਮ ਕਹਿੰਦਾ ਚੱਲ ਨੌ ਲੈਣਾ ਨੌ ਵੀ ਲੈਣਾ, ਮੈਨੂੰ ਕੋਈ ਡਰ ਨਹੀਂ ਆ, ਬਾਬਾ ਦੇਖ ਲਓ 38 ਸਾਲਾਂ ਦਾ ਅਮਰੀਕਾ ਆਇਆ ਅੱਜ ਕੱਲ੍ਹ ਤਾਂ,
1: ਜੀ
0: ਤੇ 38 ਸਾਲਾਂ 'ਚ ਅੰਪਾਇਰ ਖੜਾ ਕਰ ਗਿਆ
1: ਬਿਲਕੁਲ ਹੈ ਜੀ,
0: ਕਿੰਨਾ ਸਿਰ ਤੇ ਉਹਦੇ ਦਰ ਤੇ ਮੂਹਰੇ ਬੈਠੇ ਅਰਦਾਸਾਂ ਕਰਵਾਈ ਜਾਂਦੇ ਨੇ, ਬਾਬਾ ਜੀ ਸਾਡਾ ਭਲਾ ਹੋਵੇ, ਉਹ ਬਾਬੇ ਦਾ ਭਲਾ ਤੁਹਾਡੇ ਕਰਕੇ ਹੋ ਗਿਆ,
1: ਕੱਟਿਆਂ ਵਾਲੀ ਸਰਕਾਰ
0: ਤੁਹਾਡੇ
1: ਤੇ
0: ਜਿਹੜੀ ਜਿਆਦਾ ਕੰਮ ਕਰਦਾ ਹਾਂਜੀ,
1: ਕੱਟਿਆਂ ਵਾਲੀ ਸਰਕਾਰ ਦੇ ਸ਼ਹਿਰ ਦੇ ਵਿੱਚ ਹੈ ਜੀ,
0: ਮੈਂ ਜੀ ਮਤਲਬ ਜਦ ਤੁਹਾਡੇ ਹੀ ਭੇਜਿਆ ਨਹੀਂ ਕੰਮ ਕਰਦਾ ਬਾਬਾ ਤੁਹਾਡੇ ਸਿਰ ਤੇ ਚੱਲ ਚਾ, ਮੇਰਾ ਇੱਕ ਦੋਸਤ ਆ ਬਹੁਤ ਕਲੋਜ ਫਰੈਂਡ ਆ ਭਰਾ ਮੇਰਾ,
1: ਜੀ
0: ਉਹਨਾਂ ਦੇ ਰਿਸ਼ਤੇਦਾਰ ਦੇ ਬਹੁਤ ਕਲੋਜ ਆ, ਉਹਨਾਂ ਦੇ ਵਿਆਹ ਸੀ ਉੱਥੇ ਗਿਆ ਜੀ, ਮੈਂ ਉਹਨੂੰ ਫੋਨ ਕਰਿਆ,
1: ਜੀ
0: ਟਵਾਣਾ ਨਹੀਂ ਉਹਦੇ ਟਵਾਣਾ ਰੇਡੀਓ ਦੀ ਵੀ ਗੱਲ ਚੱਲਦੀ ਸੀ, ਟਵਾਣਾ ਕਹਿੰਦਾ ਉਹਨੂੰ ਕਹੀਂ ਪੁੱਛ ਕੇ ਆਵੇ, ਮੈਂ ਉਹਨੂੰ ਕਿਹਾ ਵਾ ਪੁੱਛੀ ਬਾਬਾ ਜੀ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ, ਆਪਣੇ
1: ਜੀ
0: ਦਾ ਜੀਵਨ ਗ੍ਰਹਿਸਤੀ ਕਹਿੰਦੇ ਆ,
1: ਬਿਲਕੁਲ ਹੈ ਜੀ,
0: ਮੈਨੂੰ ਕਹਿੰਦਾ ਤੂੰ ਬਸ ਕਰ, ਕਹਿੰਦਾ ਬਾਬੇ ਨੂੰ ਮੈਨੂੰ ਲੈਣਾ
2: हाँ जी, साढ़े गुरु तो गृहस्थी जीवन कह के गए ने, तुसी
1: बिल्कुल
2: की
1: है जी,
2: मैसेज देने लगे हो फिर।
1: बिल्कुल है जी।
2: पर गल ये नहीं है, वह कोई कसूर नहीं जी। मैं अज भी कहना
1: जी
2: किसी पुछया देने वाले का कसूर नहीं, किसी लैचियां करने वाले का कसूर नहीं। आ मैं लैचियां दिंदा ही सी मैनू, कसूर तो
1: बिल्कुल,
2: साडा आपदा है जिहड़ा उहदे विच धसदे हां
1: पिछे
2: असीं जा
1: लग
2: के,
1: गए जी।
2: पिछे लगदे हां जिहड़े असीं।
1: जी
2: ਇਹ ਜਿਹੜੇ ਜੋ ਗ੍ਰੰਥ ਨੇ ਜੋ ਨੇ ਸਾਡੀ ਆਤਮ ਇੱਕ ਸੰਵਿਧਾਨ ਸੀ ਸਾਡੇ ਲਈ, ਸਾਡੇ ਆਪਦੇ ਆਪ ਨੂੰ ਸੁਧਾਰਨ ਲਈ ਸੀ ਵੀ ਭਾਈ ਜੇ
1: ਬਿਲਕੁਲ
2: ਕਰ
1: ਹੈ,
2: ਸਕਦੇ ਹੋ ਕਿਸੇ ਦਾ ਭਲਾ ਕਰੋ ਮਾੜਾ ਨਾ ਕਰੋ। ਅਸੀਂ ਇਹਨੂੰ ਪੂਜਣ ਦੀ ਬਣਾ ਕੇ ਤੇ ਹੱਟੀਆਂ ਵਾਲੇ ਹੱਟੀਆਂ ਪਾਲੀ ਜਾਂਦੇ ਨੇ,
1: ਪਾਲੀ ਜਾਂਦੇ।
2: ਚੱਲੀ ਜਾਂਦਾ ਜੀ। ਤੇ ਸਾਨੂੰ ਡਰਾ ਇਹ ਇਹੋ ਜਿਹਾ ਡਰਾਵਾ ਜੀ, ਜਿੰਨਾ ਫਸੇਂਗੇ ਉਹ ਉਨਾ ਡਰੀ ਜਾਣਗੇ
1: ਡਰੀ
2: ਬਸ।
1: ਜਾਓਗੇ ਜੀ, ਉਹਨਾਂ ਕੌਨਫੀਡੈਂਸ ਲੂਜ਼ ਕਰੀ ਜਾਂਦੇ ਹੋ ਆਪਣਾ, ਉਹ ਡਰ ਪੈਦਾ ਹੋਈ ਜਾਂਦਾ।
2: ਜਿਨ੍ਹਾਂ ਨੇ ਸਾਡੀ ਸਟੇਜ ਚਲਾਉਣ ਦੀਆਂ ਸਾਹਾਂ ਕਹਿੰਦੇ ਨੇ, ਉਹ ਇਹੋ ਜਿਹਾ ਤੋਂ ਪੁੱਛੇ ਬਿਨਾਂ ਕਈ ਵਾਰੀ 9 ਵਜੇ ਤੋਂ ਪਹਿਲਾਂ ਘਰੋਂ ਨਹੀਂ ਨਿਕਲਦੇ। ਕਹਿ
1: ਆਹੋ
2: ਰਹੇ ਨੇ ਅਸੀਂ
1: ਦੇਖਿਓ,
2: ਸਟੇਜ ਚਲਾ ਕੇ ਤੁਹਾਨੂੰ
1: ਚੰਡੀਗੜ੍ਹ ਦੇ ਵਿੱਚ
2: ਹਾਂਜੀ।
1: ਬਥੇਰਾ ਕੁਝ ਹੋਣਾ ਹੈ, ਦੇਖਿਓ ਤਾਂ ਹੈ।
2: ਆਹੋ ਮੈਂ ਉਹੀ ਗੱਲ ਕਰਦਾ, ਨਗ ਪਾ ਪਾ ਕੇ
1: ਜੀ
2: ਕੀ ਨਿਕਲਦਾ ਮੁੜ ਕੇ ਉਹਦੇ ਵਿੱਚੋਂ।
1: ਬਿਲਕੁਲ ਹੈ ਜੀ,
2: ਨਿਕੱਟੂ ਆਪ ਪੁੱਤ ਹੁੰਦਾ, ਨਾਲੇ ਪਤਾ ਹੁੰਦਾ ਵੀ ਇਹਨੇ ਕਰਨਾ ਕੁਛ ਨਹੀਂ, ਉਹਦੇ
1: ਜੀ
2: ਫਿਰ ਖੰਭਣੀਆਂ ਬੰਨ੍ਹੀ ਜਾਣਗੇ ਵੀ ਇਹ ਕੋਈ ਕਰੂਗਾ।
1: ਜੀ ਵੈਸੇ ਵੈਸੇ ਮੈਂ ਗੱਲ ਨਹੀਂ ਕਰਦਾ ਹੁੰਦਾ ਇੱਦਾਂ ਦੇ ਲੋਕਾਂ ਦੀ, ਪਰ ਗੱਲ ਚੱਲੀ ਹੈ ਬਾਬਿਆਂ ਦੀ ਤਾਂ, ਆ ਇੱਕ ਖੇੜੀ ਵਾਲਾ ਬੜਾ ਮਸ਼ਹੂਰ ਸੀ, ਦੇਖੋ ਕਿੰਨਿਆਂ ਕੁ ਦੇ ਵਹਿਮ ਨਿਕਲੇ ਨੇ ਹੁਣ
2: ਇਹ ਉਹਨੂੰ
1: ਜੀ।
2: ਬਾਬਾ ਕਿਉਂ ਕਹਿੰਦੇ? ਮੈਨੂੰ ਤਾਂ ਪਹਿਲਾਂ ਇਹੀ ਸਮਝ ਨਹੀਂ ਆਈ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਬੱਬੂ ਮਾਨ ਇੰਨੀ ਵਧੀਆ ਕਿਤਾਬਾਂ ਕਹਿੰਦਾ ਮੈਂ ਪੜ੍ਹਦਾ ਹਾਂ, ਤੇ ਉਹ ਆਖਰ ਨੂੰ ਜਾ
1: ਦੁਨੀਆਂ
2: ਕੇ ਉਹਦੀ
1: ਘੁੰਮੀ
2: ਬੱਤ
1: ਹੈ।
2: ਫੇਰ ਉੱਥੇ ਵੱਜੀ,
1: ਬਿਲਕੁਲ ਹੈ,
2: ਹੈ ਉੱਥੇ ਫੇਰ ਉਹਦੇ ਹੱਥ ਫੜੀ ਜਾਂਦਾ ਉਹ
1: ਬਿਲਕੁਲ,
2: ਕਿਹੜੇ ਪਾਸਿਓਂ ਬਾਬਾ, ਕੀ ਉਹਦੇ ਕੋਲ ਹੈ, ਮੈਨੂੰ ਤਾਂ ਇਹੀ ਨਹੀਂ ਸਮਝ ਆਈ। ਫਿਰ
1: ਜੀ
2: ਇੱਥੇ ਸਾਡੀ ਮਾਨਸਿਕਤਾ ਖੜੀ ਹੈ
1: ਖੜੀ ਹੈ ਜੀ।
2: ਹਾਂਜੀ, ਤੇ ਕਿਹੋ ਜਿਹੇ ਘਰੇ ਵਿਆਹਿਆ ਦੇਖ ਲਓ, ਐਨ ਤਹਿ ਲਾਈ ਪਈ ਅਗਲੀ ਸੱਸ ਨੇ ਪੁਰਾਣੀ ਦੀ।
1: ਬਿਲਕੁਲ ਹੈ ਜੀ, ਬਿਲਕੁਲ।
2: ਉਹ ਇਹ ਤਾਂ ਜੀ ਬਹੁਤ ਗੱਲ ਹੋ ਗਈ ਨਾ, ਮਤਲਬ ਉਹ ਐਵੇਂ ਸਾਡਾ ਤਾਂ ਜੀ, ਮੈਂ ਤਾਂ ਕਾਹਨੂੰ ਫਿਰ ਹੁਣ ਸ਼ੰਮੀ ਵਾਲਾ ਜਾਵਾਂ, ਅੱਜ ਤਾਂ ਬੜਾ ਸਿਆਸਤ ਵਾਲਾ ਹੈਗਾ ਮਾੜਾ, ਪਰ ਸ਼ੰਮੀ ਜੁੜੇ ਹੋਏ ਨੇ,
1: ਨਹੀਂ
2: ਸਾਨੂੰ ਤਾਂ 4 ਸਾਲ ਬਾਅਦ ਨਵਾਂ ਬਾਪੂ ਚਾਹੀਦਾ ਜੀ ਬਸ।
1: ਖੇੜੀ ਵਾਲੇ ਨਾਲ ਤਾਂ ਇਦਾਂ ਦੇ ਹੋਏ ਹੋ ਭਾਜੀ, ਕਿੱਦਾਂ ਗਏ ਤਾਂ ਸੀਗਾ, ਕੋਈ ਪੱਟ ਕੇ ਸਿਆਲੋਂ ਬੂਟਾ ਖੇੜਿਆਂ ਨੂੰ ਲਈ ਜਾ,
2: ਖੇੜਿਆਂ ਨੂੰ ਨਹੀਂ ਜਾਂਦਾ, ਖੇੜਿਆਂ ਲਈ ਜਾਂਦਾ। ਨਹੀਂ ਸਾਨੂੰ ਤਾਂ ਨਾ 4 ਸਾਲ ਬਾਅਦ ਬਾਪੂ ਨਵਾਂ ਚਾਹੀਦਾ
1: ਬਿਲਕੁਲ ਹੈ ਜੀ,
2: ਬਸ ਆਰਾਮ ਨਾਲ ਆਵੇ, ਸਾਨੂੰ ਲੁੱਟ ਕੇ ਲੈ ਜਾਵੇ ਤੇ
1: ਲੁੱਟ
2: ਫਿਰ
1: ਕੇ
2: ਨਵਾਂ ਆ
1: ਲੈ
2: ਜਾਵੇ।
1: ਬਿਲਕੁਲ ਹੈ ਜੀ,
2: ਆਹ ਮੱਤ ਆ ਸਾਡੀ ਇੱਥੇ ਖੜੀ ਹੈ ਜੀ
1: ਜੀ,
2: ਹੁਣ ਨਵਾਂ ਸਾਨੂੰ ਬਾਪੂ ਆ ਰਿਹਾ ਸਾਡਾ, ਬਸ ਹੁਣ ਉਹ ਬਾਪੂ ਆ ਸਾਡਾ ਜੀ,
1: ਜੀ
2: 4 ਸਾਲ ਪਹਿਲਾਂ ਕੋਈ ਹੋਰ ਬਾਪੂ ਸੀ, ਬਸ ਆਹ
1: ਬਿਲਕੁਲ
2: ਕੰਮ ਆ ਸਾਡਾ, ਸਾਡੀ ਆਪਦੀ ਮੱਤ ਹੈ ਨਹੀਂ। ਮੈਨੂੰ ਤਾਂ ਐਂ ਲੱਗਦਾ ਵੀ ਅਸੀਂ ਜਿਵੇਂ ਨਾ ਜੇ ਕੋਈ ਬੰਦਾ ਕਿਸੇ ਹੋਰ ਧਰਮ ਚੋਂ ਆਇਆ ਹੋਵੇ
1: ਜੀ,
2: ਫਿਰ ਉਹ ਤਾਂ ਕਹਿੰਦਾ ਹੀ ਯਾਰ ਵੀ ਇਹਦੇ ਤੋਂ ਸਿੱਖਿਆ ਲੈ ਲਈਓ, ਅਸੀਂ ਸਿੱਖੀ 'ਚ ਖੁਦ ਜੰਮੇ ਹੋਏ ਹਾਂ, ਜੇ
1: ਬਿਲਕੁਲ
2: ਸਿਕੰਦਰ ਨੂੰ 60 ਸਾਲ ਤੱਕ ਜੰਮ ਕੇ ਸਮਝ ਹੀ ਨਹੀਂ ਸਿੱਖੀ, ਜੋ ਵੀ ਫਿਰ ਵੀ ਮੈਨੂੰ
1: ਜੀ,
2: ਕਿਸੇ ਕੋਲ ਜਾ ਕੇ ਪੁੱਛਣਾ ਪਵੇ ਸਿੱਖੀ ਬਾਰੇ,
1: ਬਿਲਕੁਲ
2: ਹੈਂ, ਇਹ ਤਾਂ ਮੇਰੇ ਫਿੱਟ ਲਾਣਤ ਹੈ, ਉਹ ਤਾਂ ਮੈਨੂੰ ਲੁੱਟੂਗਾ ਹੀ,
1: ਬਿਲਕੁਲ ਹੈ ਜੀ, ਬਿਲਕੁਲ
2: ਉਹਦੇ ਤਾਂ ਮਗਰ ਅਸੀਂ ਲੱਗਾਂਗੇ ਹੀ
1: ਲੱਗਾਂਗੇ ਜੀ।
2: ਤੇ
1: ਦਰੁਸਤ ਹੈ
2: ਅੱਧਿਆਂ ਨੇ ਕਦੇ ਆਪਦੇ ਬਾਪੂ ਨੂੰ ਬਾਪੂ ਨਹੀਂ ਕਿਹਾ ਤੇ ਅੱਧਾ ਪੰਜਾਬ ਬਾਪੂ ਕਹਿਣ ਲੱਗਿਆ ਹੋਇਆ,
1: ਜੀ ਬਿਲਕੁਲ ਹੈ ਜੀ,
2: ਇੱਥੇ ਤਾਂ ਖੜੇ ਹਾਂ ਅਸੀਂ ਅੱਜ,
1: ਜੀ
2: ਅਕਲਮੰਦ ਅਸੀਂ ਸਾਰਿਆਂ ਨੂੰ ਵੱਧ ਹੈ।
1: ਬਿਲਕੁਲ ਹੈ,
2: ਆ ਏਅਰਪੋਰਟ ਦਾ ਇੱਥੇ ਦੇਖ ਲਓ, ਏਅਰਪੋਰਟਾਂ ਦੇ ਉੱਪਰ ਕਿਵੇਂ ਵੱਡੇ ਵੱਡੇ ਬੈਂਡਾਂ ਨਾਲ ਲੈ ਕੇ ਜਾਂਦੇ ਨੇ ਜਦ ਕੋਈ ਆਉਂਦਾ ਸਾਧ।
1: ਹਾਂ ਜੀ ਬਿਲਕੁਲ,
2: ਟੋਰਾਂਟੋ ਟੋਰਾਂਟੋ ਏਅਰਪੋਰਟ ਤੇ ਆ ਨਿਊਜ਼ੀਲੈਂਡ ਪਿੱਛੇ ਜੇ ਉਤਰੇ, ਕਿਵੇਂ ਫੁੱਲਾਂ ਦੀ ਵਰਖਾ, ਉਹ ਦੇਸ਼ ਹੈ ਉਹ
1: ਜੀ,
2: ਦੇਸ਼ ਹੈ, ਜਿਹੋ ਜਿਹਾ ਹੈਗਾ ਕਹਿੰਦੇ ਉਹ ਜਿਹੋ ਜਿਹਾ ਦੇਸ਼ ਉਹ ਜਿਹਾ ਭੇਸ ਤਾਂ
1: ਭੇਸ
2: ਬਣਾ ਕੇ
1: ਹੋਣਾ
2: ਰੱਖ ਲਓ।
1: ਚਾਹੀਦਾ ਫਿਰ
2: ਇੱਥੇ
1: ਕਹਿੰਦੇ
2: ਵੀ ਆ
1: ਸਾਨੂੰ
2: ਕਿਸੇ ਚੀਜ਼ ਨੂੰ
1: ਨਫ਼ਰਤ
2: ਚੱਕਰ ਨਹੀਂ
1: ਕਰਦੇ ਆ
2: ਆਉਂਦੇ,
1: ਜੀ ਆ ਹੁਣ ਦੇਖੋ
2: ਕਰਨਗੇ ਜੀ,
1: ਇੰਗਲੈਂਡ ਦੇ ਵਿੱਚ ਥੇਮਸ ਦਰਿਆ ਦੇ ਲਾਗੇ, ਲੰਡਨ ਦੇ ਵਿੱਚ ਸੈਂਟਰ ਦੇ ਵਿੱਚ ਕੀ ਕੁਝ ਹੋਇਆ, ਚਲੋ ਧਰਮ ਆਪਣੀ ਜਗ੍ਹਾ ਆ, ਉੱਥੇ ਸੜਕਾਂ ਦੇ ਉੱਤੇ ਲਿਟਦੇ ਫਿਰਦੇ ਨੇ, ਉਹ ਲੋਕ ਦੇਖਦੇ ਹੋਣਗੇ ਵੀ ਕਰਨਗੇ ਦੇ ਆ ਜੀ।
2: ਆ ਆਸਟ੍ਰੇਲੀਆ 'ਚ ਕਿੰਨਾ ਰੌਲਾ ਪਿਆ, ਟੂਣਾ ਨਹੀਂ ਕਰਿਆ ਸੜਕ ਦੇ ਵਿਚਾਲੇ ਉਹਨਾਂ ਨੇ,
1: ਨਹੀਂ
2: ਆਸਟ੍ਰੇਲੀਆ ਦੀ
1: ਕਨੇਡਾ ਦਾ
2: ਸਰਕਾਰ ਵੱਲੋਂ
1: ਕਈ
2: ਕਈ
1: ਆਪਣੇ ਸਰਾਂ ਭਾਈ ਦੱਸਦਾ ਹੁੰਦਾ ਸੀ, ਕਹਿੰਦਾ ਟੂਣਾ
2: ਹਾਂ
1: ਕਰ
2: ਉੱਥੇ ਤਾਂ
1: ਜਾਂਦੇ ਆ
2: ਕਰਦੇ ਹੀ ਸਰ, ਉੱਥੇ ਦੇ ਘਰ 'ਚ ਰਸਤਾ ਸੀ ਉਹਨਾਂ ਦੇ ਘਰ ਦੇ ਕੋਲ, ਇੱਥੇ ਚਲੋ ਅਜੇ ਪਤਾ ਨਹੀਂ ਕਿਉਂ ਰਾਜਨੀਤੀ ਸੌਫਟ ਆ, ਪਰ ਕੈਨੇਡਾ ਦੀ ਮੈਨੂੰ ਇੱਕ ਬਹੁਤ ਵਧੀਆ ਲੱਗਦੀ ਆ, ਉੱਥੇ ਉਹ ਸਖਤ ਬਹੁਤ ਨੇ ਕਈ ਗੱਲਾਂ 'ਚ,
1: ਜੀ ਬਿਲਕੁਲ ਹੈ ਜੀ, ਬਿਲਕੁਲ
2: ਉਹ ਬਾਕੀ ਕੀ ਆ ਉੱਥੇ ਉਹ ਨਹੀਂ ਮੈਨੂੰ ਪਤਾ, ਮੈਂ ਜਿਵੇਂ ਵੀ ਉਹ ਸਖਤ ਬਹੁਤ ਨੇ ਕਾਨੂੰਨ ਦੇ ਤੌਰ ਤੇ,
1: ਜੀ
2: ਮਤਲਬ ਨਾ ਉਹਨਾਂ ਨੇ ਜਦੋਂ ਐਕਸ਼ਨ ਲੈ ਲਿਆ ਉਸ ਗੱਲ ਤੇ,
1: ਬਿਲਕੁਲ ਹੈ ਜੀ,
2: ਵਧੀਆ ਚਾਹੀਦਾ ਜੇ ਇੱਕ ਨੂੰ ਰੋਕ,
1: ਚਾਹੀਦਾ
2: ਜੇ ਨਹੀਂ ਰੋਕਾਂਗੇ ਤਾਂ ਹੀ ਗਾਂ ਵੱਧਦੀਆਂ ਨੇ ਨਾ ਗੱਲਾਂ,
1: ਬਿਲਕੁਲ ਹੈ ਜੀ, ਬਿਲਕੁਲ
2: ਉੱਥੇ ਉਹਨੂੰ ਠੱਪ ਕਰਨੀ ਚਾਹੀਦੀ, ਕੋਈ ਵੀ ਚਾਹੇ ਮੈਂ ਗਲਤੀ ਕਰਦਾ, ਮੈਂ ਇੱਥੇ ਵੀ ਗਲਤ ਬੋਲਦਾ, ਜਿੰਨਾ ਆਪਣਾ
1: ਜੀ
2: ਆਫੇਅਰ ਨੀ ਨੇੜਤਾ, ਦੈਟਸ ਦਾ ਡਿਫਰੈਂਟ ਸਟੋਰੀ ਹੈ ਨਾ,
1: ਬਿਲਕੁਲ ਹੈ,
2: ਪਰ ਜੇ ਮੈਂ ਇੱਥੇ ਗਲਤ ਬੋਲੂ ਇੱਥੇ ਤੁਹਾਡਾ ਫਰਜ਼ ਬਣਦਾ ਮੈਨੂੰ
1: ਹਾਂ
2: ਰੋਕਣ ਦਾ, ਜੇ ਭਾਈ
1: ਬਿਲਕੁਲ ਹੈ
2: ਔਜਲਾ ਸਾਹਿਬ ਇੱਥੇ ਤੁਸੀਂ ਇਦੋਂ ਗੱਲ ਨਹੀਂ ਕਰ ਸਕਦੇ, ਜੇ
1: ਬਿਲਕੁਲ ਹੈ,
2: ਰੋਕੇਂਗੇ ਤਾਂ ਮੈਂ ਵੀ ਗਾਹਾਂ ਤੋਂ ਸੰਕੋਚ ਕਰੂੰ, ਤੇ ਜਿਹੜੇ ਆਪਣੇ ਆਪਣੇ ਸਰੋਤੇ ਆਪਣੇ ਭੈਣ ਭਾਈ ਸਾਰੇ ਸੁਣਦੇ ਨੇ,
1: ਬਿਲਕੁਲ ਹੈ ਜੀ,
2: ਉਹ ਵੀ ਗਾਹਾਂ ਨੂੰ ਸਰੋਲ ਕਰਨੇ ਵੀ ਨਹੀਂ
1: ਸੋਚਣਗੇ,
2: ਯਾਰ
1: ਬਿਲਕੁਲ
2: ਸੋਚਣਗੇ, ਠੱਪ ਕਰਨੀ ਚਾਹੀਦੀ ਹੈ ਗੱਲ ਉੱਥੇ ਹੀ ਸਾਨੂੰ,
1: ਬਿਲਕੁਲ ਹੈ ਜੀ, ਦਰੁਸਤ ਹੈ,
2: ਉਹਦੇ ਵਿੱਚ ਪਾਰਦਰਸ਼ਤਾ ਰਹਿੰਦੀ ਹੈ, ਫਿਰ ਫਿਰ ਨਹੀਂ ਤਾਂ ਦੂਆ ਐਂ ਸੋਚਦਾ ਵੀ ਖਾਣੀ

0: ਵਰਤੋ ਉੱਥੇ
1: ਜੀ,
0: ਹੈ ਇੱਥੇ ਦੇ ਪਾਣੀ ਨੂੰ ਕਿਉਂ ਪ੍ਰਦੂਸ਼ਿਤ ਕਰਨ ਲੱਗੇ ਹੋ ਤੁਸੀਂ?
1: ਹੁਣ ਇੱਥੇ ਵੀ ਸੀਗਾ ਇਹਨਾਂ ਮੁਲਕਾਂ ਦੇ ਵਿੱਚ ਵੀ, ਚਲੋ ਵਹਿਮ ਦੀ ਗੱਲ ਹੁੰਦੀ ਹੈ ਤਾਂ ਇੱਥੇ ਵੀ ਕਬਰਾਂ ਦੇ ਵਿੱਚ ਹੈ ਨਾ ਜੀ, ਲੋਕ ਮਤਲਬ ਕਿ ਸੋਨਾ ਸੋਨਾ ਪਾ ਕੇ ਉਹਨਾਂ ਨੂੰ ਮਤਲਬ ਕਿ ਜੋ ਉਹਨਾਂ ਨੇ ਪਾਇਆ ਹੁੰਦਾ ਸੀ ਇੱਦਾਂ ਹੀ ਦੱਬ ਦਿੰਦੇ ਸੀਗੇ, ਤਾਂ ਉਹਨਾਂ ਨੇ ਫਿਰ ਗੌਰਮੈਂਟਾਂ ਨੇ ਪੱਕਾ ਹੀ ਕਾਨੂੰਨ ਬਣਾ ਦਿੱਤਾ ਉਹ, ਕਿਉਂਕਿ ਲੋਕ ਜਿਹੜੇ ਚੋਰੀਆਂ ਚਕਾਰੀਆਂ ਸ਼ਰਾਰਤੀ ਸੀਗੇ, ਫਿਰ ਉਹ ਕਬਰਾਂ ਪੁੱਟ ਪੁੱਟ ਕੇ ਉਹਨਾਂ ਦੇ ਵਿੱਚੋਂ ਚੀਜ਼ਾਂ ਕੱਢਦੇ ਸੀ,
0: ਕਨੇਡਾ ਦੇ ਡੋਡੇ ਚੜ੍ਹ ਕੇ ਉਹਦੇ ਹੁਣ ਹਰ ਕੇ ਡੋਡੇ ਚੜ੍ਹਨੇ ਬੰਦ ਕਰਦੇ ਨੇ, ਡੋਡੇ ਚੜ੍ਹਦੇ ਹੁੰਦੇ ਕਨੇਡਾ ਕਬਰਾਂ ਤੇ।
1: ਬਿਲਕੁਲ ਬਿਲਕੁਲ,
0: ਤਾਂ ਬੜੀਆਂ ਮੌਜਾਂ ਲੱਗੀਆਂ ਰਹੀਆਂ ਨੇ ਪਹਿਲਾਂ।
1: ਬਿਲਕੁਲ ਹੈ ਜੀ,
0: ਹਰ ਕੋ ਉਹ ਕੋਈ ਇਹਨਾਂ ਦੀ ਸ਼ਰਧਾ ਹੋਣੀ ਆ ਕੋਰਿਆਂ ਦੀ ਭਾਈ, ਉੱਥੇ ਡੋਡੇ ਤੇ ਫੁੱਲ ਚਾਰ ਚਾੜਦੇ ਹੋਣੇ,
1: ਬਿਲਕੁਲ ਸੋਹਣੇ ਹੁੰਦੇ ਆ, ਸੋਹਣੇ ਲੱਗਦੇ ਆ ਦੇਖਣ ਨੂੰ, ਬਿਲਕੁਲ ਹੈ ਜੀ।
0: ਵੀ ਠੀਕ ਆ, ਬੰਦਾ ਖਾ ਕੇ ਸੋਹਣਾ ਲੱਗਦਾ, ਉਹ ਤਾਂ ਮਾੜਾ ਤਾਂ ਕੁਛ ਨਹੀਂ ਹੈਗਾ ਫਿਰ,
1: ਉਹ ਤਾਂ ਗੱਲਾਂ ਲਾਲ ਹੋ ਜਾਂਦੀਆਂ।
0: ਹੁਣ ਜਿਹੜੀ ਚੀਜ਼ ਪਈ ਸੋਹਣੀ ਲੱਗਦੀ ਆ, ਉਹ ਜਾਂ ਪਾਈ ਜਾਊ ਤਾਂ ਖਾਈ ਜਾਊ, ਕੁਛ ਨਾ ਕੁਛ ਤਾਂ ਅਸਰ ਕਰਦੀ ਹੋਣਾ ਨਾ।
1: ਬਿਲਕੁਲ ਹੈ ਜੀ, ਬਿਲਕੁਲ
0: ਹੈ,
1: ਬਿਲਕੁਲ।
0: ਚਲੋ ਠੀਕ ਆ ਜੀ, ਬਹੁਤ ਵਧੀਆ ਸੀ,
1: ਥੈਂਕ ਯੂ ਥੈਂਕ ਯੂ।
0: ਅਸੀਂ ਜਾਗਰੂਕ ਹਾਂ, ਸਾਨੂੰ ਜਾਗਰੂਕ ਹੋਣਾ ਚਾਹੀਦਾ, ਜਿੰਨਾ ਹੋਕਾ ਦਿੰਦੇ ਰਹੋ, ਬਾਕੀ ਸਭ ਦੀ ਆਪਦੀ ਆਪਦੀ ਹੈ ਜੀ,
1: ਮਰਜ਼ੀ ਹੈ
0: ਜੀ। ਇੱਥੇ ਤਾਂ ਬਾਬੇ ਨੂੰ 20 ਰੁਪਏ ਦੇ ਕੇ ਕਹਿੰਦੇ ਬਾਬਾ ਅਰਦਾਸ ਕਰ ਸਾਡੀ ਗੱਡੀ ਸਹੀ ਚੱਲੇ, ਉਹ ਗੱਡੀ ਤੈਂ ਚਲਾਉਣੀ ਕਿ ਬਾਬੇ ਨੇ ਚਲਾਉਣੀ ਹੈ, 20 ਰੁਪਏ ਬਾਬਾ ਖੱਬੇ ਹੱਥ ਨੇ ਜੇਬ ਚ ਪਾ ਲੈਂਦਾ, ਚੱਲ ਮੇਰੇ ਭਾਈ 50 ਰੁਪਏ ਪਾ ਲੈ, 100 ਪਾ ਲੈ।
1: ਬਿਲਕੁਲ ਹੈ ਜੀ,
0: ਮੈਂ ਸਾਡੇ ਬਾਬੇ ਨੂੰ ਕਹਿ ਦੇਣਾ ਬਾਬਾ ਜੀ ਕਿੰਨੇ ਬਣੇ ਅੱਜ, ਜਦ ਕੋਈ ਗੱਡੀ ਦੀ ਅਰਦਾਸ ਕਰੂ, ਮੈਂ ਦੱਸ ਦੇ ਗੱਡੀ ਨੇ ਅਰਦਾਸਾਂ ਵੀ ਕਰਾਈ।
1: ਬਿਲਕੁਲ, ਥੈਂਕ ਯੂ ਅਜਲਾ ਸਰ।
0: ਹਾਂਜੀ ਧੰਨਵਾਦ ਜੀ, ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ, ਤੇ ਇੱਕ ਕਾਲ ਹੋਰ ਆ ਰਹੀ ਹੈ ਆਪਾਂ ਨੂੰ, ਤੇ ਉਹਨਾਂ ਦੀ ਵੀ ਗੱਲ ਆਪਣੇ ਕੰਟੀਨਿਊ। ਸ਼ਮੀ ਭਾਜੀ ਮੈਂ ਜਦ ਤੱਕ ਇਧਰੋਂ ਦੇਖ ਲਾ ਜੀ, ਮੈਨੂੰ ਸ਼ੋਅ ਨਹੀਂ ਕਰ ਰਹੀ ਕਾਲ।
2: ਹਾਂਜੀ ਹਾਂਜੀ, ਮੈਨੂੰ ਵੀ ਇਧਰੋਂ ਇਜਾਜ਼ਤ ਲੈਣੀ ਪੈਣੀ ਹੈ, ਪਰ ਇੱਕ ਗੱਲ ਹੈ, ਜਿਵੇਂ ਔਜਲਾ ਸਾਹਿਬ ਹੋਰਾਂ ਨੇ ਵੀ ਐਨ ਸਿਰਾ ਕਰਤਾ, ਜਿਹੜੀ ਚਰਚਾ ਆਪਣੀ ਚੱਲ ਰਹੀ ਆ ਉਹ ਸਹੀ ਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਵਹਿਮ ਹੋ ਸਕਦੇ ਆ ਸਾਨੂੰ, ਜਾਂ ਸਾਡੀ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਕਦੇ ਕੋਈ ਕਦੇ ਉਹ ਹੈਰੀਡਿਟਰੀ ਆ ਗਰੁੱਪ ਲਿਆਂਦਾ ਵਿਰਾਸਤ ਵਿੱਚ ਆ ਗਿਆ, ਆਲੇ ਦੁਆਲੇ ਆਪਾਂ ਆਪਣੇ ਪੀਅਰ ਗਰੁੱਪ ਚੋਂ ਲੈ ਲਿਆ ਕਿ ਦੋਸਤ ਜਿਹੜੇ ਆ ਉਹ ਉਹਨਾਂ ਨੂੰ ਦੇਖ ਦੇਖ ਕੇ ਵੀ, ਹੁਣ ਉਹ ਕਈ ਦਾਰੂ ਪੀਣ ਬੈਠਦੇ ਆ, ਉਦੋਂ ਕਹਿੰਦਾ ਵੀ ਇੱਕ ਛਿੱਟਾ ਮਾਰਨਾ ਹੈ ਉਹਦੇ ਵਿੱਚ ਧਰਤੀ ਤੇ, ਕੋਈ ਕਹਿੰਦਾ ਗਲਾ ਟਕਰਾਉਣੇ ਆ, ਕੋਈ ਆਪਣੀ ਰੀਤੀ ਰਿਵਾਜ ਆਪਣਾ ਹੀ ਹਰੇਕ ਨੇ ਬਣਾ ਰੱਖਿਆ, ਕੋਈ ਕਹਿੰਦਾ ਮੈਂ ਪਾਣੀ ਪਾਉਣਾ, ਕੋਈ ਕਹਿੰਦਾ ਨਹੀਂ ਪਾਣੀਆਂ ਦੀ ਕੋਈ ਲੋੜ ਨੀ, ਐਵੇਂ ਆਪਾਂ ਟਕਰਾਂਗੇ। ਹੁਣ ਇਹ ਜਿਹੜੀ ਆ, ਅੱਛਾ ਇੱਕ ਬਾਈ ਕਹਿੰਦਾ ਜੀ ਆਪਾਂ ਨੂੰ ਜਿਹੜਾ ਇੰਨੇ MLA ਜਿਹੜੀ ਆ ਉਹ ਠੀਕ ਆ, ਕੋਈ ਕਹਿੰਦਾ ਨਹੀਂ ਜਮਾ ਹੀ ਨੀ, ਇਹ ਤਾਂ ਬਿਲਕੁਲ ਜਿੰਨੇ ਮਰਜ਼ੀ MLA ਹੋਵੇ ਠੀਕ ਹੀ ਆ ਨੀ
1: ਜੀ,
2: ਕੋਈ ਕਹਿ ਰਿਹਾ ਕਿ ਇਹ ਖਾ ਲੈਂਦੇ ਹਨ ਇਹ ਪੀਂਦੇ ਨਹੀਂ, ਕੋਈ ਕਹਿੰਦਾ ਇਹ ਪੀਂਦੇ ਵੀ ਹਨ ਤੇ ਖਾਂਦੇ ਵੀ ਹਨ,
1: ਤੇ
2: ਕੋਈ ਕੋਈ ਕਹਿੰਦਾ ਨਾ ਇਹ ਖਾਂਦੇ ਹਨ ਨਾ ਇਹ ਪੀਂਦੇ ਹਨ, ਵੀ ਜੀਂਦੇ ਕਿੱਦਾਂ ਹਨ,
1: ਇਹ ਲਾਉਂਦੇ ਆ ਰਗੜਦੇ ਆ ਜੀ।
2: ਆਪਣੇ ਆਪਣੇ ਅਸੀਂ ਜਿਹੜੇ ਆ ਵਿਚਾਰਾਂ ਨੂੰ ਕਹਿ ਲਓ ਵੀ ਪਹਿਲਾਂ ਤਾਂ ਇਧਰੋਂ ਉਧਰੋਂ ਇਕੱਠੇ ਕਰ ਲੈਂਦੇ ਹਾਂ
1: ਜੀ,
2: ਫਿਰ ਉਹਨਾਂ ਚੋਂ ਜਿਹੜਾ ਸਾਨੂੰ ਲੱਗਦਾ ਹੈ ਕਿ ਯਾਰ ਇਹਨੂੰ ਫੋਲੋ ਕਰਕੇ ਮੈਂ ਥੋੜਾ ਕੰਫਰਟ ਜੋਨ ਚ ਆ ਜਾਂਦਾ
1: ਜੀ,
2: ਆ ਉਹਨੂੰ ਫਿਰ ਅਸੀਂ ਰੱਖ ਲੈਂਦੇ ਹਾਂ ਕਿ ਇਹ ਆਹ ਵਾਲਾ ਠੀਕ ਆ
1: ਜੀ,
2: ਇਹਨੂੰ ਜੇ ਆਪਾਂ ਜੇ ਭੈੜਾ ਵੀ ਹੈ ਨਾ ਰੀਤੀ ਰਿਵਾਜ ਕੋਈ ਇਹੋ ਜਿਹਾ ਤੇ, ਪਰ ਮੇਰੇ ਕੰਮ ਦਾ ਮੈਂ ਉਹ ਰੱਖ ਲੈਣਾ,
1: ਬਿਲਕੁਲ
2: ਉਹ ਇਕੱਠਾ ਕਰਕੇ ਇੱਕ ਟੋਕਰਾ ਜਾ, ਫਿਰ ਉਹਨੂੰ ਉਹਦੀ ਪੰਡ ਬਣ ਜਾਣੀ ਪੂਰੀ, ਉਹ ਫਿਰ ਪੂਰੀ ਉਮਰ ਢੋਣੀ ਆ
1: ਜੀ,
2: ਨਹੀਂ ਜੀ ਮੈਂ ਨੋ ਇਸ ਦਿਨ ਨਹੀਂ ਕੱਟਣੇ ਤਾਂ ਨਹੀਂ ਕੱਟਣੇ, ਮੈਂ ਇਸ ਦਿਨ ਨਹੀਂ ਨਹਾਉਣਾ ਤੇ ਨਹੀਂ ਨਹਾਉਣਾ,
1: ਨਹੀਂ ਨਹਾਉਣਾ
2: ਮੈਂ ਬਿੱਲੀ, ਮੈਂ ਬਿੱਲੀ ਦੇ ਕੱਟ ਗਈ ਰਾਹ ਤੇ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ, ਉਹ ਬੰਦੇ ਨੇ ਆਪਣਾ ਪੱਕਾ ਕਰ ਲਿਆ ਕੰਮ, ਆਪਣੇ ਆਪ ਨੂੰ ਸਮਝਾਈ ਜਾਊਗਾ ਵੀ ਮੈਂ ਜੇ ਇੱਦਾਂ ਇੱਦਾਂ ਕਰੂੰਗਾ ਨਾ ਸਾਰੀ ਉਮਰ ਤੇ ਮੇਰੇ ਸਾਰੇ ਕੰਮ ਠੀਕ ਰਹਿਣਗੇ,
1: ਬਿਲਕੁਲ
2: ਤੇ ਜੇ ਮੈਂ ਇਹਨਾਂ ਚੋਂ ਕੋਈ ਜਿਹੜਾ
1: ਵਹਿਮ
2: ਉਹ ਵਹਿਮ ਨੀ ਉਹਨੂੰ ਮੰਨਦਾ, ਉਹ ਵਹਿਮ ਮੰਨਦਾ ਹੀ ਨੀ ਉਹਨੂੰ, ਉਹ ਕਹਿੰਦਾ ਇਹ ਮੇਰਾ ਯਕੀਨ
1: ਜੀ,
2: ਕਾਨੂੰਨ ਬਣਾ ਲਏ ਆਪਣੇ ਇਹੋ ਜਿਹੀ ਚੀਜ਼ਾਂ ਕਰ ਲਈਆਂ, ਤਾਂ ਉਹ ਕਹਿੰਦੇ ਇਹ ਤਾਂ ਹੁਣ ਭਾਈ ਸਦੀ ਵੀ ਸੱਚ ਹੋ ਗਿਆ, ਇਹ ਤਾਂ ਜਦ ਤੱਕ ਸੂਰਜ ਚਾਂਦ ਰਹੇਗਾ ਮੇਰਾ ਵਹਿਮ ਮੇਰੇ ਨਾਲ ਰਹੇਗਾ, ਉਹ ਇਹਨੂੰ ਇਹਨੂੰ ਮੈਂ ਕਹਿੰਦਾ ਮਰਨ ਨੀ ਦੇਣਾ, ਇਹਨੂੰ ਛਿੱਟਾ ਮਾਰੀ ਜਾਣਾ ਉਹਨਾਂ ਨੇ ਆਪਣੇ ਸਾਹਾਂ ਦਾ, ਠੀਕ ਹੈ ਜੀ ਮੇਰੇ ਸਾਹਾਂ ਨਾਲ ਹੀ ਜਾਊ, ਜਿਵੇਂ ਔਲਖ ਸਾਹਿਬ ਕਹਿੰਦੇ ਸੀ ਕਿ ਸਾਹਾਂ ਨਾਲ ਹੀ ਜਾਂਦਾ ਰੌਲਾ, ਇਹ ਵੀ ਇਹ ਵੀ ਐ, ਇਹ ਵੀ ਇਹੋ ਜਿਹੀਆਂ ਭਾਵਨਾਵਾਂ ਨੇ ਜਿਹੜੀਆਂ ਸਾਡੇ ਮਨ ਦੇ ਅੰਦਰ ਪੂਰੀਆਂ ਬੋੜ ਵਾਂਗੂ ਜੜਾਂ ਇਹਦੀਆਂ ਬਣੀਆਂ
1: ਹੋਈਆਂ,
2: ਇਹਨੂੰ ਡਾਕਟਰ ਕਪੂਰ ਹੁਣ ਕਿਹੜਾ ਕਿਹੜਾ ਬਣ ਜੂ ਬੰਦਾ, ਡਾਕਟਰ ਕਪੂਰ ਵਰਗਾ ਬੰਦਾ ਤੁਸੀਂ ਦੇਖ ਲਓ, ਉਹਨਾਂ ਦਾ ਕੱਲ ਜਨਮ ਦਿਨ ਵੀ ਆ, ਉਹਨਾਂ ਦਾ ਦਿਨ ਆ ਵਿਸ਼ੇਸ਼, ਉਹ ਏਡਾ ਤਰਕਸ਼ੀਲ ਬੰਦਾ ਹੈ ਕਿ ਕਿਆ ਹੀ ਬਾਤ ਆ, ਬਥੇਰਾ ਕੁਛ ਉਹਨਾਂ ਨੂੰ ਕਹਿੰਦੇ ਰਹੇ ਨੇ ਏਦਾਂ ਨੀ ਹਾਂ ਨੀ ਏਦਾਂ ਨੀ, ਪਰ ਉਹਦਾ ਆਪਣਾ ਇੱਕ ਤਰਕ ਆ ਕਿ ਤਰਕ ਦੇ ਉੱਤੇ ਗੱਲ ਕਰੋ ਯਾਰ,
1: ਬਿਲਕੁਲ
2: ਉਹ ਕਹਿੰਦੇ ਉਹਨਾਂ ਦਾ ਇਹੀ ਰਿਹਾ ਸਾਰੀ ਉਮਰ
1: ਜੀ,
2: ਤੇ ਉਹ ਤਰਕ ਕਿਸੇ ਵੀ ਵੱਡੇ ਤੋਂ ਵੱਡੇ ਜਿਹੜੇ ਦਾਅਵੇਦਾਰ ਸੀਗੇ ਉਹ ਤਰਕ ਦੇ ਉੱਤੇ ਕੋਈ ਵੀ ਉਹਦਾ ਮੁਕਾਬਲਾ ਨਹੀਂ ਕਰ

0: नहीं
1: सके,
0: कर सकता जी, बिल्कुल है
1: कोई नहीं कर सके। वो
0: जी।
1: एक कह लो भी कंते लिखी वार्ता कि कबूर जेड़ा है वो ता उम्र
0: जी
1: ओदा जेड़ा चैलेंज, वो 10-20 चैलेंज लिख के गया है भी इन्हां चो
0: जी
1: कोई एक भी मैनू करके दिखा दो चमत्कार, मैं मान लू भी हैगा कुछ
0: बिल्कुल है जी जी
1: ते मैं छड़ दूं अपना सारा जो मैं कह रहा
0: जी
1: तर्कशीलता छड़ दांगे,
0: जी
1: रैशनल नहीं रहांगे। तो
0: बिल्कुल है जी,
1: ये असल च कहानी भारत साहब अपने आप तो शुरू होनी है
0: शुरू होनी है जी
1: जदों सानू एहसास होएगा कि ये कितने असं वाधू हैं भी भारत नहीं ढो रहे, हुण
0: जी
1: तक जो कर रहे हैं उन्होंने थोड़ा जा उन्होंने पंड नूं थोड़ा जा दूर रख के ओदे वल
0: जी
1: नज़र मारन की लोड़ पैंदी है कि
0: जी
1: ये सही सी या गलत सी,
0: बिल्कुल
1: इहदा
0: है,
1: मैनूं फायदा हो रहा है या नुकसान हो रहा है।
0: नुकसान हो रहा है जी
1: जे नुकसान हो रहा है तुरंत खेड़ा छुड़ालना चाहिए, कोई
0: जी
1: दिन त्योहार नहीं हो जाए अपन देखना चाहिए कि अगले साल छुड़ावे खेड़ा
0: जी
1: नवे साल के रेजोल्यूशन पावे फिर देखा, कोई लोड़
0: जी
1: नहीं, इमीडिएटली
0: बिल्कुल जी
1: उन्होंने छड़ दो जिड़िया उन्होंने तो मतलब स्विच ऑफ कर दो जी,
0: कर दो जी,
1: कहना खत्म हुई गल अज तो बाद मैं हाँ जरा काम नहीं करना।
0: बिल्कुल है जी
1: हूँ जेडे बंद वाला जो अकल है वो मैनू आ गई है,
0: जी
1: मैं उदा
0: बिल्कुल है
1: रहा।
0: जी। शमी जी, थोड़े तो आग्या लैन तो पहला दो कालरां दी संखेप दे विच ही गल सुणांगा। पहला यादविंदर विदेशा जी
1: हाँ
0: ने, फिर
1: जी
0: जस्सी चाहल जी ने जी, उन्हां दी गल सुण के फिर समाप्ति
1: जी
0: करदा
1: जी जी
0: तुहाडे
1: जी
0: नाल।
1: जी
0: सत श्री अकाल यादविंदर जी,
1: जी
0: स्वागत है जी। जी यादविंदर जी, स्वागत है जी।
2: अच्छा यार, मैं सत श्रीकाल दोवों भरावां नूं ते टॉपिक
1: सत श्री अकाल
2: बहुत ही
1: जी।
2: लिया। मैं माड़ा, मैं लेट ही जुड़े हां अज, मैं काम दी वजह थोड़ा बिजी सी।
0: जी
2: वहम जिहड़े नाल ही आ वहम, हुण आपणे जिहदा आपणे मंत्री जिहड़े हुण पिछली वारी मींह हड़ रोकणा ते कित्थों तक वेलो कैप्टन साहब किथे आंदे पूजा करके आए ही,
0: जी जी जी
2: ते ये चीजां नाल इथे नाल बिल्लियां ने बड़ियां बथेरियां लंघदियां रोज, मैं ना कोई बिल्ली अग्गे लंघ ही जांदी। जे इथे
0: बिल्कुल
2: रुकण
0: है
2: लग
0: जी,
2: पण, जे
0: नहीं
2: रुकण लग
0: बिल्लियां
2: पण
0: अखां
2: लोकी
0: वाली
2: फिर
0: भी
2: थोड़ा
0: लंघ
2: पुछेंगे
0: जांदी है जी
2: ने
0: मोरे होता है उदा
2: ओ बिल्लियां अखां वालियां जे सारे ही के सारे लंघदे।
0: जी
2: ते ओ इथे कई दिन चेता ही नहीं भुला, चेता भुला दिन कड़ा चढ़िया, कई दिन दिनां दा भी नहीं पता। ते हुण कई दिन उत्थे संगरान दा पता होना, मस्या दा पता होना, इथे कोई चीज दा नहीं पता।
0: जी
2: ते ये जेड़े वहम आ ना, वहम ये कई हुण जेड़े जिन्हां नूं आपणे चंगे लगदे ओ इहनूं रीति रिवाज कह दिंदा।
0: जी
2: एक ना इहदा रीति रिवाज वी हैगा वहमां दा, कि भई इह रीति रिवाज आ।
0: जी
2: ते जे आपां कहीए कि इहनां नूं दूर रहीए, कहिंदे नहीं इहनां नूं दूर नहीं जाण दी लोड़, इह
0: बिल्कुल
2: नाल ही
0: है,
2: निभाउणे चाहीदे।
0: बिल्कुल है।
2: ते चलो ठीक है, मैं इन्नी की गल करनी,
0: थैंक यू
2: मैं
0: यादविंदर
2: लगा
0: जी,
2: चलण मैं
0: बहुत
2: सुन।
0: बहुत
2: ओके
0: शुक्रिया,
2: ओके
0: थैंक यू, धन्यवाद,
2: ओके, थैंक यू
0: सत श्री अकाल जी।
1: जी।
0: ते ये सन दोस्तों स्वीडन तो यादविंदर विदेशा जी गल करके गए ने। अगली लाइन के उत्ते मलेरकोटला तो जुड़े ने जी अपने नाल जस्सी चाल जी। सत श्री अकाल जस्सी जी, स्वागत है जी।
3: हाँ जी भुपिंदर जी, सत श्री अकाल जी।
0: सत
3: ये
0: श्री
3: शमी
0: अकाल
3: भाजी
0: जी।
3: चले
0: जी
3: गए
0: हाँ
3: कि
0: जी,
3: हैगे ने
0: नहीं
3: जी?
0: नहीं नाल ही ने, नाल ही ने जी।
1: सत श्री
0: अच्छा
1: अकाल
0: जी,
1: जी।
0: नहीं
1: मैं ज्यादा लेट होगी
0: नहीं कोई गल नहीं,
1: ते
0: हाँ जी
3: बिल्लियां दे वहम दी अक्सर गल हुंदी अपने प्रोग्राम च। मैं कहा बिल्लियां नूं तां हुण बख्श दिओ सारे जणे,
0: जी
3: वी मैं तां चार बिल्लियां घर रखियां हुईआं पेट्स दे तौर ते,
0: जी आ
3: तीन
0: देख
3: चार
0: नहीं
3: बच्चे उहनां दे होए रहिंदे
0: तुसी
3: किसे
0: चार
3: बंदे दे,
0: रखियां जी, मैं
3: साडा
0: तां रहिना बिल्लियां दे
3: तां
0: विच है जी
3: हां जी
0: मैं तां बंदियां दे विच भी बिल्लियां हैगियां जी ते ओदा भी बिल्लियां हैगियां ने कुदरती जिहड़ियां जी
3: दे ओ मैं तां पता नहीं गल कीती सी ना, किसे ने भाइयां दी गल कीती सी मेरे ख्याल विच, मैनूं पता नहीं मेरे कान पजे ने,
0: जी
3: ते मैनूं वी भाइयां दी गल याद आ गई गुरुद्वारा साहिब दी, वी
0: जी
3: गुरुद्वारे चाहीदा ते की कहिंदे ने ओ ना, चलो इत्थे जेहो जी आमदन हुंदी गुरु घरां च तो उन्नीआं कि उहनां दीआं तनखाहां हुंदीआं ने, ते कम वी
0: जी
3: कड़ा हुंदा,
0: जी
3: कल्ला प्रसाद ही बनाना हुंदा, ते
0: जी
3: दो तीन रखे हुंदे ऐ, एक
0: बिल्कुल
3: डाली
0: है
3: वाला ते एक देग चो चमचा मारन वाला, भी जदों ठंडी हो जाए देग है ना,
0: जी
3: ते ओ फिर वंडनी हुंदी है ना,
0: जी
3: ते जदों अरदास हुंदी है ना, ते दोवें तिवें तिन्ने ना खंभा वांगू खलो जांदे ने आके, ते
0: जी
3: जिन्ने किसे ने पाठ कराया हुंदा उहनां नूं फिर डबल ओ हो जांदा, भी उहनूं भी 100 दवो ते उहनूं भी दवो,
0: जी
3: जे एक नूं दवो ते दूजा नाराज हो जाएगा है ना।
0: जी
3: ते 3 महीने हो गए सी जेहड़ी चाननी जिन्नू चंदोआ भी कह
0: हाँ
3: दिंदे
0: जी
3: हैं,
0: हाँ जी
3: ओ नहीं सी बदल रहे,
0: जी
3: ते असी क्या भाई ये बदलदे हुण वी रुमाले तां रोज नवे नवे पांदे हो, ते उपर भी झाती पैंदी हुई है, अगले दी भी मैले भी हुंदे ने
0: बिल्कुल
3: कपड़े
0: है
3: है
0: जी।
3: ना, ते भी बदलोगे ते फेर ही कोई लैण लै के जाऊगी बीबी
0: जी
3: धोण वास्ते।
0: जी
3: कहिंदा जी नहीं बदले सी, कहिंदा पिछले महीने संगरांद ते, मैं क्या हुण मुड़ के दूजी तीजी संगरांद आ गई भी हुणे बदलना नहीं फिर,
0: जी
3: ते झूठ मारी जावे झूठ मारी जावे, असीं भी पिछे पईयां रहीयां, भी भाई इहनूं बदला। ਕਹਿੰਦਾ ਸੰਗਤ ਜਦੋਂ ਆਊਗੀ ਸੰਗਤ ਹੀ ਬਦਲੂਗੀ, ਵੀ ਮੈਂ ਕੱਲਾ ਕਿਵੇਂ ਬਦਲਾਂ। ਮੈਂ ਕਿਹਾ ਸੰਗਤ ਤੁਹਾਨੂੰ ਤੂੰ ਅਨਾਉਂਸ ਕਰੇਗਾ, ਫੇਰ ਹੀ ਕੋਈ ਨਾਲ ਲੱਗੂਗਾ।
0: ਜੀ
3: ਉਹ ਜੀ ਅੱਜ ਫਿਰ ਅਸੂ ਦੀ ਸੰਗਰਾਂਦ ਚੜੀ ਤੇ ਅੱਜ ਫਿਰ ਬੜੀ ਸੋਹਣੀ
0: ਕਿਆ
3: ਕਰੀਮ ਰੰਗ
0: ਬਾਤ
3: ਦੀ
0: ਹੈ ਜੀ,
3: ਚਾਨਣੀ ਲਾਈ ਜੀ,
0: ਵਾਹ ਜੀ
3: ਦਿਲ
0: ਵਾਹ ਜੀ,
3: ਬਾਗ ਬਾਗ ਹੋ ਗਿਆ।
0: ਮਕਸਦ ਦੇ ਵਿੱਚ ਸਫਲ ਹੋ ਗਏ ਤੁਸੀਂ ਜੀ। ਹਾਂਜੀ ਜੀ ਜੀ
3: ਮੈਂ ਕਿਹਾ ਹੁਣ ਮੈਂ ਕਿਹਾ ਸਾਰੀਆਂ ਜਿਹੜੀਆਂ ਨੋਟ ਕਰ ਲਓ ਤਰੀਕ,
0: ਜੀ
3: ਵੀ ਹੁਣ ਫਿਰ ਬਾਅਦ ਚ ਫਿਰ ਸਾਥ ਤਾਂ ਦਿਓ ਨਾ, ਵੀ ਸਾਥ ਵੀ ਨੀ ਨਾ ਕੋਈ ਦਿੰਦਾ, ਇੱਕ ਜਣਾ ਬੁਰਾ
0: ਬਿਲਕੁਲ
3: ਪਵੇ ਤੇ ਉਹੀ
0: ਬਿਲਕੁਲ
3: ਪਿਆ ਰਹਿੰਦਾ, ਵੀ ਇਹ ਵਿਹਲੇ ਕੜਾਹ ਖਾ ਖਾ ਕੇ ਤੇ ਵਿਹਲੀਆਂ
0: ਜੀ
3: ਮਾਰ ਮਾਰ ਕੇ ਨਾ ਗੱਪਾਂ, ਤੇ
0: ਜੀ
3: ਟਾਈਮ ਇੰਨਾ ਬੁਰਾ ਹਾਲ ਕਰਦੇ ਨੇ ਹਰ ਚੀਜ਼ ਦਾ, ਹੁਣ
0: ਬਿਲਕੁਲ
3: ਕੀ ਬਹੁਤੀ ਬੁਰਾਈ ਕੀ ਕਰਨੀ ਹੈ ਨਾ।
0: ਬਿਲਕੁਲ
3: ਤੇ ਇਹ ਮੇਰੀਆਂ ਦੋ ਗੱਲਾਂ ਸੀ, ਵੀ ਵਹਿਮ ਦੀ
0: ਜੀ
3: ਨੀਕ,
0: ਜੀ
3: ਬਿੱਲੀਆਂ ਬੁੱਲੀਆਂ ਦਾ ਕੋਈ ਵਹਿਮ ਨੀ, ਬਹੁਤ ਪਿਆਰੀਆਂ ਲੱਗਦੀਆਂ ਨੇ ਜੀ,
0: ਬਿਲਕੁਲ ਹੈ ਜੀ।
3: ਤੇ ਇਹ ਵੀ ਰੱਬ ਨੇ ਬਣਾਈਆਂ ਨੇ।
0: ਨਹੀਂ ਬਹੁਤ ਸਾਫ ਸੁਥਰਾ ਜਾਨਵਰ ਹੈ ਜੇ ਦੇਖਿਆ ਜਾਵੇ ਤਾਂ, ਕਾਫੀ ਜਿਹੜਾ ਹੱਦ
3: ਹਾਂਜੀ
0: ਤੱਕ
3: ਹਾਂਜੀ
0: ਆਪਣੇ ਨੂੰ ਸਾਫ ਸਫਾਈ ਦੇ ਵਿੱਚ
3: ਹਾਂਜੀ
0: ਰੱਖਦਾ ਜੀ, ਚਾਹੇ ਚਲੋ ਖਾਂਦਾ ਪੀਂਦਾ ਜੋ
3: ਹਾਂਜੀ
0: ਮਰਜ਼ੀ ਹੈ।
1: ਦੂਜੀ ਹੋਰ ਗੱਲ ਵੀ ਹੈ ਨਾ ਜੱਸੀ ਜੀ, ਜਿਹੜੀਆਂ ਤੁਸੀਂ ਬਿੱਲੀਆਂ ਰੱਖੀਆਂ ਇਹ ਉਹਨਾਂ ਬਿੱਲੀਆਂ ਤੋਂ ਬਾਹਰ ਨੀ, ਕਿਉਂਕਿ ਇਹ ਤਾਂ ਅੰਦਰ ਹੀ ਰਹਿੰਦੀਆਂ ਨੇ, ਇਹ ਰਸਤਾ ਕਿੱਥੇ ਕੱਟਦੀ ਹੋਣੀ ਹੈ ਉਹ ਜਿਹਨਾਂ ਦੀ ਚਰਚਾ ਹੋ ਰਹੀ ਹੈ
0: ਜੀ।
1: ਉਹ ਤਾਂ ਜੰਗਲੀ
3: ਇਹ
1: ਬਿੱਲੀਆਂ ਨੇ
3: ਗੱਲ ਬਿਲਕੁਲ
1: ਸੜਕ ਤੇ
3: ਸਹੀ ਕਹੀ
1: ਤੁਸੀਂ
3: ਭਾਜੀ,
0: ਜੀ
3: ਉਹ ਚੂਹੀਆਂ ਨਾ ਇਹਨਾਂ ਦੇ ਆਲੇ ਦੁਆਲੇ ਇਹਨਾਂ ਦੇ ਉੱਤੇ ਫਿਰੀ ਜਾਂਦੀਆਂ ਨੇ, ਇਹਨਾਂ ਦੇ ਨਾਲ ਖੇਡੀ ਜਾਂਦੀਆਂ ਨੇ,
0: ਜੀ
3: ਇਹ ਚੂਹੀਆਂ ਫੜਦੀਆਂ ਹੀ ਨਹੀਂ ਹੈਗੀਆਂ।
0: ਬਿਲਕੁਲ
3: ਉਹ ਤਾਂ ਦੇਖ ਲਓ ਵੀ ਵੱਡੇ ਵੱਡੇ ਮੱਛ ਖਾ ਜਾਂਦੀਆਂ ਨੇ ਦੂਸਰੀਆਂ ਬਿੱਲੀਆਂ ਤਾਂ।
0: ਬਿਲਕੁਲ ਹੈ ਜੀ
3: ਇੱਕ ਨਾ ਵਾਰ ਬਿੱਲੀ ਸੀ ਤੇ ਉਹਦੇ ਤੇ ਨਾ ਕੋਈ ਮਤਲਬ ਇਸ ਤਰ੍ਹਾਂ ਕੋਈ ਸਾਈਕਲ ਸਕੂਟਰ ਚੜਾ ਗਿਆ ਤੇ ਭੱਜ ਗਿਆ ਅਗਲਾ,
0: ਜੀ
3: ਤੇ ਬਿੱਲੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਤੇ ਬੇਟੀ ਕਹਿੰਦੀ ਵੀ ਉਹਨੂੰ ਸਾਨੂੰ ਤਰਸ ਆਇਆ ਤੇ ਅਸੀਂ ਇਹਨੂੰ ਹਸਪੀਟਲ ਲੈ ਗਏ,
0: ਜੀ
3: ਵੀ ਇਹਦਾ ਜੇ ਤੱਤੇ ਘਾਹ ਕੋਈ ਇਲਾਜ ਹੋ ਜੇ,
0: ਜੀ
3: ਤੇ ਡਾਕਟਰ ਨੇ ਟੀਕੇ ਟੂਕੇ ਲਾਣੇ ਸੀ ਉਹਨੂੰ,
0: ਜੀ
3: ਕਹਿੰਦੀ ਪਹਿਲਾਂ ਤਾਂ ਉਹਨੇ ਮੈਨੂੰ ਵੱਢਿਆ ਫਿਰ ਉਹਨੇ ਡਾਕਟਰ ਨੂੰ ਵੱਢਿਆ, ਮੈਂ ਕਿਹਾ ਚਲੋ ਹੁਣ ਤੁਸੀਂ ਆਪਣੇ ਆਪ ਨੂੰ ਵੀ ਟੀਕੇ ਲਵਾਈ ਚੱਲੋ,
0: ਜੀ
3: ਤੇ ਉਹ ਡਾਕਟਰ ਕਹਿੰਦਾ ਵੀ ਇਹ 3-4 ਦਿਨ ਹੋਰ ਇਲਾਜ ਕਰਾਓ ਇਹਦਾ,
0: ਜੀ
3: ਤੇ ਉਹ ਨਾ ਕਹਿੰਦੇ ਭੱਜ ਗਈ ਆ ਕੇ ਘਰ ਛਡਾ ਕੇ ਭੱਜ ਗਈ ਤੇ ਮੁੜ ਕੇ ਪਤਾ ਨੀ ਆਈ ਨੀ, ਪਤਾ ਨੀ ਉਹਨੂੰ ਕੋਈ ਕੁੱਤੇ ਕੱਤੇ ਖਾ ਗਏ ਕਿ ਕੀ ਹੋਇਆ,
0: ਜੀ
3: ਤੇ ਘਰ ਵਾਲੀਆਂ ਬਿੱਲੀਆਂ ਤਾਂ ਆਪਾਂ ਜੀ ਜਾਨ ਨਾਲ ਰੱਖਦੇ ਆ।
0: ਬਿਲਕੁਲ
3: ਹਾਂਜੀ ਵਹਿਮ ਉਹੀ, ਹਾਂ ਵਹਿਮ ਦੀ ਗੱਲ ਯਾਦ ਆ ਗਈ
0: ਜੀ,
3: ਸਾਡੇ ਨਾ ਚਰਸਤਾ ਪੈਂਦਾ ਘਰ ਦੇ ਕੋਲ
0: ਜੀ,
3: ਤੇ ਚਰਸਤੇ ਚ ਨਾ ਇੱਕ ਬਹੁਤ ਹੀ ਵਧੀਆ ਵਾਲਾ ਜਿਹੜਾ ਕੰਬਲ ਦਾ ਉਤਲਾ ਕਵਰ ਹੁੰਦਾ ਨਾ, ਉਹ ਬਹੁਤ ਵਧੀਆ ਕੋਈ ਖਰੀਦ ਕੇ ਲਿਆਇਆ
0: ਜੀ,
3: ਵੀ ਜਿਹੜਾ ਦੂਰੋਂ ਅਟਰੈਕਟ ਕਰੇ ਬੰਦੇ ਨੂੰ
0: ਜੀ,
3: ਤੇ ਉਹਦੇ ਵਿੱਚ ਪਤਾ ਨੀ ਕਿਹੜੀ ਸ਼ਹਿਦ ਆ ਮੀਟ ਭਰ ਕੇ, ਜਿਵੇਂ 20-30 ਕਿਲੋ ਮੀਟ ਭਰ ਕੇ
0: ਜੀ
3: ਉਹ ਦੀਵਾਲੀ ਨੂੰ ਉੱਥੇ ਸੁੱਟ ਗਿਆ
0: ਜੀ,
3: ਉਹਨੂੰ ਕੋਈ ਨਾ ਚੁੱਕੇ, ਉਹਨੂੰ ਕੋਈ ਨਾ ਚੁੱਕੇ, ਮਾੜਾ ਮੋਟਾ ਹੋ ਸਕਦਾ ਇੱਕ ਅੱਧੇ ਜਣੇ ਨੇ ਚੁੱਕਿਆ ਵੀ ਹੋਏ ਚੋਰੀ ਛੱਪੇ ਨੇੜੇ ਨੇੜੇ, ਤੇ ਜਦੋਂ ਵਿੱਚ ਵੇਖਿਆ ਵੀ ਇਹ ਚ ਤਾਂ ਮੀਟ ਹੈ ਵੀ ਇਹ ਤਾਂ ਟੂਣਾ ਹੈ, ਉਹ ਫੇਰ ਡਰ ਦੇ ਮਾਰੇ ਸੁੱਟ ਗਏ ਉੱਥੇ
0: ਜੀ,
3: ਤੇ ਜਦੋਂ ਜਮਾਦਾਰ ਆਇਆ ਤੇ ਜਮਾਦਾਰ ਚੁੱਕ ਕੇ ਰੇੜੀ ਚ ਪਾਉਣ ਲੱਗਾ ਤੇ ਇੱਕ ਹੋਰ ਉੱਤੋਂ ਬੰਦਾ ਆ ਗਿਆ, ਕਹਿੰਦਾ ਯਾਰ ਕੰਬਲ ਦਾ ਉਹ ਬੜਾ ਸੋਹਣਾ ਹੈ ਜਿਹੜਾ ਕਵਰ ਬੈਗ ਬੜਾ ਸੋਹਣਾ ਹੈ, ਕਹਿੰਦਾ
0: ਜੀ
3: ਉਹ ਕਿਹਾ ਹੋਇਆ, ਕਹਿੰਦਾ ਕਹਿੰਦਾ ਤੂੰ ਲੈ ਜਾ ਸੋਹਣਾ, ਸਵੇਰ ਤੱਕ ਤੇ ਪਿਆ ਹੀ ਸੀ
0: ਜੀ,
3: ਲੈ ਕੇ ਕੋਈ ਗਿਆ ਨੀ ਤੁਹਾਨੂੰ, ਹੁਣ ਮੈਂ ਲਜਾਨਾ,
0: ਕਿਸੇ ਦਾ ਹੌਸਲਾ ਨਾ ਪਵੇ ਜੀ,
3: ਵੀ ਹੁਣ ਮੈਂ ਲਜਾਨਾ ਤੇ ਹੁਣ ਤੁਹਾਡੇ ਤੋਂ ਬਰਦਾਸ਼ਤ ਨੀ ਹੁੰਦਾ, ਮੈਨੂੰ ਲੈ ਜਾਂਦੋ ਇਹਨੂੰ ਘਰ ਨੂੰ
0: ਜੀ।
3: ਇਹ ਤਾਂ ਜੀ ਰੋਜ਼ ਹੀ ਕੁਛ ਨਾ ਕੁਛ ਉੱਥੇ ਪਿਆ ਹੁੰਦਾ, ਦੀਵਾਲੀ ਵਾਲੇ ਦਿਨ ਜਦੋਂ ਦੀਵਾਲੀ ਦੇ ਦਿਨ ਹੁੰਦੇ ਨਾ 5-4 ਦਿਨ ਚੰਗਾ ਕੰਮ ਚੱਲਦਾ ਜੀ।
0: ਬਿਲਕੁਲ ਹੈ ਜੀ ਬਿਲਕੁਲ
3: ਕੀ, ਹਾਂਜੀ ਪਤਾ ਨੀ ਹੁਣ ਸਦੀ 21ਵੀਂ ਹੋਗੀ ਕਿ 22ਵੀਂ ਹੋਗੀ, ਪਰ ਉਹਨਾਂ ਦਾ ਕੰਮ ਚੱਲਦਾ ਤੇ ਹੈ, ਧੰਨਵਾਦ ਜੀ।
0: ਬਿਲਕੁਲ ਹੈ ਜੀ
1: ਜੀ,
0: ਥੈਂਕ ਯੂ ਜੱਸੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ ਜੀ,
3: ਹਾਂਜੀ
0: ਥੈਂਕ ਯੂ ਥੈਂਕ ਯੂ,
3: ਧੰਨਵਾਦ ਭਾਜੀ,
0: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਮਲੇਰਕੋਟਲਾ ਤੋਂ ਜੱਸੀ ਜੀ ਜੁੜੇ ਸਨ, ਤੇ ਸ਼ਮੀ ਜੀ ਉਹ ਮੈਨੂੰ ਗੱਲ ਚੇਤੇ ਆ ਗਈ ਰੁੱਖਾਂ ਦੀ ਥੋੜੀ ਜਿਹੀ, ਕਹਿੰਦੇ ਕਿ ਜੇ ਬਾਹਰਲੇ ਘਰ ਦੇ ਮੂਹਰੇ ਕੋਈ ਰੁੱਖ ਲੱਗਾ ਹੋਵੇ ਤਾਂ ਉਹ ਵੀ ਜਿਹੜਾ ਬਦਸ਼ਕਨ ਮੰਨਿਆ ਜਾਂਦਾ। ਵੈਸੇ ਤਾਂ ਛੋਟੇ ਹੁੰਦੇ ਵੀ ਸੁਣਦੇ ਸੀਗੇ ਕਿ ਪਿੱਪਲਾਂ ਦੇ ਉੱਤੇ ਜਾਂ ਆਪਣੇ ਬੋਹੜਾਂ ਦੇ ਉੱਤੇ ਜਿਹੜੇ ਭੂਤ ਰਹਿੰਦੇ ਨੇ ਜਾਂ ਸਲੇਡੇ ਰਹਿੰਦੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣੀਆਂ, ਪਰ ਅਸਲ ਦੇ ਵਿੱਚ ਪਿਛੋਕੜ ਦੇ ਵਿੱਚ ਉਹਦੇ 'ਚ ਤਾਂ ਇਹ ਸੀਗਾ ਰਾਤ ਨੂੰ, ਕਿਉਂਕਿ ਉਹ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਛੱਡਦੇ ਆ ਤਾਂ ਉਹ ਮਤਲਬ ਕਿ ਕਿਸੇ ਵਿਅਕਤੀ ਦੀ ਜਿਹੜੀ ਆ ਮੌਤ ਦਾ ਕਾਰਨ ਬਣ ਸਕਦੀ ਆ, ਹੋਰ ਸਾਰੀਆਂ ਚੀਜ਼ਾਂ ਨੇ, ਪਰ ਉਹ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਛਾਵਾਂ ਵਾਲੇ ਦਰਖਤ ਹੈ ਵੱਡੇ ਤਾਂ ਉਹਨਾਂ ਨੂੰ ਸੇਫ ਕਰਨ ਦੇ ਲਈ ਵੀ ਕਿ ਲੋਕ ਇਹਨਾਂ ਨੂੰ ਵੱਢਣ ਕੱਟਣ ਨਾ ਜਾਂ ਹੋਰ ਇਹਨਾਂ ਦਾ ਨੁਕਸਾਨ ਨਾ ਕਰਨ, ਤੇ ਉਹਨਾਂ ਨੂੰ ਇਸ ਕਰਕੇ ਵੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਚੀਜ਼ ਨਾਲ ਜੋੜ ਦਿੱਤੀ ਗਈ ਆਖਰ ਦੇ ਵਿੱਚ ਜੀ।
1: ਪਰ ਹਾਂਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਬੜੀ ਕਹਿ ਲਓ ਵੀ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਗੱਲ ਆਈ ਸੀ ਕਿ ਕਈ ਚੀਜ਼ਾਂ ਬਟ ਸਿਆਣਿਆਂ ਨੇ ਜਿਹੜੀਆਂ ਨੇ ਉਹ ਬੜੀ ਦੂਰ ਅੰਦੇਸ਼ੀ ਰੱਖ ਕੇ ਉਹਦੇ
0: ਜੀ
1: ਨਾਲ ਜੋੜੀਆਂ, ਉਹਦੇ ਨਾਲ ਕੋਈ
0: ਬਿਲਕੁਲ
1: ਵਹਿਮ ਜੋੜਤਾ ਕਿ ਗੱਲੀ ਨੀ ਮਾਰਨੀ ਤੇ ਬਿੱਲੀ ਸੋਨੇ ਦੀ ਤੇਣੀ ਬਣੀ ਹੈ ਜਾਂ ਫਲਾਣੇ ਐ ਨੀ ਕਰਨਾ,
0: ਜੀ
1: ਉਹ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਆ ਰੱਖਿਆ ਵਾਸਤੇ ਕਹਿ ਲਓ ਜਾਂ ਉਹਨਾਂ ਦੀ
0: ਜੀ
1: ਇੰਪੋਰਟੈਂਸ ਦੱਸਣ ਵਾਸਤੇ ਕਿ ਇਹ ਜਿਹੜੇ ਜਾਨਵਰ ਜ਼ਰੂਰੀ ਨੇ ਭਾਈ,
0: ਬਿਲਕੁਲ
1: ਅਵੇਅਰਨੈਸ ਆ।
0: ਜੀ
1: ਓਦਾਂ ਨਹੀਂ, ਓਦਾਂ ਜਿਹੜਾ ਬੰਦਾ ਹੈ ਉਹ ਕਿੱਥੇ ਮੰਨਦਾ, ਪਰ ਜਦੋਂ ਆਪਾਂ ਕੋਈ ਚੀਜ਼ ਇਹੋ ਜਿਹੀ ਜੋੜਦੇ ਆ ਨਾਲ,
0: ਜੀ
1: ਉਹਨੂੰ ਰੱਬ ਦੇ ਨਾਂ ਨਾਲ ਜੋੜਦੇ ਆ ਜਾਂ ਡਰਾਵਾ ਦਿੰਦੇ ਆ ਜਾਂ ਕੋਈ ਉਹਦਾ ਲਾਭ ਦੱਸਦੇ ਕਿ ਹਾਂ ਵੀ ਜੇ ਐਂ ਕਰੋਗੇ ਤੁਹਾਨੂੰ ਫਾਇਦਾ ਹੋ ਜੂ ਜਾਂ ਜੇ ਐਂ ਨਹੀਂ ਕਰੋਗੇ ਤਾਂ ਨੁਕਸਾਨ ਹੋ ਜੂ,
0: ਜੀ
1: ਰੁੱਖ ਲਾਓਗੇ ਫਲਾਣਾ ਜਾਂ ਉਹਨੂੰ ਐਂ ਕਰੋਗੇ ਤਾਂ ਉਹਦਾ ਤੁਹਾਨੂੰ ਫਲ ਮਿਲੂਗਾ।
0: ਬਿਲਕੁਲ ਹੈ ਜੀ,
1: ਇਹ ਚੀਜ਼ਾਂ ਜਿਹੜੀਆਂ ਨੇ ਭਾਈ ਸਾਹਿਬ ਬਹੁਤ ਮਾਇਨੇ ਰੱਖਦੀਆਂ ਨੇ। ਜਿੱਦਾਂ ਮੋਜ਼ੇਸ ਹੈ, ਉਹਨਾਂ ਨੇ ਆਪਣੇ ਬੰਦਿਆਂ ਨੂੰ ਜਦੋਂ ਸਿੱਖਿਆਵਾਂ ਦਿੱਤੀਆਂ ਉਹ 10 ਕਮਾਂਡਮੈਂਟਸ ਲੈ ਕੇ ਆਏ, ਟੈਬਲੇਟਸ ਲੈ ਕੇ ਆਏ,
0: ਜੀ
1: ਉਹਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਸੀਗੀਆਂ ਕਿ ਆਹ ਚੰਗੇ ਕੰਮ ਕਰੋ, ਸੱਚ ਬੋਲੋ, ਸਾਰਾ ਇਹੋ ਜਿਹੀ ਸਿੱਖਿਆਵਾਂ ਤਾਂ ਉਹੀ ਨੇ
0: ਜੀ।
1: ਸਾਰਿਆਂ ਜਿੰਨੇ ਵੀ ਬੇਸ ਆ ਧਰਮ ਉਹ ਜੋ ਸਚਿਆਰਾ ਬਣਨ ਦੀ ਜਿਹੜੀ ਸਾਨੂੰ ਇੱਕ ਸੇਧ ਦਿੰਦੇ ਆ
0: ਜੀ,
1: ਕਿ ਵਹਿਮ ਨਾ ਕਰੋ ਤੇ ਜੇ ਵਹਿਮ, ਪਰ ਨਾਲ ਦੀ ਨਾਲ ਫਿਰ ਇਹ ਕਿ ਜਦੋਂ ਸਮਾਂ ਲੰਘਦਾ ਹੈ ਸਮੇਂ ਦੇ ਲੰਘਣ ਦੇ ਨਾਲ ਨਾਲ ਉਹ ਚੀਜ਼ਾਂ ਜੁੜਦੀਆਂ ਜਾਂਦੀਆਂ ਨੇ ਵਿੱਚ
0: ਜੀ,
1: ਜੋ ਉਹਨਾਂ ਦੇ ਅੱਗੇ ਚੇਲੇ ਜਾਂ ਉਹਨਾਂ ਦੇ ਚੇਲੇ ਉਹਨਾਂ ਦੇ ਚੇਲੇ ਕਰਦੇ ਜਾਂਦੇ ਆ, ਤੋ ਉਹ ਉਹੀ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ
0: ਜੀ
1: ਅਸਲੀ ਸੁਨੇਹਾ ਕਿਤੇ ਗੁਆਚ ਜਾਂਦਾ ਹੈ।
0: ਜੀ
1: ਜੋ ਜਿਹੜੇ ਪੁਰਾਣੇ ਰਹਿਬਰ ਜਿਹੜੇ ਆ ਉਹ ਦੇ ਕੇ ਜਾਂਦੇ ਆ ਉਹ ਕਿਤੇ ਪਿੱਛੇ ਰਹਿ ਜਾਂਦਾ ਹੈ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਧੁੰਦ ਬਾਹਲੀ ਛਾ ਜਾਂਦੀ ਹੈ,
0: ਜੀ
1: ਉਸ ਨੂੰ ਪਛਾਣਨ ਦੀ ਲੋੜ ਪੈਂਦੀ ਹੈ ਤੇ ਉਹ ਜ਼ਰੂਰੀ ਹੈ ਚੇਤਨ
0: ਜੀ।
1: ਤੌਰ ਤੇ ਜੇ ਆਪਾਂ ਇਹ ਕਰ ਸਕੀਏ ਕਿ ਜਿਹੜੇ ਵਹਿਮ ਆ ਉਹਨਾਂ ਨੂੰ ਆਈਡੈਂਟੀਫਾਈ ਕਰ ਲਈਏ, ਲਿਖ ਕੇ ਲਾ ਲਈਏ, ਇੱਕ ਲਿਸਟ ਬਣਾ ਲਈਏ ਡਾਇਰੀ 'ਚ, ਮੈਨੂੰ ਆਹ ਵਹਿਮ ਆ, ਮੈਨੂੰ ਆਹ ਵਹਿਮ,
0: ਜੀ
1: ਫਿਰ ਉਹਨਾਂ ਦੀ ਆਪਾਂ ਰੀਜਨਿੰਗ ਕਰ ਲਈਏ ਵੀ ਭਾਈ ਜਿਹੜਾ ਨੰਬਰ 1 ਵਹਿਮ ਸੀਗਾ ਇਹ ਸੱਚੀ ਇਹ ਕੋਈ ਗੱਲ ਹੈਗੀ ਹੈ ਜਾਂ ਨਹੀਂ ਹੈਗੀ ਹੈ, ਜੇ ਨਹੀਂ
0: ਜੀ
1: ਹੈਗੀ ਉਹਨੂੰ ਕੱਟੋ ਅੱਗੇ ਤੋਂ ਇਹ ਕਰਨਾ ਨਹੀਂ।
0: ਬਿਲਕੁਲ,
1: ਤੋ ਹੋ ਸਕਦਾ ਹੈ ਕਿ ਉਹ ਲਿਸਟ ਵਿੱਚ ਜਿੰਨੇ ਵਹਿਮ ਆਪਾਂ ਆਈਡੈਂਟੀਫਾਈ ਕਰ ਸਕੀਏ ਆਪਣਾ
0: ਜੀ
1: ਸੈਲਫ ਡਾਇਗਨੋਸ ਹੀ ਕਰਨਾ ਪੈਣਾ,
0: ਬਿਲਕੁਲ ਹੈ ਜੀ।
1: ਤੋ ਉਹ ਹੋ ਸਕਦਾ ਹੈ ਕਿ ਸਾਡੀ ਪਰਸਨੈਲਿਟੀ ਜਿਹੜੀ ਹੈ ਟੋਟਲੀ ਚੇਂਜ ਹੋ ਜਾਏ, ਇੰਪਰੂਵ ਹੋ ਜਾਏ, ਬੈਟਰ ਹੋ ਜਾਏ, ਤੇ ਅਸੀਂ
0: ਜੀ
1: ਆਪਣਾ ਜਿਹੜਾ ਦਿਮਾਗ ਹੈ ਜਿਹੜਾ ਲੋਡ ਜਿੰਨਾ ਚੱਕੀ ਫਿਰਦਾ ਤੇ ਹੋ ਸਕਦਾ ਹੈ ਕਿ ਉਹ ਉਹਦੇ ਵਿੱਚ ਆਪਾਂ ਨੂੰ ਲਾਭ ਹੋਏ ਤੇ ਜ਼ਿੰਦਗੀ ਗੁਲੋ ਗੁਲਜ਼ਾਰ ਹੋ ਜਾਏ ਤੇ ਜ਼ਿੰਦਾਬਾਦ ਹੋ ਜਾਏ।
0: ਬਿਲਕੁਲ ਹੈ,
1: ਬਹੁਤ ਵਧੀਆ ਅੱਜ ਸਾਰੀ ਚਰਚਾ ਰਹੀ ਹੈ ਭਾਈ ਸਾਹਿਬ
0: ਜੀ, ਬਿਲਕੁਲ ਨਹੀਂ,
1: ਤੇ
0: ਤੁਹਾਡੇ
1: ਇਹਦੇ ਲਈ
0: ਸਹਿਯੋਗ ਨਾਲ ਹੀ ਹੈ ਜੀ।
1: ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਸਾਰੇ ਦੋਸਤਾਂ ਦਾ ਵੀ ਦਿਲ ਦੀਆਂ
0: ਜੀ,
1: ਗਹਿਰਾਈਆਂ ਤੋਂ ਬਹੁਤ ਬਹੁਤ
0: ਕਿਉਂਕਿ
1: ਸ਼ੁਕਰੀਆ,
0: ਮੈਨੂੰ
1: ਬਹੁਤ
0: ਨਾ ਨਾ ਵਹਿਮ
1: ਬਹੁਤ
0: ਪਾ
1: ਜ਼ਿੰਦਾਬਾਦ।
0: ਦਿਓ ਭਾਈ ਮੁੜ ਕੇ ਪਈ, ਹਾਂ ਭਾਰਤ 'ਚ ਤੂੰ ਵਧੀਆ ਵਿਸ਼ੇ ਲਿਆ ਕੱਢ ਕੱਢ ਕੇ
1: ਜੀ,
0: ਇਹ ਵਹਿਮ ਵੀ ਜਿਹੜੀ ਬੜਾ ਔਖਾ ਕਰਦਾ ਜੀ ਮੁੜ ਕੇ ਜੀ, ਤੇ ਮੇਰੇ
1: ਇਹ
0: ਉੱਤੇ ਦੁਨੀਆ
1: ਬਹੁਤ
0: ਖੜੀ ਹੈ ਜੀ
1: ਜ਼ਬਰਦਸਤ
0: ਸਾਰੀ
1: ਹੈ ਜੀ,
0: ਜੀ
1: ਕਿਆ ਬਾਤ ਹੈ ਜੀ, ਨਹੀਂ ਜ਼ਿੰਦਾਬਾਦ ਜਾ ਰਹੀਆਂ ਜੀ,
0: ਜ਼ਿੰਦਾਬਾਦ
1: ਮੁਹੱਬਤ ਜ਼ਿੰਦਾਬਾਦ,
0: ਜ਼ਿੰਦਗੀ
1: ਜ਼ਿੰਦਗੀ
0: ਜ਼ਿੰਦਾਬਾਦ।
1: ਜ਼ਿੰਦਾਬਾਦ,
0: ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਜੀ, ਥੈਂਕ ਯੂ, ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ੰਮੀ ਜੀ, ਗੱਲਾਂ ਬਾਤਾਂ ਅੱਜ ਕਰਕੇ ਗਏ ਨੇ ਵਹਿਮ ਦੇ ਉੱਤੇ, ਬਾ ਕਮਾਲ ਚਰਚਾ ਹੋਈ ਹੈ, ਬੜਾ ਸਵਾਦ ਵੀ ਆਇਆ, ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਅਤੇ ਹਾਸਾ ਠੱਠਾ ਵੀ ਹੋਇਆ ਅਤੇ ਲਾਈਟ ਪ੍ਰੋਗਰਾਮ ਵੀ ਰਿਹਾ ਅਤੇ ਕਿਤੇ ਕਿਤੇ ਸੀਰੀਅਸ ਵੀ ਹੁੰਦਾ ਰਿਹਾ, ਪਰ ਗੁਲੂਕੋਸ਼ ਦੀ ਜ਼ਰੂਰਤ ਜਿਹੜੀ ਹੈ ਨਹੀਂ ਪਈ ਹੈ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਦੋਸਤੋ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਬਖਸ਼ੀ ਜੀ ਕਾਲ ਕਰ ਰਹੇ ਸਨ, ਉਹਨਾਂ ਨੂੰ ਆਪਾਂ ਕਾਲ ਲਾ ਕੇ ਅਤੇ ਦੁਬਾਰਾ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੀ ਜਾਣਾ ਅਤੇ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ, ਕਾਫੀ ਇੰਟਰਸਟਿੰਗ ਜਿਹੜੇ ਵਿਸ਼ੇ ਆ ਉਹ ਜੁੜੇ ਹੋਏ ਨੇ ਅਤੇ ਉਹ ਚਾਹੇ ਬਾਅਦ ਦੇ ਵਿੱਚ ਮੈਂ ਚਲੋ ਕਰਕੇ ਪਾ ਦਾਂਗਾ ਜੀ, ਅਤੇ ਜਿੰਨਾ ਵੀ ਸਮਾਂ ਆਪਣੇ ਕੋਲ ਬਚਿਆ ਅਜੇ 15 ਕੁ ਮਿੰਟ ਬਚੇ ਨੇ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ ਸ਼ੁਰੂ ਆਪਾਂ ਬਖਸ਼ੀ ਦੇ ਨਾਲ, ਬਖਸ਼ੀ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਬਖਸ਼ੀ ਜੀ, ਜੀ ਅਨੂ ਜੀ, ਦੁਬਈ ਤੋਂ ਨਿੱਘਾ ਸਵਾਗਤ ਹੈ ਜੀ।
4: ਜੀ ਥੈਂਕ ਯੂ ਸੋ ਮੱਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸੋਚੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ ਫਰਮਾ ਉਹ ਵੀ ਜਿੰਦੇ ਵਾਸਤੇ ਰਹਿਣ
0: ਜੀ।
4: ਤੇ ਆਵਾਜ਼ ਬਰਾਬਰ ਆ ਰਹੀ ਹੈ ਨਾ?
0: ਆਉਂਦੀ ਹੈ ਜੀ, ਆਉਂਦੀ ਹੈ, ਆਪਾਂ ਬਹਿਮ ਹੈ ਹੀ ਕੋਈ ਨਹੀਂ ਜੀ, ਮੈਂ ਕਹਿ ਦੇਣਾ ਜੀ ਜਦੋਂ ਨਾ ਆਉਂਦੀ ਹੈ।
4: ਠੀਕ ਠੀਕ ਹੈ ਜੀ, ਗੱਲਾਂ ਚੱਲ ਰਹੀਆਂ ਸੀ ਆਪਣਾ, ਜਿੰਨੇ ਵੀ ਭੈਣ ਭਰਾ ਆਏ ਆ ਬਹੁਤ ਵਧੀਆ, ਬੜੀ ਸੋਹਣੀ ਗੱਲਬਾਤ ਕੀਤੀ ਵੀ ਸ਼ੰਮੀ ਜੀ ਕਿਆ ਬਾਤਾਂ ਤੇ ਔਜਲਾ ਸਾਹਿਬ ਵੀ ਕਿਆ ਬਾਤਾਂ ਤੇ ਮੁਕੱਦਰ ਜੀ ਬਹੁਤ ਸੋਹਣਾ ਪਰਫੋਰਮੈਂਸ ਦਿਖਾ ਕੇ ਗਏ ਤੇ ਗੱਲਾਂ ਬਾਤਾਂ। ਬਿਲਕੁਲ, ਇਹ ਵਹਿਮ ਜਿਹੜੇ ਆ ਨਾ, ਕਹਿੰਦੇ ਨਾ ਜਦੋਂ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਈ। ਜਦੋਂ ਗਿਆਨ ਹੋ ਜਾਂਦਾ ਨਾ ਫਿਰ ਹਨੇਰਾ ਭੱਜ ਜਾਂਦਾ, ਹਨੇਰਾ ਕੀ ਆ, ਵਹਿਮ ਹੀ ਆ ਨਾ, ਵਹਿਮ ਜਿਹੜੇ ਵਹਿਮ ਹਨੇਰੇ ਹੀ ਹੁੰਦੇ ਆ। ਆਪਾਂ ਜਦੋਂ ਰੋਸ਼ਨੀ ਮਿਲ ਜਾਂਦੀ ਹੈ ਫਿਰ ਬੰਦਾ ਜਿਹੜਾ ਹੈਗਾ ਅੰਧੇਰੀ ਚੋਂ ਨਿਕਲ ਕੇ ਇੱਕ ਰੋਸ਼ਨੀ ਦੇ ਵਿੱਚ ਆ ਜਾਂਦਾ, ਫਿਰ ਉਹਨੂੰ ਪਤਾ ਲੱਗ ਜਾਂਦਾ। ਮੈਨੂੰ ਗੱਲਾਂ ਕੁਛ ਯਾਦ ਆ ਗਈਆਂ। ਉਸਤਾਦ ਹੁੰਦਾ ਸੀ ਮੇਰਾ, ਪਰ ਕਹਿੰਦੇ ਨਾ ਸਿੱਖਿਆ ਵੀ ਆ ਉਹਦੇ ਕੋਲੋਂ ਬੜਾ ਕੁਛ, ਲੇਕਿਨ ਕਈ ਗੱਲਾਂ ਦੇ ਵਿੱਚ ਬਾਬੇ ਵਿਸ਼ਕਰਮਾ ਦੀ ਫੋਟੋ ਜਿਹੜੀ ਹੈਗੀ ਰੱਖ ਕੇ ਤੇ ਧੂਪ ਦਿਖਾਉਣੀ ਜਿਹੜੀ ਹੈਗੀ।
0: ਹਾਂਜੀ ਹਾਂਜੀ।
4: ਤੇ ਕਈ ਵਾਰੀ ਮੈਂ ਕਹਿਣਾ ਵੀ ਉਸਤਾਦ ਜੀ ਤੁਸੀਂ ਇਹ ਕੀ ਕਰਦੇ, ਕਹਿੰਦੇ ਵੀ ਪੁੱਤ ਰੀਤ ਜਿਹੜੀ ਹੈਗੀ ਤੁਰੀ ਆਉਂਦੀ ਹੈ
0: ਜੀ।
4: ਤੇ ਮੈਂ ਕਿਹਾ ਵੀ ਇਹਦੇ ਨਾਲ ਕੀ ਹੋ ਜਾਂਦਾ, ਕਹਿੰਦੇ ਵੀ ਬਾਬਾ ਵਿਸ਼ਕਰਮਾ ਜਿਹੜਾ ਖੁਸ਼ ਹੋ ਜਾਂਦਾ ਤੇ ਇਹਨਾਂ ਫਿਰ ਗੱਡੀਆਂ ਗੁੱਡੀਆਂ ਵਰਕਸ਼ਾਪ ਦੇ ਵਿੱਚ ਵਾਹਵਾ ਆ ਜਾਂਦੀਆਂ।
0: ਨਹੀਂ ਉਹ ਮੰਨਦੇ ਵੀ ਆ, ਕਹਿੰਦੇ ਬਾਬੇ ਨਾਨਕ ਨੇ ਤਾਂ ਧਰਤੀ ਮਤਲਬ ਕਿ ਖਰਾਦ ਦੇ ਉੱਤੇ ਚਾੜ ਲਈ ਸੀ, ਇਹ ਵੀ ਚੀਜ਼ਾਂ ਹੈਗੀਆਂ ਨੇ ਜੀ, ਕਰਦੇ ਨੇ ਬਿਲਕੁਲ ਹੈ ਜੀ।
4: ਤੇ ਮੈਂ ਫਿਰ ਕਈ ਵਾਰੀ ਕਹਿਣਾ ਵੀ ਹੁਣ ਉਹ ਕਈ ਕਹਿੰਦੇ ਨਾ ਸਿਆਣੇ ਕਹਿੰਦੇ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ
0: ਜੀ,
4: ਵੀ ਦੱਸੋ ਜਿਹੜਾ ਹੈਗਾ ਧੂਪ ਦਿਖਾਉਣ ਦੇ ਨਾਲ ਜਿਹੜਾ ਹੈਗਾ ਵੀ ਉਹ ਫੋਟੋ ਨੂੰ ਕਿਹੜੀਆਂ ਮੱਖੀਆਂ ਲੜਦੀਆਂ, ਜਿਹੜਾ ਹੈਗਾ
0: ਬਿਲਕੁਲ
4: ਵੀ ਇਹ ਜਿਹੜਾ ਹੈਗਾ ਇੱਕ ਆਪਣਾ ਇਹ ਐਵੇਂ ਮਨ ਦੇ ਅੰਦਰ ਉਹ ਪਾਰ ਲੈਣਾ, ਭਰਮ ਪਾਰ ਲੈਣਾ ਕੁਛ ਨੀ ਗਾ
0: ਬਿਲਕੁਲ ਹੈ।
4: ਫਿਰ ਨਾਲੇ ਕਹਿਣਾ ਲਓ ਜੀ ਬਾਬਾ ਵਿਸ਼ਕਰਮਾ ਖੁਸ਼ ਹੋ ਜਾਂਦਾ, ਦੱਸੋ ਧੂੰਆਂ ਦੇਣ ਦੇ ਨਾਲ ਜਿਹੜਾ ਹੈਗਾ ਖੁਸ਼ ਹੋ ਜਾਂਦਾ ਬਾਬਾ
0: ਬਿਲਕੁਲ ਹੈ ਜੀ।
4: ਤੇ ਫਿਰ ਕਈ ਵਾਰੀ ਮੈਂ ਉਸਤਾਦ ਨਾਲ ਕਹਿਣਾ ਤੇ ਉਸਤਾਦ ਨੇ ਕਹਿਣਾ ਵੀ ਯਾਰ ਕਈ ਵਾਰੀ ਤੇਰੀਆਂ ਗੱਲਾਂ ਲੱਗਦੀਆਂ ਤੇ ਸੱਚੀਆਂ, ਮੈਂ ਕਿਹਾ ਕਈ ਵਾਰੀ ਨੀ ਹੈ ਹੀ ਸੱਚੀਆਂ, ਕੁਛ ਨੀ ਗਾ ਇਹ ਐਵੇਂ ਵਹਿਮ ਭਰਮ ਹੈ ਗਿਆ ਕੁਛ ਨੀ ਗਾ।
0: ਅਸਲ ਚ ਤਾਂ ਜੀ ਆਪਣੇ ਕਹਿ ਲਓ ਬਖਸ਼ੀ ਜੀ, ਚਲੋ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ ਟੂਲ ਹੈਗੇ ਆ, ਹੋਰ ਸਾਰੀਆਂ ਚੀਜ਼ਾਂ ਨੇ, ਮਸ਼ੀਨਾਂ ਨੇ ਵੱਡੀਆਂ ਵੱਡੀਆਂ, ਇਹ ਤਾਂ ਮੁਲਕ ਚਲੋ ਆਪਣੇ ਜਿਹੜੀਆਂ ਅਜੇ ਮਸ਼ੀਨਾਂ ਨਹੀਂ ਗਿਆ ਉਹ ਬਹੁਤ ਐਡਵਾਂਸ ਨੇ, ਇਲੈਕਟ੍ਰੋਨਿਕ ਜਾਂ ਬੈਟਰੀ ਦੇ ਨਾਲ ਜਿਹੜੀਆਂ ਮਸ਼ੀਨਾਂ ਚੱਲਣ ਲੱਗ ਪਈਆਂ, ਹਜੇ ਤਾਂ ਆਪਣੇ ਤਾਂ ਆਉਣੀਆਂ ਹੀ ਹੁਣ ਸ਼ੁਰੂ ਹੋਈਆਂ ਨੇ, ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਵਰਤਣੀਆਂ ਸ਼ੁਰੂ ਕੀਤੀਆਂ ਹੋਈਆਂ ਇਹਨਾਂ ਨੇ, ਤਾਂ ਉਹ ਖਾਤਮੇ ਵੱਲ ਨੂੰ ਜਾਂਦੇ ਆ ਤੇ ਨਵੀਂ ਟੈਕਨੋਲੋਜੀ ਹੋਰ ਲਈ ਆਉਂਦੇ ਆ, ਤੇ ਪਰ ਉਹ ਕਿਤੇ ਨਾ ਕਿਤੇ ਸਾਡੇ ਖਿੱਤੇ ਦੇ ਵਿੱਚ ਕਹਿ ਸਕਦੇ ਹਾਂ। ਸੋਰੀ ਮੈਂ ਪਹਿਲਾਂ ਕਲੀਅਰ ਕਰ ਦਵਾਂ, ਸ਼ਾਇਦ ਬਾਬਾ ਨਾਨਕ ਜੀ ਦੀ ਗੱਲ ਕਰ ਗਿਆ ਤੇ ਨਾਮ ਉਹਨਾਂ ਦਾ ਸ਼ਾਇਦ ਗਲਤੀ ਨਾਲ ਲੈ ਗਿਆ, ਵਿਸ਼ਕਰਮਾ ਜੀ ਦੀ ਗੱਲ ਹੁੰਦੀ ਹੈ। ਚਲੋ ਹਰ ਕਿਸੇ ਦੀ ਰਿਸਪੈਕਟ ਹੈ, ਧਰਮ ਹੈ ਜਾਂ ਜੋ ਵੀ ਰੋਹ ਰੀਤਾਂ ਬਣ ਗਈਆਂ ਜਾਂ ਨਾਲ ਲੱਗ ਗਈਆਂ ਉਹ ਚੱਲੀਆਂ ਆ ਰਹੀਆਂ ਨੇ। ਜਿਵੇਂ ਕਿ ਪਹਿਲਾਂ ਸੰਘਰਸ਼ ਕੀਤਾ ਜਾਂਦਾ ਸੀ ਨਾ ਕਿ ਸੰਡੇ ਦੀ ਐਤਵਾਰ ਦੀ ਛੁੱਟੀ ਲੈਣ ਦੇ ਲਈ, ਤਾਂ ਉਹ ਬਹੁਤ ਵੱਡੇ ਸੰਘਰਸ਼ਾਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ। ਇਸੇ ਤਰ੍ਹਾਂ ਲੇਬਰ ਜਿਹੜੀ ਹੈ, ਲੇਬਰ ਦੇ ਵਿੱਚ ਲੇਬਰ ਵਰਕ ਕਰਦੇ ਆ ਤਾਂ ਉਹਦੇ ਵਿੱਚ ਜਿੱਦਾਂ ਟਾਈਮ ਤਾਂ ਉਹਨਾਂ ਦਾ 7.5-8 ਘੰਟੇ ਡਿਊਟੀ ਦੇ ਉੱਤੇ ਹੋਣਾ ਚਾਹੀਦਾ, ਪਹਿਲਾਂ ਉਹ 16-16, 14-14 ਘੰਟੇ ਕਰਦੇ ਰਹੇ ਜਦੋਂ ਗੁਲਾਮੀ ਦੇ ਵਿੱਚ ਵੀ ਰਹੇ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਲੰਘ ਕੇ ਆਏ, ਵਿਚਰ ਕੇ ਆਏ, ਤਾਂ ਉਹ ਕਿਤੇ ਨਾ ਕਿਤੇ ਕੋਈ ਬਹਾਨਾ ਕਹਿ ਲਓ ਜਾਂ ਕੋਈ ਤਿਉਹਾਰਾਂ ਦੇ ਨਾਲ ਉਹ ਚੀਜ਼ਾਂ ਨੂੰ ਜੋੜ ਕੇ, ਤਾਂ ਇੱਕ ਜਿਹੜੀ ਸੀ ਉਹ ਕਿਸੇ ਵੀ ਲਾਈਨ ਦੇ ਵਿੱਚ ਕੋਈ ਵਰਕਰ ਸੀਗਾ ਤਾਂ ਉਹ ਇੱਕ ਛੁੱਟੀ ਦਾ ਆਨੰਦ ਜਿਹੜਾ ਮਾਣ ਸਕਦਾ ਸੀ ਉਸ ਦਿਨ ਨੂੰ ਜੀ।
4: ਜੀ ਜੀ ਜੀ ਜੀ ਪਹਿਲੋ ਪਹਿਲੋ ਸੀ ਆ ਬਿਲਕੁਲ, ਇੱਕ ਦਿਨ ਜਿਹੜਾ ਹੈਗਾ ਰੱਖਣਾ ਵੀ ਨਹੀਂ ਬਈ ਇੱਕ ਦਿਨ ਲਾਜ਼ਮ ਚਾਹੀਦਾ ਹੈ
0: ਚਾਹੀਦਾ ਸੀ,
4: ਜਿਹਦੇ ਵਿੱਚ ਜਿੰਦਾ ਆਪਣਾ ਥੋੜੀ ਰੈਸਟ ਕਰ ਸਕੇ
0: ਜੀ,
4: ਤੇ ਉਹ ਜ਼ਰੂਰੀ ਆ ਰੱਖਣਾ, ਰੈਸਟ ਇਜ਼ ਬੈਸਟ,
0: ਬਿਲਕੁਲ
4: ਰੈਸਟ ਬੈਸਟ ਹੁੰਦੀ ਹੈ, ਜਦੋਂ ਕਿ ਜਿਹੜਾ ਹੈਗਾ ਇਹ ਨਹੀਂ ਹੁੰਦਾ ਪਹਿਲਾਂ ਵੀ ਸਾਰਾ ਜ਼ਿੰਦਗੀ ਕੰਮ ਹੀ ਕਰੀ ਜਾਣਾ, ਕੰਮ ਵੀ ਕਰੋ, ਰੈਸਟ ਵੀ ਜ਼ਰੂਰੀ,
0: ਰੈਸਟ ਵੀ
4: ਜ਼ਰੂਰੀ, ਰੈਸਟ ਵੀ ਜ਼ਰੂਰੀ,
0: ਰੀਫਰੈਸ਼ ਹੋਣਾ ਵੀ ਚਾਹੀਦਾ ਜੀ ਬਿਲ ਨਾਲ ਦੀ ਨਾਲ, ਉਹ ਵੀ ਚੀਜ਼ਾਂ ਨੇ। ਚਲੋ ਪਹਿਲਾਂ ਤਾਂ ਸਾਡੀਆਂ ਮਜਬੂਰੀਆਂ ਸੀ ਜਾਂ ਸਹੂਲਤਾਂ ਨਹੀਂ ਸੀ ਜੀ,
4: ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਹਾਂ ਵੀਰ ਭੁਪਿੰਦਰ ਜੀ, ਪਰ ਕਈ ਮੈਨੂੰ ਜਿਹੜੇ ਟੱਕਰ ਜਾਂਦੇ ਫਿਰ ਪਤਾ ਕੀ ਹੈ, ਕਹਿੰਦੇ ਨਾ ਆਪਣੀਆਂ ਗੱਲਾਂ ਹੈਗੀਆਂ ਸਿੱਧੀਆਂ, ਫਿਰ ਜਿਹੜਾ ਹੈਗਾ ਬਾਲ ਵਿੰਗ ਨੀ ਗਾ ਕੋਈ
0: ਬਿਲਕੁਲ।
4: ਹੁਣ ਕਈ ਕਹਿੰਦੇ ਲਓ ਜੀ ਇਹ ਮੈਨੂੰ ਇੱਕ ਦੋਸਤ ਮੇਰਾ ਟੱਕਰਿਆ ਮੀਦਾ ਮੀਦਾ
0: ਮੀਦਾ,
4: ਕਹਿੰਦਾ ਕਿ ਉਹ ਭਰਾਵਾ ਮੰਗਲਵਾਰ ਵਾਰ ਨਾ ਘਟਾਈ, ਕਹਿੰਦੇ ਸਲੇਡਾ ਕਨੇਡਾ ਲੈ ਜਾਂਦਾ, ਮੈਂ ਕਿਹਾ
0: ਬਿਲਕੁਲ
4: ਭਰਾਵਾ, ਮੈਂ ਕਿਹਾ ਹੋਰ ਨਾ ਕਿਸੇ ਨੂੰ ਕੈਬ ਦਿੱਤੀ, ਮੈਂ ਕਿਹਾ ਮੰਗਲਵਾਰ ਵਾਰ ਘਟਾਉਣ ਨਾਲ ਸਲੇਡਾ ਕਨੇਡਾ ਲੈ ਜਾਂਦਾ, ਇਹ ਕਿਵੇਂ ਹੋ ਸਕਦਾ, ਕੋਈ ਨੀ, ਮੈਂ ਕਿਹਾ ਕੋਈ ਚੱਕਰ ਨੀ, ਮੈਂ ਕਿਹਾ ਮੈਂ ਕਟਾਉਣਾ ਹੀ ਮੰਗਲਵਾਰ।
0: ਨਹੀਂ ਦੇਖੋ ਇਹ ਵੀ ਜਿਹੜਾ ਭਾਈਚਾਰਾ ਹੈਗਾ ਆ ਉਹ ਮੰਗਲਵਾਰ ਦੀ ਉਹ ਹੋਰ ਵੀਕ ਪੂਰੇ ਦੇ ਵਿੱਚ ਛੁੱਟੀ ਨਹੀਂ ਕਰਦਾ, ਜਿੱਦਾਂ ਬਾਕੀ ਕੋਈ ਐਤਵਾਰ ਦੀ ਕਰ ਲੈਂਦਾ, ਜਿੱਦਾਂ ਹੁਣ ਮੀਟ ਵਾਲੇ ਵੀ ਹੈਗੇ ਆ ਤਾਂ ਉਹ ਮੀਟ ਮੰਗਲਵਾਰ ਦੀ ਸ਼ਾਇਦ ਉਹ ਵੀ ਛੁੱਟੀ ਕਰਦੇ ਆ ਨਾ ਜੀ,
4: ਜੀ
0: ਸ਼ਾਇਦ ਉਹ ਹੋਰ ਕਿਸੇ ਦਿਨ
4: ਮੰਗਲਵਾਰ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ
0: ਜੀ।
4: ਤੇ ਫਿਰ ਫਲਾਣੇ ਵਾਰ ਕਹਿੰਦੇ ਜੀ ਕੱਪੜੇ ਨਹੀਂ ਧੋਣੇ, ਮੈਂ ਕਿਹਾ ਮੈਂ ਧੋਣੇ ਹੀ ਉਦਣ,
0: ਬਿਲਕੁਲ
4: ਮੈਂ ਉਲਟਾ ਕਰ ਕਰਕੇ ਵੀ
0: ਦੇਖਿਆ ਜੀ,
4: ਕੁਛ ਨਹੀਂ ਹੋਇਆ, ਐਵੇਂ ਜਿਹੜਾ ਹੈਗਾ ਵਹਿਮ ਭਰਮ ਹੈਗੇ ਆ, ਕੁਛ ਨਹੀਂ ਹੁੰਦਾ ਵੀਰ ਭੁਪਿੰਦਰ ਜੀ। ਗੱਲ ਹੈਗੀ ਆ ਕਾਮਲ ਮੁਰਸ਼ਦ ਜਿਹੜਾ ਹੈਗਾ, ਜਦੋਂ ਤੁਹਾਨੂੰ ਕਾਮਲ ਗੁਰੂ ਮਿਲ ਜਾਂਦਾ ਨਾ, ਕਾਮਲ ਮੁਰਸ਼ਦ ਮਿਲ ਜਾਂਦਾ, ਉਹ ਫਿਰ ਚੁੱਕ ਦਿੰਦਾ ਹੈਗਾ ਇਹੋ ਜਿਹੇ ਭਰਮ ਜਿਹੜੇ ਹੈਗੇ ਆ, ਹਨੇਰਿਆਂ ਚੋਂ ਕੱਢ ਕੇ ਤੁਹਾਨੂੰ ਰੋਸ਼ਨੀ ਚ ਲਿਆ।
0: ਹੁਣ ਤੁਹਾਡੇ ਦੇਖੋ ਪਹਿਲੇ ਸਮਿਆਂ ਦੇ ਵਿੱਚ ਕਾਫੀ ਮਸ਼ਹੂਰ ਹੋਈ ਸੀ ਇੱਕ ਵੀਡੀਓ, ਹੁਣ ਤਾਂ ਹੁਣ ਵੀ ਚਲੋ ਸਾਹਮਣੇ ਕਈ ਵਾਰੀ ਆ ਜਾਂਦੀ ਹੈ, ਆਪਣੇ ਮੱਕੇ ਦੇ ਵਿੱਚ ਜਿਹੜਾ ਮੱਕਾ ਏਰੀਆ ਹੈਗਾ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਡਰਾਈਵਰ ਜਿਹੜੇ ਨੇ, ਚਾਹੇ ਉਹਨਾਂ ਮੁਲਕਾਂ ਦੇ ਨੇ, ਉਹ ਚਾਹੇ ਬੱਸ ਹੈ, ਕਾਰ ਹੈ, ਸਕੂਟਰ ਹੈ, ਕੋਈ ਵੀ ਵਹੀਕਲ ਹੈਗਾ ਤਾਂ ਉਹ ਫਰੀ ਕਰ ਦਿੰਦੇ ਆ ਜੀ, ਉਹ ਚੜ੍ਹਾਈ ਦਾ ਏਰੀਆ ਹੈ, ਤੇ ਉੱਥੇ ਤੁਹਾਨੂੰ ਯਾਦ ਆ ਜਾਣਾ ਕਿ ਉਹ ਗੱਡੀ ਮਤਲਬ ਕਿ ਤੁਹਾਡੀ ਗੇਅਰ ਦੇ ਵਿੱਚ ਵੀ ਨਹੀਂ ਹੈ, ਕਲੱਚ ਛੱਡਿਆ ਹੋਇਆ, ਇੰਜਨ ਵੀ ਬੰਦ ਕਰ ਦਿਓ, ਅਤੇ ਗੱਡੀ ਚਲੋ ਆਪਣੇ ਕੰਟਰੋਲ ਦੇ ਵਿੱਚ, ਅੱਜ ਕੱਲ੍ਹ ਚਲੋ ਆਟੋਮੈਟਿਕ ਨੇ ਚੀਜ਼ਾਂ, ਅਤੇ ਉਹਨੂੰ ਸਟਾਰਟ ਰੱਖਣਾ ਪੈਂਦਾ ਜ਼ਰੂਰੀ, ਤਾਂ ਕਿ ਤੁਹਾਡਾ ਕੰਟਰੋਲ
4: ਜੀ
0: ਕਿਤੇ ਨਾ ਕਿਤੇ ਹੱਥ ਦੇ ਵਿੱਚ ਰਹੇ, ਨਹੀਂ ਤਾਂ ਸਟੀਅਰਿੰਗ ਲੋਕ ਹੋ ਜਾਂਦਾ ਸਾਰਾ ਕੁਝ, ਤੁਸੀਂ ਹਿੱਲ ਜੁੱਲ ਨਹੀਂ ਕਰ ਸਕਦੇ,
4: ਬਿਲਕੁਲ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ,
0: ਅਤੇ ਉਹ ਦੇਖੋ ਉਹ
4: ਮੈਂ ਵੀ
0: ਚੜ੍ਹਾਈ
4: ਕਰ
0: ਜਿਹੜੀ,
4: ਚੁੱਕਾ
0: ਉਹ ਚੜ੍ਹਾਈ ਜਿਹੜੀ ਆ ਵਹੀਕਲ ਆਪ ਹੀ ਚੜ੍ਹਨ ਲੱਗ ਜਾਂਦੇ, ਕਿਉਂਕਿ ਉੱਥੇ ਕੋਈ ਐਸੇ ਹੀ ਕਹਿ ਸਕਦੇ, ਚਲੋ ਮਾਫੀ ਚਾਹਾਂਗੇ ਜਿਹੜੀ ਗੱਲ ਕਹਿਣ ਲੱਗਿਆ, ਉਸ ਕਿਸੇ ਵੀ ਕੋਈ ਵੀ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਕਰਾਮਾਤ ਇੱਦਾਂ ਦੀ ਨਹੀਂ ਹੈ, ਕੁਦਰਤ ਦੀ ਸਿਰਫ ਕਰਾਮਾਤ ਹੈ, ਕਿਉਂਕਿ ਉੱਥੇ ਗ੍ਰੈਵਿਟੀ ਦਾ ਜਿਹੜਾ ਲੈਵਲ ਹੈ ਬਹੁਤ ਵੱਡੇ ਪੱਧਰ ਤੇ ਖਿੱਚ ਹੈ ਜੀ, ਉਹ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਚਾਈ ਵੱਲ ਨੂੰ ਖਿੱਚਿਆ ਤਾਂ ਉੱਧਰ ਨੂੰ ਖਿੱਚ ਪੈਂਦੀ ਹੈ ਜੀ, ਉਹ ਉੱਧਰ ਨੂੰ ਜਾਂਦੀਆਂ ਨੇ, ਜਿਵੇਂ ਕਿ ਨੋਰਮਲ ਜ਼ਮੀਨ ਦੇ ਉੱਤੇ ਮਤਲਬ ਕਿ ਹਰ ਚੀਜ਼ ਜਦੋਂ ਆਪਾਂ ਉੱਪਰੋਂ ਕਿਤੋਂ ਉਚਾਈ ਤੋਂ ਥੱਲੇ ਨੂੰ ਸਿੱਟਦੇ ਹਾਂ, ਜਾਂ ਦਰਖਤ ਦੇ ਉੱਤੇ ਫਰੂਟ ਵੀ ਕੋਈ ਲੱਗਿਆ ਤਾਂ ਉਹ ਥੱਲੇ ਨੂੰ ਹਮੇਸ਼ਾ ਗ੍ਰੈਵਿਟੀ ਦੇ ਨਾਲ ਥੱਲੇ ਹੀ ਡਿੱਗੇਗਾ ਜੀ, ਇਸੇ ਤਰ੍ਹਾਂ ਦਾ ਉੱਦਾਂ ਹੀ ਆ ਜੀ, ਅਤੇ ਕਈ ਜਗ੍ਹਾਵਾਂ ਦੇ ਉੱਤੇ ਪਾਣੀ ਜਿਹੜਾ ਹੈ ਉਹ ਮਤਲਬ ਕਿ ਥੱਲੇ ਨੂੰ ਝਰਨੇ ਡਿੱਗਣ ਦੀ ਬਜਾਏ, ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗ੍ਰੈਵਿਟੀ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹੈਗੀ ਆ, ਤੁਸੀਂ ਮੈਪ ਦੇ ਵਿੱਚ ਜਾਂ ਗੂਗਲ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਉਹਦੇ ਵਿੱਚ, ਤਾਂ ਉਹ ਤੁਸੀਂ ਪਾਣੀ ਜਿਹੜਾ ਝਰਨਿਆਂ ਦਾ ਥੱਲੇ ਦੀ ਡਿੱਗਣ ਦੀ ਬਜਾਏ ਉਹ ਉੱਪਰ ਨੂੰ ਉੱਡਦਾ ਦੇਖੋਗੇ ਜੀ, ਜਾਂ ਤੁਸੀਂ ਕੋਈ ਚੀਜ਼ ਵਗਾ ਕੇ ਮਾਰਦੇ ਹੋ ਤਾਂ ਉਹ ਵਾਪਸ ਤੁਹਾਡੇ ਕੋਲ ਹੀ ਆ ਜਾਂਦੀ ਹੈ, ਕਿਉਂਕਿ ਉਹ ਗ੍ਰੈਵਿਟੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਅਵੇਲੇਬਲ ਹੈ। ਹੁਣ ਜਿੱਦਾਂ ਆਪਣਾ ਦੁਨੀਆਂ ਦਾ ਗੋਲਾ ਟਿਕਿਆ ਵੀ ਗ੍ਰੈਵਿਟੀ ਦਾ ਸਾਰਾ ਸਿਸਟਮ ਹੈ ਜੀ, ਮੈਗਨੇਟ
4: ਬਿਲਕੁਲ
0: ਫੀਲਡ ਹੈ ਜੀ, ਜੀ ਜੀ
4: ਬਿਲਕੁਲ ਮੈਗਨੈਟਿਕ ਪਾਵਰ ਹੁੰਦੀ ਹੈ ਜਿਹਦੇ ਨਾਲ ਜਿਹੜਾ ਹੈਗਾ ਉਹ ਕੋਈ ਵੀ ਚੀਜ਼ ਹੈ ਤੇ
0: ਬਿਲਕੁਲ
4: ਆਪਣਾ ਜਿਹੜਾ ਹੈਗਾ ਆਪਣਾ ਜ਼ਮੀਨ ਦੇ ਉੱਤੇ ਜਿਹੜੀ ਪਰਤਾਂ ਨੂੰ ਛੱਡਣੋਂ ਹੇਠਾਂ ਨੂੰ ਜੋ ਗ੍ਰੈਵੀਟੇਸ਼ਨਲ ਪੁੱਲ ਹੈਗੀ
0: ਬਿਲਕੁਲ
4: ਉਹਦਾ ਕਰਕੇ ਫਿਰ ਦੁਬਾਰਾ ਆ ਜਾਂਦੀ ਆ। ਬਿਲਕੁਲ ਕੁਝ ਸਾਇੰਟਿਫਿਕ ਗੱਲਾਂ ਵੀ ਹੈਗੀਆਂ ਜਿਹੜੀਆਂ ਇਸ ਚੀਜ਼ ਨੂੰ ਕਲੀਅਰ ਕਰਦੀਆਂ, ਪਰ ਮਤਲਬ ਗੱਲ ਇਹ ਹੈ ਮੈਂ ਗੱਲ ਕਲੋਜ਼ ਕਰਦਾ ਵੀ ਗੱਲ ਇਹ ਹੈਗਾ ਨਾ ਵੀਰ ਭੁਪਿੰਦਰ ਜੀ ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਸਿੱਖਣਾ ਚਾਹੀਦਾ।
0: ਜੀ
4: 10 ਗੁਰੂ ਵੀ ਹੋਏ ਤੇ 10 ਗੁਰੂਆਂ ਨੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਕੱਢਿਆ। ਮੂਰਤੀ ਪੂਜਾ ਉਹਨਾਂ ਨੇ ਕਿਹਾ ਵੀ ਮੂਰਤੀ ਪੂਜਾ ਵੀ ਨਹੀਂ ਕਰਨੀ ਹੈਗੀ, ਬੁੱਤ ਪ੍ਰਸਤੀ ਜਿਹੜੀ ਹੈਗੀ ਉਹਨਾਂ ਤੋਂ ਵੀ ਉਹਨਾਂ ਨੇ
0: ਪਰਹੇਜ਼ ਕੀਤਾ,
4: ਪਰਹੇਜ਼ ਕਰੋ ਜਿਹੜਾ ਹੈਗਾ ਤੇ ਇਨਸਾਨਾਂ ਦੀ ਜਿਹੜੀ ਹੈਗੀ ਆ ਕਹਿਣ ਦਾ ਮਤਲਬ ਇਨਸਾਨਾਂ ਦੇ ਵੱਲ ਨੂੰ ਆਓ ਜਿਹੜਾ ਹੈਗਾ ਕਹਿਣ ਦਾ ਮਤਲਬ ਇਹਨਾਂ ਦੇ ਨਾਲ ਗੱਲਬਾਤ ਕਰੋ, ਇਹਨਾਂ ਦੀ ਇਨਸਾਨੀਅਤ ਦੇ ਭਲੇ ਦੀ ਭਾਵਨਾ ਦੀ ਗੱਲ ਕਰੋ, ਇਨਸਾਨੀਅਤ ਦਾ ਜਿਹੜਾ ਹੈਗਾ ਤੁਸੀਂ ਭਲੇ ਦੀ ਭਾਵਨਾ ਲੈ ਕੇ ਚੱਲੋ
0: ਜੀ। ਬਿਲਕੁਲ
4: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਸਭੇ ਸਾਂਝੀ ਵਾਲਸਦਾ ਤੂੰ ਕੋਈ ਨਾ ਦਿਸੇ ਬਾਹਰ ਜੀ
0: ਬਿਲਕੁਲ
4: ਵਿੱਚ ਵੀ ਆਇਆ ਸਾਰੇ ਹੀ ਸਾਂਝੀ ਵਾਲਾ। ਹੁਣ ਇਹ ਇਹਨਾਂ ਨੇ ਵੰਡੀਆਂ ਪਾਲੀਆਂ ਲੈ ਵੀ ਅਸੀਂ ਜਿਹੜੇ ਹੈਗੇ ਗੁਰਦੁਆਰੇ ਵੀ ਵੰਡੇ ਗਏ
0: ਤੇ
4: ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਇੱਧਰ ਜੇ ਕ੍ਰਿਸ਼ਨਾ ਵੱਲ ਵੀ ਆਈਏ ਤਾਂ ਮੈਂ ਇਹ ਨਹੀਂ ਕਹਿੰਦਾ ਉੱਧਰ ਸਿੱਖਿਜ਼ਮ ਚ ਹੈਗਾ
0: ਜੀ,
4: ਆਪਣਾ ਹਿੰਦੂਇਜ਼ਮ ਚ ਵੀ ਇਹ ਬਿਮਾਰੀ ਹੈਗੀ ਆ ਤੇ ਆਪਣਾ ਕ੍ਰਿਸਚਨਿਟੀ ਚ ਵੀ ਹੈਗੀ।
0: ਹਾਂ ਬਿਲਕੁਲ ਹਰ ਹਰ ਜਗ੍ਹਾ ਹੀ ਹੈ ਜੀ
4: ਇਹ ਜੀ, ਕੈਥੋਲਿਕ ਵਾਲਿਆਂ ਦਾ ਚਰਚ ਆ, ਇਹ ਜੀ ਉਹ ਦੂਸਰਿਆਂ ਦਾ ਹੈਗਾ,
0: ਤੇ ਰਸ਼ੀਅਨ ਸਾਡੇ ਚਲੋ ਗੁਆਂਢ ਦੇ ਵਿੱਚ ਮੁਲਕ ਨੇ ਵੱਡੇ ਪੱਧਰ ਦੇ ਉੱਤੇ ਆ, ਉੱਥੇ ਬਹੁਤ ਇਹ ਚੀਜ਼ਾਂ ਨੂੰ ਮੰਨਦੇ ਆ ਜੀ, ਉਹ ਅੰਧ ਵਿਸ਼ਵਾਸ ਬਹੁਤ ਕਰਦੇ ਆ ਜੀ, ਉਹ ਸਾਰੇ ਛੱਲੇ ਮੁੰਦਰੀਆਂ ਗਲਾਂ ਦੇ ਵਿੱਚ ਮਾਲਾਵਾਂ ਹੋਰ ਸਾਰਾ ਚੀਜ਼ਾਂ ਕਰੀ ਜਾਂਦੇ ਆ ਜੀ, ਉਹ ਅਜੇ ਵੀ ਕਰੀ ਜਾਂਦੇ।
4: ਬਸ ਉਹੀ ਆ ਨਾ ਤੇ ਗੱਲ ਇਹੋ ਹੀ ਆ ਕਿ ਮਤਲਬ ਕਿ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਆ ਨਾ
0: ਜੀ,
4: ਕਿਉਂਕਿ ਇੱਥੋਂ ਹੀ ਅਸੀਂ ਸਾਰਾ ਕੁਝ ਮੰਨ ਜਾਣਾ ਹੈਗਾ, ਵੱਲਾ ਅੱਲਾ ਦੀ ਕਸਮ ਜੇ ਜ਼ਮੀਨ ਤੇ ਆ ਕੇ ਵੀ ਅਸੀਂ ਹਨੇਰੇ 'ਚ ਹੀ ਰਹਿ ਗਏ ਨਾ
0: ਤਾਂ
4: ਫਿਰ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੈ ਗਏ ਆ, ਅਸੀਂ ਫੇਲ ਹੋ ਗਏ।
0: ਬਿਲਕੁਲ
4: ਤੇ ਇਸ ਕਰਕੇ ਇੱਥੇ ਆਣ ਕੇ ਵੀ ਜੇ ਅਸੀਂ ਆਪਣੇ ਆਪ ਨੂੰ ਸੰਭਲ ਨਾ ਸਕੇ, ਆਪਣੇ ਆਪ ਨੂੰ ਕਾਮਯਾਬ ਨਾ ਕਰ ਸਕੇ
0: ਜੀ,
4: ਤੇ ਫਿਰ ਜਿਹੜਾ ਹੈਗਾ ਕੀ ਫਾਇਦਾ ਹੋਇਆ ਹਨਾ, ਚਾਹੇ ਆਏ ਚਾਹੇ ਨਾ ਆਏ, ਤੇ ਫਿਰ ਤਾਂ ਇੱਕੋ ਜਿਹਾ ਹੀ ਹੋ ਗਿਆ।
0: ਬਿਲਕੁਲ
4: ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈਗਾ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਣਾ ਚਾਹੀਦਾ। ਹਾਂ ਜਿੱਥੋਂ ਜਿਹੜੀ ਹੈਗਾ ਤੁਹਾਨੂੰ ਗਿਆਨ ਮਿਲਦਾ, ਗਿਆਨ ਲਵੋ ਤੁਸੀਂ
0: ਜੀ,
4: ਇਹਨੇ ਨਾ ਦੀਨ ਸਿੱਖਣ ਵਾਸਤੇ ਚੀਨ ਵੀ ਜਾਣਾ ਪੈਂਦਾ ਤੇ ਚਲੇ ਜਾਓ।
0: ਚਲੇ
4: ਦਾ
0: ਜਾਓ
4: ਮਤਲਬ ਕਿਉਂ ਉਹਨਾਂ ਨੇ ਕਿਹਾ ਹੈਗਾ, ਉਹਨਾਂ ਨੇ ਤਾਂ ਕਿਹਾ ਚੀਨ ਦਾ ਮਤਲਬ ਦੂਰ ਵੀ ਜੇ ਤੁਹਾਨੂੰ ਜਾਣਾ ਪੈਂਦਾ
0: ਜੀ,
4: ਤੇ ਬਈ ਉੱਥੇ ਵੀ ਜਾ ਕੇ ਸਿੱਖ ਲਓ ਜਿਹੜਾ ਹੈਗਾ।
0: ਬਿਲਕੁਲ
4: ਜਿਹੜਾ ਗਿਆਨ ਜਿਹੜਾ ਜਿੱਥੋਂ ਗਿਆਨ ਮਿਲਦਾ ਤੁਸੀਂ ਗਿਆਨ ਲਵੋ ਜਿਹੜਾ
0: ਜੀ। ਬਿਲਕੁਲ
4: ਇਹ ਚੀਜ਼ਾਂ ਹੈਗੀਆਂ
0: ਜੀ,
4: ਤੇ ਲਓ ਫਿਰ ਆਪਾਂ ਰੂਹਦਾਰੀ ਵੀ ਕਰ ਲਈਏ
0: ਜਰੂਰ ਜਰੂਰ ਜਰੂਰ ਕਰੋ ਸਾਂਝ ਪਾਓ। ਹਾਂਜੀ ਹਾਂਜੀ,
4: ਤੇ ਮੈਂ ਤਾਂ ਕਰਕੇ ਮੈਂ ਕਿਹਾ ਗੱਲਾਂ ਬਾਤਾਂ ਚੱਲ ਜਾਂਦੀਆਂ ਤੇ ਚਲੋ ਵਹਿਮਾਂ ਭਰਮਾਂ ਨੂੰ ਲੈ ਕੇ ਤਾਂ ਕਰਕੇ ਮੈਂ ਗੱਲ
0: ਜੀ
4: ਕੀਤੀ। ਤੇ ਲਓ ਜੀ ਆਪਾਂ ਥੋੜਾ ਸੂਫੀ ਕਲਾਮ ਦੀ ਹੋ ਜਾਏ
0: ਆਉਣ ਦਿਓ ਜੀ।
4: ਜੀ ਜੀ ਜੀ ਜੀ

0: ਨਫ਼ਰਤ ਦੇ ਸ਼ਹਿਰ ਦੇ ਅੰਦਰ ਵੀ ਇੱਕ ਪਿਆਰ ਛੁਪਿਆ ਰਹਿੰਦਾ ਏ,
1: ਦਾ
0: ਟੁੱਟੇ

0: ਨਹੀਂ ਕਰਦਾ, ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ, ਦਿਲ ਦੁਨੀਆ ਵਿੱਚ ਰੁਲਦੇ ਵੇਖੀ, ਰੰਗ ਬਿਰੰਗੀ ਦੁਨੀਆ ਦੇਖੀ, ਕਈ ਕਈ ਰੰਗ ਇੱਕ ਫੁੱਲ ਦੇ ਵੇਖੀ,
1: ਵਾਹ ਜੀ,
0: ਬਸ ਕਰ ਬੁਲਿਆ ਛੱਡ ਦੇ ਖੈੜਾ, ਬਸ ਕਰ ਬੁਲਿਆ ਛੱਡ ਦੇ ਖੈੜਾ, ਛੱਡ ਦੇ ਰਾਮ ਕਹਾਣੀ ਤੂੰ, ਤੂੰ ਜੇ ਰੁਲ ਗਿਆ ਤਾਂ ਕੀ ਹੋਇਆ, ਛਾ ਵੀ ਗਲੀਆਂ ਦੇ ਵਿੱਚ ਰੁਲ ਦੇ
1: ਵਾਹ
0: ਵੇਖੀ। ਲਓ ਜੀ ਆਖਰੀ
1: ਜੀ।
0: ਮੈਂ

0: ਵਾਹ ਜੀ,
1: ਮਿੱਟੀ ਦੇ ਸਾਰੇ ਰਿਸ਼ਤੇ, ਮਿੱਟੀ ਦੇ ਸਾਰੇ ਰਿਸ਼ਤੇ ਇੱਕ ਦਿਨ ਹਵਾ ਹੋ ਜਾਂਦੇ ਨੇ, ਪਰ ਦਿਲ ਨਾਲ ਕੀਤੇ ਸਜਦੇ ਸੱਜਣਾ

0: उम्र भर में कहाँ चांदनी।
1: क्या बात है जी, क्या
0: थैंक
1: बात
0: यू
1: है,
0: सो मच,
1: बहुत खूबसूरत कलाम जी।
0: शुक्रिया
1: थैंक यू जी, थैंक यू मामा जी,
0: शुक्रिया
1: शुक्रिया जी। जी दोस्तों, इस हांजी दुबई तो मामा जी जुड़े सी ते गलबात करके गए ने। जसी जसविंदर कौर जी, अपने जसी जी लिखते हैं मलेरकोटले तो, कहिंदे एडा वड्डा स्टार जड़ा है सिंगर दलजीत भी कहिंदे इलूमीनाटी नू कहिंदे मन्नदा है जी। मन्नना पैना जी, पैसे दा खेड है सारा। ते इन्हां मोहरे तां वड्डे वड्डे झुकदे ने जी, अगले झुका लैंदे है, क्योंकि बहुत सारी मानसिकता जिहड़ी है, बहुत सारे लोकां नू इक व्यक्ति दे राहीं कंट्रोल कीता जांदा है। ਇਹਦੇ ਵਿੱਚ ਪੈਸੇ ਦਾ ਵਪਾਰ ਨਹੀਂ, ਇਹਦੇ ਵਿੱਚ ਤਾਕਤ ਅਤੇ ਹੋਰ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਅਤੇ ਅਗਲੇ ਤਾਂ ਵੱਡੇ ਵੱਡੇ ਮੁਲਕਾਂ ਦੇ ਜਿਹੜੇ ਨੇ ਅਹੁਦੇਦਾਰ ਲੋਕ ਨੇ, ਜਿਹੜੇ ਮੁਲਕਾਂ ਨੂੰ ਚਲਾਉਂਦੇ ਆ, ਉਹ ਇਹਨਾਂ ਦੇ ਮੋਹਰੇ ਮੱਥੇ ਟੇਕਦੇ ਆ ਅਤੇ ਇਹਨਾਂ ਤੋਂ ਬਾਹਰ ਪੈਰ ਨਹੀਂ ਰੱਖ ਸਕਦੇ, ਤਾਂ ਦਲਜੀਤ ਕੀ ਸ਼ਹਿ ਹੈ ਜੀ। ਇਸੇ ਤਰ੍ਹਾਂ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਲੋਕ ਨੇ, ਚਾਹੇ ਉਹ ਚਲੋ ਨਾਂ ਕੀ ਲੈਣਾ ਹੈ, ਸਭ ਨੂੰ ਪਤਾ ਹੀ ਹੈ, ਕਈ ਵਾਰੀ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਵੱਡੇ ਵੱਡੇ ਨਾਮ ਨੇ, ਬਹੁਤ ਮਸ਼ਹੂਰ ਨੇ, ਬਹੁਤ ਖਾਸ ਵਿਅਕਤੀ ਜਿਹੜੇ ਨੇ, ਉਹ ਇਹਨਾਂ ਸਾਰੀਆਂ ਤਾਕਤਾਂ ਦੇ ਜਿਹੜੇ ਨੇ ਉਹਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕਰਦੇ ਆ ਜਾਂ ਕਰਵਾਉਂਦੇ ਆ। ਅਮਰੀਕਾ ਦੇ ਵਿੱਚ ਚਾਹੇ ਲੇਡੀ ਗਾਗਾ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਸਾਰੇ ਕੁਝ ਇਹਨਾਂ ਦੇ ਚੀਜ਼ਾਂ ਦੇ ਵਿੱਚ ਜਿਹੜਾ ਘੇਰੇ ਦੇ ਵਿੱਚ ਆਉਂਦੇ ਆ। ਲਓ ਦੋਸਤੋ, ਨਾਲ ਦੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਕਹਿੰਦੇ ਘਰ ਦੋ ਦੋੜ ਹੀ ਡਿੱਗੇ ਜਦੋਂ ਘਰ ਇਕੱਲਾ ਹੋਵਾਂ ਜੀ, ਦੇਖ ਕਿਉਂ ਕਿਤੇ ਤੇ ਤੁਸੀਂ ਖਤਰਿਓਂ ਦੇ ਖਿਡਾਰੀ ਬਣਦੇ ਹੋ ਜੀ। ਅਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ। ਅਤੇ ਆਖਰੀ ਸੁਨੇਹਾਂ ਦੇ ਵੱਲ ਨੂੰ ਤੁਹਾਡੇ ਸੁਨੇਹੇ ਸਾਂਝੇ ਕਰਕੇ ਦੋਸਤੋ ਆਗਿਆ ਵੱਲ ਨੂੰ ਵੱਧਦੇ ਹਾਂ। ਜੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 2 ਜੀ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਅਤੇ ਮੇਰਾ ਕਹਿੰਦੇ ਟੀ ਪੁਆਇੰਟ ਦੇ ਉੱਤੇ ਘਰ ਹੈ ਜੀ, ਪਰ ਪ੍ਰੋਗਰਾਮ ਮੈਂ ਟੂਟੀਆਂ ਲਗਾ ਕੇ ਕਹਿੰਦੇ ਸੁਣ ਰਿਹਾ ਜੀ। ਤੁਸੀਂ ਖੁੱਲ੍ਹ ਕੇ ਦੱਸੋ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਅਤੇ ਕਿੱਥੇ ਮਿਲੇਗੀ ਜੀ। ਉਹ ਦੱਸ ਦਿੱਤਾ ਜੀ ਔਜਲਾ ਸਾਹਿਬ ਨੇ। ਔਜਲਾ ਸਾਹਿਬ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਅਤੇ ਕਹਿ ਮੈਨੂੰ ਵੀ ਨਾਲ ਕਹਿੰਦੇ ਨੇ, ਮੈਂ ਸੁਨੇਹਾ ਭਰਿਆ ਪੜ੍ਹਿਆ ਨਹੀਂ ਪਹਿਲਾਂ। ਕਹਿੰਦੇ ਤੈਨੂੰ ਭਾਰਜ ਵੀਰੇ ਅਗਲੇ ਕੀ ਜਵਾਬ ਦੇਣਾ ਸੀ, ਕਿਉਂਕਿ ਤੇਰਾ ਤਾਂ ਕਹਿੰਦੇ ਟੁੱਲ ਲੱਗ ਗਿਆ ਸੀ। ਕਿਆ ਬਾਤ ਹੈ ਜੀ, ਟੁੱਲ ਲਾਉਣਾ ਵੀ ਬੜਾ ਔਖਾ ਜੀ, ਕੀ ਕਰੀਏ, ਟੁੱਲ ਮਸੀਂ ਔਖਾ ਲੱਗਿਆ ਸੀ ਜੀ, ਕਾਫੀ ਘਾਲਣਾ ਘਾਲੀਆਂ ਨੇ ਜੀ, ਤੁਹਾਨੂੰ ਪਤਾ ਹੀ ਹੈ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਤੇਲ ਦੇ ਤੇਲ ਜਾਂ ਜੋਤਾਂ 'ਚ, ਅੱਛਾ ਜੀ ਜੋਤਾਂ 'ਚ ਤੇਲ ਪਾ ਲਈਏ ਜਦੋਂ ਸ਼ੁਰੂਆਤ 'ਚ ਗੱਲ ਕੀਤੀ ਸੀ, ਵੈਸੇ ਜਦੋਂ ਇਸ ਸੀਟ ਦੇ ਉੱਤੇ ਹੁੰਦੇ ਆ ਜੀ, ਜੋਤਾਂ 'ਚ ਤੇਲ ਨਹੀਂ ਪਾਈਦਾ। ਮਾਨ ਸਿੰਘ ਸੈਣੀ ਸਾਹਿਬ ਮਾਨ ਆਪਣੇ ਮਨਜੀਤ ਮਾਨ ਬਾਈ ਜੀ ਜੁੜੇ ਆ, ਕਿਆ ਬਾਤ ਹੈ ਜੀ, ਮਜ਼ਾ ਆ ਗਿਆ। ਇੱਧਰਲੇ ਪਾਸੇ ਵੀ ਜੁੜਿਆ, ਨਹੀਂ ਤਾਂ ਫੇਸਬੁੱਕ ਦੇ ਉੱਤੇ ਰੋਜ਼ ਹੀ ਉਹਨਾਂ ਦਾ ਸੁਨੇਹਾ ਆਉਂਦਾ ਹੈ, ਐਪਰੀਸ਼ੀਏਟ ਕਰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਅੱਜ ਯੂਟਿਊਬ ਦੇ ਉੱਤੇ ਸੁਨੇਹਾ ਆ ਗਿਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਰੀਕਾ ਤੋਂ। ਅਤੇ ਔਜਲਾ ਸਾਹਿਬ ਕਹਿੰਦੇ ਆ ਰਾਜਨ ਜੀ ਦੂਜੀ ਹਰਿਆਣਵੀ, ਕਿਉਂਕਿ ਬੁਢਾਪਾ ਉੱਧਰ ਹੀ ਕੱਟਣਾ ਪੈਣਾ ਤੁਹਾਨੂੰ। ਕਿਆ ਬਾਤ ਹੈ, ਕਿੱਥੇ ਤੀਰ ਮਾਰਿਆ ਦੇਖੋ ਚੱਕ ਕੇ ਜੀ, ਫਿਊਚਰ ਦੱਸ ਦਿੱਤਾ ਜੀ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਤਿ ਬਚਨ ਵੀਰ ਜੀ। ਅਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਮਨਜੀਤ ਸਿੰਘ ਮਾਨ ਸਾਹਿਬ, ਪਿਆਰੇ ਵੀਰ ਜੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਯਾਦਵਿੰਦਰ ਜੀ ਦੁਬਾਰਾ ਜੁੜ ਰਹੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ UAE ਤੋਂ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵੀਰਵਾਰ ਨੂੰ ਪਰਹੇਜ਼ ਚਲੋ, ਕਿਸੇ ਕਾਰਨ ਨਾਗਾ ਪੈ ਜਾਂਦਾ ਜੀ। ਅਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਲੀ ਟੋੜਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਅਤੇ ਅਗਲੇ ਸੁਨੇਹੇ ਪੜ੍ਹਦੇ ਹਾਂ ਦੋਸਤੋ, ਆਪਾਂ ਯਾਦਵਿੰਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਨਾਲ। ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਫਿਰ ਤੋਂ ਜੀ।
0: ਹਾਂਜੀ ਹਾਂਜੀ, ਮੈਂ ਸੋਚਿਆ ਪ੍ਰੋਗਰਾਮ ਖਤਮ ਹੋ ਗਿਆ ਹੈ, ਪ੍ਰੋਗਰਾਮ ਚੱਲ ਰਿਹਾ ਹੈ
1: ਬਸ ਸਮਾਪਤੀ ਵੱਲ ਨੂੰ ਹੀ
0: ਅੱਜ।
1: ਹੈ ਜੀ ਅੱਜ
0: ਟੌਪਿਕ ਇਦਾਂ ਦਾ ਹੈ,
1: ਜੀ
0: ਟੌਪਿਕ ਹੈ ਜੀ ਬੜਾ ਵਧੀਆ ਹੈ,
1: ਥੈਂਕ ਯੂ ਜੀ।
0: ਕਿਉਂਕਿ ਵਹਿਮ ਵਹਿਮਾਂ ਦੀ ਜਿਹੜੀ ਗੱਲ ਜਿੱਥੇ ਚੱਲਣੀ ਉਹਦੇ ਨਾਲ ਰੀ ਇੰਟਰਸਟਡ ਹੋ ਜਾਂਦਾ ਕੰਮ ਇਹ।
1: ਜੀ
0: ਇੱਥੇ ਹੁਣ ਦੂਜਾ ਹੁਣ ਮੈਨੂੰ ਇੱਕਦਮ ਮੇਰੇ ਕਜ਼ਨ ਨੇ ਅਮੈਰੀਕਾ ਤੋਂ ਫੋਟੋ ਪਾਈ, ਉਹ ਸਵੇਰੇ ਤੜਕੇ ਨਿਕਲਿਆ 3-4 ਵਜੇ,
1: ਜੀ
0: ਤੇ ਉਹ ਚੁਰਾਹੇ ਦੇ ਵਿੱਚ ਕਿੰਨੇ ਟੂਣਾ ਕੀਤਾ,
1: ਅੱਛਾ ਜੀ,
0: ਉਹਨੇ ਉਹਦੀ ਫੋਟੋ ਖਿੱਚ ਕੇ ਪਾਈ, ਜਾਂਦਾ ਵੇਲੋ ਇੱਥੇ ਵੀ ਉਹ ਕੰਮ ਹੋਣ ਡਿਆ।
1: ਜੀ ਬਿਲਕੁਲ ਹੈ।
0: ਇਹ ਹੁਣ ਜਿੱਦਾਂ ਦੀਵਾਲੀ ਦਵਾਲੀ ਤੇ ਮੜੀਆਂ ਮੁੜੀਆਂ ਦੇ ਵਿੱਚ ਬੜੇ ਚਾਂਸ ਹੁੰਦੇ ਹੁੰਦੇ,
1: ਹਾਂ ਬਿਲਕੁਲ, ਉਸ ਸਮੇਂ
0: ਜਾਂ
1: ਜ਼ਿਆਦਾ
0: ਕਿਤੇ
1: ਵਾਲ,
0: ਵਾਲ ਜਾਂ ਕਿਤੇ ਵਾਲ ਕੱਟ ਲੈਣੇ,
1: ਜੀ
0: ਹੁਣ ਆਮ ਹੀ ਉਦੋਂ ਹੁੰਦਾ ਹੈ ਉਦੋਂ ਕਹਿਣਾ ਜਿੰਨੇ ਸਿਰ ਨਾ ਤਾ ਬਾਹਰ ਨਾ ਨਿਕਲੇ,
1: ਜੀ
0: ਤੇ ਉਹ ਹੁੰਦਾ ਇਹਦਾ ਇਹੋ ਹੀ ਕਿ ਵਾਲ ਕੱਟ ਲੈਂਦੇ, ਵਾਲ ਕੱਟ ਕੇ ਜਾਦੂ ਕਰਦੇ।
1: ਜੀ
0: ਇੱਥੇ ਹੁਣ ਇਹਨਾਂ ਚੀਜ਼ਾਂ ਤੋਂ ਆਪਾਂ ਬਚੇ ਹਾਂ, ਇੱਥੋਂ ਹੁਣ ਕਈ ਵਹਿਮ ਆਪਣੇ ਦੂਰ ਹੋ ਗਏ, ਖਤਮ
1: ਤੇ
0: ਹੋ
1: ਹੁਣ
0: ਗਏ।
1: ਤਾਂ ਬਾਲ ਦੇਖੋ, ਮੈਂ ਪਿਛਲੇ ਦਿਨਾਂ 'ਚ ਰਿਪੋਰਟ ਕੀਤੀ ਸੀ, ਕਿੱਡੇ ਵੱਡੇ ਪੱਧਰ ਦੇ ਉੱਤੇ ਮਿਲੀਅਨ ਦੇ ਵਿੱਚ ਜਿਹੜਾ ਵਪਾਰ ਹੈ ਰਸ਼ੀਆ ਬਹੁਤ ਵੱਡੇ ਪੱਧਰ ਦੇ ਉੱਤੇ ਖਰੀਦਦਾ। ਇੱਕ ਬਿਗ ਜਿਹੜਾ ਬਣਾਉਣ ਦੇ ਲਈ 2-2 ਹਜ਼ਾਰ ਯੂਰੋ ਦੇ ਬਾਲ ਜਿਹੜੇ ਉਹ ਵਿਕਦੇ ਆ ਜੀ, ਜਦੋਂ ਤਿਆਰ ਕੀਤਾ ਜਾਂਦਾ ਹੈ। ਤੇ ਉਹ ਅੱਜ ਕੱਲ ਤਾਂ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਆਪਣੇ ਕਬਾੜੀਏ ਨਹੀਂ ਆਉਂਦੇ ਹੁੰਦੇ ਸੀਗੇ ਪਹਿਲਾਂ, ਕਚਰਾ ਆਪਣੇ ਕਾਪੀਆਂ ਜਾਂ ਹੋਰ ਕਿਤਾਬਾਂ ਜਾਂ ਲੋਹਾ ਲੈਣ ਦੇ ਲਈ ਬੋਤਲਾਂ ਇਕੱਠੀਆਂ ਕਰਦੇ ਸੀ ਤੇ ਮਰੂੰਡਾ ਲੈ ਲੈਂਦੇ ਹੁੰਦੇ ਸੀ ਉਹਨਾਂ ਤੋਂ। ਅੱਜ ਕੱਲ ਤਾਂ ਉਹ ਰੇੜੀਆਂ ਦੇ ਉੱਤੇ ਬਕਾਇਦਾ ਬਾਲ ਵੀ ਲੈਂਦੇ ਨੇ ਜੀ, ਨਾਲ ਖਰੀਦਦੇ ਨੇ, ਕਿਉਂਕਿ ਉਹ
0: ਨਹੀਂ ਨਹੀਂ
1: ਵੇਚਦੇ ਨੇ।
0: ਪਹਿਲਾਂ ਵੀ ਜਿਹੜੇ ਜਿਹੜੇ ਸੈਲੂਨ ਬਣੇ ਕਟਿੰਗ ਕੁਟਿੰਗ ਵਾਲੇ,
1: ਜੀ ਜੀ ਜੀ
0: ਉਹ ਆਪਾਂ ਆਪਾਂ ਸੋਚਦੇ ਨੇ ਕੋ ਜਿਹੜੇ ਥੱਲੇ ਵਾਲ ਡਿੱਗਦੇ ਆ ਤੇ ਉਹ
1: ਹਾਂਜੀ
0: ਸੁੱਟੀ ਜਾਂਦੇ, ਉਹ ਵੇਚਦੇ ਹੁੰਦੇ,
1: ਉਹ ਜਿੰਨੇ ਲੰਬੇ ਵਾਲ
0: ਉਹਨਾਂ ਨੂੰ
1: ਉਹਨਾਂ
0: ਵੀ
1: ਪ੍ਰਾਈਸ ਜ਼ਿਆਦਾ ਮਿਲਦਾ ਤੁਹਾਨੂੰ, ਜਿੰਨੇ
0: ਉਨੀ
1: ਛੋਟੇ
0: ਉਹ
1: ਹੁੰਦੇ।
0: ਉਹ ਉਂਗਲਾਂ ਦੇ ਹਿਸਾਬ ਨਾਲ ਰੇਟ ਵੱਧਦਾ ਆਪਦਾ,
1: ਹਾਂਜੀ
0: ਜਿਹੜੀਆਂ ਉਂਗਲਾਂ ਨਾ
1: ਬਿਲਕੁਲ
0: ਉਹਦੇ ਹਿਸਾਬ ਨਾਲ। ਤੇ ਹੈ ਇਹ ਜਿਹੜੇ ਵਹਿਮ ਹੁੰਦੇ ਆ ਵੀ ਵਪਾਰ ਹੀ ਹੁੰਦੇ ਆ, ਆ ਜਿਹੜੀਆਂ ਚੀਜ਼ਾਂ ਫਲਾਈਆਂ ਗਈਆਂ ਇਹੋ ਹੁੰਦੀਆਂ ਕਿ ਚਲੋ ਭਾਈ ਇਹਨਾਂ ਦਿਨਾਂ ਦੇ ਵਿੱਚ ਆਹ ਚੀਜ਼ਾਂ ਵਿਕਣਗੀਆਂ
1: ਜੀ,
0: ਉਹ ਵਿਕਦੀਆਂ, ਫਿਰ ਹਰ
1: ਬਿਲਕੁਲ
0: ਕੋਈ ਚੀਜ਼ ਜਿੱਥੋਂ ਮਰਜ਼ੀ ਜਾ ਲਿਆ, ਉਹਨਾਂ ਨੂੰ ਕਿਹੜਾ ਪਤਾ ਨਹੀਂ ਹੁੰਦਾ ਵੇਚਣ ਵਾਲੇ ਨੂੰ। ਜੇ
1: ਬਿਲਕੁਲ
0: ਕੋਈ ਦੁਕਾਨ ਤੇ ਕੋਈ ਲੈਣ ਗਿਆ ਤਾਂ ਉਹਨੂੰ ਪਤਾ ਹੀ ਹੁੰਦਾ ਕਿ ਭਾਈ ਆਹ ਸਮਾਨ ਕਿਹੜੇ ਕੰਮ ਨੂੰ ਖਰੀਦਿਆ,
1: ਜੀ
0: ਇਹਦਾ ਕਰਨਾ ਹੀ ਆ ਕੋਈ ਨਾ ਕੋਈ।
1: ਜੀ
0: ਬਾਕੀ ਹਰ ਚੀਜ਼ ਡਰਨਾ ਹੁੰਦੀ ਆ, ਇਹ ਡਰ ਪੈਦਾ ਕੀਤੇ ਗਏ ਆ ਸ਼ੁਰੂਆਤ ਦੇ ਵਿੱਚ, ਉਹ ਡਰਾਂ ਦੇ ਕਰਕੇ ਲੋਕਾਂ ਦੇ ਹੁਣ ਮਨਾਂ ਦੇ ਵਿੱਚ ਉਹ ਵਹਿਮ ਬਹਿ ਗਏ ਆ।
1: ਜੀ
0: ਗੱਲ ਆ ਡਰ, ਜਿੱਥੇ ਡਰ ਹੋਊਗਾ ਨਾ, ਹੁਣ ਜਾਣਦੇ ਹੁੰਦੇ ਨਾ ਕਿ ਧਰਮ ਧਰਮ ਉਦੋਂ ਹੀ ਚੱਲਦਾ ਵਾ ਜਦੋਂ ਜਦੋਂ ਡਰ ਤੇ ਜਾਂ
1: ਬਿਲਕੁਲ
0: ਤੁਹਾਡੀ ਸ਼ਰਧਾ, ਬਸ
1: ਜੀ
0: ਉਹ ਤੋਂ ਬਿਨਾਂ ਧਰਮ ਨਹੀਂ ਚੱਲਦਾ ਤੇ ਉਹ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਚੱਲਦੀ। ਜਿੰਨਾ ਹੁਣ ਤਾਂਤਰਿਕ ਵਗੈਰਾ ਸਾਰੇ ਆ, ਇਹਨਾਂ ਦਾ ਕੰਮ ਹੀ ਤਾਂ ਚੱਲਦਾ ਕਿ ਲੋਕੀ ਡਰਦੇ ਇਹਨਾਂ ਚੀਜ਼ਾਂ ਨੂੰ।
1: ਜੀ
0: ਹੁਣ ਇੱਕ ਆਪਣੇ ਇੱਕ ਚੰਦਰਾ ਸਵਾਮੀ ਹੁੰਦਾ ਹੈ, ਉਹਨੇ ਸਾਰੀ ਪਾਰਲੀਮੈਂਟ ਹੀ ਵਹਿਮਾਂ 'ਚ ਪਾਈ ਹੁੰਦੀ, ਉਹ ਤੋਂ ਬਿਨਾਂ ਕੋਈ ਪ੍ਰਧਾਨ ਮੰਤਰੀ ਨਹੀਂ ਬਣਦਾ ਹੁੰਦਾ।
1: ਜੀ
0: ਚਲੋ ਠੀਕ ਆ, ਮੈਂ ਲੱਗਾ ਹੁਣ ਚੱਲਣ।
1: ਥੈਂਕ ਯੂ ਜੀ, ਥੈਂਕ ਯੂ,
0: ਓਕੇ
1: ਸਤਿ ਸ਼੍ਰੀ ਅਕਾਲ ਜੀ।
0: ਓਕੇ ਓਕੇ ਓਕੇ
1: ਜੀ ਦੋਸਤੋ, ਅਸਾਂ ਯਾਦਵਿੰਦਰ ਵਿਦੇਸ਼ਾ ਜੀ ਤੇ ਅਗਲੇ ਸੁਨੇਹੇ ਲੈਂਦੇ ਹਾਂ ਤੁਹਾਡੇ ਨਾਲ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਸਾਇੰਸ ਵਾਲੀ ਟੀਚਰ ਹੀ ਪੁੱਛਿਆ ਲਵੇ ਫਿਰ ਕੀ ਬਣੇ ਜੀ, ਤਾਂ ਉਹਦਾ ਗੱਲਬਾਤ ਵੀ ਉਹਦੇ ਉੱਤੇ ਹੋਈ ਹੈ। ਔਜਲਾ ਸਾਹਿਬ ਕਹਿੰਦੇ ਵਾਲਾ ਵੀ ਕਹਿੰਦੇ ਪੱਕਣਾ ਚਾਹੀਦਾ, ਹੋਰ ਭੁਰ ਜਾਵੋ ਰਾਜਨ ਜੀ ਕਿਤੇ ਫਿਰ। ਅਤੇ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਸਿਆਂ ਜੀ ਹਰਿਆਣੇ ਦੀ ਖਬਰ ਸੀ ਉਹ ਜਿਹੜੀ, ਹਾਂਜੀ ਮੈਂ ਦਿੱਲੀ ਕਹਿ ਗਿਆ ਜੀ। ਉਹ ਵੈਸੇ ਸੀਰੀਜ਼ ਵੀ ਬਣੀ ਹੋਈ ਆ ਜੀ ਨੈੱਟਫਲਿਕਸ ਦੇ ਉੱਤੇ, ਅਜੇ ਵੀ ਅਵੇਲੇਬਲ ਹੈ, ਬੜੀ ਜਿਹੜੀ ਹੈ ਦਿਲ ਦਿਖਾਊ, ਅਤੇ ਬੜੇ ਹੀ ਉਹ ਪਲੈਨਡ ਤਰੀਕੇ ਦੇ ਨਾਲ ਕੀਤਾ ਗਿਆ ਸੀ ਉਹ ਵੱਡੇ ਪੱਧਰ ਦੇ ਉੱਤੇ। ਬਹੁਤ ਰੌਲਾ ਰੱਪਾ ਪਿਆ ਸੀ ਉਸ ਸਮੇਂ ਦੇ ਵਿੱਚ ਇਹ ਚੀਜ਼ ਦਾ, ਅਤੇ ਉਹਨੂੰ ਡਾਕੂਮੈਂਟ ਕੀਤਾ ਹੋਇਆ ਜੀ। ਬੜਾ ਇੰਟਰਸਟਿੰਗ ਹੈ, ਮਤਲਬ ਕਿ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੀਤਾ ਅੱਗੇ ਜਾਂ, ਪੂਰੇ ਦਾ ਪੂਰਾ ਬਹੁਤ ਹੱਸਦਾ ਵੱਸਦਾ ਪਰਿਵਾਰ ਟੱਬਰ ਇਹ ਕੰਮ ਚਾਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਟੱਬਰ ਇਹੀ ਜਿਹੜਾ ਬਰਬਾਦ ਕਰਕੇ ਬਹਿ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਭੁਰ ਗਏ ਜੀ, ਤਾਂ ਹੁਣ ਤਾਂ ਵੀਰ ਜੀ ਸਤਿਕਾਰਯੋਗ ਉਸਤਾਦ ਜੀ, ਅਤੇ ਦਰੁਸਤ ਕਰਨ ਦੇ ਲਈ ਮੁਕੱਦਰ ਜੀ ਸ਼ੁਕਰੀਆ ਜੀ। ਅਤੇ ਮੁਕੱਦਰ ਜੀ ਕਹਿੰਦੇ ਆ ਕਿ ਜੀ ਔਜਲਾ ਬਾਈ ਜੀ ਗ੍ਰੇਟ ਜੀ। ਅਤੇ ਔਜਲਾ ਸਾਹਿਬ ਕਹਿੰਦੇ ਬਿਜਲੀ ਜਿਵੇਂ ਕਿ ਪੰਜਾਬ ਦੇ ਵਿੱਚ ਮੁਫ਼ਤ ਹੈ ਜੀ, ਉੱਦਾਂ ਜਦੋਂ ਮੋਮਬੱਤੀ ਵਾਲੀ ਗੱਲ ਚੱਲੀ ਸੀ ਕਿ ਮੋਮਬੱਤੀ ਤੋਂ ਵੀ ਸਸਤੀ ਬਿਜਲੀ ਕਰ ਦੇਣੀ ਹੈ, ਕਿਉਂਕਿ ਮੋਮਬੱਤੀ ਜਿਹੜਾ ਕੈਂਡਲ ਲਾਈਟ ਡਿਨਰ ਕੀਤਾ ਜਾਂਦਾ ਉਹ ਇੱਕ ਤਰ੍ਹਾਂ ਦੀ ਲਗਜ਼ਰੀ ਜਿਹੜੀ ਮੰਨੀ ਜਾਂਦੀ ਹੈ। ਅਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਦੁਬਈ ਤੋਂ ਜੀ, ਸਾਰੇ ਵੀਰਾਂ ਭੈਣਾਂ ਨੂੰ ਅਤੇ ਸ਼ੰਮੀ ਜੀ ਅਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ। ਜਸਵਿੰਦਰ ਕੌਰ ਜੀ ਲਿਖਦੇ ਆ ਮਲੇਰਕੋਟਲਾ ਤੋਂ ਆਪਣੇ ਜੱਸੀ ਜੀ, ਸਤਿ ਸ਼੍ਰੀ ਅਕਾਲ ਸ਼ੰਮੀ ਜੀ ਅਤੇ ਭੁਪਿੰਦਰ ਜੀ, ਰਾਜਨ ਬਾਈ ਜੀ, ਭਾਅ ਜੀ ਅਤੇ ਔਲ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਜੀ। ਅਤੇ ਸੁਰਿੰਦਰ ਕੌਰ ਮਾਲ ਜੀ ਵੀ ਜੁੜ ਚੁੱਕੇ ਨੇ, ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਮਿਲਿਆ, ਆਵਾਜ਼ ਆਉਂਦੀ ਕਰਕੇ ਹੀ ਕਹਿੰਦੇ ਜਵਾਬ ਦੇ ਰਹੇ ਹਾਂ, ਮੁਕੱਦਰ ਜੀ ਨੂੰ ਕਹਿੰਦੇ ਸੀ। ਅਤੇ ਮਾਲ ਜੀ ਲਿਖਦਾ ਕਿ ਬਹੁਤ ਪਿਆਰੇ ਬੋਲ ਨੇ ਜੀ, ਅਤੇ ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ, ਔਜਲਾ ਸਾਹਿਬ ਨੇ ਕੁਐਸਚਨ ਕੀਤਾ ਸੀ ਮੁਕੱਦਰ ਜੀ ਨੂੰ। ਅਤੇ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਭੇਜੀ ਹੈ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ। ਅਤੇ ਇਸੇ ਤਰ੍ਹਾਂ ਸਾਰੇ ਹੀ ਆਪਣੇ ਪਿਆਰਿਆਂ ਦੇ ਕੋਲ ਪਹੁੰਚ ਗਏ ਹੋਣੇ ਆ ਜੀ, ਕਹਿੰਦੇ ਸੁਰਿੰਦਰ ਕੌਰ ਮਾਲ ਜੀ। ਅਤੇ ਅੱਗੇ ਲਿਖਦੇ ਨੇ ਮੈਨੂੰ ਮੇਰੀਆਂ ਸਹੇਲੀਆਂ ਯਾਦ ਆ ਗਈਆਂ ਜੀ। ਔਜਲਾ ਸਾਹਿਬ ਕਹਿੰਦੇ ਨੇ ਉਹ ਪਹੁੰਚ ਗਏ ਹੋਣੇ ਆ ਜੀ ਜਿੱਥੇ ਸ਼ਾਮ ਹੈ। ਅਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਫਿਰ ਸੀ ਕਿਉਂ, ਔ ਨਾਲ ਲਿਖਦੇ ਨੇ ਕਿ ਹਾਸੀਆਂ ਖੇਡੀਆਂ ਮੁਕੱਦਰ ਵੀਰੇ। ਮੁਹੰਮਦ ਜੀ ਲਿਖਦੇ ਆ ਮੁਕੱਦਰ ਜੀ ਗ੍ਰੇਟ ਜੋਬ, ਵੈਲਡਨ, ਸ਼ੁਕਰੀਆ ਜੀ। ਅਤੇ ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਜਿਹੜਾ ਸਮਾਂ ਹੱਸ ਖੇਡ ਕੇ ਲੰਘ ਜਾਵੇ ਉਹਦੇ ਵਰਗਾ ਕਹਿੰਦੇ ਕਿਹੜਾ ਸਮਾਂ ਹੈ ਜੀ। ਅਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ, ਸਿਕੰਦਰ ਜੀ ਗ੍ਰੇਟ ਗੱਲਬਾਤ ਜੀ ਟਾਲਕ ਕੀਤੀ ਹੈ, ਕਹਿੰਦੇ ਸ਼ੁਕਰੀਆ ਜੀ ਔਰ। ਅਤੇ ਇਸੇ ਤਰ੍ਹਾਂ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਅਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਗ੍ਰੇਟ ਜੀ। ਅਤੇ ਮੁਹੰਮਦ ਜੀ ਕਹਿੰਦੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਅਤੇ ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਅੱਜ ਕੱਲ੍ਹ ਲੇਟ ਹੋ ਜਾਂਦੇ ਆ ਥੋੜ੍ਹੇ। ਮੁਹੰਮਦ ਜੀ ਕਹਿੰਦੇ ਆ ਵੀਰ ਸ਼ਮੀ ਜੀ ਨਾਈਸ ਗੱਲਬਾਤ ਜੀ, ਪਸੰਦ ਆਈ ਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਕਹਿੰਦੇ ਜੱਸੀ ਜੀ ਐਂਡ ਵੀਰ ਸ਼ਮੀ ਜੀ ਐਂਡ ਵੀਰ ਭੁਪਿੰਦਰ ਜੀ ਨਾਈਸ ਗੱਲਬਾਤ, ਸ਼ੁਕਰੀਆ ਕਹਿੰਦੇ ਨੇ ਜੀ। ਆਪਣੇ ਜੱਸੀ ਜੀ ਕਹਿੰਦੇ ਆਪਣੇ ਮਲੇਰਕੋਟਲਾ ਤੋਂ। ਕ੍ਰਿਕਟਰਸ ਵੀ ਕਹਿੰਦੇ ਬੜੇ ਵਹਿਮ ਕਰਦੇ ਹਨ ਜੀ। ਬਿਲਕੁਲ ਜੀ, ਗਾਣੇ ਬੰਨੇ ਫਿਰਦੇ ਆ, ਸਾਰਾ ਕੁਝ ਹੀ ਕਰੀ ਜਾਂਦੇ ਆ। ਅਤੇ ਕਿਉਂਕਿ ਜਿਹੜੇ ਰੋਲ ਮਾਡਲ ਆ ਦੁਨੀਆ ਦੇ ਉਹ ਇੱਦਾਂ ਕੁਝ ਕਰ ਰਹੇ, ਅਤੇ ਫਿਰ ਜਨਤਾ ਨੇ ਤਾਂ ਪਿੱਛੇ, ਆਵਾਮ ਨੇ ਤਾਂ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੇ ਤਾਂ ਫਿਰ ਪੱਖੇ ਵਾਂਗੂ ਘੁੰਮਣਾ ਹੀ ਆ ਜੀ। ਅਤੇ ਸੁਰਿੰਦਰ ਮਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਿਕੰਦਰ ਵੀਰ ਜੀ, ਅਤੇ ਇਸੇ ਤਰ੍ਹਾਂ ਬਾਕੀ ਸੁਨੇਹੇ ਤੁਹਾਡੇ ਨਾਲ ਸਾਂਝੇ ਕਰ ਹੀ ਦਿੱਤੇ ਆ ਦੋਸਤੋ। ਅਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਕਿਤਾਬ ਪੰਜਾਬ ਦੀ ਵੀ ਬਾਤ ਪਾਉਂਦੇ ਹਾਂ ਅਤੇ ਹੋਰ ਸਾਰੀਆਂ ਗੱਲਾਂ ਬਾਤਾਂ। ਅਤੇ ਸੈਣੀ ਸਾਹਿਬ ਦੇ ਨਾਲ ਕੱਲ੍ਹ ਨੂੰ ਆਪਾਂ ਪੋਲੀਟੀਕਲ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕੱਲ੍ਹ ਨੂੰ ਕਰਾਂਗੇ, ਕਿਉਂਕਿ ਅੱਜ ਦੇ ਦਿਨ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਪਰਹੇਜ਼ ਕਰਿਆ ਜਾਂਦਾ, ਥੋੜ੍ਹਾ ਜਿਹਾ ਮਾਇੰਡ ਚੇਂਜ ਕਹਿ ਲਓ ਜਾਂ ਥੋੜ੍ਹਾ ਜਿਹਾ ਇਹ ਮਨ ਦਾ ਸਕੂਨ ਕਹਿ ਲਓ ਜਾਂ ਸਮਾਜਿਕ ਵਿਸ਼ੇ ਨੂੰ ਵੀ ਕਿਤੇ ਨਾ ਕਿਤੇ ਲੈ ਕੇ ਇੱਕ ਦਿਨ ਜਿਹੜਾ ਉਹਦਾ ਆਪਾਂ ਰੱਖਿਆ ਹੋਇਆ, ਜਿਹਦੇ ਵਿੱਚ ਸ਼ਮੀ ਜੀ ਨੂੰ ਨਾਲ ਲੈ ਕੇ ਅਤੇ ਆਪਾਂ ਉਹਦੇ ਉੱਤੇ ਡਿਸਕਸ਼ਨ ਕਰਦੇ ਹਾਂ। ਅਤੇ ਉਹ ਕੋਈ ਵੀ ਮੁੱਦਾ ਹੋ ਸਕਦਾ ਹੈ, ਖਾਸ ਕਰ ਸਮਾਜ ਦੇ ਨਾਲ ਜੁੜਿਆ, ਸਾਡੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਮੁੱਦਾ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ। ਅਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ, ਜਿੱਥੋਂ ਕਿਤੇ ਵੀ ਤੁਸੀਂ ਸੁਣ ਰਹੇ ਹੋ। ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

0: ਰੇਡੀਓ।
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ

0: ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ ਕੁਛ ਹੈ। ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ। ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ। ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ। ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ। ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
0: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
0: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇਹ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, ਬਾਰਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ, ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜ੍ਹਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ, ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਨ੍ਹਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ, ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਤੇ
0: ਪਰ ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ। ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ। ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੋਨਫੀਡੈਂਸ ਪੈਦਾ ਕਰੋ ਆਪਣੇ ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ। ਉਹ ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ। ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ। ਤਾਂ ਇਹ ਦੋਨੋਂ ਹੀ, ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ। 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਂ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ। ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹੈ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟੂਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮ ਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇਕ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ, ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ
1: ਜੀ ਜੀ
0: ਫਿਲਮਾਂ
1: ਜੀ
0: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
0: ਪਿੱਛੇ
1: ਬਤਾਇਆ
0: ਜੇ ਮੈਂ ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ
1: ਜੀ
0: ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ। ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ
1: ਜੀ
0: ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ,
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ, ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਅਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਦੁਆਬਾ ਰੇਡੀਓ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਨੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ

0: सी सुन ससड़िए, नंदी जैसे नैन पोलिए ससड़िए, मेरा लगदा पुतले सुननू है नी, मेरा लगदा पुतले सुननू है नी, तेरा लगदा कंत पोलिए नू अड़िए, आले दुध दा छन्ना पोलिए नू है नी, रुसिया कांत मना नी पोलिए नू अड़िए, आले दुध दा छन्ना तो शी पाया वे, कुटवाटी पी नंदी दे पाया वे, कुटा वाटी पी नंदी दे पाया वे, दुध दा छन्ना ना पीवा मुटियारे नी, कोई वाली गल सुना नी पोलिए नारे नी, दुध दा छन्ना ना पीवा मुटियारे नी, कोई वाली गल सुना नी पोलिए नारे नी, निक्की हुंदी नू छड़ गयो शी पाया वे, निक्की हुंदी नू छड़ गयो शी पाया वे, हुण मैं होई मुटियार नंद दे पाया वे, हुण मैं होई मुटियार नंदी दे पाया वे। धन्यवाद जी।
1: कामे फिल दी अगली शायरा है अमनदीप कौर जलंधरी। अमनदीप कौर जलंधरी जी साडी कामे फिल दे विच तकरीबन आउंदे रहिंदे ने, अक्सर आउंदे रहिंदे ने, ते इस दे नाल दी नाल ओ जिथे अपनियां कवितावां लिखदे ने वख-वख समें ते ओ अखबारां दे विच लेख भी लिखदे रहिंदे ने, ते उहनां दी इक लिखी हुई कहानी दे उत्ते जिहड़ी आ ओ शॉर्ट फिल्म भी बणी है। ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ।
2: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹਿਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
1: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ।
3: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਧ ਉਸਦੀ ਦੀਵਾਲੀ खरी हो जासी। किसी बुढ़ी माता नू कोई कोरा चगा सवा दे सो, कोई दवा दारू करा दे सो, जरा कुट दूध पिला दे सो, वत उसकी दिवाली खरी हो जासी। किसी बुढ़ी माता नू कोई कोरा चगा सवा दे सो, कोई दवा दारू करा दे सो, जरा कुट दूध पिला दे सो, वत उसकी दिवाली खरी हो जासी। उसकी धुंधली होइया अखा नू डॉक्टर कोल विखा ले सो, उसकी धुंधली होइया अखा नू डॉक्टर कोल विखा ले सो, नवी ऐनक दे के तद उसकी नैणा दी जोत वधा दे सो, वत उसकी दिवाली खरी हो जासी। चौंपड़ी दी छिद्दी फुलकारी ते सोनी थिगड़ी ला दे सो, चौंपड़ी दी छिद्दी फुलकारी ते सोनी थिगड़ी ला दे सो, दुखियारी नारी दे वेड़े फुल्लां दी रंगोली संजा दे सो, दुखियारी नारी दे वेड़े फुल्लां दी रंगोली सजा दे सो, वत उसकी दिवाली खरी हो जासी। मिट्टी ना लिबड़े बाल दा वत मूह धोआ दे सो, मिट्टी ना लिबड़े बाल दा वत मूह धोआ दे सो, मां वांग अपने सीने लाके मथे ते होठ चुआ दे सो, वत उसकी दिवाली खरी हो जासी, वत उसकी दिवाली खरी हो जासी। किसे गरीब नू प्यार दा अर्क चढ़ा दे सो।

ਗੀਤ ਲਿਖਿਆ, ਗੀਤ ਲਿਖਿਆ ਮੈਂ ਤੇਰੇ ਲਈ ਤਾਂ, ਤੇਰੇ ਵਜੋਂ ਸਾਨੂੰ ਮਾਏ ਨੀ, ਕਿਸੇ ਕੁੱਟ ਸੀਨੇ ਨਾ ਲਾਇਆ, ਤੇਰਾ ਘਰ ਇੰਜ ਜਾਪਦਾ।

0: ਪਿਤਾ।
1: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
0: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ। ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ। ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी नाल करवाउण जा रहे हां। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तों हन। बहुत वधिया शायर ने। इहदे नाल दी नाल उहनां दे इक लिखे हुए गीत पंजाब सिआं नूं साडे गायक कृष्ण ही उन्हें गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंचे निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ �ਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਤੇ ਚੰਗਾ ਸਾਹਿਤ ਰਚਨਾ ਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਹੋ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹੋ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗੂ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ। ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਹੀ ਭਰ ਦਿਸ ਗਿਆ, ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕੁਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ

0: ਤੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ। ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ। ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ। ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ। ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ। ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ। ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ। ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ। ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ। ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ। ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ। ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋਂ,

0: ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ, ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ, ਪਰ ਕੀ ਕਰਾਂ, ਕਿਸ ਦਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ। ਰੁੱਸ ਜਾਓ ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਜੀ। ਆਇਆਂ
2: ਹਰਵੰਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: जो सी पीड़ पराई असी अपने तन ते ला बैठे, तेरी खातर सजना असी जग नाल मत्था ला बैठे। छोटी उम्रे अखियां लाइया लगे रोग अवले, मीडियां खुल के गले च लटकन लोक आख दे चले। तेरे तीर ही जर दे सजना, तेरे तीर ही जर दे सजना, असी अपने सीने खा बैठे। तू की दर्द नू जाने असी बहुता दर्द हंडा बैठे। जिस किसे भी इश्क कमाया पले पई जुदाई, अपने आप दी होश रहे ना दुश्मन बने लकाई। जो दुनिया पत्थर मारे असी ओ भी हस हस खा बैठे। तेरी खातर सजना असी जग नाल मत्था ला बैठे। तू की दर्द नू जाने असी बहुता दर्द हंडा बैठे। इश्क दी पौड़ी पैर टका के ये जिंद पीछे मुड़दी ना, तन मेरे ते फटियां लीरां डंग दी रोटी जुड़दी ना। त्रे लगी तां हंजू पीते, लगी भुख तां गम ही खा बैठे। तेरी खातर सजना असी जग नाल मत्था ला बैठे। तू की दर्द नू जाने असी बहुता दर्द हंडा बैठे। जेठपुरी मैनू तेरे उत्ते हुण ना कोई रोस दिसे, मेरा इश्क तां सच्चा सजना तेरे विच कोई खोट दिसे। मेरा इश्क तां सच्चा सजना तेरे विच कोई खोट दिसे। असी इश्क तेरे नाल करके तेरी थां ते रब नू पावे थे। तू की दर्द नू जाने असी बहुता दर्द हंडावे थे। जेठपुरी मीनू तेरे उत्ते हुण ना कोई रोस दिसे, मेरा इश्क तां सच्चा सजना तेरे विच कोई खोट दिसे। असी इश्क तेरे नाल करके तेरी थां ते रब नू पा बैठे। तू की दर्द नू जाने असी बहुता दर्द हंडा बैठे। तेरी खातर सजना असी जग नाल मत्था ला बैठे। तू की दर्द नू जाने असी बहुता दर्द हंडा बैठे। वाहिगुरु जी का खालसा, वाहिगुरु जी की फतेह।
1: ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਝ ਸਮਝਾਉਣਾ ਚਾਹਿਆ, ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ, ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਝ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ, ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ। ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ, ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਕ ਜੀ ਨੂੰ। ਹਰਭਜਨ ਸਿੰਘ ਅਪਾਸ਼ਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਕ ਸਾਹਿਬ ਤੁਹਾਡਾ ਸਵਾਗਤ ਹੈ ਜੀ।
3: ਮੈਂ ਹਰਭਜਨ ਸਿੰਘ ਅਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਰਜਨ ਸਿੰਘ ਅਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਨ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਨ ਜੀ ਤੁਹਾਡਾ ਸਵਾਗਤ।
4: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬ ਬਣੇ

0: ਪ੍ਰੀਤਨੀ ਉਹਦੇ ਨੈਣਾ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਓਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰਾ, ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੇਰਾ ਵੰਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖ਼ਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਗੀਤ ਮੰਗਵਾ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾ ਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਤੇਰੇ ਵੀ ਮਾਪਿਆਂ ਧੀਏ ਜਗਦੀ।

0: ਖੰਡਾਈ ਚੁਕਲਾ ਧੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਂਹੀਓ ਕਾਨਾ ਸਰੀਰ ਹੈ, ਤਾਂਹੀਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

ਮਿੱਟੀ ਦੇ ਵਿੱਚ ਰੁੱਖ ਉੱਗਦੇ ਨੇ, ਮਿੱਟੀ ਕਰਦੀ ਛਾਂ। ਇਸ ਮਿੱਟੀ ਦੇ ਉੱਤੇ ਖੜਕੇ ਤੂੰ ਕਰਦਾ ਏ ਮਨਮਾਨੀ, ਪਲਾ ਨਾ ਲੋਚੇ ਕਿਸੇ ਦਾ ਬੰਦਿਆ, ਕਰਦਾ ਏ ਨਿਤ ਹਾਨੀ। ਮਿੱਟੀ ਸਭ ਕੁਝ ਚੁੱਪ ਕਰ ਸਹਿੰਦੀ, ਰੱਖਦੀ

ਨਵੀਂ ਨਵੀਂ ਤਕਨੀਕ ਨਾਲ ਤੂੰ ਵਿਸਫੋਟੇ ਇਕੱਠੇ ਕਰ ਲੈ, ਆਪਣੀ ਝੂਠੀ ਸ਼ਾਨ ਦਿਖਾ ਤਰ ਬੇਸਮੈਂਟ ਸਭ ਭਰ ਲੈ। ਰਜਨੀਏ ਨੂੰ ਪਤਾ ਨਹੀਂ ਲੱਗਣਾ, ਰਜਨੀਏ

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮ ਮਹਿਫਲ ਨੂੰ ਸੁਣਿਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
2: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ

0: ਹਾਂ
1: ਉਹ
0: ਜੀ
1: ਉਸਦਾ ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ।
0: ਬਿਲਕੁਲ
1: ਮੋਸਟਲੀ
0: ਜੀ
1: ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਆ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ
0: ਹਾਂਜੀ
1: ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ।
0: ਬਿਲਕੁਲ ਜੀ
1: ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ
0: ਹਾਂਜੀ
1: ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ।
0: ਹਾਂਜੀ
1: ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99% ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ ਜੀ
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸ ਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਆ
0: ਹਾਂਜੀ
1: ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ
0: ਹਾਂਜੀ
1: ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ,
0: ਬਿਲਕੁਲ ਜੀ
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ।
0: ਹਾਂਜੀ
1: ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ,
0: ਹਾਂਜੀ
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਆ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਉਰ ਹੋ ਸਕੇ ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ
0: ਹਾਂਜੀ
1: ਵੀ ਫੁਲਫਿਲ ਹੋ ਜਾਵੇ, ਹੈ
0: ਬਿਲਕੁਲ
1: ਨਾ।
0: ਜੀ
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
0: ਹਾਂਜੀ
1: ਉਹ ਹੈ ਸਾਡੇ ਇੰਸਟੀਟਿਊਟ ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
0: ਹਾਂਜੀ ਹਾਂਜੀ
1: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਹੈ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਆ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਆ
0: ਠੀਕ
1: ਬਟ
0: ਹੈ
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ, ਲਾਈਕ ਉਹ LLB ਕਰਨਾ ਚਾਹੁੰਦੇ ਆ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ।
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ। ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
0: ਹਾਂਜੀ
1: ਉਸਦੀ
0: ਹਾਂ ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ,
0: ਹੈ
1: ਉਸਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
0: ਠੀਕ
1: ਕੁਛ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ।
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ

0: ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ,
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ, ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ।
1: ਅੱਛਾ ਜੀ,
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ,
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ,
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ,
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ,
0: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ,
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਸਹੀ ਕਹਿ
0: ਜ਼ਿਆਦਾਤਰ
1: ਰਹੇ
0: ਉਹਨਾਂ ਨੂੰ ਗੇਮਿੰਗ ਦਾ ਏ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਹਾਂਜੀ,
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ,
0: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ,
0: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ,
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ,
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ,
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ,
1: ਅੱਛਾ ਜੀ,
0: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ,
1: ਅੱਛਾ
0: ਜੋ ਵੀ
1: ਜੀ,
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ,
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ, ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ,
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ, ਜਾਂ ਫਿਰ UPSC ਹੋ ਗਿਆ, ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ,
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ, ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ,
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ,
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ, ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ,
1: ਹਾਂਜੀ,
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ,
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ,
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ ਜੀ,
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੇਰਾ
1: ਲਾਈ
0: ਕੀ।
1: ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ
0: ਹੀ
1: ਨਿਰਮਾਣ
0: ਕਰ
1: ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀ ਹੈ,
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ
1: ਗੱਲ
0: ਫਿਰ ਉਹਨਾਂ
1: ਹੈ,
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ, ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਮਾਨਯ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ, ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: हाँ ये भी देखो एक इस नूं असीं जोड़ सकते हैं कि काफ़ी ज़्यादा प्रचलन हो गया है, साडा सोशल मीडिया का भी काफ़ी रोल है इस दे विच। काफ़ी हद तक बच्चे यूट्यूब चलाना या फिर फेसबुक इंस्टाग्राम ये
1: हाँ जी,
0: सारियां
1: हाँ जी,
0: चीज़ां यूज़ करन दे लिए ज़्यादा टाइम स्पेंड करते हैं
1: हाँ
0: एज
1: जी,
0: कंपेयर टू अपनी स्टडीज़ दे लिए।
1: बिल्कुल जी,
0: तो उन्हां नूं गेमिंग ऑनलाइन गेम्स का बड़ा क्रेज़ हो गया है, तो सॉन्ग्स दा लगा लो हर एक चीज उन्हां नूं अट्रैक्ट करदी है जेडी एंटरटेनमेंट वाली है। बट बच्चियां नूं ये चीज देखो ध्यान च रखने की बहुत जरूरत है कि अगर तां तुसी अपनी सारी लाइफ इंजॉय करनी है तां तुहानूं अपनी लाइफ दा ये सब तो सेंसिटिव और सब तो इंपॉर्टेंट फेज जो चल रहा है जो कि एक लाइक 10+2 वाले फेज है
1: हाँ जी,
0: इस फेज दे विच और अपने ग्रेजुएशन वाले फेज नू थोड़ा जा होर सीरियस लेके चलन दी जरूरत है। अगर बच्चे इन्हां सालां दे विच इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नू लिमिटेड रखणगे, मैं इह नहीं कहिंदी कि तुसी बिल्कुल छड़ दो,
1: हाँ जी, हाँ जी,
0: लिमिटेड रखो, टाइम लिमिट कर लो, ठीक
1: ठीक
0: है।
1: है,
0: ते ओदे नाल बड़ा फर्क पै सकता है कि वह एक लिमिटेड लिमिट टाइम लिमिट्स और जिन्होंने आप कह दी एक टाइम टेबल बना के चल पैन कि हाँ असी इन्ने एक टाइम लिए ये चीज यूज करनी है बस दैट्स ऑल।
1: हाँ
0: तां
1: जी,
0: ये भी और बच्चे वो चीज करके समझते उन्होंने मतलब बच्चों नु ये चीज दी बिल्कुल क्योंकि लैक ऑफ मोटिवेशन है जिदा कि असीं पहला गल करिए कि जदों बच्चियां च लैक ऑफ मोटिवेशन है मोटिवेशन नहीं है उन्हां नूं कोई अंदरूनी तौर ते काम करन दे लई कुछ खिच है ही नहीं, उन्हां दी जिंदगी दा कोई उद्देश नहीं, उद्देश
1: बिल्कुल जी,
0: ही नहीं वो भटक रहे ने, तां
1: हाँ जी,
0: वो उन्हां नूं सारियां चीजां वो जिहड़ियां स्टडी वगैरह सब कुछ बोझ लगदा है कि इहदा तां
1: बिल्कुल,
0: कोई फायदा नहीं है।
1: हाँ जी, हाँ जी,
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जा पता लगता है कि हाँ वाकई कुछ उन्हां नूं मोटिवेशन दा सोर्स मिलता है कि हाँ भी वाकई असीं अपना टाइम वेस्ट कर रहे सीगे, हुण जो टाइम है असीं अगर कर लिए तो इहो जे बच्चे बहुत अगे वध जांदे ने, बस
1: बिल्कुल
0: एक
1: जी,
0: मोटिवेशन दी लोड़ हुंदी है उन्हां नूं।
1: सही राह दिखाने की लोड़ है।
0: बिल्कुल उद्देशहीनता ही उन्हां नूं जिहड़ी है वो स्टडी दे प्रति उन्हां दा जिहड़ा नकारात्मक एटीट्यूड है वो उद्देशहीनता तो ही पैदा होंदा है। जब तक उन्हां दा उद्देश नहीं है कोई गोल नहीं है लाइफ दे विच तां वो अपनी स्टडीज नू सब कासे नू बोझ समझणगे।
1: सही गल है जी, हाँ
0: ते सिक्ख्या दा
1: हाँ
0: सिर्फ मतलब ये नहीं है कि वो तुहानू सिर्फ तुहाडे रोजगार तक लेके जाएगी, बल्कि जो 10वीं 12वीं तक दी सिक्ख्या है वो तो सानू एक अच्छा नागरिक बनन दे लई भी बहुत जरूरी है।
1: जरूरी है, हाँ जी, हाँ जी,
0: सानू अपने सारे जेडे कर्तव्य है साडे देश के दे प्रति जो कर्तव्य है या फिर साडिया जेडिया रिस्पॉन्सिबिलिटीज ने असी जो की
1: हाँ जी,
0: करना है वो सारिया चीजा और सानू केड़े केड़े अधिकार संविधान ने सानू दिते ने उन्हां सारिया चीजा बारे जाणू कराउण दे लई जो साडा 10वीं 12वीं तक दा सिलेबस है वो काफी है अगर बच्चे इस नू इंटरेस्ट लेके पढ़न।
1: बिल्कुल जी, बिल्कुल, हाँ
0: बट बच्चे अक्सर एहो जा नहीं करदे, उन्हां नू सिर्फ एक रट्टे वाली आदत पै चुकी है साडे
1: नंबर
0: जो
1: लाइन तक सीमित हो जाने,
0: हाँ बिल्कुल वो समझते हैं कि असी एज इट इज रट्टा मार के असी अगर किताबां चो देख देख के लिख दांगे तां ओदे नाल साडे बस नंबर वध जाण, बट उहनां नूं कुछ नवा लर्न करन दी जो एक होना चाहिए है खिच होनी चाहिए है कि सानू लर्न असी की कीता वो चीज बहुत घट है बच्चों च।
1: हाँ जी। एक गल होर भी देखी है, जिहड़े अज दे विद्यार्थी ना, वो लंबा समा पढ़ाई करन दे मूड च नहीं हुंदे,
0: नहीं हुंदे
1: उहनां
0: जी
1: दा ए हुंदा वी 10वीं 12वीं कर लईए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मज़ेदार गुजारीए।
0: बिल्कुल
1: ते उहनां
0: बिल्कुल
1: दे ज़्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाणा।
0: हाँ
1: इस
0: जी
1: नूं तुसीं किस नजरिए तो देखदे हो?
0: देखो बिल्कुल मैं पेरेंट्स नू और बच्चों नू जो वो सोच के ये अप्रोच अपनांदे हैं वो
1: हाँ
0: सोच
1: जी,
0: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जान, बिल्कुल सही सोच है,
1: हाँ जी,
0: पर जो वो अप्रोच अपना रहे ने ना वो बिल्कुल गलत है। ओदे विच की है देखो बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं वो सिर्फ
1: अच्छा जी,
0: प्लस टू पास पास ने,
1: ਅੱਛਾ
0: ਤਾਂ
1: ਜੀ
0: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ
1: ਹੈ।
0: ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ।
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ। ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ, ਕੇ ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਂ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
0: ਜਾਂ
1: ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ.
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ.
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ.
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ. ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ.
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ. ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ.
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ. ਮੈਂ ਤੈਨੂੰ ਜੋ ਕਿਹਾ ਬਸ. ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ ਜੀ.
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ.
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ.
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ. ਬਿਲਕੁਲ ਬਿਲਕੁਲ.
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ.
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ.
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ.
2: ਠੀਕ ਹੈ.
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ.
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ.
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ. ਟੂ ਵੇ ਕਮਿਊਨੀਕੇਸ਼ਨ.
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ. ਬਿਲਕੁਲ ਬਿਲਕੁਲ ਬਿਲਕੁਲ.
2: ਹੈ ਨਾ.
1: ਜੀ.
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ.
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ।
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ, ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
2: ਬਣਦਾ
1: ਉਹਨਾਂ, ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ ਪਾਪੂਲਰ
2: ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ, ਮਤਲਬ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ,
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ
2: ਹਾਂਜੀ
1: ਵਿਗੜ ਜਾਏਗਾ, ਜੇ
2: ਹਾਂਜੀ
1: ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰਿਆ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ।
1: ਬਿਲਕੁਲ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ।
1: ਬਿਲਕੁਲ,
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ।
2: ਇਹ ਠੀਕ ਨਹੀਂ ਹੈ,
1: ਬਿਲਕੁਲ।
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ।
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ। ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ ਬਹੁਤਾ
2: ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ।
1: ਬਿਲਕੁਲ,
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ,
1: ਉਹ
2: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ।
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ
2: ਹੈ। ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ
1: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ।
2: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ,
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਲੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ। ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ,
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना।
1: उत्थे आई बिल्कुल, बच्चा ते कोरिस लेट
2: हाँ
1: सी
2: बच्चा कोरिस लेट सी
1: जी जी बिल्कुल।
2: जदों तुसी उस दी एक्टिविटीज च इन्वॉल्व होए, जो जो उन्हें कीता उस च खुशी महसूस की कि
1: बिल्कुल
2: चलो साढ़े घर भी ये एक्टिविटी हुई।
1: हाँ,
2: कोई खलारा पिया, कोई बच्चा है तो खलारा पेगा
1: बिल्कुल बिल्कुल
2: है ना। एक तुसी बहुत दुखी हो गए कि जदों देखो खलारा ही पिया रहिंदा, ओही सिचुएशन है, कोई किस तरह रिएक्ट कर रहा है, कोई किस तरह
1: बिल्कुल बिल्कुल
2: बच्चा उस हिसाब नाल बन रहा।
1: तो ये तो बहुत ही अलर्ट होना पैना उन्होंने, पेरेंट्स नूं मैं लगता जागरण की लोड़ है, चेतना की लोड़ है कि क्योंकि इस बारे कोई भी स्कूलों विच भी नहीं दसिया जाता, कोई यहोजा स्टडी का साडा पार्ट भी नहीं है जिहड़ा पालन पोषण वाला जे कहीए कि उन्होंने पता हो कि हाँ ये सानू थोड़ा जा संभल के काम करना चाहिए, संभल के बच्चों नूं डील करना चाहिए। तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल। तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट कीता, जिवें फोकस करदे आं आपां, ये वाह कमाल सी। डॉक्टर साहब तुसीं जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
2: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
2: ਤਾਂ
1: ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ
2: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ
2: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ,
1: ਜੀ
2: ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
1: ਹਾਂਜੀ
3: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਬਿਲਕੁਲ
3: ਤੇ
1: ਸਹੀ।
3: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ।
1: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਈਂਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਵੀਂ ਤੋਂ ਲੈ ਕੇ, 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ
1: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ

0: ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
1: ਹਾਂਜੀ
0: ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ
1: ਬਿਲਕੁਲ
0: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ ਜੀਕੇ ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
0: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
0: ਤਿਆਰ
1: ਬਣਿਆ ਹੈ
0: ਹੋ ਚੁੱਕਿਆ ਸੀਗਾ।
1: ਬਿਲਕੁਲ
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ
1: ਜੀ
0: ਬਣਿਆ ਹੋਇਆ ਸੀਗਾ।
1: ਬਿਲਕੁਲ ਠੀਕ ਹੈ
0: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
1: ਜੀ
0: ਤੁਸੀਂ
1: ਜੀ
0: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ।
0: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
1: ਜੀ
0: 'ਚ
1: ਜੀ
0: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
1: ਬਿਲਕੁਲ
0: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ।
0: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ
1: ਜੀ
0: ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
1: ਹਾਂਜੀ ਹਾਂਜੀ
0: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
1: ਹਾਂਜੀ
0: ਉਹ
1: ਹਾਂਜੀ
0: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ
1: ਕਿਆ
0: ਅਸੀਂ
1: ਬਾਤ ਹੈ,
0: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
1: ਜੀ।
0: ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਹੈ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ
0: ਉਹਨਾਂ
1: ਜੀ
0: ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਆ ਜੀ ਬਿਲਕੁਲ
0: ਸਿਵਲ ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
0: ਤੋਂ
1: ਡੀਸੀ
0: ਆਪੇ
1: ਹੀ ਬਣ ਗਏ ਬਸ।
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ।
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ
1: ਹਾਂਜੀ
0: ਵੀ
1: ਹਾਂਜੀ
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜ੍ਹੀ ਜਿਹੀ
1: ਬਿਲਕੁਲ
0: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ
1: ਬਿਲਕੁਲ
0: ਐਕਟਿੰਗ ਲਾਈਨ 'ਚ
1: ਹਾਂਜੀ
0: ਚਲੇ
1: ਹਾਂਜੀ
0: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ
1: ਵਾਕਈ
0: ਲੱਗ ਗਿਆ
1: ਹਾਂਜੀ
0: ਸੀਗਾ।
1: ਹਾਂਜੀ ਬਿਲਕੁਲ ਜੀ,
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਟੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨਾਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾਂ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ, ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ,
1: ਉਹਨਾਂ ਦੀ ਟ੍ਰੇਨਿੰਗ ਹੈ।
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਬੇਸਿਕਲੀ ਕੁਛ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਹੈ ਕਿ ਹਸਤੀ ਮਿਟਦੀ
0: ਨਹੀਂ ਮਿਟਦੀ ਨਹੀਂ ਹਮਾਰੀ
1: ਇਹ ਗੱਲ ਤੇ ਹੈਗੀ ਹੈ ਜੀ
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ
1: ਬਿਲਕੁਲ ਬਿਲਕੁਲ
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ ਉਹ ਕਿਤੇ ਜੋਬ ਕਰ ਰਹੇ ਸੀਗੇ ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਤੇ
0: ਉਹਦੇ ਉੱਥੋਂ ਪੜ੍ਹਾਈ ਕਰਕੇ ਆਪਣੇ ਸੈਲਫ ਸਟੱਡੀ ਕਰਕੇ ਉਹ ਉੱਥੇ ਤੱਕ ਪਹੁੰਚੇ ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
0: ਬਿਲਕੁਲ
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ
0: ਆਪਣੇ ਆਪ ਜੁਟਾ ਲੈਂਦਾ
1: ਸਾਧਨ ਜੁਟਾ ਲੈਂਦਾ ਬਿਲਕੁਲ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ ਚਾਹੇ ਉਹਨਾਂ ਨੇ ਕੁਛ ਵੀ ਕੀਤਾ ਬਟ ਦੇ ਡਿਡ ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ
1: ਜੀ ਜੀ ਜੀ
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ
1: ਕਿਆ ਪਤਾ ਕਿਆ ਪਤਾ ਵਾਹ ਜੀ ਵਾਹ
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ
0: ਨਹੀਂ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ
1: ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਠੀਕ ਹੈ ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ ਕੌਸ਼ੀਅਸ ਹੋ ਜਾਂਦੇ ਬਿਲਕੁਲ ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ ਮੈਨੂੰ ਛੋੜ
1: ਦੇਣਾ
0: ਰੱਬ ਨੂੰ ਦੋਸ਼ ਦੇਦਾ ਗੁਆਂਢੀਆਂ ਨੂੰ ਦੋਸ਼ ਦੇਦਾ ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਨਹੀਂ ਸਕਦਾ
1: ਬਿਲਕੁਲ ਉਹ ਜ਼ਰੂਰੀ ਹੈ ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ ਉਹ ਤੋਂ ਕਮ ਕਿਆ ਗਿਰੇਗੇ ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡਰੀਮਸ ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ
0: ਕੋਚਿੰਗ ਇੱਕ ਭੇਟ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ ਐਂਡ ਦੇ ਆਰ ਡੂਇੰਗ ਵੰਡਰਸ ਕੋਟਾ ਹੈ ਦਿੱਲੀ ਇੱਕ ਹੱਬ ਬਣ ਗਿਆ
1: ਕੋਚਿੰਗ ਜੰਗਲ ਬਣ
0: ਗਿਆ ਉੱਥੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ
1: ਓ ਜੀ ਬਿਲਕੁਲ
0: ਠੀਕ ਹੈ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ ਅੱਗੇ ਹੋਰ ਟਰਾਈ ਕਰਦੇ ਨੇ ਅੱਗੇ ਕਿਤੇ ਕੋਈ ਡਾਇਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ ਡਿਸਪਰਸ ਹੋ ਜਾਂਦੇ ਨੇ ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ।
1: ਇੱਕ ਬੈਕਅਪ ਪਲਾਨ,
0: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫ਼ੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ। ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫ਼ੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ।
0: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫ਼ੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
1: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫ਼ੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। मैं पहला भी क्या सी ਤੁਹਾਨੂੰ 올림픽ਸ ਦੀ ਆਪਾਂ ਗੱਲ
1: हाँ जी हाँ
0: ਕਰੀਏ
1: जी
0: ਇਸ ਵਾਰੀ
1: बिल्कुल
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ ਸਾਕਸ਼ੀ
1: हाँ
0: ਮਲਿਕ ਦੀਪਾ
1: बिल्कुल बिल्कुल
0: ਕਰਮਾਕਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਸ਼ਾਇਦ ਇੰਨੀ ਪ੍ਰੇਜ਼ ਇੰਨੀ ਰੈਕਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼ ਜਿੰਨੀ
1: ਉਹਨਾਂ ਨੂੰ
0: ਰੈਕਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ
1: बिल्कुल बिल्कुल बिल्कुल
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ ਹੁਣ
1: चेंजेस आ रहे हैं
0: ਚੇਂਜਸ
1: ये
0: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ
1: बिल्कुल
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: वेलकम
0: ਉਹਨਾਂ ਦੀ
1: करते
0: ਕੋਈ
1: हैं
0: ਉਹਨਾਂ ਦੀ ਭੈਣ ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ
1: हाँ जी हाँ
0: ਤੁਸੀਂ
1: जी
0: ਤੁਸੀਂ
1: बिल्कुल जी
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ ਕੋਈ ਖੇਡਦਾ ਨਹੀਂ ਹੈਗਾ
1: ਠੀਕ ਹੈ ਜੀ
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ ਇੰਨਾ ਅਸੀਂ ਨੱਚੇ ਮੇਰੀ
1: सही सही
0: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
1: ਕੀ ਬੰਦਾ
0: ਪੂਰੇ
1: ਵਾਕਈ
0: ਪੂਰੇ
1: ਉਹ
0: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ
1: ਸਹੀ ਗੱਲ ਹੈ
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ ਉਹਨੇ ਰੈਕੋਗਨੀਸ਼ਨ ਹਾਸਲ ਕੀਤੀ ਹੈ ਸਾਕਸ਼ੀ ਮਲਿਕ ਹਰਿਆਣਾ ਤੋਂ ਆਪਾਂ ਕਹਿੰਦੇ ਲੋਇਸਟ ਲੋਇਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ
1: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ
0: ਐਬਸੋਲੂਟਲੀ
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ ਕਲਾਉਡ ਬਸਟਰ ਹੋ ਚੁੱਕੇ ਆ
0: ਇਹਨੇ ਅਬ ਤੁਸੀਂ
1: ਉਜਾਲਾ ਆ ਰਿਹਾ
0: ਸਿਵਲ ਸਰਵਿਸਿਜ਼ ਵੇਖ ਲਓ ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ ਅਭੀ ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ ਕੁੜੀਆਂ ਰੈਕਗਨੀਸ਼ਨ ਹਾਸਲ ਕਰ ਰਹੀਆਂ ਨੇ ਮਿਹਨਤ ਕਰ ਰਹੀਆਂ ਨੇ ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ ਆਪਾਂ ਕੁੜੀ ਮੁੰਡੇ ਲਈਏ ਨਾ ਆਪਾਂ ਬੱਚੇ ਨਾਲ ਨਾ ਲਈਏ ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ ਇੱਕੋ ਵਰਗੀ ਗਰੂਮਿੰਗ ਦੇਣੀ ਹੈ
1: ਫਿਰ ਗੱਲ ਹੀ ਖਤਮ ਹੋ ਜਾਂਦੀ
0: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ ਜਦੋਂ ਬੱਚਾ ਵੱਧ ਰਿਹਾ ਉਗ ਰਿਹਾ ਪੌਦਾ ਉਗਦਾ ਹੁੰਦਾ ਹੈ ਬੱਚਾ ਉਗ ਰਿਹਾ ਹੈਗਾ
1: ਹਾਂਜੀ
0: ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ ਪਾਣੀ ਲਾਤਾ
1: ਬਿਲਕੁਲ
0: ਉਹਦਾ ਧਿਆਨ ਲਾਤਾ ਟ੍ਰੀ ਗਾਰਡ ਲਾਤਾ
1: ਬਿਲਕੁਲ
0: ਉਹ ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ
1: ਬਿਲਕੁਲ ਸਹੀ ਜੀ ਬਹੁਤ ਵਧੀਆ ਸਰ ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ ਬੱਚਿਆਂ ਨੂੰ ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ ਮੋਬਾਈਲ ਇੰਟਰਨੈਟ ਫੇਸਬੁੱਕ ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ ਸਾਡੇ ਫਰੈਂਡਸ ਨੇ ਇਹ ਕੀਤਾ ਸਾਡੇ ਟੀਚਰਸ ਨੇ ਇਹ ਕੀਤਾ ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ ਉਹ ਖਤਮ ਨਹੀਂ ਹੋਣੀ ਚਾਹੀਦੀ ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ ਤੇ ਲੱਗ ਜਾਣਗੇ ਫੇਸਬੁੱਕ ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ ਮੋਬਾਈਲ ਦੇ ਗੇਮਸ ਮੋਬਾਈਲਸ ਤੇ ਲੱਗ ਜਾਣਗੇ ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ ਕਿ ਸਕੂਲ ਦੇ ਵਿੱਚ ਕੀ ਹੋਇਆ ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ ਮੈਂ ਮੈਡੀਕਲ 'ਚ ਸੀ ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ ਕੀ ਕੀਤਾ ਕੀ ਚੀਰਾ ਫਾੜੀ ਕੀਤੀ ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ ਟੇਕ ਮਾਈ ਵਰਡ ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ ਦੱਸੋ ਤੁਹਾਡਾ ਕੀ ਤੁਹਾਡਾ ਕਨੈਕਟ ਵੀ ਬਣਾ ਰਹੂਗਾ ਤੁਹਾਡਾ ਪਿਆਰ ਵੀ ਬਣਾ ਰਹੂਗਾ ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ ਬਹੁਤ ਖੁਸ਼ੀ ਹੋਈ
0: ਥੈਂਕ ਯੂ ਸ਼ਮੀ ਜੀ ਥੈਂਕ ਯੂ
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ ਅਤੇ ਪਲੀਜ਼ ਸ਼ੇਅਰ ਇਟ ਲਾਈਕ ਇਟ ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਨਵੀਂ ਸ਼ਖਸੀਅਤ ਦੇ ਨਾਲ ਧੰਨਵਾਦ ਬਹੁਤ ਬਹੁਤ ਅਤੇ ਮੁਸਕਰਾਉਂਦੇ ਰਹੋ ਖੁਸ਼ ਰਹੋ ਰੱਬ ਰੱਖਾ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਨਿੱਘਾ ਨਵੇਲਾ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਾਂ ਤੇ ਅੱਜ ਮਸ਼ੀਨਾਂ ਨੇ ਸਾਥ ਦਿੱਤਾ ਤੇ ਸਹੀ ਸਮੇਂ ਦੇ ਉੱਤੇ ਤੁਹਾਡੇ ਨਾਲ ਜਿਹੜਾ ਜੁੜ ਚੁੱਕੇ ਆ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦਾ ਖਾਸ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ, ਵਹਿਮ ਜਿਹੜੇ ਨੇ ਉਹਨਾਂ ਦੀ ਬਾਤ ਪਾਵਾਂਗੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਤੇ ਆਪਣੀ ਗੱਲਬਾਤ ਇਹਦੇ ਵਿਸ਼ੇ ਦੇ ਵਿੱਚ ਰਹਿ ਕੇ ਜਿਹੜਾ ਕਰ ਸਕਦੇ ਹੋ। ਤੇ ਅੱਜ 17 ਸਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:38 ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਹੈ ਸਵੇਰ ਦਾ ਸਮਾਂ ਹੈ 9:08 ਦਾ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਨੇ। ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਜਿਵੇਂ 9:38 ਦਾ ਸਮਾਂ ਹੈ ਰਾਤ ਦਾ। ਤੇ ਲਓ ਹੁਣ ਤੋਂ ਲੈ ਕੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿੰਨਾ ਸਮਾਂ ਆਗਿਆ ਦੇਵੇਗਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਫਿਰ ਆਪਾਂ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 17 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਵਾਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਜਿਹਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਹੀ ਜਿਹੜੇ ਫਸਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 17 ਸਤੰਬਰ 1799 ਦੇ ਵਿੱਚ ਵਿਗਿਆਨੀ ਵਿਲੀਅਮ ਹੈਰਸਲ ਨੇ ਸ਼ਨੀ ਗ੍ਰਹਿ ਦੀ ਜਿਹੜੀ ਖੋਜ ਕੀਤੀ ਸੀ ਤੇ 1876 ਦੇ ਵਿੱਚ ਪ੍ਰਸਿੱਧ ਨਾਵਲ ਦੇਵਦਾਸ ਦੇ ਲੇਖਕ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚਟੋਪਾਧਿਆ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਸੰਸਾਰ ਦਾ ਪਹਿਲਾ ਜਿਹੜਾ ਸੀਗਾ ਹਵਾਈ ਹਾਦਸਾ ਅਮਰੀਕਾ ਦੇ ਸ਼ਹਿਰ ਵਰਜੀਨੀਆ ਦੇ ਵਿੱਚ ਵਾਪਰਿਆ ਤੇ ਹਵਾਈ ਜਹਾਜ਼ਾਂ ਦੇ ਕਰਤੱਬ ਨੁਮਾਇਸ਼ ਦੇ ਦੌਰਾਨ ਇਹ ਜਿਹੜਾ ਹਾਦਸਾ ਵਾਪਰਿਆ ਸੀ। ਇਸ ਤਰ੍ਹਾਂ 1948 ਦੇ ਵਿੱਚ ਹੈਦਰਾਬਾਦ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਕਰ ਲਈ ਗਈ ਤੇ 1999 ਚ ਉਸਾਮਾ ਬਿਨ ਲਾਦਿਨ ਨੇ ਭਾਰਤ ਵਿਰੁੱਧ ਜਹਾਦ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਵਾਸਤੂ ਸ਼ਾਸਤਰ ਦੀ ਗੱਲ ਹੋਈ ਹੈ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਉਹਦੇ ਵੱਲ ਨੂੰ ਵੀ ਵੱਧਦੇ ਹਾਂ। ਵਾਸਤੂ ਸ਼ਾਸਤਰ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਜਾਂ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ, ਧੇਲੇ ਦੀ ਕਮੀ, ਬਿਮਾਰੀ ਜਾਂ ਹੋਰ ਅੰਧ ਵਿਸ਼ਵਾਸ ਜੋੜੇ ਗਏ। ਵਾਸਤੂ ਦਾ ਭਾਵ ਹੈ ਵਾਸ ਹੁੰਦਾ ਹੈ, ਜਿਸਦਾ ਅਰਥ ਹੈ ਰਿਹਾਇਸ਼। ਵਾਸਤੂ ਪ੍ਰਾਚੀਨ ਭਾਰਤੀਆਂ ਦੀ ਜੜੀ ਹੈ, ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਵਰਤੋਂ ਕਰਦਿਆਂ ਹੋਇਆਂ ਮੰਦਰ ਦੇ ਗੋਬੰਦ ਜਿਹੜੇ ਸਨ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ ਤੇ ਮੀਨਾਕਾਰੀ ਵੀ ਕਮਾਲ ਦੀ ਜੜੀ ਕੀਤੀ। ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਾਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਜਿਹੜਾ ਉਹਦੇ ਜਾਲ ਦੇ ਵਿੱਚ ਫਸੇ ਹੋਏ ਨੇ। ਵਾਸਤੂ ਸ਼ਾਸਤਰ ਉੱਪਰ ਜਿਹੜਾ ਅਨੇਕਾਂ ਕਿਤਾਬਾਂ ਤੇ ਲੇਖ ਲਿਖੇ ਜਾ ਚੁੱਕੇ ਹੈ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਨੇ ਕਿ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਜਾਂ ਘਰ ਬਣ ਸਕਦਾ। ਵੇਖਿਆ ਜਾਵੇ ਤਾਂ ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਪਰ ਘਰ ਨੂੰ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਉੱਪਰ ਕਸ਼ਤਰੀ ਨੂੰ ਲਾਲ ਮਿੱਟੀ ਦੇ ਉੱਤੇ ਤੇ ਵੈਸੀਆ ਨੂੰ ਜਿਹੜੇ ਨੇ ਵੈਸੀ ਜਿਹੜੇ ਨੇ ਉਹਨਾਂ ਨੂੰ ਪੀਲੀ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਮਕਾਨ ਬਣਾਉਣਾ ਚਾਹੀਦਾ ਹੈ। ਕਿ ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਦੇ ਉੱਤੇ ਕਲੰਕ ਨਹੀਂ। ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਤੇ ਮਾਲਕਨ ਜਿਹੜਾ ਹੈ ਜੋ ਮਕਾਨ ਮਾਲਕ ਹੈ ਮਾੜੀ ਨੀਅਤ ਦਾ ਹੈ, ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ ਹੈ, ਪਰ ਮਾਲਕਨ ਜਿਹੜਾ ਮਲਕੀਅਤ ਦੇ ਨਾਲ ਕੀ ਉਹਦਾ ਸੰਬੰਧ ਹੈ। ਜੇ ਘਰ ਦੀ ਪੁਆਇੰਟ ਦੇ ਉੱਤੇ ਜਿਹੜਾ ਟੀ ਪੁਆਇੰਟ ਦੇ ਉੱਤੇ ਹੋਵੇ ਤਾਂ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਦੀਆਂ ਦੋ ਪਤਨੀਆਂ ਵੀ ਹੋ ਸਕਦੀਆਂ ਨੇ, ਜਿਵੇਂ ਸੈਣੀ ਸਾਹਿਬ ਕਹਿੰਦੇ ਸੀ ਪਿਛਲੇ ਦਿਨਾਂ 'ਚ ਕਿ ਟੀ ਪੁਆਇੰਟ ਦੇ ਉੱਤੇ ਘਰ ਹੈ। ਤੇ ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਭਾਈ ਰੁੱਖਾਂ ਤੋਂ ਦੇਖੋ ਇੱਦਾਂ ਹੀ ਦੂਰ ਕੀਤਾ ਤਾਂ ਹੀ ਲੋਕਾਂ ਨੇ ਰੁੱਖ ਪੱਟ ਪੱਟ ਕੇ ਰੱਖ ਦਿੱਤੇ ਹੈ ਤੇ ਹੁਣ ਗਰਮੀ ਦੇ ਵਿੱਚ ਜਿਹੜੇ ਨੇ ਘੁਲ ਰਹੇ ਨੇ ਤੇ ਮਰ ਰਹੇ ਨੇ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰਵਾ ਦੇਵੇਗਾ? ਜੇ ਔਰਤ ਦੇ ਉੱਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਵਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਕਰ ਲੈਂਦੇ ਹਾਂ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ, ਜਿਸ ਕਰਕੇ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਲਈ ਹਿਮਾਲਾ ਪਰਬਤ ਦੋਸ਼ੀ ਹੈ। ਭਾਈ ਜੇ ਉਹ ਨਾ ਹੁੰਦਾ ਤਾਂ ਪਾਣੀ ਕਿੱਥੋਂ ਪੀਣਾ ਸੀ, ਨਹਾਉਣਾ ਕਿੱਦਾਂ ਸੀ? ਇਹਨਾਂ ਨੂੰ ਪੁੱਛਿਆ ਜਾਵੇ ਤੇ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ, ਇਸ ਨੂੰ ਤੋੜ ਦੇਣਾ ਚਾਹੀਦਾ ਕਿਉਂਕਿ ਇਸ ਦੀ ਇਮਾਰਤ ਦਾ ਆਕਾਰ ਗੋਲ ਹੈ। ਤੇ ਹੁਣ ਫਿਰ ਉਹਨਾਂ ਨੇ ਤਕੌਣੀ ਬਣਾ ਦਿੱਤੀ ਹੈ ਜੀ, ਜਿਹਨੂੰ ਕਹਿ ਲਓ ਕਿ ਇਲੂਮੀਨਾਟੀਆ ਦੇ ਨਾਲ ਵੀ ਮਿਲਦੀ ਹੈ ਉਹਦੀ ਸ਼ਕਲ ਲੋਗੋ ਦੇ ਨਾਲ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਜਿਹੜਾ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰ ਦੇ ਉੱਤੇ ਨਿਯਮਾਂ ਦੇ ਅਨੁਸਾਰ ਬਣਾਤੀ, ਜਿਹੜੀ 2 ਸਾਲਾਂ ਦੇ ਵਿੱਚ ਹੀ ਡਿੱਗ ਪਈ। ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਸਗੋਂ ਮਾੜੀਆਂ ਤਾਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ TV ਚੈਨਲਾਂ ਦੇ ਉੱਤੇ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ। ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਹੈ ਤਾਂ ਉਸ ਵੇਲੇ ਜੋਤਿਸ਼ੀਆਂ ਤੇ ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜ ਭੰਨ ਕਰਵਾਉਂਦੇ ਨੇ। ਪ੍ਰਧਾਨ ਮੰਤਰੀ ਦੇਵ ਗੌੜਾ, ਮੁੱਖ ਮੰਤਰੀ NT ਰਾਮਾ ਰਾਓ ਜਿਹੜੇ ਨੇ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ। ਪਿੱਛੇ ਪੰਜਾਬ ਦੇ ਇੱਕ ਮੰਤਰੀ ਨੂੰ ਚੰਡੀਗੜ੍ਹ ਦੇ ਵਿੱਚ ਬਿਨਾਂ ਇਜਾਜ਼ਤ ਘਰ ਵੱਲ ਜਿਹੜਾ ਸੜਕ ਬਣਾਉਣ ਨੂੰ ਨਮੋਸ਼ੀ ਜਿਹੜਾ ਝੱਲਣੀ ਪਈ ਸੀ। ਤੇ ਦੋਸਤੋ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ, ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਤੇ ਜੋ ਤੁਹਾਡੇ ਕੋਲ ਹੈਗਾ ਹੈ ਤੇ ਕੁੱਲੀ ਨੂੰ ਅੱਗ ਨਾ ਲਾਵੋ ਤੇ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਤੇ ਲਓ ਦੋਸਤੋ ਅੱਜ ਦੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਵਹਿਮ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਆਪਾਂ ਨਾਲ ਦੀ ਨਾਲ ਸ਼ਮੀ ਜੀ ਨੂੰ ਵੀ ਨਾਲ ਰਲਾਉਂਦੇ ਹਾਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਲਾਈਕ ਨੰਬਰ 2 ਸੁਰਜੀਤ ਭਾਰਜ ਮਦਰ ਸਾਡੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਸੈਣੀ ਸਾਹਿਬ ਕਹਿੰਦੇ ਮੇਰਾ ਟੀ ਪੁਆਇੰਟ ਦੇ ਉੱਤੇ ਹੈ ਜੀ ਘਰ, ਪਰ ਪ੍ਰੋਗਰਾਮ ਮੈਂ ਟੂਟੀਆਂ ਲਾ ਕੇ ਸੌਣ ਰਿਹਾ। ਕਹਿੰਦੇ ਤੁਸੀਂ ਖੁੱਲ ਕੇ ਦੱਸੋ ਜੀ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਸੀ। ਕਹਿੰਦੇ ਜੀ ਕਿਆ ਬਾਤ ਹੈ ਜੀ, ਕਿਆ ਬਾਤ ਆ, ਲਾਉਂਦੇ ਹਾਂ ਸੈਣੀ ਸਾਹਿਬ ਟੇਵਾ, ਸ਼ਮੀ ਜੀ ਤੋਂ ਲਵਾਉਂਦੇ ਹਾਂ। ਤੇ ਦੋਸਤੋ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ, ਤੁਹਾਡੇ ਫੋਨ ਲਾਈਨਾਂ ਦੀ ਵੀ ਜਿਹੜੀ ਉਡੀਕ ਰਹੇਗੀ। +352 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਿਹੜਾ ਜੁੜ ਸਕਦੇ ਹੋ ਤੇ ਆਪਣੇ ਵਿਚਾਰ ਤੇ ਨਾਲ ਨਾਲ ਭਾਈ ਰਿਸ਼ਤੇ ਦੀ ਗੱਲ ਹੋਈ ਹੈ ਤੇ ਸੈਣੀ ਸਾਹਿਬ ਨੂੰ ਆਪਾਂ ਜਿੱਦਾਂ ਉਹਨਾਂ ਨੇ ਲਿਖਿਆ ਕਿ ਦੂਜੀ ਪਤਨੀ ਕਦੋਂ ਲੱਭੇਗੀ ਉਹਦੇ ਬਾਰੇ ਵੀ ਆਪਾਂ ਬੰਦੋਬਸਤ ਕਰਨਾ ਹੈ। ਤੇ ਅੱਜ ਬਾਬਿਆਂ ਦਾ ਵੀ ਕਈ ਵਾਰੀ ਨਾ, ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਇੱਦਾਂ ਦੇ ਬਾਬੇ ਵਾਸਤੂ ਸ਼ਾਸਤਰ ਜਾਂ ਕਾਲਾ ਇਲਮ ਜਾਂ ਹੋਰ ਸਾਰੇ ਚੀਜ਼ਾਂ ਉਹ ਇਹਦੇ ਵਿੱਚ ਨੰਬਰ ਪਾ ਦਿੰਦੇ ਹੁੰਦੇ ਸੀ ਪਹਿਲਾਂ ਆਪਣੇ YouTube ਦੇ ਉੱਤੇ, ਫੇਸਬੁੱਕ ਦੇ ਉੱਤੇ ਜਦੋਂ ਪ੍ਰੋਗਰਾਮ ਕਮੈਂਟ ਦੇ ਵਿੱਚ ਚੈਟ ਦੇ ਵਿੱਚ। ਤੇ ਇੱਕ ਵਾਰੀ ਕੀ ਹੋਇਆ, ਮੈਂ ਸਿੱਧਾ ਹੀ ਉਹਨੂੰ ਕਾਲ ਲਾ ਲਈ ਤਾਂ ਮੁੜ ਕੇ ਉਹਦਾ ਜਵਾਬ ਨਾ ਆਇਆ ਮੋਹਰਿਓ, ਜਦੋਂ ਉਹ ਗੱਲਾਂ ਬਾਤਾਂ ਚੱਲੀਆਂ ਤੇ ਮੁੜ ਕੇ ਪੈਰਾਂ ਥੱਲੇ ਉਹ ਨਿਕਲ ਗਿਆ। ਤੇ ਦੂਸਰੀ ਗੱਲ ਕਰਦੇ ਆ ਅੱਜ ਦਾ ਜਿਹੜਾ ਮੁੱਦਾ ਉਹਦੇ ਵੱਲ ਨੂੰ ਚੱਲਦੇ ਆ ਵਹਿਮ ਵਿਸ਼ਵਾਸ ਜਾਂ ਫਿਰ ਅੰਧ ਵਿਸ਼ਵਾਸ। ਅੱਜ ਦਾ ਜਿਹੜਾ ਦੋਸਤੋ ਪ੍ਰੋਗਰਾਮ ਹੈ ਸ਼ਮੀ ਜੀ ਆਪਣੇ ਨਾਲ ਨੇ ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਵਹਿਮ ਦੇ ਉੱਤੇ। ਵਹਿਮ ਦੇ ਉੱਪਰ ਖੁੱਲੀ ਤੇ ਵਿਚਾਰ ਚਰਚਾ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਆ। ਵਹਿਮ ਸਾਡੀ ਰੋਜ਼ਾਨਾ ਜ਼ਿੰਦਗੀ, ਪਰਿਵਾਰ, ਸਮਾਜ ਤੇ ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ। ਕਈ ਵਾਰ ਕੋਈ ਗੱਲ ਸਿਰਫ ਰਵਾਇਤ ਹੀ ਹੁੰਦੀ ਹੈ, ਕਈ ਵਾਰ ਵਿਸ਼ਵਾਸ ਅਤੇ ਕਈ ਵਾਰ ਉਹੋ ਹੀ ਵਿਸ਼ਵਾਸ ਅੰਧ ਵਿਸ਼ਵਾਸ ਦਾ ਵੀ ਰੂਪ ਜਿਹੜਾ ਲੈ ਲੈਂਦਾ ਹੈ, ਕਿਉਂਕਿ ਵਾਧੂ ਹਰ ਚੀਜ਼ ਜਿਹੜੀ ਆ ਮਾੜੀ ਹੁੰਦੀ ਹੈ। ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ ਜ਼ਰੂਰ ਲਿਖਤੀ ਵੀ ਭੇਜ ਸਕਦੇ ਹੋ, ਖੁਸ਼ੀ ਹੋਵੇਗੀ ਕਾਲ ਕਰਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੁਹਾਡੇ ਇਲਾਕੇ ਜਾਂ ਪਰਿਵਾਰ ਦੇ ਵਿੱਚ ਕਿਹੜੇ ਵਹਿਮ ਜਾਂ ਧਾਰਨਾਵਾਂ ਪ੍ਰਚਲਿਤ ਨੇ, ਕੀ ਤੁਸੀਂ ਕਿਸੇ ਵਹਿਮ ਨੂੰ ਤਰਕ ਦੇ ਨਾਲ ਪਰਖਿਆ ਹੈ, ਆਪਣੇ ਵਿਚਾਰ ਤੇ ਤਜਰਬੇ ਜਿਹੜਾ ਲਾਈਨ ਮਿਲਾ ਕੇ ਜ਼ਰੂਰ ਸਾਂਝੇ ਕਰੋ +358 44 976 19 ਬਾਰਡ ਦੇ ਉੱਤੇ। ਤੇ ਲਓ ਫਿਰ ਆਪਾਂ ਆਵਾਜ਼ ਦਿੰਦੇ ਹਾਂ ਸ਼ਮੀ ਜੀ ਨੂੰ। ਤੇ ਵੈਸੇ ਮੈਂ ਮਹੂਰਤ ਨਹੀਂ ਕਢਵਾਇਆ ਤੇ ਬਾਕੀ ਦੇਖ ਲੈਂਦੇ ਹਾਂ ਜੀ, ਆਵਾਜ਼ ਪਹੁੰਚਦੀ ਹੈ ਕਿ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਅੱਜ ਦੇ ਲਈ, ਫਿਰ ਜੁੜਨ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਤੇ ਸਮਾਂ ਦੇਣ ਦੇ ਲਈ ਧੰਨਵਾਦ ਹੈ ਜੀ। ਜੀ ਨੂੰ ਜੀ
1: ਜੀ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਜੀ ਆਇਆਂ ਜੀ।
0: ਆਪਣੇ ਸ਼ਮੀ ਜੀ ਤੇਲ ਚੋਮਾ ਕੇ ਜੋਤਾਂ ਚ ਤੇਲ ਪਾ ਸੀ
1: ਇਹ ਕਹਿ ਲਓ ਵੀ ਹਰ ਚੀਜ਼ ਦੀ ਹੁਣ ਇੰਨੀ ਮਹਿੰਗੀ ਹੋ ਰਹੀ ਆ ਤੇ ਬੰਦੇ ਨੂੰ ਵਹਿਮ ਹੀ ਰਹਿ ਗਿਆ ਕਿ ਇਹ ਸਾਡੀ ਪਹੁੰਚ ਦੇ ਵਿੱਚ ਸਾਰਾ ਕੁਛ ਆਉਣ ਵਾਲੇ ਟਾਈਮ ਚ ਰਹਿਣ ਵਾਲਾ ਹੈ
0: ਜੀ,
1: ਕਿਉਂਕਿ ਐਂ ਲੱਗੀ ਜਾਂਦਾ ਖੰਭ ਲਾ ਕੇ ਉੱਡੀ ਜਾਂਦਾ ਸਾਰਾ ਕੁਛ ਹੀ
0: ਜੀ।
1: ਤੁਸੀਂ ਜਿਸ ਚੀਜ਼ ਨੂੰ ਨਾ ਲੈਂਦੇ ਹੋ ਵੀ ਆਹ ਗੱਡੀ ਚ ਡੀਜ਼ਲ ਪਵਾਲਾ ਪੈਟਰੋਲ ਪਵਾਲਾ ਦੁਨੀਆਂ ਦੇ ਵਿੱਚ ਹਰ ਪਾਸੇ ਹੀ
0: ਉਹ
1: ਐ ਲੱਗੂਗਾ ਵੀ ਆਹ ਹੁਣ ਆਹ ਰੇਟ ਹੈ ਹੁਣ ਆਹ ਰੇਟ ਹੈ ਹੁਣ ਆਹ ਰੇਟ ਹੈ ਸਵੇਰੇ ਦੁਪਹਿਰੇ ਸ਼ਾਮ
0: ਜੀ,
1: ਮਤਲਬ ਐ ਵੀ ਜਿਵੇਂ ਮਾਨਕ ਸਾਹਿਬ ਗਾਉਂਦੇ ਨੇ ਵੱਧਦੇ ਜਾਣ ਬਲੱਡ ਦੇ ਹੁਣ ਚੱਕਰ ਮੇਰੇ
0: ਜੀ,
1: ਉਹ ਕੰਮ ਹੋਇਆ ਪਿਆ
0: ਹੋਇਆ ਪਿਆ ਜੀ ਬਿਲਕੁਲ ਜੀ।
1: ਅੱਜ ਵਹਿਮ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ
0: ਤੇ
1: ਬੜਾ ਕਮਾਲ ਦਾ ਪ੍ਰੋਜੈਕਟ ਹੈ
0: ਜੀ।
1: ਤੁਸੀਂ ਵਹਿਮ ਦੇ ਨਾਲ ਦੋ ਹੋਰ ਜਿਹੜੇ ਸ਼ਬਦ ਨੇ ਉਹ ਵੀ ਜੁੜੇ ਨੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ, ਇਹ ਸਾਰੇ ਕਹਿ ਲੋ ਵੀ ਇੰਟਰਲੇਟਡ ਆਪਾਂ ਕਹਿ ਸਕਦੇ ਹਾਂ
0: ਜੀ।
1: ਸੁਪਰਸਟੀਸ਼ਨਸ ਦੇ ਉੱਤੇ ਆਪਾਂ ਅੱਜ ਧਿਆਨ ਥੋੜਾ ਜਿਹਾ ਕੇਂਦਰਿਤ ਰੱਖਾਂਗੇ
0: ਬਿਲਕੁਲ,
1: ਕਿਉਂਕਿ ਇਹੀ ਸਾਡੇ ਅੱਜ ਦੀ ਚਰਚਾ ਦਾ ਆਧਾਰ ਵੀ ਰਹੂ
0: ਤੇ
1: ਇਹਦੇ ਬਾਰੇ ਦੋਸਤਾਂ ਤੋਂ ਵੀ ਆਪਾਂ ਜਾਣਾਂਗੇ ਕਿ ਅਗਰ ਹੋ ਜਾਣ ਇਹ ਸੁਪਰਸਟੀਸ਼ਨ ਕੋਈ ਮਨ ਚ ਬਹਿ ਜਾਂਦੀ ਆ
0: ਜੀ,
1: ਵਹਿਮ ਜਿਹੜਾ ਉਹ ਪੈ ਜਾਏ ਫਿਰ ਉਹਦਾ ਹੱਲ ਕੀ ਆ
0: ਜੀ।
1: ਪਰ ਇਹ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ
0: ਵਹਿਮ ਕੱਢੋ ਪਹਿਲਾਂ, ਉਹ ਕਹਿੰਦੇ ਮੇਰੀ ਦੂਜੀ ਪਤਨੀ ਦਾ ਪਤਾ ਨੀ ਲੱਗ ਰਿਹਾ, ਟੂਟੀਆਂ ਲਾ ਕੇ ਮੈਂ ਸੁਣ ਰਿਹਾ, ਪੂਰੀ ਡਿਟੇਲ ਦੇ ਵਿੱਚ ਦੱਸੋ ਕਿੱਥੋਂ ਲੱਭੋਗੀ।
1: ਅਸੀਂ ਕਰਦੇ ਆ ਜੀ, ਮਤਲਬ ਇਹ ਤੇ ਖੋਜ ਕਰਦੇ ਆ
0: ਜੀ,
1: ਤੇ ਜਦੋਂ ਵਹਿਮ ਜਿਹੜਾ ਦੇਖੋ ਇਹਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਏ ਕਿ ਇੱਕ ਵਿਸ਼ਵਾਸ ਹੁੰਦਾ ਜਿਹੜਾ ਆਪਾਂ ਕਿਸੇ ਗੱਲ ਨੂੰ ਸੱਚ ਮੰਨ ਲੈਂਦੇ ਹਾਂ, ਉਹ ਯਕੀਨ ਹੋ ਗਿਆ ਕਿ ਆਹ ਗੱਲ ਸੱਚ ਆ ਭਾਈ
0: ਜੀ।
1: ਵਹਿਮ ਜਿਹੜਾ ਹੈ ਉਹ ਇਹ ਆ ਕਿ ਕੋਈ ਸਬੂਤ ਹੈ ਨੀ, ਕੁਛ ਹੈ ਨੀ, ਕੋਈ ਉਹਦਾ ਕੋਈ ਆਪਾਂ ਪ੍ਰਮਾਣਿਤ ਗੱਲ ਨੀ ਹੈਗੀ ਤੇ ਉਹਨੂੰ ਆਪਾਂ ਕਿਸੇ ਚੰਗੇ ਮਾੜੇ ਨਤੀਜੇ ਨਾਲ ਜੋੜ ਕੇ ਤੇ ਉਹਦੇ ਉੱਤੇ ਫਿਰ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਕਿ ਹਾਂ ਐ ਜੇ ਹੋ ਗਿਆ ਤਾਂ ਐ ਹੋਊ, ਪੱਕਾ ਜੀ
0: ਜੀ,
1: ਹਵਾ ਇਧਰੋਂ ਚੱਲੀ ਤਾਂ ਐ ਹੋਊਗਾ
0: ਜੀ।
1: ਤੇ ਜਿਹੜਾ ਅੰਧ ਵਿਸ਼ਵਾਸ ਹੈ ਉਹ ਵਹਿਮ ਦਾ ਵੀ ਇੱਕ ਲੈਵਲ ਅਪ ਹੈ, ਕਿਉਂਕਿ ਇੱਕ ਤਾਂ ਵਹਿਮ ਵੈਸੇ ਹੀ ਗਲਤ ਚੀਜ਼ ਹੋ ਗਈ ਜਿਹਨੂੰ ਆਪਾਂ ਵਹਿਮ ਦੇਖੋ ਸੱਚ ਵੀ ਹੋ ਸਕਦਾ ਝੂਠ ਵੀ ਹੋ ਸਕਦਾ,
0: ਕਿਉਂਕਿ
1: ਪਰ ਉਹਨੂੰ ਪ੍ਰੂਫ ਨੀ ਕੀਤਾ ਗਿਆ ਅੱਜ ਤੱਕ ਵੀ ਇਹ ਸਹੀ ਹੈ ਕਿ ਗਲਤ ਹੈ
0: ਜੀ।
1: ਪਰ ਜ਼ਿਆਦਾਤਰ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਵਹਿਮ ਸੀਗਾ ਉਹ ਅਸਲ ਵਿੱਚ ਵਹਿਮ ਹੀ ਸੀਗਾ, ਸੁਪਰਸਟੀਸ਼ਨ ਸੀਗੀ, ਉਹਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਐਸੀ ਧਾਰਨਾ ਨੂੰ ਜਦੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਇਹਦੇ ਉੱਤੇ ਫਿਰ ਉਹ ਅੰਧ ਵਿਸ਼ਵਾਸ ਉਹਨੂੰ ਕਿਹਾ ਜਾ ਸਕਦਾ ਕਿ ਅੰਧ ਵਿਸ਼ਵਾਸ ਤਾਂ ਉਹ ਲੈਵਲ ਆ ਜਿਹਦੇ ਵਿੱਚ ਅਸੀਂ ਸੱਚ ਜਾਣਨਾ ਹੀ ਨਹੀਂ ਚਾਹੁੰਦੇ
0: ਜੀ।
1: ਜੋ ਕੋਈ ਚੀਜ਼ ਕਿਸੇ ਨੇ ਕਹਿਤੀ ਵੀ ਐ ਕਰਨਾ ਤੇ ਫਿਰ ਉਹ ਆਪਾਂ ਅੱਖਾਂ ਬੰਦ ਕਰਕੇ ਅੰਧ ਹੁੰਦਾ ਬਿਲਕੁਲ ਹੀ, ਜਿਹੜਾ ਬਲਾਇੰਡ ਬੰਦਾ ਬਲਾਇੰਡ ਫੇਥ ਕਰ ਲਿਆ ਪੂਰਾ, ਕੋਈ ਰੌਲਾ ਹੀ ਕੋਈ ਨੀ। ਅਗਲਾ ਕਹਿੰਦਾ ਤੁਮ ਦਿਨ ਕੋ ਅਗਰ ਰਾਤ ਕਹੋ ਤੋ ਰਾਤ ਕਹੇਂਗੇ, ਜੋ ਤੁਮ ਕਹੋ ਜਿਹੜਾ ਉਹੀ ਗੱਲ ਹੈ ਵੀ ਉੱਥੇ ਆਪਾਂ ਜਮਾ ਹੀ ਦਿਮਾਗ ਮੂੰਹ ਕਿੱਲੀ ਦੇ ਢੰਗ ਦਿੰਦੇ ਕਿ ਆਪਣੇ ਕੋਲ ਹੈ ਨੀ ਭਾਈ ਅੰਧ, ਸਾਨੂੰ ਵਿਸ਼ਵਾਸ ਹੈ, ਕੋਈ ਸੱਚ ਸੋਚ ਦੀ ਲੋੜ ਨੀ
0: ਜੀ।
1: ਤੇ ਪਰ ਹੁੰਦਾ ਕੀ ਆ ਜਿਹੜਾ ਇਹ ਜਿਹੜਾ ਆਪਾਂ ਕਹਿ ਲਈਏ ਜਿਹੜਾ ਵਹਿਮ ਹੈ ਨਾ, ਇਹ ਵੀ ਜਿਹੜਾ ਸਹਿਜੇ ਸਹਿਜੇ ਹੀ ਕਹਿ ਲਓ ਵੀ ਕਈ ਵਾਰੀ ਰਿਪੀਟਡ ਘਟਨਾ ਕੋਈ ਓਹੋ ਜਿਹੀ ਹੋ ਜਾਂਦੀ ਹੈ ਤੇ ਬੰਦਾ ਫਿਰ ਓਹਨੂੰ ਯਕੀਨ ਕਰਨਾ ਸ਼ੁਰੂ ਕਰਦਾ ਵੀ ਐ ਹੋਇਆ ਸੀਗਾ, ਫਿਰ ਆਹੀ ਹੁੰਦਾ ਯਾਰ
0: ਜੀ।
1: ਬਈ ਬੰਦਾ ਕਹਿੰਦਾ ਮੈਂ ਕਾਲੀ ਕਮੀਜ਼ ਪਾਈ ਸੀ ਤੇ ਮੀਂਹ ਪੈ ਗਿਆ
0: ਜੀ,
1: ਹੁਣ ਕਾਲੀ ਕਮੀਜ਼ ਪਾਉਣ ਨਾਲ ਮੀਂਹ ਪੈਂਦਾ ਹੈ, ਇਹ ਕੋਈ ਸਾਇੰਸ ਤਾਂ ਹੈ ਨਹੀਂ
0: ਜੀ। ਤੁਸੀਂ ਕਾਲੇ ਕੱਪੜੇ ਦਾ ਨਾਂ ਨਾ ਲਓ ਅੱਗੇ ਮੋਲ ਕਰਾ ਜੀ।
1: ਚਲੋ ਆਪਾਂ ਲਾਲ ਕਮੀਜ਼ ਕਹਿ ਲੈਂਦੇ ਆ ਬਈ ਉਹ ਪਾ ਕੇ, ਮਤਲਬ ਕੋਈ ਆਪਾਂ ਕੋਈ ਮੈਂ ਆਹ ਰੰਗ ਦੀ ਪੱਗ ਬੰਨ ਕੇ ਗਿਆ ਸੀਗਾ ਜੀ, ਮੀਂਹ ਪੈ ਗਿਆ ਜੀ, ਬੱਦਲਬਾਈ ਹੋ ਗਈ
0: ਜੀ।
1: ਹੁਣ ਇਹ ਤਾਂ ਮੇਰਾ ਆਪਣਾ ਹੀ ਮੌਸਮ ਦਾ ਮਹਿਕਮਾ ਸ਼ੁਰੂ ਕਰ ਲਿਆ ਮੈਂ, ਕਿਉਂਕਿ ਮੈਂ ਆਪਣਾ ਹੀ ਵਹਿਮ ਪਾਲ ਲਿਆ ਕਿ ਜਿੱਦਣ ਮੈਂ ਆਹ ਕਰਨਾ ਤੇ ਐ ਹੁੰਦਾ
0: ਜੀ।
1: ਉਹ ਕੋਈ ਇਹਦੇ ਪਿੱਛੇ ਲੌਜਿਕ ਕੋਈ ਨੀ
0: ਜੀ।
1: ਅਸਲ ਚ ਕੀ ਆ ਕਿ ਭਾਰਤ ਸਾਹਿਬ ਐ ਲੱਗਦਾ ਕਿ ਜਦੋਂ ਮਨੁੱਖ ਦੇ ਕੋਲ ਨਾ ਮੌਸਮ ਦੀ ਕੋਈ ਵਿਗਿਆਨਿਕ ਸਮਝ ਨਹੀਂ ਸੀ
0: ਜੀ,
1: ਬਿਮਾਰੀਆਂ ਦੇ ਕੋਈ ਕਾਰਨ ਨਹੀਂ ਸੀ ਪਤਾ ਲੱਗਦੇ ਵੀ ਕਾਹਦੇ ਵਾਸਤੇ ਕੀ ਹੋਈ ਜਾਂਦਾ ਇਹਨੂੰ
0: ਜੀ,
1: ਜਾਂ ਜਿਹੜੀ ਬਿਜਲੀ ਉੱਪਰ ਚਮਕਦੀ ਆ, ਗਿਰ ਜਾਂਦੀ ਆ, ਪੈ ਜਾਂਦੀ ਬਿਜਲੀ ਤੇ ਗ੍ਰਹਿਣ ਲੱਗ ਜਾਂਦੇ ਆ, ਭੂਚਾਲ ਆ ਜਾਂਦਾ, ਤੇ ਇਹਦੀ ਉਹ ਵਿਆਖਿਆ ਨਹੀਂ ਸੀ ਕਰ ਸਕਦੇ ਵੀ ਹੋ ਕੀ ਰਿਹਾ
0: ਜੀ।
1: ਉਹਨਾਂ ਨੂੰ ਫਿਰ ਉਹ ਸਾਰੀਆਂ ਜਿਹੜੀਆਂ ਜਾਣ ਘਟਨਾਵਾਂ ਆ ਇਹਨਾਂ ਸਾਰਿਆਂ ਨੂੰ ਉਹ ਸੁਪਰ ਨੈਚੁਰਲ ਤਾਕਤ ਨਾਲ ਜੋੜਦਾ ਸੀ,
0: ਜੋੜ ਦਿੰਦੇ ਨੇ
1: ਜਿਹੜੇ ਸ਼ਬਦ ਨਾਲ ਸੁਪਰ ਹੀ ਲੱਗ ਗਿਆ ਨਾ, ਉਹ ਮਤਲਬ ਕਹਿ ਲਓ ਵੀ ਉਹ ਨੈਚੁਰਲ ਤਾਂ ਰਿਹਾ ਨੀ
0: ਜੀ,
1: ਪਰਾ ਭੌਤਿਕ ਹੋ ਗਿਆ, ਹੋਰ ਹੀ ਦੁਨੀਆ ਦੀ ਗੱਲ ਹੋ ਗਈ।
0: ਤੁਹਾਡੀ ਗੱਲ
1: ਦੁਨੀਆ ਦੀ ਦੇ ਵਿੱਚ
0: ਯਾਦ ਆਉਂਦਾ ਹੈ ਜਦੋਂ ਬਚਪਨ ਦੇ ਵਿੱਚ ਨਾ ਤੁਸੀਂ ਗੱਲ, ਖਾਸ ਕਰਕੇ ਦੁਆਬੇ ਦੇ ਵਿੱਚ ਜਠੇਰਿਆਂ ਦਾ ਬਹੁਤ ਰਿਵਾਜ ਹੈ ਤੇ
1: ਹਾਂਜੀ
0: ਤਾਂ ਹਨਾ ਜੀ, ਉਹ ਚਲੋ ਹਰ ਜਠੇਰਿਆਂ ਦੀ ਕੋਈ ਨਾ ਕੋਈ ਆਪਣੀ ਮਨੋਤ ਹੋਏਗੀ ਜਾਂ ਕਿੱਦਾਂ ਹੈਗਾ ਸਿਸਟਮ। ਛੋਟੇ ਹੁੰਦੇ ਸਮਝ ਨਹੀਂ ਸੀ ਇਹਨਾਂ ਦੀ ਗੱਲਾਂ ਦੀ, ਨਾ ਹੀ ਕਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਕਾਹਤੋਂ ਇਹ ਕਿੱਦਾਂ ਮਤਲਬ ਕੀ ਹੈ। ਪਰ ਉਹ ਹਮੇਸ਼ਾ ਕਹਿੰਦੇ ਸੀ ਸਾਡੇ ਟੱਬਰ ਦੇ ਵਿੱਚ ਖਾਸ ਕਰਕੇ ਭਾਰ ਜਾਂਦੇ ਜਿਹੜਾ ਜਠੇਰੇ ਸੀਗੇ ਵੀ ਉਹ ਕਾਲਾ ਕੱਪੜਾ ਨੀ ਮਤਲਬ ਕੀ ਹੈ ਨਾ, ਨਾ ਪਟਕਾ ਬੰਨਣਾ ਹੈ, ਨਾ ਪੱਗ ਬੰਨਣੀ ਹੈ, ਨਾ ਕਮੀਜ਼ ਏਦਾਂ। ਉਹ ਮਤਲਬ ਕਿ ਪਤਾ ਨੀ ਕੀ ਕਾਰਨ, ਖਾਸ ਕਰਕੇ ਜਿਹੜਾ ਸਿਰ ਦੇ ਉੱਤੇ ਕੱਪੜਾ ਲੈਣਾ ਕਹਿੰਦੇ ਕਾਲਾ ਨੀ ਲੈਣਾ, ਸ਼ਾਇਦ ਕੋਈ ਹੋਊਗਾ ਚੱਕਰ ਜੀ। ਤੇ ਉਹ ਮਤਲਬ ਕਿ ਚੱਲਦਾ ਵੀ ਆਇਆ ਇਹ ਚੀਜ਼ਾਂ। ਪਰ ਮੈਂ ਇੱਥੇ ਆ ਕੇ ਜਾਂ ਮੇਰੇ ਅੱਗੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਵਾਈਫ ਹੈ ਉਹ ਕਾਲਾ ਕੱਪੜਾ ਤਾਂ ਲਾਉਂਦਾ ਹੀ ਨਹੀਂ ਹੈ ਜੀ। ਤੇ ਉਹ ਵਹਿਮ ਕਹਿ ਲੋ ਕਿ ਜਿਹੜਾ ਵਹਿਮ ਕਹਿ ਲੋ ਜਾਂ ਇੱਕ ਕਿਸੇ ਵੀ ਤਰ੍ਹਾਂ ਦੀ ਮਨੋਤ ਕਹਿ ਲੋ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ ਫਿਰ ਉਹ ਜਦੋਂ ਸਾਹਮਣੇ ਦੇਖਦੇ ਆ, ਜਦੋਂ ਆਪਾਂ ਉਹ ਕੰਫਰਟੇਬਲ ਜ਼ੋਨ ਤੇ ਉਹ ਬਾਹਰ ਜਾਂਦੇ ਆ ਤਾਂ ਕਦਮ ਚੱਕਦੇ ਆ ਤਾਂ ਫਿਰ ਉਹਦੇ ਰਿਜ਼ਲਟ ਵੀ ਤਾਂ ਦੇਖਦੇ ਆ ਕਿ ਨਹੀਂ ਯਾਰ ਇਹ ਤਾਂ ਸਾਡੇ ਮਨ ਦਾ ਹੀ ਇੱਕ ਕੁਝ ਨਾ ਕੁਝ ਸੀਗਾ ਕਿ ਏਦਾਂ ਨਹੀਂ ਕਰਨਾ, ਜਾਂ ਕੋਈ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਂ ਤਰੱਕੀ ਨਹੀਂ ਹੋ ਸਕਦੀ, ਉਹ ਸਾਰੀਆਂ ਚੀਜ਼ਾਂ ਫਿਰ ਬੰਦਾ ਸੋਚਣ ਲੱਗ ਜਾਂਦਾ ਜੀ ਇੱਧਰ ਨੂੰ, ਨੈਗੇਟਿਵਿਟੀ ਦੇ ਵੱਲ ਨੂੰ ਜ਼ਿਆਦਾ ਜਾਂਦਾ ਹੈ।
1: ਦੇਖੋ ਦੋ ਗੱਲਾਂ ਨੇ
0: ਜੀ,
1: ਜਿਹੜਾ ਕਾਲੇ ਕੱਪੜੇ ਵਾਲਾ ਤੁਸੀਂ ਹੁਣ ਕਹਿਤਾ ਵੀ ਉਧਰ ਧਾਰਨਾ ਬਣ ਗਈ, ਮਤਲਬ ਆਪਣੇ ਦੁਆਬੇ ਚ ਕਹਿ ਲਓ ਜਿਵੇਂ ਭਾਰਦਿਆਂ ਚ ਤੁਸੀਂ ਕਹਿਤਾ ਵੀ ਉਧਰ ਦੁਆਬੇ ਦੇ ਵਿੱਚ ਜਡੇਰਿਆਂ ਚ ਹੋ ਗਿਆ, ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਜੇ ਉਧਰ ਜਿਹੜਾ ਫਿਨਲੈਂਡ, ਕਿਉਂਕਿ ਦੁਆਬੇ ਚ ਨੀ ਪੈਂਦਾ ਇਸ ਕਰਕੇ ਉਹ ਕਾਲੇ ਕੱਪੜੇ ਪਾ ਸਕਦੇ ਸਾਰੇ, ਕੋਈ ਰੌਲਾ ਨੀ ਉਹ
0: ਜੀ,
1: ਉਹਨਾਂ ਦੀ ਹੋ ਸਕਦਾ ਕਿਸੇ ਹੋਰ ਰੰਗ ਨਾਲ ਕੋਈ ਇਹੋ ਜਿਹੀ ਗੱਲ ਜੁੜੀ ਹੋਵੇ
0: ਜੀ,
1: ਕਿਉਂਕਿ ਹਰੇ ਖਿੱਤੇ ਤੋਂ ਕਿੱਤਾ ਇਹ ਮੈਟਰ ਕਰਦਾ ਕਿ ਆਪਾਂ ਉੱਥੇ ਕਿਵੇਂ ਉਹਨੂੰ ਦੇਖਦੇ ਆ। ਤੋ ਅਸਲ ਚ ਉਹੀ ਆ, ਅਸੀਂ ਪੈਟਰਨ ਨੂੰ ਨਾ ਉਹ ਦੇਖਦੇ ਆ ਵੀ ਕਿਵੇਂ ਕਿਹੜੀ ਚੀਜ਼ ਹੁੰਦੀ ਆ ਫਿਰ ਕੀ ਹੁੰਦਾ ਮੇਰੇ ਨਾਲ, ਮਤਲਬ ਜੇ ਕੋਈ ਦੋ ਤਿੰਨ ਵਾਰ ਚੀਜ਼ ਇਹੋ ਜਿਹੀ ਹੋ ਜਾਏ ਤਾਂ ਦਿਮਾਗ ਕਹਿੰਦਾ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਐ ਹੋਇਆ, ਬਿੱਲੀ ਨੇ ਰਾਹ ਕੱਟਿਆ, ਬਿੱਲੀ ਹਜ਼ਾਰਾਂ ਵਾਰੀ ਕੱਟ ਗਈ ਹੋ ਪਹਿਲਾਂ ਰਾਹ
0: ਜੀ,
1: ਪਰ ਉਹ 100 ਵਾਲਾ 100 ਵਾਰੀ ਉਹਨੇ ਰਾਹ ਕੱਟਿਆ ਉਹ ਯਾਦ ਨੀ, ਪਰ ਜਿੱਦਣ ਕੰਮ ਨਹੀਂ ਬਣਿਆ ਉਹ ਫਿਰ ਯਾਦ ਕਰਦਾ ਪਿੱਛੇ ਨੂੰ ਘੁੰਮ ਦੇਖਦਾ ਕਿ ਓਹੋ ਅੱਜ ਮੈਂ ਲੰਘਿਆ ਤੇ ਐ ਹੋ ਗਿਆ
0: ਜੀ।
1: ਹੁਣ ਤੁਸੀਂ ਦੇਖ ਲੋ ਕਿੰਨੇ ਜਿਹੜੇ ਪੰਜਾਬ ਦੇ ਘਰਾਂ ਦੇ ਨਾ ਮਸ਼ਹੂਰ ਵਹਿਮਾਂ ਦੀ ਮੈਂ ਲਿਸਟ ਬਣਾ ਰਿਹਾ ਸੀ
0: ਜੀ,
1: ਤੁਸੀਂ ਦੇਖੋ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੇਨ ਆ। ਬਿੱਲੀ ਰਸਤਾ ਕੱਟ ਗਏ ਜੀ, ਜੋ ਤੁਰਨ ਲੱਗੇ ਛਿੱਕ ਆ ਜੇ ਜੀ, ਸਵੇਰੇ ਕਿਸੇ ਦੀ ਸ਼ਕਲ ਦੇਖਣੀ
0: ਜੀ,
1: ਰਾਤ ਨੂੰ ਨਹੁੰ ਕੱਟਣੇ, ਰਾਤ ਨੂੰ ਜਿਹੜਾ ਕੂੜਾ ਬਾਹਰ ਸੁੱਟਣਾ ਜਾਂ ਬਾਹਰ ਉਹਨੇ ਹਾਂ, ਸ਼ਾਮ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੇਣੀਆਂ, ਜਿਵੇਂ ਘਰੋਂ ਨਿਕਲਦੇ ਸਮੇਂ ਕਿਸੇ ਨੂੰ ਪਿੱਛੋਂ ਆਵਾਜ਼ ਮਾਰਨੀ
0: ਜੀ,
1: ਫਿਰ ਨਜ਼ਰ ਲੱਗਣੀ ਜੀ, ਇਹ ਬੜਾ ਕਾਮਨ ਚੀਜ਼ ਹੈ, ਨਜ਼ਰ ਲੱਗ ਗਈ ਉਹਦੀ, ਨਜ਼ਰਾਂ ਨੇ ਖਾਲੀ ਆਣਦੇ ਆ
0: ਜੀ।
1: ਕਾਲਾ ਧਾਗਾ ਇਹ ਬੜਾ ਪ੍ਰਚਲਿਤ ਹੈ, ਕਾਲਾ ਧਾਗਾ ਬੰਨਦੇ ਉਹ ਪੂਰਬ ਨੇੜੇ ਨਹੀਂ ਆਉਂਦਾ।
0: ਇਸੇ ਗੱਲ ਤੋਂ ਮੈਨੂੰ ਨਾ ਮਿਸਤਰੀਆਂ ਦੀ ਚੇਤੇ ਆ ਗਈ ਗੱਲ, ਉਹ ਜਿੱਦਾਂ ਨਾ ਸ਼ਾਮ ਨੂੰ ਖਲਾਰਾ ਪਿਆ ਹੁੰਦਾ ਸੀ ਅੱਡਿਆਂ ਦੇ ਉੱਤੇ ਜਿਹਦੇ ਉੱਤੇ ਉਹ ਸਾਰਾ ਕੰਮ ਕਾਜ ਕਰਦੇ ਸੀ, ਤੇ ਸ਼ਾਮ ਨੂੰ ਉਹਨਾਂ ਨੇ ਕੀ ਕਰਨਾ ਅੱਡੇ ਦੇ ਉੱਤੋਂ ਬੂਰਾ ਨੀ ਲਾਉਣਾ ਜਾਂ ਉਹਨੂੰ ਮਤਲਬ ਕਿ ਸਾਫ਼ ਨੀ ਕਰਨਾ, ਉਹ ਮੰਨਦੇ ਆ ਕਿ

0: ਇਹ ਤਾਂ ਤੁਸੀਂ ਦੇਖ ਲਓ, ਕੋਈ ਟਰੱਕ ਵਾਲਾ ਆਪਣੇ ਗਾਡਰ ਤੇ ਟੰਗੀ ਫਿਰਦਾ ਅੱਗੇ ਪਿੱਛੇ,
1: ਜੀ
0: ਜਾਂ ਉਹ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਗੱਡੀ ਨੂੰ ਨਜ਼ਰ ਤੋਂ ਬਚਾਉਣ ਵਾਸਤੇ
1: ਜੀ
0: ਮੂਹਰੇ ਉਹ ਚ ਇੱਕ ਜੁੱਤੀ ਟੰਗ ਲੈਂਦੇ ਆ,
1: ਉਹ
0: ਤੇ
1: ਦੁਸ਼ਮਣ ਦੇ
0: ਘਰ
1: ਦੰਦ
0: ਬਣਾ ਕੇ
1: ਖੱਟੇ
0: ਬਾਹਰ
1: ਕਰਨੇ
0: ਇੱਕ
1: ਚਾਹੁੰਦੇ
0: ਦੰਦ ਖੱਟੇ ਨਾਲ ਮਿਰਚਾਂ ਵੀ
1: ਜੀ ਜੀ
0: ਰੱਖੀਏ ਨਾਲ। ਫੇਰ ਤੁਸੀਂ ਦੇਖ ਲਓ ਜਿਹੜਾ ਸ਼ੀਸ਼ਾ ਟੁੱਟ ਜੇ,
1: ਜੀ
0: ਉਹ ਬੜਾ ਮਾੜਾ ਸਮਝਿਆ ਜਾਂਦਾ ਹੈ ਕਿ ਬਈ ਆਹ ਤਾਂ ਯਾਰ ਬਾਹਲੀ
1: ਰੱਖਣਾ
0: ਐ
1: ਵੀ
0: ਹੋ
1: ਘਰ
0: ਗਿਆ,
1: ਦੇ ਵਿੱਚ ਜੀ ਬਿਲਕੁਲ
0: ਇਹ ਰੱਖਣੀ ਚੀਜ਼। ਫਿਰ ਅੱਛਾ ਮੰਗਲਵਾਰ ਤੇ ਸ਼ਨੀਵਾਰ, ਇਹ ਬੜਾ ਕਈਆਂ ਨੇ ਰੱਖਿਆ ਹੁੰਦਾ ਕਿ ਅੱਜ ਮੰਗਲਵਾਰ ਹੈ ਜੀ, ਹਾ ਕੰਮ ਨੀ ਹੋਣੇ, ਅੱਜ
1: ਜੀ
0: ਸ਼ਨੀਵਾਰ ਹੈ ਜੀ।
1: ਜੀ
0: ਹੁਣ ਮਿੱਠੂ ਬਾਈ ਸ਼ਨੀਵਾਰ ਨੂੰ ਮਤਲਬ ਐਨ ਬਲੋਕ ਕਰਕੇ ਬੈਠਾ ਵੀ ਅੱਜ ਤੱਕ ਕੋਈ ਇਹੋ ਜਿਹਾ ਪ੍ਰੋਜੈਕਟ ਨੀ ਕਰਨਾ।
1: ਜੀ
0: ਤੇ ਉਹ ਸਾਡੇ ਹੋਰ ਸੱਜਣ ਆ, ਉਹ ਕੋਈ ਵੀਰਵਾਰ ਲੈ ਕੇ ਬੈਠੇ ਆ, ਕੋਈ
1: ਜੀ
0: ਮੰਗਲਵਾਰ ਲੈ ਕੇ ਬੈਠੇ ਆ, ਕੋਈ ਐਤਵਾਰ, ਉਹ
1: ਬਿਲਕੁਲ
0: ਇਹ ਦਿਨਾਂ ਨੂੰ ਵੀ ਮਤਲਬ ਵੰਡੇ ਆ। ਤੇ ਫਿਰ
1: ਬਿਲਕੁਲ
0: ਗ੍ਰਹਿਣ ਨਾਲ ਤਾਂ ਚਲੋ ਜੁੜ ਗਏ, ਵਹਿਮ ਬੜੇ ਹੈਗੇ ਆ। ਤੇ ਇੱਕ ਆਮ ਆਪਾਂ ਸੁਣਦੇ ਹੁੰਦੇ ਆ
1: ਜੀ
0: ਬਈ ਇਹ ਕੰਮ ਤੂੰ ਇਸ ਵੇਲੇ ਨਾ ਕਰ, ਇਹ ਸਹੀ, ਇਹ ਨੀ ਸਹੀ ਹੈਗਾ।
1: ਜੀ
0: ਹੁਣ ਉੱਲੂ ਬੋਲਿਆ ਤਾਂ ਐ ਹੋ ਗਿਆ, ਕਾਂ ਬੋਲਿਆ ਤਾਂ ਏਦਾਂ ਹੋਊਗੀ, ਕੋਈ ਆਊ ਘਰੇ
1: ਜੀ
0: ਉਹ, ਅੱਜ ਕੱਲ ਕਾਂ ਕਿਹੜੇ ਬੋਲਦੇ ਆ, ਤੇ ਕਾਂ ਵਿਚਾਰੇ ਆਪ ਭੱਜੇ ਫਿਰਦੇ ਆ ਡੰਡਿਆ,
1: ਜੀ
0: ਕਹਿੰਦਾ ਵਟਸਐਪ ਦੇ ਉੱਤੇ ਹੈਲੋ ਆਏ ਕਰਕੇ ਬੰਦਾ ਬੈਲ ਮਾਰਦਾ, ਬਸ ਵੀ
1: ਬੈਲ
0: ਆ ਗਏ ਭਾਈ,
1: ਮਾਰਦਾ। ਉਹ ਮੈਨੂੰ ਉਹ ਵੀ ਚੇਤੇ
0: ਕੋਈ
1: ਆਉਂਦਾ
0: ਰੌਲਾ ਹੀ ਨਹੀਂ।
1: ਸ਼ਮੀ ਜੀ ਛੋਟੇ ਹੁੰਦੇ ਆ ਨਾ, ਜਿੱਦਾਂ ਬਿੱਲੀਆਂ ਕਾਫੀ ਹੁੰਦੀਆਂ ਸੀ ਇੱਥੇ ਸਾਡੇ ਦੁਆਬੇ ਦੇ ਵਿੱਚ ਵੀ, ਹੁਣ ਵੀ
0: ਹਾਂਜੀ
1: ਹੋਣਗੀਆਂ, ਤੇ ਉਹ ਨਵੀਂ ਗੱਲ
0: ਜੀ
1: ਨਹੀਂ ਗੀ। ਤਾਂ ਉਹ ਨਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਿੱਲੀ ਰਾਸਤਾ ਕੱਟ ਜੂਗੀ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸੁਣਦੇ ਆਏ ਆ,
0: ਹਾਂਜੀ
1: ਜਾਂ ਜੁੱਤੀ ਸਿੱਟਣੀ ਪਹਿਲਾਂ ਟਪਾਉਣੀ, ਜਾਂ ਕਿਸੇ ਉਡੀਕਣਾ ਪਾਈ, ਕੋਈ ਲੰਘ ਜਾਵੇ ਫੇਰ ਹੀ ਮੈਂ ਜਾਊਂਗਾ, ਹਨਾ ਫੇਰ ਲੰਘਦਾ, ਵੀ ਉਹਦਾ ਬੁਰਾ ਹੋ ਜਾਵੇ ਮੇਰਾ ਨਾ
0: ਆਹੋ
1: ਹੋਵੇ ਨਾ ਜੀ।
0: ਗੱਡੀ ਰੋਕ ਕੇ ਮੈਂ ਲੋਕਾਂ ਨੂੰ ਦੇਖਿਆ, ਗੱਡੀ ਰੋਕ ਕੇ ਥੱਲੇ ਉਤਰਦੇ ਆ, ਫਿਰ ਉਹ ਚੱਪਲ ਕੱਢ ਕੇ ਉੱਥੇ 7 ਵਾਰੀ ਐ ਠਾ ਠਾ ਠਾ ਕਰਦੇ, ਫਿਰ
1: ਬਿਲਕੁਲ
0: ਤੁਰਦੇ ਅੱਗੇ।
1: ਜੀ, ਤੇ ਉਹ ਨਾ ਬੀਬੀ ਸਾਡੇ ਕਹਿੰਦੇ ਹੁੰਦੇ ਸੀ, ਫਾਦਰ ਸਾਹਿਬ ਦੇ ਮਦਰ ਜਿਹੜੇ ਸੀਗੇ, ਕਿ ਉਹ ਇਹ ਨਾ ਮਾਰੋ ਇਹਨੂੰ, ਜੇ ਮਰ ਗਈ ਨਾ ਤਾਂ ਸੋਨੇ ਦੀ ਬਣਾ ਕੇ ਦੇਣੀ ਪਊਗੀ ਜੀ।
0: ਇਹ
1: ਵੀ
0: ਹੋ
1: ਕੁਝ
0: ਸਕਦਾ
1: ਸੁਣਦੇ
0: ਇਹਦੇ
1: ਹੁੰਦੇ
0: ਪਿੱਛੇ
1: ਸੀ।
0: ਚੰਗੀ ਭਾਵ, ਹਾਂ ਬਿਲਕੁਲ ਚੰਗੀ ਭਾਵਨਾ ਇਹਦੇ ਪਿੱਛੇ ਆਪਾਂ ਦੇਖ
1: ਸੀਗੀ
0: ਸਕਦੇ ਹਾਂ,
1: ਹਾਂਜੀ
0: ਕਿਉਂਕਿ ਜੋ ਵਿਜ਼ਨ ਆ, ਜੋ
1: ਜੀ
0: ਬਜ਼ੁਰਗਾਂ ਦਾ ਵਿਜ਼ਨ ਆ, ਉਹ ਐ ਹੁਣ ਮਤਲਬ ਥੋੜਾ ਜਿਹਾ ਡਰਾ ਕੇ ਵੀ ਰੱਖਣਾ, ਵੀ ਸਾਰੀਆਂ ਚੀਜ਼ਾਂ ਹੀ ਮਾਰ ਕੇ ਸਿੱਟ ਦੋ,
1: ਹਾਂਜੀ
0: ਬਿੱਲੀਆਂ ਮਾਰ ਮਾਰ ਟੰਗ ਦੋ, ਉਹਦਾ ਵੀ ਕੋਈ ਫਾਇਦਾ ਨਹੀਂ। ਤੇ
1: ਬਿਲਕੁਲ
0: ਇਹ ਜ਼ਰੂਰੀ ਨਹੀਂ,
1: ਜੀ
0: ਬਿੱਲੀ ਜਿਹੜੀ ਆ ਉਹ ਮੰਨੀ ਜਾਂਦੀ ਆ ਕਿ ਸਾਡੇ ਘਰਾਂ ਦੇ ਵਿੱਚ ਜਾਂ ਕਿਸਾਨਾਂ ਦੀ
1: ਸਾਫ਼
0: ਸਾਥੀ
1: ਸਫਾਈ
0: ਆ ਭਾਈ,
1: ਕਰਦੇ ਸਾਥੀ ਆ ਜੀ।
0: ਉਹਦੀ ਫੂਡ ਚੇਨ ਦੇ ਵਿੱਚ ਚੂਹੇ ਆ, ਜਿਹੜੇ
1: ਬਿਲਕੁਲ
0: ਰੋਡੈਂਟ ਆ ਉਹ ਖਾਂਦੀ ਆ,
1: ਬਿਲਕੁਲ ਹੈ ਜੀ,
0: ਤੇ ਉਹ ਪ੍ਰੋਡਕਟੀਵਿਟੀ ਨਾਲ ਜੁੜੀ ਹੋਈ ਆ। ਹੁਣ ਬਿੱਲੀ ਰਸਤਾ ਜਿਹੜੀ ਕੱਟ ਗਈ ਸਾਡੇ, ਦੇਖੋ ਧਰਤੀ ਗੋਲ ਆ,
1: ਜੀ
0: ਆਪਾਂ ਇਹ ਮੰਨ ਕੇ ਮੰਨਦੇ ਆ ਇਧਰ ਜਿਹੜਾ ਵਹਿਮ ਆ ਕਿ ਐ ਰਸਤਾ ਕੱਟ ਗਿਆ ਹੋ ਗਿਆ,
1: ਜੀ
0: ਉਹ ਕਈ ਦੇਸ਼ਾਂ ਚ ਜੇ ਬਿੱਲੀ ਮੱਥੇ ਲੱਗ ਜਾਏ ਉਹਨੂੰ ਬੜਾ ਚੰਗਾ ਸ਼ਗਨ ਮੰਨਿਆ ਜਾਂਦਾ, ਖਾਸ ਕਰਕੇ ਕਾਲੇ ਰੰਗ ਦੀ ਬਿੱਲੀ ਟੱਕਰ ਜੇ ਉਹ ਕਹਿੰਦਾ ਲੈ ਵੀ ਅੱਜ ਤਾਂ ਹਨੇਰੀ ਆ ਗਈ ਪੂਰੀ, ਜਬਰਦਸਤ ਹੋ ਗਿਆ ਕੰਮ।
1: ਤੇ ਜੰਮੀ ਜੀ ਜਿਹਨਾਂ ਨੇ
0: ਹੁਣ
1: ਘਰਾਂ
0: ਤੁਸੀਂ
1: ਚ ਰੱਖੀਆਂ
0: ਦੇਖੋ
1: ਹੋਈਆਂ ਨੇ, ਉਹ ਕੀ ਕਰਨਗੇ, ਬਿੱਲੀ ਲੁਕੋ ਕੇ ਉੱਠਦੇ ਆ ਜੀ।
0: ਉਹਨੂੰ ਕਹਿੰਦੇ ਹੁਣ ਰਸਤਾ ਤੂੰ ਨਾ ਕੱਟੀ ਅਸੀਂ ਕੱਟਾਂਗੇ ਤੇਰਾ,
1: ਅਸੀਂ ਕੱਟ ਦੇ ਤੇਰਾ,
0: ਪਹਿਲਾਂ ਸਾਨੂੰ ਲੰਘ ਜਾਣ ਦੇ,
1: ਬਿਲਕੁਲ ਹੈ ਜੀ,
0: ਕੀ ਪਤਾ ਡਰਦਿਆਂ ਨੇ ਅੰਦਰ ਰੱਖੀਏ
1: ਜੀ ਜੀ। ਨਹੀਂ, ਅੰਧ ਵਿਸ਼ਵਾਸ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਨੇ। ਹੁਣ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜੀ, ਮਤਲਬ ਕਿ ਉੱਥੇ ਮੰਗਲਵਾਰ ਨੂੰ ਜਾਂ ਸ਼ਾਇਦ ਸੈਟਰਡੇ ਨੂੰ ਫਲਾਈਟ ਨਹੀਂ ਲੈਂਦੇ ਜੀ ਭਾਈ, ਉਹ ਤਾਂ ਟਟੈਨੀਅਮ ਜਾਂ ਹੋਰ ਸਾਰੇ ਇਸ ਤਰ੍ਹਾਂ ਦੀਆਂ ਧਾਤਾਂ ਦੀ ਵਜੋਂ, ਲੋਹੇ ਦੀ ਤਾਂ ਬਣੀ ਨਹੀਂ ਜੀ, ਉਹ ਜਹਾਜ਼ ਦੇ ਉੱਤੇ ਨਹੀਂ ਚੜ੍ਹਦੇ ਜੀ, ਅਸੀਂ ਨਹੀਂ ਚੜ੍ਹਨਾ ਜੀ।
0: ਹਾਂ ਬਿਲਕੁਲ ਜੀ, ਤੁਸੀਂ 13 ਨੰਬਰ ਦੇਖ ਲੋ,
1: 13 ਨੰਬਰ
0: ਉਹ ਕਈ ਵੈਸਟਰਨ ਕਲਚਰ ਚ ਉਹ ਕਹਿੰਦੇ ਵੀ 13 ਅਨਲੱਕੀ ਹੈ ਜੀ, ਪਤਾ ਨੀ ਗੱਲ ਨੀ ਕਹਿੰਦੇ, ਹੋ ਸਕਦਾ ਕਹਾਣੀ ਪਿੱਛੋਂ ਨਿਕਲਿਆ ਕੋਈ,
1: ਨਹੀਂ ਫਰਾਈਡੇ ਜੋੜ ਦਿੰਦੇ ਤਾਂ ਹੋਰ ਵੀ ਫਿਰ ਗਹਿਰਾ ਸੰਬੰਧ ਬਣ ਜਾਂਦਾ, ਉੱਪਰੋਂ 13 ਤਰੀਕ ਹੋਵੇ ਤੇ ਫਰਾਈਡੇ ਵਾਲਾ ਦਿਨ ਉਹ ਚੰਗਾ ਨੀ ਮੰਨਦੇ ਜੀ,
0: ਉਹ ਤੇ ਜਮਾ ਹੀ ਐਂਡ ਹੋ ਗਿਆ ਜੀ ਕਹਿੰਦੇ ਦੇਖ ਲੋ।
1: ਜੀ
0: ਫਿਰ ਕਈ ਵੀ ਜਿਹੜੇ ਸਾਡੇ ਈਸਟ ਏਸ਼ੀਆ ਚ ਨੇ ਉਹ 4 ਨੂੰ ਮਾੜਾ ਮਾੜਾ ਸਮਝਦੇ ਆ, ਵੀ 4 ਜਿਹੜਾ ਨਾ ਜੀ ਉਹ 4 ਨੂੰ ਮਤਲਬ ਇਹ ਕਹਿੰਦਾ ਵੀ 4 ਮਤਲਬ ਡੈਥ ਹੀ ਸਮਝੋ,
1: ਇਹ ਉੱਪਰ ਨੂੰ ਦਿਖਾਉਂਦਾ ਕੁਝ,
0: ਉਹਨਾਂ ਦੇ
1: ਉੱਪਰ ਨੂੰ ਉਂਗਲਾਂ ਕਰਦਾ ਹੈ,
0: ਚੱਕ ਲੋ ਹੀ ਪਈ ਹੈ
1: ਜੀ।
0: ਹੁਣ ਤੁਸੀਂ ਇੱਕ ਆਪਾਂ ਸੋਚਣ ਵਾਲੀ ਗੱਲ ਹੈ ਨਾ, ਵੀ ਜਿਹੜੀ ਚੀਜ਼ ਇੱਕ ਦੇਸ਼ ਚ ਲੱਕੀ ਆ ਉਹ ਦੂਜੇ ਦੇਸ਼ ਚ ਅਨਲੱਕੀ ਕਿਵੇਂ ਹੋ ਗਈ,
1: ਕਿਵੇਂ ਹੋ ਗਈ
0: ਬਿਨਾ ਆਪਣੀ ਕੋਈ ਜੂਨ ਬਦਲੇ ਹੋਏ, ਬਿੱਲੀ ਇੱਕ ਪਾਸੇ ਅਨਲੱਕੀ ਇੱਕ ਪਾਸੇ ਬਾਹਲੀ ਲੱਕੀ ਹੋਈ ਪਈ ਹੈ, ਆਪਾਂ ਹੁਣ ਇਹ ਤਾਂ ਫਿਰ ਆਪਣੇ ਭਾਵਨਾ ਹੀ ਹੋ ਗਈ ਨਾ, ਮਨ ਦੀ ਭਾਵਨਾ ਹੈ, ਸਾਈਕੋਲੋਜੀ ਹੈ, ਕਿਤੇ ਅਸੀਂ ਵਹਿਮ ਮੰਨ ਕਿਉਂ ਰਹੇ ਹਾਂ।
1: ਬਿਲਕੁਲ,
0: ਤੋ ਹੁਣ ਬੰਦੇ ਮੰਨ ਲਓ 3 ਜਣੇ, ਬੰਦਾ ਘਰੇ ਨਿਕਲਿਆ ਸਵੇਰੇ 8 ਵਜੇ, ਉਹਨੂੰ 3 ਬੰਦੇ ਮਿਲੇ ਮਿਲੇ ਹੱਥ ਮਿਲਾਏ ਹੈਲੋ ਆਏ ਹੋਈ ਰਾਹ ਚ, ਅੱਗੇ ਕੋਈ ਚੌਥਾ ਬੰਦਾ ਜਦੋਂ ਮਿਲਿਆ ਓਏ, ਜਦੋਂ ਉਹਨੇ ਓਏ ਕਿਹਾ ਤੇ ਉਹਨੇ ਅੰਤ ਮਨ ਸੋਚ ਲਿਆ ਅੱਜ ਕੰਮ ਨੀ ਬਣਨਾ ਵੀ,
1: ਜੀ
0: ਵੀ ਇਹ ਤਾਂ ਮੈਨੂੰ ਇਹਨੇ ਉਹ ਕਹਿ

0: ਆਵਾਜ਼ ਮਾਰਤੀ ਹੈ।
1: ਪਿੱਛੋਂ ਆਵਾਜ਼ ਮਾਰਦੀ ਜਾਂ ਕੁਛ ਇਹੋ ਜਿਹਾ, ਬਈ ਇਹ ਹੁਣ ਮੈਂ ਆ ਜਿਹੜਾ ਮੈਂ ਚੰਗਾ ਭਲਾ ਤੁਰਿਆ ਸੀ ਤੇ
0: ਜੀ
1: ਇਹਨੇ ਇਹੋ ਜਿਹਾ, ਹੁਣ ਮੈਂ ਘਰੋਂ ਨਿਕਲਿਆ ਜੀ,
0: ਜੀ
1: ਬਾਹਰ ਭਰੀ ਹੋਈ ਗੱਡੀ ਮਿਲ ਗਈ ਮੈਨੂੰ,
0: ਜੀ
1: ਪਟੇ ਭਰੇ ਉਹਨੇ ਕੁਛ ਹੈਗਾ, ਲੈ ਬਈਆ ਭਰਿਆ ਜਿਹੜਾ ਮਿਲ ਗਿਆ ਅੱਜ ਕਮਾਲ ਆ,
0: ਜੀ
1: ਤੇ ਜੇ ਖਾਲੀ ਟੱਕਰ ਜੇ ਕਹਿਣਾ ਅੱਜ ਕੰਮ ਨੀ ਬਣਨਾ, ਵੀ ਖਾਲੀ
0: ਬਿਲਕੁਲ।
1: ਰੇੜਾ ਮਥੇ ਲੱਗ ਗਿਆ।
0: ਜੇ ਉਹ
1: ਪਹਿਲਾਂ
0: ਕੋਈ
1: ਤੁਸੀਂ ਦੇਖੋ
0: ਕੰਮ
1: ਜਦੋਂ
0: ਕਾਰ
1: ਘਰੋਂ
0: ਕਰਨ ਜਾਣਾ
1: ਨਿਕਲਦਾ ਸੀ
0: ਤਾਂ ਸ਼ਮੀ
1: ਬੰਦਾ,
0: ਜੀ ਦਹੀਂ ਖਿਲਾਣਾ ਵਿੱਚ
1: ਹਾਂਜੀ
0: ਮਿੱਠਾ ਪਾ ਕੇ ਉਹ ਚੰਗਾ ਸਮਝਿਆ ਸ਼ਗਨ ਮੰਨਿਆ ਜਾਂਦਾ ਜੀ।
1: ਉਹ ਦਹੀਂ ਬਿਲਕੁਲ ਜੀ, ਖਾਣ ਪੀਣ ਵਾਲਾ ਤਾਂ ਚਲੋ ਹੈਗਾ ਹੀ ਆ। ਤੁਸੀਂ ਦੇਖੋ ਵੀ ਗੇਟ ਮੈਨੂੰ ਯਾਦ ਆ ਜਦੋਂ ਆਪਣੇ ਦਾਦਕੇ ਘਰੋਂ ਹੀ ਜਾਣਾ,
0: ਜੀ
1: ਬਾਪੂ ਜੀ ਨੇ ਨਿਕਲਦਾ ਬਾਹਰ ਬੈਗ ਬੂਗ ਇਕੱਠੇ ਕਿਤੇ ਟੱਬਰ ਜਾਣ ਲੱਗਿਆ, ਜਿਹੜੀ ਦਾਦੀ ਆ ਨਾ ਉਹ ਗੇਟ ਦੇ ਵਿੱਚ ਗੜਬੀ ਰੱਖ ਦਿੰਦੀ ਪਾਣੀ ਦੀ ਭਰ ਕੇ,
0: ਅੱਛਾ ਜੀ
1: ਬਈ ਜਿਹੜਾ ਹੁਣ ਜਿਹੜਾ ਬੰਦਾ ਕਹਿੰਦਾ ਬਾਪੂ ਜੀ ਆਪਾਂ ਵੀ ਇਹਦੇ ਸਿੱਕਾ ਸੁੱਕਾ, ਉਹ ਵੀ ਸਿੱਕਾ ਵਿੱਚ ਪਾਉਣਾ ਉਹ ਚ,
0: ਅੱਛਾ ਜੀ
1: ਫੇਰ ਉਹ ਕਹਿੰਦੇ ਵੀ ਹੁਣ ਚੰਗਾ ਸ਼ਗਨ ਹੋ ਗਿਆ ਹੁਣ ਜਾਓ
0: ਜੀ।
1: ਇਹ ਉਹਨਾਂ ਦੇ ਮਤਲਬ ਕਹਿ ਲੋ ਵੀ ਆਪਣੀ ਮਾਨ ਦਾ ਆਪਣਾ ਕੋਈ ਮਾਨ ਦੀ ਤਸੱਲੀ ਸੀ ਵੀ ਹੁਣ ਠੀਕ ਆ, ਮਤਲਬ ਖਾਲੀ ਭਾਂਡਾ ਨੀ ਰੱਖਣਾ ਬਾਹਰ ਜਾਣ ਲੱਗੇ ਬੰਦੇ ਦੇ ਰਾਹ ਚੋਂ ਟੱਕਰਨਾ ਨੀ ਚਾਹੀਦਾ, ਖਾਲੀ ਭਾਂਡਾ ਇਹ ਭਰਿਆ ਹੀ ਚਾਹੀਦਾ,
0: ਭਰਿਆ ਹੀ ਚਾਹੀਦਾ।
1: ਇਹ ਮਾਨਤਾਵਾਂ ਨੇ
0: ਜੀ,
1: ਇਹੋ ਜਿਹੀਆਂ ਮਾਨਤਾਵਾਂ ਨੂੰ ਇਹ ਟ੍ਰੈਡੀਸ਼ਨ ਬਣ ਗਿਆ, ਜਦੋਂ ਪਹਿਲੀ ਵਾਰ ਕਿਸੇ ਨੇ ਐਂ ਕਰਿਆ ਹੋਊਗਾ ਫਿਰ ਉਹਦੀ ਅਗਲੀ ਪੀੜੀ ਅਗਲੀ ਪੀੜੀ, ਬਸ ਪੀੜੀ ਦਰ ਪੀੜੀ ਤੁਰ ਪਿਆ ਕੰਮ,
0: ਬਿਲਕੁਲ ਹੈ ਜੀ।
1: ਇਹ ਜਿਹੜੀ ਇਸਟੈਬਲਿਸ਼ ਹੋ ਜਾਂਦਾ ਫਿਰ ਉਹ ਵਹਿਮ ਜਿਹੜਾ ਨਾ, ਉਸ ਕਈ ਵਾਰੀ ਉਹ ਕਲਚਰਲ ਰੀਤੀ ਰਿਵਾਜ ਦੀ ਸ਼ਕਲ ਵੀ ਲੈ ਲੈਂਦਾ ਕਿ ਹੁਣ ਸਾਡੀ ਇਹ ਤਾਂ ਰਸਮ ਹੈ ਭਾਈ,
0: ਅਮਰੀਕਾ ਤੋਂ ਕਹਿੰਦੇ ਰਾਜਨ ਜੀ ਦੂਜੀ ਹਰਿਆਣਵੀ ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਕਹਿੰਦੇ ਸੀ। ਹਾਂਜੀ ਤੇ ਆਪਣੇ ਨਾਲ ਜੁੜ ਵੀ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬੱਲੇ ਬੱਲੇ।
2: ਹਾਂਜੀ ਪਾਰੇ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
2: ਚੰਨੀ ਵੀਰ ਜੀ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
2: ਪਾਰੇ ਸਾਹਿਬ ਪਹਿਲਾਂ ਇਹਨੂੰ ਮਾੜਾ ਜਿਹਾ ਸੈੱਟ ਕਰੋ, ਆਵਾਜ਼ ਮੁੜ ਕੇ ਬਹੁਤ ਜ਼ਿਆਦਾ
0: ਇਧਰੋਂ ਵਾਪਸ ਆਉਂਦੀ ਹੈ ਜੀ। ਅੱਛਾ ਜੀ,
1: ਮਿੱਤਰਾਂ ਦੀ ਆਵਾਜ਼ ਗੁੱਜੀ।
2: ਹਾਂਜੀ ਹਾਂਜੀ,
0: ਹੁਣ ਦੇਖੋ ਜੀ,
2: ਚਲੋ ਹੁਣ ਵੀ ਬੋਲ ਕੇ ਦੇਖ ਲੈਨੇ ਆ, ਹੁਣ ਸੈੱਟ ਆ।
0: ਬਸ ਵਹਿਮ ਹੀ ਕੱਟਣਾ ਸੀ,
2: ਕਹਿਣਾ ਮੈਂ ਕੀਤਾ ਕੁਛ ਨੀ, ਬਸ ਵਹਿਮ ਕਰੋ ਹੀ ਦੱਸਿਆ ਜੀ ਆ।
0: ਜੀ
2: ਗੱਲ ਏਦਾਂ ਹੈਗੀ ਜੀ ਕਿ ਸਾਡੀ ਜਿਹੜੀ ਹੈਗੀ ਆ ਪਰਵਰਿਸ਼ ਉਹ ਹੁੰਦੀ ਇਸ ਤਰੀਕੇ ਦੇ ਨਾਲ ਹੈਗੀ ਆ ਜੀ, ਜਿਸ ਸਮਾਜ ਚ ਅਸੀਂ ਰਹਿੰਦੇ ਆ ਜੀ ਉਹਦਾ ਅਸਰ ਤਾਂ ਬੰਦੇ ਤੇ ਪੈਂਦਾ ਹੀ ਆ ਜੀ।
0: ਬਿਲਕੁਲ ਹੈ ਜੀ,
2: ਪਰ ਕੁਛ ਇੱਕ ਮਨੁੱਖ ਹੁੰਦੇ ਆ ਉਹ ਆਪਣੀ ਵੱਖਰੀ ਵਿਰਤੀ ਦੇ ਹੁੰਦੇ ਆ, ਜਿੱਦਾਂ ਜੀ ਕਹਿੰਦੇ ਵੀ ਕਫਨ ਖਰੀਦਣਾ ਹੋਵੇ ਤੇ ਪੌਣੇ 6 ਮੀਟਰ ਦੇ ਦੇ, ਹੈ ਜੀ ਪੌਣੇ 2 ਮੀਟਰ ਦੇ ਦੇ, ਹੈਂਜੀ ਉਹ ਚ ਪੌਣ ਪਾ ਦੇਣੀ ਜੀ, ਜਿੱਥੇ ਸਗਨ ਕਰਨਾ ਉੱਥੇ ਸਵਾਇਆ ਕਰ ਦੇਣਾ,
0: ਸਵਾ ਕਰ ਦੇਣਾ,
2: ਹੈਂਜੀ
1: ਕਿਆ ਬਾਤ ਆ।
2: ਸੋ ਤੇ ਕੁਦਰਤ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਇਸ ਕਰਕੇ ਮਤਲਬ ਉੱਤੇ ਉੱਠਣ ਵਾਸਤੇ ਮਜਬੂਰ ਕਰ ਦਿੱਤਾ ਕਿ ਮੇਰਾ ਜਨਮ ਹੀ ਜਿਹੜਾ ਆ 7 ਜੂਨ 1968 ਦੀ ਸ਼ਾਮ 6:45 ਹੋਇਆ, ਪੌਣ ਤਾਂ ਉਦੋਂ ਹੀ ਪੈ ਗਈ ਜਦੋਂ ਮੈਂ ਜੰਮਿਆ।
0: ਬੱਲੇ ਜੀ,
2: ਵਹਿਮ ਰੱਖਣਾ ਤੇ ਫੇਰ ਤਾਂ ਸਗਣੀ ਹੋ ਗਈ ਜੀ ਵੀ ਪੌਣ ਤੇ ਆ ਗਏ ਅਸੀਂ ਦੁਨੀਆਂ ਤੇ, ਹੈਂਜੀ
0: ਬਿਲਕੁਲ।
2: ਬਾਕੀ ਤੇ ਜਿਹੜਾ ਹੈਗਾ ਆ ਕੰਮ ਚੱਲ ਪਿਆ, ਉਸ ਤੋਂ ਬਾਅਦ ਜਦੋਂ ਛੋਟੇ ਹੁੰਦਿਆਂ ਤੋਂ ਕੀ ਦੇਖਦੇ ਹੈਗੇ ਅਸੀਂ, ਨਿੱਕੇ ਨਿੱਕੇ ਵਿਚਾਰ ਜਿਹੜੇ ਕੀਤੇ ਜਾਂਦੇ ਹੈਗੇ ਆ ਜੀ, ਛੋਟੇ ਛੋਟੀਆਂ ਗੱਲਾਂ, ਦੀਵਾਲੀ ਤੇ ਘਰਦਿਆਂ ਨੇ ਕਹਿਣਾ ਹੈਗਾ ਦੇਖੀ ਤੇਰੇ ਕੋਈ ਵਾਲ ਨਾ ਕੱਟ ਲੈ
0: ਜੀ,
2: ਹੈਂਜੀ
0: ਜਾਂ ਦਰਵਾਜ਼ੇ ਖੋਲ ਦੋ ਸਾਰੇ, ਅੱਜ ਲਕਸ਼ਮੀ ਨੇ ਆਉਣਾ,
2: ਅੱਜ ਲਕਸ਼ਮੀ ਨੇ ਆਉਣਾ ਹੈਗਾ,
0: ਲਾਈਟਾਂ ਨੀ ਬੰਦ
2: ਕਰਨੀਆਂ ਹੈਗਾ ਯਾਰ, ਉਹ ਸਾਰਾ ਉਹ ਜਿਹੜਾ ਹੈਗਾ ਉਹ ਸਾਡੀ ਪਰਵਰਿਸ਼ ਦਾ ਹਿੱਸਾ ਹੀ ਰਹੇ ਜੀ।
0: ਬਿਲਕੁਲ ਹੈ ਜੀ,
2: ਉਹ ਮਤਲਬ ਹੁਣ ਜਿਸ ਏਜ ਦੇ ਵਿੱਚ ਅਸੀਂ ਆ ਗਏ ਹੈਗੇ ਆ ਨਾ ਜੀ, ਬਾਹਰ ਤੁਰੇ ਜਾਂਦੇ ਸਾਡੀ ਕੋਈ ਪੈਰਾਂ ਦੀ ਮਿੱਟੀ ਨਾ ਚੱਕ ਲੈ, ਉਹ ਪਤਾ ਨੀ ਮਿੱਟੀ ਚੱਕ ਕੇ ਕੀ ਕਰ ਲੂਗਾ ਜੀ, ਸਾਨੂੰ ਕੀ ਹੋ ਜਾਊਗਾ, ਮੈਨੂੰ ਇਹ ਨੀ ਸਮਝ ਆਇਆ
0: ਜੀ।
2: ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜੀ, ਉਹਦੇ ਹਿਸਾਬ ਨਾਲ ਕੁਝ ਘਰੋਂ ਨਿਕਲਿਆ ਨਾਲ ਫਲਾਨਾ ਮੱਥੇ ਲੱਗ ਗਿਆ, ਹੈਂਜੀ ਤੇ ਜੇ ਨਾ ਵੀ ਚਾਹੁੰਦੇ ਹੋਏ ਮੇਰਾ ਤਾਂ ਕਈ ਵਾਰੀ ਮਾਤਾ ਜੀ ਨਾਲ ਤਕਰਾਰ ਵੀ ਇਸੇ ਗੱਲੋਂ ਹੋਣਾ, ਉਹਨਾਂ ਕਹਿੰਦਾ ਚੱਲ ਅੰਦਰ ਮੁੜ ਕੇ, ਚੱਲ ਅੰਦਰ ਮੁੜ ਕੇ, ਦੋ ਦਾਣੇ ਖੰਡ ਦੇ ਮੂੰਹ ਚ ਪਾ ਲਾ ਫੇਰ ਚੱਲ ਜਾ, ਹੈ ਜੀ, ਦੋ ਦਾਣੇ ਖੰਡ ਦੇ ਮੁੰਝ ਪਾਉਣ ਨਾਲ ਪਤਾ ਨੀ ਕੀ ਬਦਲ ਗਿਆ, ਇਹ ਨੀ ਪਤਾ। ਪਰ ਹਾਂਜੀ ਇਹ ਆ ਕੇ ਜੇ ਮੈਂ ਨਾ ਦੋ ਦਾਣੇ ਖੰਡ ਦੇ ਮੁੰਝ ਪਾਉਂਦਾ ਤੇ ਘਰ ਚ ਕਲੇਸ਼ ਤਾਂ ਹੋ ਹੀ ਜਾਣਾ ਸੀ,
0: ਹੋ ਜਾਣਾ ਸੀ,
1: ਹੋ ਜਾਣਾ ਸੀ।
2: ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਕਹਿ ਲੋ ਤੁਸੀਂ ਤੇ ਸਾਡੀ ਪਰਵਰਿਸ਼ ਵਿੱਚ ਮਿਲੀਆਂ।
0: ਬਿਲਕੁਲ
2: ਹੁਣ ਹੁਣ ਸਾਡੇ ਐਜੂਕੇਟ ਹੋਣ ਦੇ ਨਾਲ ਜਿਹੜਾ ਆ ਕਿ ਸਾਨੂੰ ਹੋਣਾ ਕੀ ਚਾਹੀਦਾ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਥੇ ਇਹਨੂੰ ਸਟਾਪ ਕਰ ਦਈਏ ਤੇ ਅਗਲੀ ਪੀੜੀ ਜਿਹੜੀ ਹੈਗੀ ਆ ਉਹ ਵਾਈਜ਼ ਮੈਨ ਦੀ ਬਣ ਜਾਏ ਜੀ, ਤੇ ਉਹ ਸਿਆਣੀ ਬਣ ਜਾਏ
0: ਜੀ,
2: ਉਹਨੂੰ ਨਾ ਅਸੀਂ ਇਹਨਾਂ ਭਰਮਾਂ ਦੇ ਵਿੱਚ ਉਲਝਾਈਏ
0: ਜੀ,
2: ਸੋ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਸਿਆਣੇ ਕਰ ਲਈਏ ਜੀ
0: ਜੀ।
2: ਬਾਕੀ ਜਿਹੜਾ ਹੈਗਾ ਆ ਜੀ, ਹੁਣ ਸ਼ਮੀ ਜੀ ਨੇ ਸਾਰਾ ਦੱਸ ਦਿੱਤਾ ਆ ਵੀ ਮੰਗਲ ਵੀਰ ਸ਼ਨਿਚਰ ਹੈ ਜੀ, ਜਿੱਦਾਂ ਜਿੱਦਾਂ ਦਿਲ ਕਰਦਾ ਓਦਾਂ ਓਦਾਂ ਮਨਾਈ ਜਾਂਦੇ ਵੀ ਕਿਹੜਾ ਸੂਰਜ ਨਵਾਂ ਚੜ੍ਹਦਾ ਆ ਤੇ ਕੀ ਹੁੰਦਾ ਹੈਗਾ ਆ ਜੀ।
0: ਬਿਲਕੁਲ ਆ ਜੀ,
2: ਜਿਹੜੇ ਹੈਗੇ ਆ ਦੇਖੋ ਆਸਾ ਜੀ ਦੀ ਵਾਰ ਹੈਗੀ ਆ ਉਹ ਸਾਰੀ ਇਸੇ ਚੀਜ਼ ਦੇ ਉੱਤੇ ਹੀ ਹੈਗੀ ਆ ਜੀ। ਗੁਰਬਾਣੀ ਨੇ ਤਾਂ ਬੜਾ ਸਪਸ਼ਟ ਸਾਰੇ ਭਰਮ ਦਾ ਖੰਡਨ ਕੀਤਾ
0: ਜੀ,
2: ਪਰ ਮੈਂ ਬੜਾ ਹੈਰਾਨ ਹੁੰਦਾ ਹੈਗਾ ਆ ਕਿ ਜਿਹੜੇ ਬੰਦੇ ਜਿਹੜੇ ਆ ਧਰਮ ਦੇ ਰਾਖੇ ਹੈਗੇ ਆ ਜੀ, ਗੁਰੂ ਘਰ ਦੇ ਵਜ਼ੀਰ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ, ਜਦੋਂ ਉਹਨਾਂ ਨੂੰ ਮੈਂ ਭਰਮ ਚ ਪਿਆ ਕਿਸੇ ਚ ਦੇਖਦਾ ਹੈਗਾ, ਵਹਿਮਾਂ ਭਰਮਾਂ ਚ ਦੇਖਦਾ ਆ ਤੇ ਮੈਂ ਬੜਾ ਹੈਰਾਨ ਹੁੰਦਾ ਆ। ਮੈਂ ਕਿਹਾ ਦੇਖੋ ਵੀ ਏਡਾ ਵੱਡਾ ਜਿਹੜਾ ਸਿਧਾਂਤ ਤੁਹਾਡੇ ਕੋਲ ਆ ਹਾਂਜੀ, ਨਹੀਂ ਨਹੀਂ ਤਾਂ ਭਰਾ ਸਾਹਿਬ ਜਿਹੜਾ ਹੈਗਾ ਆ ਇਹ ਹੁੰਦਾ ਸੀ ਸੂਤਕ ਆ ਜੀ, ਕਿਸੇ ਦੇ ਘਰ ਜਿਹੜਾ ਆ ਜੇ ਬੱਚਾ ਜੰਮ ਪਿਆ ਤਾਂ ਸੂਤਕ ਹੈਗਾ ਜੀ, ਕਿਸੇ ਦੇ ਘਰ ਮਰਗ ਹੋ ਗਈ ਜੀ ਤਾਂ ਸੂਤਕ ਚੱਲ ਪਿਆ ਜੀ ਹਾਂਜੀ। ਉਹ ਬੜੀਆਂ ਚੀਜ਼ਾਂ ਵਿਚਾਰ ਕਰਦੇ ਸੀ, ਏਡੇ ਭਰਮਾਂ ਚ ਪੈਂਦੇ ਸੀ ਜੀ।
0: ਬਿਲਕੁਲ,
2: ਉਹ ਗੁਰਬਾਣੀ ਨੇ ਸਾਡਾ ਮਾਰਗ ਦਰਸ਼ਨ ਕੀਤਾ ਤੇ ਆਪਾਂ ਥੋੜੇ ਸਿਆਣੇ ਹੋਏ
0: ਜੀ,
2: ਥੋੜੇ ਉੱਠੇ ਜੀ, ਇਹਨਾਂ ਚੀਜ਼ਾਂ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਸੋਸਾਇਟੀ ਦੇ ਵਿੱਚ ਇਹ ਭਰਮ ਜਾਲ ਇੰਨਾ ਕੁ ਚੱਲਿਆ ਹੈਗਾ ਜਿਹੜਾ ਪਿੱਛੋਂ ਹੀ ਟਰੈਵਲ ਕਰਦਾ ਆ ਰਿਹਾ, ਉਹਨੂੰ ਮਤਲਬ ਤੋੜਨਾ ਜਿਹੜਾ ਹੈਗਾ ਇਸ ਭਰਮ ਜਾਲ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ
0: ਜੀ, ਜੀ
2: ਤੁਸੀਂ ਦੇਖੋ। ਫਿਰ ਦੂਜਾ ਭਰਮ ਸਾਹਿਬ ਇਹਦੇ ਵਿੱਚ ਨਾ ਮੈਂ ਸ਼ਮੀ ਜੀ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ ਤੇ, ਅਸੀਂ ਲੋਕ ਗੱਲਾਂ ਬਹੁਤ ਕਰਦੇ ਹੈਗੇ ਆ ਅੰਦਰੋਂ ਅਸੀਂ ਖੋਖਲੇ ਆ,
0: ਖੋਖਲੇ ਆ, ਬਿਲਕੁਲ ਆ ਜੀ, ਬਿਲਕੁਲ ਦੋਸਤ।
2: ਸਿਧਾਂਤ ਅਸੀਂ ਨਾ
0: ਜੀ
2: ਹਾਂਜੀ ਅਸੀਂ ਮਤਲਬ ਲੋਕਾਂ ਨੂੰ ਬੜੇ ਸਿਆਣੇ ਬਣ ਬਣ ਕੇ ਦੱਸਾਂਗੇ, ਪਰ ਅਸਲ ਦੇ ਵਿੱਚ ਜਿਹੜਾ ਹੈਗਾ ਮੈਂ ਸ਼ਮੀ ਜੀ ਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਨੂੰਹ ਦਾ ਭੂਤ ਕੱਢਦੇ ਪਏ ਸੀ
0: ਜੀ,
2: ਤੇ ਉਹਦੇ ਉਹ ਤੇ ਉਹਨੂੰ ਬੇਚਾਰੀ ਨੂੰ ਚਿਮਟੇ ਮਾਰੀ ਗਏ, ਪਾਣੀ ਪਿਲਾਈ ਗਏ ਕਿਤੇ ਉਹ ਅਨਕੋਨਸ਼ੀਅਸ ਹੋ ਗਈ। ਇਨ ਦਾ ਮੇਨ ਟਾਈਮ ਦਿੱਲੀ ਉਹਦੇ ਪੇਕੇ ਸੀਗੇ, ਉਹ ਕਿਤੇ ਅਚਨਚੇਤ ਉੱਤੋਂ ਆ ਗਏ ਜੀ, ਉਹਨਾਂ ਨੇ ਚੱਕਿਆ ਵੀ ਹਾਂ ਜੀ ਇਹ ਤਾਂ ਕਰੋਲਟੀ ਹੈਗੀ, ਉਹਨਾਂ ਨੇ 498 ਦਾ ਪਰਚਾ ਦਰਜ ਕਰਾਤਾ ਜੀ। ਹੁਣ ਅੱਛਾ ਉਹ ਜਿਹੜਾ ਬਾਬਾ ਸੀਗਾ ਜਿਹੜਾ ਲਿਆਂਦਾ ਤਾਂਤਰਿਕ ਉਹ ਵੀ ਮੁਲਜ਼ਮ ਸੀਗਾ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਔਰ ਉਸ ਘਰ ਦੇ ਵਿੱਚ ਜਿਹੜਾ ਇਹ ਬੰਦੇ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ, ਮੁਲਜ਼ਮ ਇੱਕ ਜਿਹੜਾ ਆ ਨਾ ਜੀ ਉਹ ਇੱਕ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਸੀ ਤੇ ਉਹਨੇ ਇੱਕ ਕਿਤਾਬ ਲਿਖੀ ਸੀ ਇਹਨਾਂ ਚੀਜ਼ਾਂ ਤੇ ਵਹਿਮਾਂ ਭਰਮਾਂ ਤੇ।
0: ਬਿਲਕੁਲ ਆ ਜੀ,
2: ਉਹ ਮੈਨੂੰ ਕਹੇ ਮੇਰੇ ਡਿਫੈਂਸ ਦੇ ਵਿੱਚ ਮੇਰੀ ਕਿਤਾਬ ਦਿਓ ਵੀ ਮੈਂ ਤਾਂ ਇੱਦਾਂ ਕਰਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨੀ। ਮੈਂ ਕਿਹਾ ਤੂੰ ਮੰਨਦਾ ਨੀ, ਤੂੰ ਲੋਕਾਂ ਦਰਦ ਕਹਿੰਦੇ ਨੀ ਹੈਗੇ ਜੀ, ਮੁੱਲਾ ਤੇ ਮਸਾਲ ਚ ਦੋਵਾਂ ਦਾ ਇੱਕੋ ਚਿੱਤ, ਲੋਕਾਂ ਦਰ ਦਿਖਾਵਣੇ ਤੇ ਆਪ ਹਨੇਰੇ ਵਿੱਚ
0: ਵਿੱਚ ਜੀ। ਕੀ ਬਾਤ ਹੈ ਜੀ,
2: ਉਹ ਜਿਹੜੇ ਲੋਕ ਜਿਹੜੇ ਹੈਗੇ ਉਹ ਜਿਹੜਾ ਮਸ਼ਾਲ ਲੈ ਕੇ ਅੱਗੇ ਤੁਰਿਆ ਆ ਹੁੰਦਾ ਆ ਉਹ ਲੋਕਾਂ ਨੂੰ ਤਾਂ ਰਸਤਾ ਦਿਖਾਉਂਦਾ ਹੁੰਦਾ ਤੇ ਆਪ ਹਨੇਰੇ ਚ ਤੁਰਿਆ ਹੁੰਦਾ ਆ, ਉਹ ਆਪਣਾ ਹਨੇਰਾ ਹੀ ਹੁੰਦਾ ਉਹਦੇ।
0: ਬਿਲਕੁਲ ਹੈ ਜੀ,
2: ਤੋ ਏਦਾਂ ਹੀ ਸਾਡੀ ਸੋਸਾਇਟੀ ਦਾ ਹਾਲ ਆ। ਮੈਂ ਉਹਨੂੰ ਕਿਹਾ ਵੀ ਤੈਨੂੰ ਫਿਰ ਜਿਹੜਾ ਹੈਗਾ ਯਾਰ ਤੂੰ, ਮੈਂ ਤੇਰੀ ਗੱਲ ਨਾਲ ਸਹਿਮਤ ਤਾਂ ਹੋ ਜਾਂਦਾ ਆ ਵੀ ਮੈਂ ਕੋਰਟ ਦੇ ਵਿੱਚ ਤੇਰੀ ਕਿਤਾਬ ਦੇ ਦਿੰਦਾ ਆ, ਪਰ ਮੈਨੂੰ ਇਹ ਦੱਸ ਵੀ ਜਦੋਂ ਤੇਰੇ ਘਰ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਤੇ ਤੈਨੂੰ ਸ਼ਰਮ ਨਹੀਂ ਆਈ?
0: ਬਿਲਕੁਲ
2: ਹਾਂਜੀ, ਵੀ ਲੋਕਾਂ ਨੂੰ ਤੂੰ ਜਗਾਉਣ ਚੱਲਿਆ ਹੈਗਾ ਆ ਤੇ ਘਰ ਚ ਤੇਰੇ ਹਨੇਰਾ ਪਸ ਰਿਹਾ ਆ ਜੀ
0: ਜੀ।
2: ਸੋ ਇਸ ਕਰਕੇ ਜਿਹੜਾ ਆ ਜੇ ਅਸੀਂ ਐਜੂਕੇਟਡ ਹੈਗੇ ਆ ਜਾਂ ਐਜੂਕੇਸ਼ਨ ਹੈਗੀ ਆ ਆਪਾਂ ਮਤਲਬ ਅਟੇਨ ਕੀਤੀ ਆ, ਸਾਨੂੰ ਥੋੜਾ ਜਿਹਾ ਜਿਹੜਾ ਆ ਰੈਸ਼ਨਲਿਸਟ ਹੋਣਾ ਚਾਹੀਦਾ ਹੈਗਾ, ਥੋੜਾ ਜਿਹਾ ਆਪਾਂ ਸਿਆਣੇ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ, ਹੋਰ ਕੁਛ ਨੀ ਕਰ ਸਕਦੇ ਨਾ। ਹੁਣ ਅਸੀਂ ਨੀ ਅਸੀਂ ਪੱਕ ਗਏ ਹੈਗੇ ਆ ਜੀ, ਸਾਨੂੰ ਤਾਂ ਜਿੰਨੇ ਕੁ ਜਿਹੜੇ ਵਹਿਮ ਭਰਮ ਜਿਹੜੇ ਹੈਗੇ ਸਾਡੇ ਨਾਲ ਹੀ ਜਾਣੇ ਹੈਗੇ ਜੀ, ਜਿਹੜੇ ਕੋਸ਼ਿਸ਼ ਕਰਦੇ ਹੈਗੇ ਆ ਜੀ ਵੀ ਹਾਂ ਜੀ ਇਹਨੂੰ ਅਸੀਂ ਡਿਲੀਊਟ ਤਾਂ ਕਰ ਸਕਦੇ ਹੈਗੇ ਆ ਪਰ ਇਹਨੂੰ ਮਿਟਾ ਨੀ ਸਕਦੇ,
0: ਮਿਟਾ ਨੀ ਸਕਦੇ।
2: ਕੋਸ਼ਿਸ਼ ਕਰੀਏ ਵੀ ਅਗਲੀ ਪੀੜੀ ਦੇ ਵਿੱਚ ਇਹ ਚੀਜ਼ਾਂ ਨਾ ਟਰੈਵਲ ਹੋਣ ਜੀ। ਬਸ ਇੰਨੀ ਕੁ ਬੇਨਤੀ ਹੈਗੀ ਜੀ। ਥੈਂਕ ਯੂ ਸਰ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਸ਼ਮੀ ਜੀ, ਗ੍ਰੇਟਫੁਲ ਸਰ, ਥੈਂਕ ਯੂ ਜੀ, ਨਾਈਸ ਡੇ,
0: ਸੋਹਣੇ ਵਿਚਾਰਾਂ ਦੇ ਲਈ ਹਰ ਵਾਰ ਦੀ ਤਰ੍ਹਾਂ। ਹਾਂਜੀ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਮੈਨੂੰ ਗੱਲ ਚੇਤੇ ਆਉਂਦੀ ਹੈ ਸ਼ਮੀ ਜੀ, ਜਿੱਦਾਂ ਸੈਣੀ ਸਾਹਿਬ ਗੱਲ ਸੁਣਾ ਕੇ ਗਏ ਨਾ, ਇੱਕ ਨੈਟਫਲਿਕਸ ਦੇ ਉੱਤੇ ਇੱਕ ਸੀਰੀਜ਼ ਵੀ ਹੈਗੀ ਹੈ ਜਿਹੜਾ ਕਿ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਬਹੁਤ ਵੱਡੇ ਪੱਧਰ ਤੇ ਉੱਤੇ, ਬਹੁਤ ਵੱਡਾ ਕਾਰੋਬਾਰੀ ਲੋਕ ਸਨ ਤਾਂ ਉਹ 7-9 ਪਰਿਵਾਰ ਦੇ ਜੀ ਸੀ, ਵੱਡੇ ਤੋਂ ਲੈ ਕੇ ਛੋਟੇ ਬੱਚੇ ਤੱਕ, ਉਹ ਸਾਰੇ ਹੀ ਫਾਂਸੀਆਂ ਫੰਦਾ ਲਾ ਕੇ, ਮਤਲਬ ਕਿ ਘਰ ਦੇ ਵਿੱਚ ਉਹ ਤਾਂਤਰਿਕ ਨੇ ਕੁਛ ਗੱਲਬਾਤ ਕੀਤੀ ਸੀ ਇਸ ਹਿਸਾਬ ਦੇ ਨਾਲ, ਤੇ ਉਹ ਸਾਰੇ ਜਾਣੇ ਹੀ ਮਤਲਬ ਕਿ ਸੁਸਾਈਡ ਕਰ ਲੈਂਦੇ ਆ ਜੀ ਕੁਝ ਕਾਰਨ ਕਰਕੇ, ਤੇ ਉਹ ਸਾਰੀ ਪੁੱਛ ਪੜਤਾਲ ਦੇ ਵਿੱਚ ਬਾਅਦ ਚੋਂ ਜਦੋਂ ਸਾਰਾ ਕੁਝ ਨਸ਼ਰ ਆਇਆ ਸਾਹਮਣੇ ਆਇਆ ਤੇ ਉਹ ਬਿਲਡਿੰਗ ਦੀ ਉਹਨਾਂ ਦੀ ਸਾਰੀ ਕਹਿ ਲਓ ਇਨਕੁਆਇਰੀ ਵਗੈਰਾ ਕੀਤੀ ਤਾਂ ਉਹ ਹੈਰਾਨ ਪਰੇਸ਼ਾਨ ਰਹਿ ਗਏ। ਇੱਕ ਕੰਧ ਦੇ ਉੱਤੇ 7-9 ਪਰਨਾਲੇ ਜਿਹੜੇ ਨੇ ਬਾਹਰ ਨੂੰ ਨਿਕਲ ਰਹੇ ਨੇ ਜੀ, ਉਹ ਪਤਾ ਨੀ ਕਾਹਦੇ ਲਈ ਨੇ, ਤੇ ਉਹ ਖਰੇ ਸਵਰਗਾਂ ਦੇ ਵਿੱਚ ਜਾਣ ਨੂੰ ਜਾਂ ਕੁਝ ਏਦਾਂ ਦਾ ਉਹਨੇ ਤਾਂਤਰਿਕ ਨੇ ਕੁਝ ਦੱਸਿਆ ਸੀ, ਤੇ ਉਹ ਬੇਚਾਰੇ ਅਫਵਾਹ ਲੈ ਕੇ ਸਾਰਾ ਟੱਬਰ ਇੱਕੋ ਰਾਤ ਦੇ ਵਿੱਚ ਸਾਰਾ ਕੁਝ ਹੀ ਖਤਮ ਕਰਾ ਦਿੱਤਾ ਜੀ ਉਹਦਾ। ਤੇ ਇਸੇ ਤਰ੍ਹਾਂ ਆਪਾਂ ਕੱਲ ਪਿਛਲੇ ਵੀਕ ਦੇ ਵਿੱਚ ਇੱਕ ਨਾ ਮੈਂ ਕਹਾਣੀ ਸਾਂਝੀ ਕੀਤੀ ਸੀ ਆਪਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ, ਬਾ ਕਮਾਲ ਕਹਾਣੀਕਾਰ ਨੇ, ਤਾਂ ਉਹਨਾਂ ਦੀ ਕਹਾਣੀ ਸੀ ਓਪਰੀ ਹਵਾ
1: ਜੀ।
0: ਤੇ ਓਪਰੀ ਹਵਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਰਿਵਾਰ ਦੇ ਵਿੱਚ ਨੂੰਹ ਆਉਂਦੀ ਹੈ ਤੇ ਉਹ ਆਪਣਾ ਰਹਿੰਦੀ ਹੈ ਸਾਰਾ ਕੁਝ, ਬਹੁਤ ਸਾਰੇ ਗੁਣਕਾਰੀ ਜਿਹੜੀ ਬਹੂ ਹੈ ਤੇ ਉਹ ਰੋਟੀ ਪਾਣੀ ਹੋਰ ਸਾਰਾ ਕੱਪੜਾ ਲੱਥਾ ਸਾਰਾ ਕੁਝ ਜੋ ਵੀ ਘਰੇਲੂ ਕੰਮ ਕਾਜ ਹੈ, ਪੜ੍ਹੀ ਲਿਖੀ ਵੀ ਸੀ ਸਾਰਾ ਕੁਝ ਸੀ, ਤੇ ਉਹਦੀ ਸੱਸ ਕੀ ਕਰਦੀ ਸੀ ਉਹਨੂੰ ਮਤਲਬ ਕਿ ਹਨਾ ਕਹਿੰਦੀ ਓਪਰੀ ਹਵਾ ਆ ਗਈ ਮੇਰੇ ਵਿੱਚ, ਪਤਾ ਨੀ ਕਿੰਨੀ ਕੁ ਜਾਨ ਆ ਜਾਂਦੀ, ਪਾਵਰ ਆ ਜਾਂਦੀ, ਉਹ ਵਗਾ ਵਗਾ ਕੇ ਚੀਜ਼ਾਂ ਮਾਰਦੀ ਤੇ ਕੁੱਟਦੀ ਸਾਰਾ ਕੁਝ ਕਰਦੀ, ਨੂੰਹ ਨੂੰ ਫੜ ਲੈਂਦੀ ਘੁੱਟ ਕੇ ਹੱਥ ਤੋਂ ਤੇ ਉਹਦੇ ਇੱਕ ਦਿਨ ਤਾਂ ਗਰਦ ਨੀ ਫੜਦੀ, ਤੇ ਉਹ ਕਿਤੇ ਏਦਾਂ ਜਿੱਦਾਂ ਸੈਣੀ ਸਾਹਿਬ ਗੱਲ ਕਰਕੇ ਗਏ ਨਾ, ਪਰਿਵਾਰ ਆ ਗਿਆ ਤੇ ਉਹਦੇ ਮਦਰ ਫਾਦਰ ਆ ਗਏ ਵਿਜ਼ਿਟ ਕਰਨ ਦੇ ਲਈ, ਤੇ ਉਹ ਮੋਹਰਿਓ ਹਾ ਕੰਮ ਚੱਲਣ ਰਿਹਾ ਜੀ, ਤੇ ਉਹਨਾਂ ਨੇ ਪਹਿਲਾਂ 1-2 ਵਾਰੀ ਤਾਂ ਦੇਖਿਆ ਵੀ ਕੁੜੀ ਨੂੰ ਪੁੱਛਿਆ ਕਿ ਹੋ ਕੀ ਰਿਹਾ, ਕਹਿੰਦੇ ਪਤਾ ਨੀ, ਸੋਹਰਾ ਸਾਹਿਬ ਦੇ ਨਾਲ ਵੀ ਗੱਲ ਕੀਤੀ ਉਹਨਾਂ ਦੇ ਤਾਂ ਉਹ ਕਹਿੰਦੇ ਇਹਨੂੰ ਪਤਾ ਨੀ ਕਿਹੜੀ ਓਪਰੀ ਹਵਾ ਆਉਂਦੀ ਹੈ, ਮੈਨੂੰ ਤਾਂ ਸਮਝ ਨੀ ਆਉਂਦੀ, ਤੇ ਉਹ ਕਹਿੰਦੇ ਚਲੋ ਕੋਈ ਨੀ, ਮਤਲਬ ਕਿ ਫਿਰ ਦੂਸਰੀ ਤੀਸਰੀ ਵਾਰੀ ਫਿਰ ਉਹ ਘਟਨਾ ਵਾਪਰਦੀ ਹੈ ਤੇ ਉਹ ਮਤਲਬ ਕਿ ਆ ਜਾਂਦੇ ਨੇ ਉਸ ਸਮੇਂ ਦੇ ਵਿੱਚ ਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ ਤੇ ਉਹ ਦੇਖਦੇ ਆ ਕਰਦੇ ਕੀ ਆ, ਉਹ ਸਾਰਾ ਕੁਝ ਨੋਟ ਕਰਦੀ ਆ ਉਹਦਾ ਜਿਹੜੀ ਕੁੜੀ ਦੀ ਮਦਰ ਹੁੰਦੀ ਹੈ, ਤੇ ਮੁੜ ਕੇ ਹਨਾ ਉਹ ਵੀ ਜਿੱਦਾਂ ਸੱਸ ਨੂੰ ਓਪਰੀ ਹਵਾ ਆਈ ਹੁੰਦੀ ਹੈ ਨਾ, ਉਹ ਵੀ ਆਪਣੇ ਆਪ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਵੀ ਫਿਰ ਸੱਸ ਨੂੰ ਘੁਮਾ ਘੁਮਾ ਕੇ ਮਾਰਦੀ ਹੈ ਚੱਕ ਚੱਕ ਕੇ, ਕਹਿੰਦੀ ਮੇਰੇ ਚ ਵੀ ਓਪਰੀ ਹਵਾ ਆ ਗਈ ਹੈ ਬੰਦਿਆਂ ਵਾਂਗੂ, ਸਾਡੀ ਕੁੜੀ ਚ ਘਾਟ ਕੀ ਹੈ ਇਹ ਦੱਸ ਸਾਨੂੰ, ਤੇ ਇਹਨੂੰ ਵਸਣ ਦੇ ਤੇ ਆਪ ਵੀ ਬਸ ਆਰਾਮ ਦੇ ਨਾਲ, ਕਿਉਂ ਐਵੇਂ ਸਾਰਾ ਟੱਬਰ ਤੂੰ ਕਲਪਾਇਆ ਪਿਆ ਦੁਖੀ ਕੀਤਾ ਹੋਇਆ।
1: ਕਿਆ ਪਤਾ ਉਹ ਕੋਈ ਤਾਂ ਵਹਿਮ ਨਿਕਲ ਗਏ, ਫਿਰ ਵਹਿਮਾਂ ਦਾ ਡਾਕਟਰ ਬਣਨਾ ਕਿਹੜਾ ਸੌਖਾ ਕੰਮ ਹੈ।
0: ਬਿਲਕੁਲ,
1: ਹੁਣ ਤੁਸੀਂ ਇੱਕ ਨਾ ਬਹੁਤ ਸਿਆਣਾ ਬੰਦਾ, ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਸਿਆਣੇ ਕਿੱਦਾਂ ਬਣੇ, ਸਾਨੂੰ ਦੱਸੋ ਕੋਈ ਤਰੀਕਾ ਅਸੀਂ ਬਣਨਾ ਮਾੜਾ ਮੋਟਾ। ਉਹ ਕਹਿੰਦਾ ਮੈਂ ਜਿੰਨੀ ਵੀ ਅਕਲ ਸਿੱਖੀ ਨਾ, ਜਿੰਨਾ ਵੀ ਮੈਂ ਸਿਆਣਪ ਸਿੱਖੀ ਆ, ਇਹ ਸਾਰੀ ਮੂਰਖਾਂ ਕੋਲੋਂ ਲਈ ਆ
0: ਜੀ।
1: ਉਹ ਕਹਿੰਦਾ ਹੱਦ ਹੋ ਗਈ ਯਾਰ, ਮੂਰਖਾਂ ਕੋਲ ਕਿੱਦਾਂ ਲੈ ਲਈ ਹੈ
0: ਜੀ।
1: ਕਹਿੰਦਾ ਜੋ ਕੁਝ ਮੂਰਖ ਕਰਦੇ ਆ ਨਾ ਮੈਂ ਉਹ ਨਹੀਂ ਕਰਦਾ
0: ਜੀ,
1: ਤੇ ਮੈਂ ਸਿਆਣਾ ਬਣ ਗਿਆ, ਹੁਣ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਤੂੰ ਸਿਆਣਾ ਬੜਾ ਹੋ ਗਿਆ,
0: ਤੇ
1: ਉਹਨਾਂ ਕੋਲ ਲਈ ਆ। ਹੁਣ ਜਦੋਂ ਤੁਸੀਂ ਦੇਖੋ ਵੀ ਵਹਿਮ ਕਿੱਦਾਂ ਟਰੈਵਲ ਕਰਦੇ ਨਾਲ ਨਾਲ, ਤੇ ਉਹਨਾਂ ਦੀ ਸਵਾਰੀ ਵੀ ਕਰਦੇ ਲੋਕ ਵਹਿਮ ਦੀ ਪੂਰੀ
0: ਜੀ।
1: ਐਡੀਸਨ ਨੇ ਜਦੋਂ ਐਡੀਸਨ ਹੋਰਾਂ ਨੇ ਟੈਸਲਾ ਹੋਰਾਂ ਦੇ ਵੱਲੋਂ ਉਹ ਜਿਹੜੀ ਬਿਜਲੀ ਆ ਉਹ ਘਰਾਂ ਚ ਆ ਗਈ
0: ਜੀ,
1: ਤਾਂ ਉਹਨਾਂ ਦਿਨਾਂ ਚ ਨਾ ਉਹਨਾਂ ਨੇ ਪ੍ਰਚਲਿਤ ਸੀਗਾ ਕਹਿੰਦੇ ਉਹਦੀ ਗੱਲ, ਉਹ ਕਹਿੰਦੇ ਵੀ ਅਸੀਂ ਬਿਜਲੀ ਨੂੰ ਇੰਨੀ ਸਸਤੀ ਕਰ ਦੇਵਾਂਗੇ, ਇੰਨੀ ਸਸਤੀ ਕਰ ਦੇਵਾਂਗੇ ਕਿ ਸਿਰਫ ਅਮੀਰ ਬੰਦੇ ਮੋਮਬੱਤੀਆਂ ਬਾਲਿਆ ਕਰਨਗੇ।
0: ਕੀ ਬਾਤ ਹੈ ਜੀ,
1: ਤੇ ਉਹ ਹੁਣ ਕੈਂਡਲ ਡਿਨਰ ਕਰਦੇ ਆ
0: ਜੀ, ਮੋਮਬੱਤੀ ਨਾਲ ਵੀ ਸਸਤੀ ਹੋਏਗੀ ਜੀ।
1: ਹਾਂ, ਬਹੁਤ ਸਿਰਫ ਉਹਨਾਂ ਦੀ ਲਗਜ਼ਰੀ ਹੋਊਗੀ, ਜਿਵੇਂ ਹੁਣ AI ਆ ਇਹਦੇ ਬਾਰੇ ਵੀ ਵਹਿਮ, ਕਿਉਂਕਿ ਵਹਿਮ ਤਾਂ ਨਾਲ ਨਾਲ ਚੱਲਦੇ, ਕਿਉਂਕਿ ਜਦੋਂ AI ਬਾਰੇ ਵੀ ਹੁਣ ਇਹੀ ਧਾਰਨਾ ਆਪਣੀ ਬਣਦੀ ਜਾ ਰਹੀ ਹੈ ਕਿ ਭਾਈ ਇਹ ਪਤਾ ਨੀ ਇਹਨੇ ਕੀ ਕੁਛ ਕਰ ਦੇਣਾ,
0: ਨੋ ਡਾਊਟ
1: ਬਹੁਤ ਤੇਜ਼ੀ ਨਾਲ ਕਾਇਆਕਲਪ ਹੋ ਰਿਹਾ ਹਰ ਚੀਜ਼ ਦੇ ਵਿੱਚ
0: ਜੀ,
1: ਪਰ ਹੁਣ ਉਹ ਵੀ ਗੱਲ ਨਾਲ ਜਿਹੜੀ ਆ ਕਹਾਵਤਾਂ ਚੱਲਦੀਆਂ ਨੇ ਕਿ ਅਸੀਂ AI ਜਿਹੜੀ ਆ ਉਹ ਇੰਨਾ ਜਿਆਦਾ ਆਸਾਨ ਕਰ ਦੇਗੀ ਕੰਮ ਹਰ ਚੀਜ਼, ਸੋਚਣ ਸਮਝਣ ਵਾਲੀ ਸਮਰੱਥਾ ਹੀ ਖਤਮ ਹੋ ਜਾਂਦੀ ਹੈ ਬੰਦੇ ਦੀ ਆਪਣੀ, ਤੇ ਜਿਹੜੀ ਓਰਿਜਨਲ ਦਿਮਾਗ ਹੈ, ਓਰਿਜਨਲ ਜਿਹੜੀ ਸੋਚ ਹੈ, ਉਹ ਵੀ ਇੱਕ ਲਗਜ਼ਰੀ ਬਣ ਜਾਏਗੀ ਕਿ ਬਈ ਖਾਸ ਬੰਦੇ ਕੋਲ ਹੀ ਹੈ ਜਿਹੜਾ ਇਹਦੇ ਕੋਲ ਆਪਣਾ ਦਿਮਾਗ ਹੈ, ਉਹਤੋਂ ਕੰਮ ਲੈਂਦਾ ਇਹ, ਖਾਸ ਹੀ ਹੈ ਕੋਈ
0: ਜੀ,
1: ਨਹੀਂ ਤਾਂ ਜਿਹੜੇ ਕੈਲਕੂਲੇਸ਼ਨ ਕਰ ਰਹੇ ਆ ਤੋਂ ਲੈ ਕੇ ਵੱਡੀ ਤੋਂ ਵੱਡੇ ਕੰਮ ਕਰ ਰਹੇ
0: ਹੋ, ਗੱਲਾਂ ਦੇ ਨਾਲ ਹੀ ਮੈਂਬਰੀ ਫੁੱਲ ਕੀਤੀ ਹੈ ਜੀ,
1: ਪੂਰੀ ਹਨੇਰੀ ਉਹਦੀ ਲਿਆ ਰੱਖੀ, ਕੋਈ ਪਤਾ ਨੀ ਏ ਆਈ ਤੈਨੂੰ ਲੱਸੀ ਦਿਨ ਚਾਹੀਦੀ ਲਿਆ ਆਈਏ
0: ਜੀ,
1: ਤੇ ਪੰਜਾਬੀਆਂ ਦਾ ਉਹਦੇ ਟਾਈਮ ਪਾਸ ਹੋ ਰਿਹਾ ਉਹਦੇ ਕਰ ਕਰ
0: ਜੀ।
1: ਅਸਲ ਚ ਇਹ ਵਹਿਮ ਕਿ ਅਸੀਂ ਇਹਦੀ ਵਰਤੋਂ ਕਰ ਰਹੇ ਹਾਂ, ਅਸਲ ਚ ਅਸੀਂ ਖੁਦ ਹੀ ਵਰਤੇ ਜਾ ਰਹੇ ਹਾਂ, ਹੁਣ ਇਹ ਟੈਕਨੋਲੋਜੀ ਦੇ ਵਿੱਚ ਇਹ ਕੰਮ ਹੋ ਰਿਹਾ। ਅਸੀਂ ਇੱਕ ਤੁਸੀਂ ਦੇਖਿਆ ਟ੍ਰੈਂਡ ਆਇਆ ਕਿ 1980 ਦੀਆਂ ਫੋਟੋਆਂ ਬਣਾ ਲਓ ਆਪਣੀਆਂ, ਉਹ ਲੋਕਾਂ ਨੇ ਹਨੇਰੀਆਂ ਲਿਆ ਤੀਆਂ ਪਾ ਪਾ ਕੇ ਫੋਟੋਆਂ, ਟੱਬਰ ਦੀਆਂ, ਨਿਆਣਿਆਂ ਦੀਆਂ, ਸਾਰਿਆਂ ਦੀਆਂ। ਹੁਣ ਅਸੀਂ ਕੀਤਾ ਕਿ ਇਸ ਲਹਿਰ ਦੇ ਵਿੱਚ ਸਵਾਰ ਹੋ ਕੇ ਅਸੀਂ ਆਪਣਾ ਨਿੱਜੀ ਡਾਟਾ ਸ਼ੇਅਰ ਕਰ ਲਿਆ,
0: ਬਿਲਕੁਲ
1: ਇਹੋ ਜਿਹੀ ਜਗ੍ਹਾ ਸ਼ੇਅਰ ਕੀਤਾ ਜਿੱਥੋਂ ਮੁੜ ਵਤਨੀ ਨਾ ਆਇਆ, ਉਹ ਕੰਮ ਹੋ ਜਾਂਦਾ ਕਿ ਉਹ ਵਾਪਸ ਨੀ ਆਉਂਦਾ ਫਿਰ।
0: ਸਾਡੇ ਇੱਥੇ ਡਾਟਾ ਸੈਂਟਰ ਬਣਨ ਲੱਗੇ ਆ ਜੀ, ਹਾਂਜੀ
1: ਜੀ ਹਾਂ, ਉਹ ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਆਪਣੇ ਕੰਪਿਊਟਰ ਦੇ ਵਿੱਚ ਜੀ ਕੋਈ ਚੀਜ਼ ਸੇਵ ਕਰ ਲਈ ਆ, ਕੋਈ ਫਾਈਲ ਕਰ ਲਈ, ਕੋਈ ਫਿਲਮ ਪਾ ਲਈ, ਕੁਛ ਕਰ ਲਿਆ, ਫਿਰ ਆਪਾਂ ਨੂੰ ਲੱਗਦਾ ਕਿ ਨਹੀਂ ਮੈਮਰੀ ਭਰ ਗਈ ਆਪਾਂ ਡਿਲੀਟ ਕਰ ਦਈਏ ਕਿਸੇ ਕਾਰਨ ਕਰਕੇ
0: ਜੀ,
1: ਉਹ ਕਦੇ ਡਿਲੀਟ ਨੀ ਹੁੰਦਾ ਡਾਟਾ, ਉਹਦਾ ਫੁੱਟਪ੍ਰਿੰਟ ਰਹਿੰਦਾ ਹੀ ਰਹਿੰਦਾ
0: ਜੀ।
1: ਇਹ ਵੀ ਵਹਿਮ ਹੈ ਕਿ ਮੈਂ ਡਿਲੀਟ ਕਰਤਾ ਤੇ ਉਹ ਡਿਲੀਟ ਹੋ ਗਿਆ
0: ਜੀ,
1: ਕਦੇ ਅਨਇੰਸਟਾਲ ਕਰਤਾ ਤੇ ਅਨਇੰਸਟਾਲ ਹੀ ਹੋ ਗਿਆ, ਉਹ ਇੰਨੀਆਂ ਕੁ ਪੈੜਾਂ ਛੱਡ ਕੇ ਜਾਂਦਾ ਹੈ ਪ੍ਰੋਗਰਾਮ ਜਿਹੜਾ ਤੁਸੀਂ ਪਾਇਆ ਵਿੱਚ ਕੰਪਿਊਟਰ ਦੇ ਜਾਂ ਫੋਨ ਦੇ ਵਿੱਚ, ਕਿ ਮਾਹਰ ਬੰਦਾ ਵੀ ਜਿਹੜਾ ਉਹਦੇ ਲਈ ਵੀ ਹੱਥ ਖੜੇ ਹੋ ਜਾਂਦੇ ਕਿ ਆਪਾਂ ਇਹਨੂੰ ਸਫਾਈ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਅਸਲ ਚ ਬੁੱਧੀ ਵਿਵੇਕ ਜਿਹੜੀ ਹੈ ਉਹਦਾ ਉਹ ਜਾਗਦਾ ਰਹਿਣਾ ਬਹੁਤ ਜ਼ਰੂਰੀ ਹੈ, ਚੇਤਨ ਹੋਣ ਦੀ ਜ਼ਰੂਰਤ ਰਹਿੰਦੀ ਹੈ
0: ਜੀ।
1: ਸਾਇੰਟੀਫਿਕਲੀ ਜਾਂ ਲੌਜੀਕਲੀ ਜਦੋਂ ਆਪਾਂ ਤਰਕਸ਼ੀਲਾਂ ਦੀ ਗੱਲ ਕਰਦੇ ਹਾਂ, ਉਹ ਕਰਦੀ ਇਸ ਗੱਲ ਦੇ ਉੱਤੇ ਹੈ ਕਿ ਤਰਕ ਦੇਣਾ ਭਾਈ, ਕੋਈ ਚੀਜ਼ ਸਾਨੂੰ ਕਿਹਾ ਜਾਂਦਾ ਕਿ ਆਹ ਕੰਮ ਐ ਕਰੋਗੇ ਤਾਂ ਐ ਹੋਊਗਾ, ਤੁਸੀਂ ਤਰਕ ਨਾਲ ਉਹਨੂੰ ਸਿੱਧ ਕਰੋ ਕਿ ਭਾਈ ਲੌਜਿਕ ਦਿਓ, ਰੀਜਨਿੰਗ ਕਰੋ ਕਿ ਹਾਂ ਇਹ ਜੋ ਕਿਹੜੀ ਕਹੀ ਜਾ ਰਹੀ ਹੈ ਗੱਲ, 2+2=4 ਹੀ ਹੈ, ਪੰਜ ਤਾਂ ਨੀ ਕਿਤੇ ਹੋਣ ਲੱਗ ਪਿਆ ਤੇ ਜਾਂ 3 ਤਾਂ ਨੀ ਰਹਿ ਗਿਆ,
0: ਬਿਲਕੁਲ
1: ਉਹ ਜਦੋਂ ਸਿੱਧ ਹੋਊਗਾ ਫਿਰ ਜਾ ਕੇ, ਜਦੋਂ ਆਪਾਂ ਇੰਨਾ ਕੁ ਸੋਚਣ ਜੋਗੇ ਹੋ ਗਏ
0: ਜੀ,
1: ਫਿਰ ਮੈਨੂੰ ਲੱਗਦਾ ਨੀ ਕਿ ਕੋਈ ਵਹਿਮ ਦੀ ਗੁੰਜਾਇਸ਼ ਰਹਿਣੀ ਹੈ ਜਾਂ ਕੋਈ ਇਹੋ ਜਿਹੀ ਗੱਲ
0: ਜੀ
1: ਗੱਡੀ ਲਈ ਤੇ ਆ ਸਕਦੀ ਹੈ, ਪਰਸਨੈਲਿਟੀ ਡਿਵੈਲਪਮੈਂਟ ਹੋ ਸਕਦੀ
0: ਜੀ। ਇੱਕ ਜੁੱਤੀ ਝਾੜਨ ਵਾਲਾ ਵੀ ਕੰਮ ਹੁੰਦਾ ਸੀ ਜੀ ਮੇਰੇ ਖਿਆਲ ਨਾਲ, ਕੁਛ ਹੁੰਦਾ ਸੀ ਏਦਾਂ ਦਾ ਵੀ ਜੀ,
1: ਜੁੱਤੀ ਝਾੜਨ ਵਾਲਾ ਤੇ ਹੈਗਾ ਹੀ ਹੈ, ਦੂਜਾ ਉਹ ਤੁਸੀਂ ਲਾਓ ਮਿਰਗੀ ਪੈ ਗਈ ਨੂੰ ਜੁੱਤੀ ਸੰਘਾ ਦੋ,
0: ਜੁੱਤੀ ਸੰਘਾ ਦੋ ਜੀ ਹਾਂਜੀ, ਉਹ ਚਮਚਾ ਮੂੰਹ ਚ ਦੇਣ ਲੱਗ ਜਾਂਦੇ ਸੀ ਅਗਲੇ ਤੇ ਦੰਦ ਤੋੜਨੇ ਭਾਈ, ਹੈਨਾ ਦੱਸੋ, ਜਾਂ ਕਈਆਂ ਨੇ ਹੱਥ ਦੇ ਕੇ ਉਂਗਲੀਆਂ ਬਣਾਈਆਂ ਨੇ ਜੀ, ਬਿਲਕੁਲ ਹੈ ਜੀ ਜੀ। ਕਹਿੰਦੇ ਜੀ ਇਹਦਾ ਮੂੰਹ ਨਾ ਬੰਦ ਹੋਣ ਦਿਓ, ਹਨਾ ਵੀ ਉਹ ਫਿਰ ਉਹ ਖਿੱਚੋ ਖਿੱਚ ਧੂ ਕਰਦੇ ਆ ਜੀ ਅਗਲੇ ਦੀ, ਇੱਕ ਤਾਂ ਬੰਦਾ ਤਕਲੀਫ ਦੇ ਵਿੱਚ ਉਹਨੂੰ ਫਸਟ ਏਡ ਦੀ ਜ਼ਰੂਰਤ ਹੈ, ਤੇ ਦੂਸਰਾ ਉੱਤੋਂ ਤੁਸੀਂ ਉਹਦੀ ਖਿੱਚੋ ਧੂ ਕਰਨ ਲੱਗ ਗਏ ਭਾਈ।
1: ਹਾਂ
0: ਜੀ,
1: ਇਹਨਾਂ ਚ ਅਸਲ ਚ ਕੀ ਹੈ, ਡਾਕਟਰੀ ਇਲਾਜ ਆਮ ਬੰਦੇ ਦੀ ਪਹੁੰਚ ਤੋਂ ਸਦੀਆਂ ਪਹਿਲਾਂ ਵੀ ਬੜੀ ਦੂਰ ਸੀਗਾ, ਅੱਜ ਵੀ ਉਹਨਾਂ ਦੀ ਦੂਰ ਹੀ ਹੈ
0: ਜੀ।
1: ਜੇ ਕਿਸੇ ਨੇ ਕੋਈ ਚੱਜ ਦਾ ਇਲਾਜ ਕਰਾਉਣਾ ਆਪਣਾ, ਤੇ ਉਹ ਡਾਕਟਰ ਦੀ ਅਪੋਇੰਟਮੈਂਟ ਨੀ ਮਿਲਣੀ, ਜੇ ਮਿਲ ਗਈ ਤਾਂ ਉਹਨੇ ਚਮੜੀ ਸਮੇਤ ਉਹਨੂੰ ਲਾ ਲੈਣੀ
0: ਹੈ,
1: ਕੋਈ ਗੱਲ ਨੀ। ਉਹ ਹਜ਼ਾਰਾਂ ਆਪਾਂ ਕਿੱਸੇ ਸੁਣਦੇ ਹਾਂ ਕਿ ਉੱਥੇ ਐ ਹੋ ਗਿਆ ਜੀ, ਉਦੋਂ ਬੰਦਾ ਚੰਗਾ ਭਲਾ ਸੀ ਤੇ ਮੁੜ ਕੇ ਉੱਥੇ ਉਹਨੇ ਲੰਮਾ ਪਾ ਲਿਆ ਤੇ ਓਪਰੇਟ ਕਰ ਛੱਡਿਆ ਜਾਂ ਕੁਛ, ਹੁਣ ਖ਼ਬਰ ਆ ਰਹੀ ਸੀਗੀ ਕਿ ਉਹ ਗਲਤੀ ਹੋ ਸਕਦੀ ਹੈ, ਸਾਰੇ ਕੁਝ ਨੀ ਹੁੰਦੇ
0: ਬਿਲਕੁਲ,
1: ਲੇਕਿਨ ਇੱਕ ਹਵਾ ਬਣ ਜਾਂਦੀ ਹੈ ਇੱਕ ਗੱਲ ਕਹਿਣ ਨੂੰ, ਕਿਸੇ ਸਕੂਲ ਚ ਇੱਕ ਟੀਚਰ ਨੇ ਨਿਆਣਾ ਕੁੱਟਦਾ ਤੇ ਉਹ ਇਹ ਥੋੜਾ ਹੋ ਰਿਹਾ ਕਿ ਸਾਰੇ ਕੁੱਟੀ ਜਾਂਦੇ,
0: ਸਾਰੇ ਕੁੱਟੀ ਜਾਂਦੇ,
1: ਬਟ ਉਹ ਇੱਕ ਧਾਰਨਾ ਬਣਾ ਦਿੰਦੇ ਆ, ਹਾਂ ਇਹ ਤਾਂ ਕਰਦੇ ਆ ਨਹੀਂ, ਇਹਨਾਂ ਦਾ ਕੰਮ ਹੀ ਇਹੀ ਹੈ।
0: ਵੈਸੇ ਔਜਲਾ ਸਾਹਿਬ ਨੇ ਇੱਕ ਬੁਝਾਰਤ ਵੀ ਪਾਈ ਸੀ ਇਹਦੇ ਵਿੱਚ, ਜਦੋਂ ਤੁਸੀਂ ਆ ਗੱਲ ਕੀਤੀ ਹੈ ਟੀਚਰ ਦੀ ਤਾਂ ਮੈਨੂੰ ਯਾਦ ਆ ਗਿਆ, ਕਹਿੰਦੇ ਜਦੋਂ ਸਾਇੰਸ ਵਾਲੀ ਟੀਚਰ ਹੀ ਜਿਹੜਾ ਪੁੱਛਾਂ ਲੈ ਲਵੇ, ਪੁੱਛਿਆ ਲਵੇ ਜੀ, ਫਿਰ ਕੀ ਕਰੀਏ ਜੀ, ਪੁੱਛਿਆ ਲਵੇ ਜੀ,
1: ਉਹ ਤਾਂ ਭਾਰਤ ਸਾਹਿਬ ਤੁਸੀਂ ਲੈਵਲ ਛੱਡੋ, ਉਹ ਤਾਂ ਕੀ ਆ
0: ਜੀ।
1: ਹੁਣ ਮੈਂ ਬੜਾ ਹੈਰਾਨ ਹੁੰਦਾ ਕਿ ਜਿਹੜਾ ਕੋਈ ਮੰਨ ਲਓ ਬੰਦਾ ਪੜ੍ਹਾ ਰਿਹਾ ਝਾਂਸੀ ਦੀ ਰਾਣੀ ਜਾਂ ਬੰਦਾ ਕੋਈ ਉਹ ਜਿਹਾ ਬਹਾਦਰਾਂ ਦੇ ਕਿੱਸੇ ਪੜ੍ਹਾ ਰਿਹਾ ਤੇ ਆਪ ਉਧਰੋਂ ਕਿਸੇ ਨੂੰ ਛਿੱਕ ਆਈ, ਉਹਦੇ ਨਾਲ ਹੀ ਡਰ ਕੇ ਉਹ ਤੁਹਾਡਾ ਭਲਾ ਜਿਹਾ ਹਾਰਟ ਅਟੈਕ ਆਉਣ ਲੱਗਿਆ ਜੀ,
0: ਡਿੱਗ ਪੈਂਦਾ ਜੀ,
1: ਛਿੱਕ ਵੀ ਐ ਮਾਰਦੇ, ਛਿੱਕ ਨੂੰ ਵੀ ਐ ਦੱਬ ਲੈਂਦੇ ਜਿਵੇਂ ਕੋਈ ਚੋਰ ਦੱਬਿਆ ਹੁੰਦਾ ਥੱਲੇ,
0: ਬਿਲਕੁਲ
1: ਉਹਨੂੰ ਵੀ ਨੀ ਨੱਕ ਚੋਂ ਬਾਹਰ ਆਉਣ ਦਿੰਦੇ
0: ਦਿੰਦੇ ਜੀ, ਦਿਮਾਗ ਦੀ ਨਾੜੀ ਚਾਹੇ ਮਾਰ ਜਾਵੇ ਜੀ,
1: ਹਾਂ ਉਹਨੂੰ ਵੀ ਸਪਰੈਸ ਕਰ ਦਿੰਦੇ ਆ
0: ਜੀ।
1: ਹੁਣ ਇਹ ਤਾਂ ਇਹਦਾ ਪੜ੍ਹਾਈ ਲਿਖਾਈ ਨਾਲ ਭਾਰਤ ਸਾਹਿਬ
0: ਕੋਈ
1: ਮੈਨੂੰ ਲੱਗਦਾ ਨਹੀਂ ਸੰਬੰਧ ਹੈ, ਇਹਦਾ ਤੇ ਸੰਬੰਧ ਹੈਗਾ ਕਿਸ ਚੁਗਿਰਦੇ ਚ ਕਿਸ ਮਾਹੌਲ ਚ ਉਹ ਬੰਦਾ ਰਹਿ ਰਿਹਾ,
0: ਉਹਦੇ ਆਲੇ ਦੁਆਲੇ ਕਿਹੋ ਜਿਹੇ ਬੰਦੇ ਆ। ਜਰੂਰੀ ਆ ਨਾ ਬੰਦੇ ਦੇ ਵਿਚ ਸਵਾਲ ਜਵਾਬ ਕਰਨਾ ਜਾਂ ਉਹ ਵੀ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਜੀ।
1: ਜਿਹੜਾ ਬੰਦਾ ਸਵਾਲ ਜਵਾਬ ਕਰਦਾ ਤੁਸੀਂ ਸੋਚੋ ਉਹਨੂੰ ਕੋਈ ਪਸੰਦ ਹੀ ਨੀ ਕਰਦਾ
0: ਜੀ।
1: ਅਗਲਾ ਕਹਿੰਦਾ ਇਹਨੇ ਸਿਰ ਖਾਣਾ ਯਾਰ ਇਹਨੂੰ ਰਹਿਣ ਦੋ।
0: ਨਹੀਂ ਉਹ ਆਪਣੇ ਵਹਿਮ ਚ ਆ ਕੇ ਮੈਂ ਦੁਨੀਆ ਬਦਲ ਦੇਣੀ ਸੀ।
1: ਆਓ ਸਿਰਫ ਸਵਾਲ ਕਰਨ ਲਈ ਸਵਾਲ ਕਰੀ ਜਾਣਾ ਵੀ ਇੱਕ ਵੱਡਾ ਵਹਿਮ, ਇਹਦੇ ਨਾਲ ਵੀ ਮੈਂ ਹਨੇਰੀ ਲਿਆ ਦੂੰ ਪੂਰੀ।
0: ਬਿਲਕੁਲ ਹੈ ਜੀ। ਤੇ ਪਟਿਆਲਾ ਤੋਂ ਭਾਜੀ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਆ, ਉਹਨਾਂ ਨੂੰ ਪੁੱਛਦੇ ਆ ਪਟਿਆਲੇ ਚ ਕਿਹੋ ਜਿਹੇ ਵਹਿਮ ਭਰਮ ਚੱਲਦੇ ਆ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਟਿਆਲੇ ਵਾਲਿਓ, ਕਿਉਂਕਿ ਰਾਜਿਆਂ ਦੀ ਰਾਜਧਾਨੀ ਰਹੀ ਆ ਜੀ, ਚੂੜਾ ਵੀ ਚੜਦਾ ਉੱਥੇ ਤਾਂ ਵੈਸੇ। ਸਤਿ ਸ੍ਰੀ ਅਕਾਲ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਮੈਂ
0: ਕੱਟਿਆਂ ਵਾਲੀ ਸਰਕਾਰ ਵੀ ਹੈ ਜੀ।
2: ਸਾਰੇ ਸਵਾਲ ਮੇਰੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਦੇਤੇ, ਤੇ ਮੈਂ ਤਾਂ ਇਹ ਗੱਲ ਕਹੂੰਗਾ ਨਾ ਵੀ ਉਹ ਤਾਂ ਦੇਖਿਆ ਹੀ ਹੋਇਆ ਵੀ ਕੀ ਹਾਲਾਤ ਹੁੰਦੇ ਨੇ, ਰੋਜ਼ ਹੀ ਦੇ ਖਬਰਾਂ ਲੱਗੇ ਹੁੰਦੇ
0: ਜੀ।
2: ਸਤਿ ਸ੍ਰੀ ਅਕਾਲ ਪਹਿਲ ਤਾਂ ਸ਼ਮੀ ਨੂੰ ਖਾਸ ਕਰਕੇ, ਤੇ ਪਹਿਲੀ ਗੱਲ ਤਾਂ ਇਹ ਆਪ ਸੂਝਵਾਨ ਨੇ ਤੇ ਸਿਆਣੇ ਨੇ, ਟੀਚਰ ਨੇ
0: ਜੀ,
2: ਟੀਚਰ ਨੇ, ਤੇ ਇੰਨਾ ਜਿਆਦਾ ਮਤਲਬ ਵਹਿਮਾਂ ਦੇ ਵਿੱਚ ਨਾ ਜਿਹੜੇ ਵਹਿਮ ਵਾਲਾ ਹੁੰਦਾ, ਤੁਸੀਂ ਨਾ ਮੇਰਾ ਫੇਵਰੇਟ ਮੇਰਾ ਇਹ ਮਤਲਬ ਕਿਆ ਪੇ ਵਿਸ਼ਾ ਹੈ
0: ਜੀ,
2: ਮੇਰੇ ਨਾਲ ਤਾਂ ਇਹਦੇ ਨਾਲ ਇੰਨਾ ਇੱਟ ਕੁੱਟ ਦਾ ਬੈਰ ਆ ਚੀਜ਼ ਦੇ ਵਿੱਚ ਨਾ, ਮੈਂ ਤਾਂ ਘਰੇ ਵੀ ਲੜ ਪੈਂਦਾ ਹੁਣ
0: ਜੀ। ਇੱਟ ਆਪਣੇ ਵਹਿਮ ਚ ਜੀ, ਖੁਦ ਆਪਣੇ ਵਹਿਮ ਚ
2: ਤੁਰਿਆ। ਬਿਲਕੁਲ ਬਿਲਕੁਲ ਜੀ ਬਿਲਕੁਲ, ਇੰਨਾ ਜ਼ਿਆਦਾ ਮਤਲਬ ਕਿ ਦੇਖੋ ਇਹ ਤਾਂ ਚੀਜ਼ ਜਿਹੜਾ ਵਿਸ਼ਾ ਨਾ ਪੈਰ ਪੈਰ ਤੇ ਵਹਿਮ ਹੁੰਦਾ
0: ਜੀ,
2: ਤੇ ਕੋਈ ਚੀਜ਼ ਲਿਆਉਣੀ ਆ ਤੇ ਵੀਰਵਾਰ ਅਕਸਰ ਨਾ, ਇੱਕ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ, ਤੇ ਇਹਦਾ ਮੈਂ ਨਾ ਇੱਕ ਵਾਰ ਨਹੀਂ ਕਈ ਵਾਰ, ਚਲੋ ਅਸੀਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹਾਂ ਵੀ
0: ਜੀ,
2: ਮੈਂ ਨਾ ਦੋ ਚਾਰ ਵਾਰ ਨਹੀਂ ਕਈ ਵਾਰ ਮਤਲਬ ਮੈਂ ਗੱਡੀ ਲਈ ਆ ਤੇ ਉਹ ਨਾ ਏਜੰਸੀ ਵਾਲੇ ਕਹਿੰਦੇ ਨੇ ਆ ਕਈ ਵਾਰ ਆ ਤੁਸੀਂ ਅੱਜ ਲੈ ਕੇ ਜਾਣੀ ਗੱਡੀ
0: ਜੀ,
2: ਮੈਂ ਕਿਹਾ ਬਿਲਕੁਲ ਆ ਕਈ ਵਾਰ ਆ ਮਤਲਬ ਸ਼ਨੀਵਾਰ ਜਿਹਨੂੰ ਆਪਾਂ ਕਹਿੰਦੇ, ਸ਼ਨੀ ਦਾ ਸ਼ਨੀ ਗ੍ਰਹਿ ਹੁੰਦਾ ਜਿਵੇਂ ਆਪਾਂ ਕਹਿੰਦੇ, ਮੈਂ ਕਿਹਾ ਇਹਦਾ ਅੱਛਾ ਕੀ ਗੱਲ ਆ, ਮੈਂ ਕਿਹਾ ਮੈਂ ਅੱਜ ਹੀ ਲੈ ਕੇ ਜਾਣੀ ਮੇਰੇ ਨਾਲ ਜੀ, ਬਾਈ ਜੀ ਮੈਂ ਗੱਡੀ ਲਈ ਆ ਤੇ ਇੱਕ ਦੋ ਤਿੰਨ ਪੰਜ ਛੇ ਵਾਰ ਮਤਲਬ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਆ
0: ਜੀ,
2: ਮੈਂ ਉਦੋਂ ਹੀ ਲੈ ਕੇ ਗਿਆ ਜਾਣ ਬੁੱਝ ਕੇ
0: ਜੀ,
2: ਉਹਨਾਂ ਦਾ ਮਤਲਬ ਕਿ ਵੀ ਕਹਿਣ ਦਾ ਮਤਲਬ ਵੀ ਉਹਨਾਂ ਦਾ ਵਹਿਮ ਮਤਲਬ ਕਿ ਤੋੜਨ ਵਾਸਤੇ
0: ਜੀ,
2: ਤੇ ਵੀ ਸ਼ਨੀ ਨੂੰ ਮਤਲਬ ਮੈਨੂੰ ਇਹ ਸਮਝ ਲਿਆਦੀ ਹੈ ਵੀ ਕਦੇ ਕਿਸੇ ਨੂੰ ਪੈਸਾ ਮਿਲ ਜਾਂਦਾ ਫਿਰ ਤਾਂ ਕਦੇ ਮਨਾ ਨੀ ਮੰਦਾ ਕਰਦਾ ਹੈਗਾ
0: ਜੀ,
2: ਅਦਰਵਾਈਜ਼ ਠੀਕ ਆ ਜੀ ਕੋਈ ਆ ਹੁੰਦਾ ਜੀ ਫਲਾਣਾ ਹੁੰਦਾ ਢਿੱਬਾ ਹੁੰਦਾ, ਦੇਖੋ ਤੁਸੀਂ ਇਹ ਵੀ ਵਹਿਮ ਹੁੰਦੀ ਹੈ ਨਾ। ਤੇ ਬਾਕੀ ਗੱਲਾਂ ਇੱਕ ਬੀਬੀਆਂ ਦੇ ਵਿੱਚ ਹੋਰ ਗੱਲਬਾਤ ਹੈਗੀ, ਚਲੋ ਬਾਕੀ ਤਾਂ ਮੈਂ ਗੱਲਾਂ ਬਾਅਦ ਚ ਕਹੂੰਗਾ, ਵੀਰਵਾਰ ਨੂੰ ਜੀ ਉਹ ਕਿਸੇ ਦੇ ਘਰੇ ਅਫਸੋਸ ਕਰਨ ਜਾਂਦਾ, ਮੈਨੂੰ ਇਹ ਸਮਝ ਲਿਆ
0: ਵੀਰਵਾਰ ਮਰਿਆ ਕੀ ਕਰੀਏ ਜੀ,
2: ਮਤਲਬ ਗੱਡੀ ਦੇ ਥੱਲੇ ਨੀ ਆਈ ਹੈਗੀ, ਮੈਂ ਸ਼ੁਕਰ ਆ ਵੀ ਮਤਲਬ ਕਿ ਨਹੀਂ ਅੱਗੇ ਆਈ ਹੈ ਨਾ, ਅੱਜ ਵੀ ਆਏ ਸੀ ਮੈਂ ਦੋ ਵਾਰ ਆ ਗਈ, ਮੈਂ ਸੋਚਦਾ ਹਨਾ ਵੀ ਇੱਕ ਇਹੋ ਜਿਹਾ ਮਤਲਬ ਸਾਡਾ ਸਮਾਜ ਆ ਵੀ ਇਹੋ ਜਿਹਾ ਕਾਹਤੋਂ ਇਹ ਗੱਲ ਕਹੇ ਜਾਂਦਾ ਵੀ ਇੱਕ ਵਾਰ ਮੈਂ ਯੂਪੀ ਤੋਂ ਤੁਰੇ ਆ, ਮੈਂ ਕਿਹਾ ਵੀ ਅਟਵਾਲ ਸਾਹਿਬ ਨੂੰ ਗੱਲ ਸਮਝ ਕਰੀ ਆ
0: ਜੀ,
2: ਤੇ ਵੀ ਉਹ ਮੈਂ ਕਿਹਾ ਯਾਰ ਬਿੱਲੀ ਮੇਰਾ ਰਸਤਾ ਕਿਵੇਂ ਰੁਕ ਸਕਦੀ ਹੈ ਨਾ, ਵੀ ਮਤਲਬ ਯਾਰ ਕੀ ਚੱਕਰ ਚ ਗੱਲਾਂ, ਉਹ ਠੀਕ ਆ ਉਹ ਚੂਹੇ ਨਿਕਲਦੇ ਲੱਟਾਂ ਪੈਂਦੀਆਂ ਨੇ ਹਨਾ
0: ਜੀ,
2: ਉਹ ਵਿਚਾਰੀ ਮਤਲਬ ਉਸਾ ਕਹਿ ਲੋ ਜੀ ਇਫੈਕਟ ਪੈਂਦਾ ਵੀ ਮਤਲਬ ਵੀ ਉਹ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਏਦਾਂ ਕਿਉਂ ਕਹਿ ਸਕਦੇ ਹੋ ਨਾ, ਉਹ ਠੀਕ ਆ ਬਿੱਲੀ ਨਿਕਲਦੀ ਆ ਵੀ ਤਾਂ ਕਰਕੇ ਹੁੰਦਾ ਵੀ ਉਹ ਲਾਈਟਾਂ ਪੈਂਦੇ ਆ ਚੂਹੇ ਤੇ ਭਾਲ ਦੇ ਵਿੱਚ ਹੁੰਦੀ ਆ, ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਵੀ
0: ਉਹੀ
2: ਤਾਂ ਗੱਲਾਂ ਤੁਸੀਂ ਹਾਂ
0: ਜੀ,
2: ਤੇ ਫਿਰ ਮਤਲਬ ਕਿ ਕਿੰਨੀਆਂ ਚੀਜ਼ਾਂ ਨੇ ਨਾ ਜਿਹੜੀਆਂ ਤੁਹਾਨੂੰ ਵਹਿਮਾਂ ਦੇ ਵਿੱਚ ਪਾ ਦਿੰਦੀਆਂ ਨੇ ਹਨਾ, ਵੀ ਰੱਸੀ ਦੇ ਸੱਪ ਬਣਨੇ ਆ ਜਿਹਨੂੰ ਆਪਾਂ ਕਹਿੰਦੇ ਰੱਸੀ ਦੇ ਸੱਪ ਬਣਨੇ
0: ਜੀ।
2: ਉਹ ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹਿਆ ਤੇ ਉਹ ਕਹਿੰਦੇ ਜੀ ਸਾਡੇ ਕੱਪੜੇ ਕੋਈ ਕੱਟ ਜਾਂਦਾ ਹਨਾ
0: ਜੀ,
3: ਤੇ ਉਹ ਬਾਅਦ ਚ ਪਤਾ ਲੱਗਿਆ ਨਾ ਵੀ ਰਾਈਟਰ ਨੇ ਲਿਖਿਆ ਵੀ ਯਾਰ ਤੁਸੀਂ ਸਮਝਾਓ ਵੀ ਇਹ ਚੱਕਰ ਨਹੀਂ, ਗਲਤ ਨਾ ਤੁਸੀਂ ਉਹ ਸੋਚੋ
0: ਜੀ,
3: ਕੋਈ ਹੋਰ ਲਾਲਚ ਪਊਗਾ ਜੀ ਇਹਦੇ ਵਿੱਚੋਂ
0: ਜੀ।
3: ਬਾਅਦ ਚ ਪਤਾ ਕਹਿੰਦਾ ਵੀ ਮਸ਼ੀਨ ਦੇ ਵਿੱਚ ਇੱਕ ਪੱਤੀ ਲੱਗੀ ਹੋਈ ਸੀ
0: ਜੀ,
3: ਤੇ ਉਹ ਬਾਰ ਬਾਰ ਘੁੰਮ ਕੇ ਮਤਲਬ ਕੇ ਤੁਹਾਡੇ ਕੱਪੜੇ ਕੱਢ ਦਿੰਦੇ ਜਦ ਉਹੀ ਤਾਂ ਗੱਲ ਆ, ਰੱਸੀ ਦੇ ਸੱਪ ਬਣਨੇ ਇਹਨੂੰ ਕਹਿੰਦੇ ਆ।
0: ਬਿਲਕੁਲ,
3: ਕਹਿਣ ਦਾ ਮਤਲਬ ਹੈ ਵੀ ਤੁਸੀਂ ਵਹਿਮਾਂ ਦੇ ਵਿੱਚ ਜਿੰਨਾ ਮਰਜ਼ੀ ਪੈ ਜਾਓ
0: ਜੀ,
3: ਉਨਾ ਜ਼ਿਆਦਾ ਤੁਸੀਂ ਉੜ ਜਾਓਗੇ।
0: ਬਿਲਕੁਲ,
3: ਅਦਰਵਾਈਜ਼ ਦੇ ਵਿੱਚ ਕੁਛ ਨਹੀਂ ਕਿਹਾ ਹੋਇਆ
0: ਜੀ,
3: ਠੀਕ ਹੈ ਕਿ ਨਹੀਂ?
0: ਬਿਲਕੁਲ ਹੈ ਜੀ।
3: ਤੇ ਜਿਵੇਂ ਭੂਤ ਪ੍ਰੇਤਾਂ ਵਾਲਾ ਸਿਸਟਮ ਹੁੰਦਾ, ਜਿਵੇਂ ਭੂਤਾਂ ਹੁੰਦੀ ਹੈ, ਜੇ ਹੁੰਦਾ ਵੋ ਹੁੰਦਾ, ਸਾਰਾ ਕੁਛ ਮਤਲਬ ਕਿ ਇਹ ਬੰਦਾ ਜਿੰਨਾ ਮਰਜ਼ੀ ਸ਼ਮਸ਼ਾਨ ਘਾਟ ਦੇ ਵਿਚ ਮਤਲਬ ਤੁਸੀਂ ਚਲੇ ਜਾਂਦੇ ਹੋ ਜੀ, ਉੱਥੇ ਆਹ ਹੁੰਦਾ, ਇਹ ਹੁੰਦਾ, ਵੋ ਹੁੰਦਾ, ਕਈ ਬੰਦੇ ਇਹੋ ਜਿਹੇ ਨਜ਼ਾਰਾ ਲਾਉਂਦੇ ਨੇ, ਮੈਂ ਕਹਿੰਦਾ ਰਹੇ ਰੱਬ ਦਾ ਨਾਮ
0: ਜੀ,
3: ਜਿਹੜੇ ਬੰਦੇ ਸਾਡੇ ਵਰਗੇ ਹੁੰਦੇ ਤੇ ਉਹ ਕਹਿੰਦਾ ਜੀ ਬੰਦਾ ਖਾ ਪੀ ਕੇ ਮਰਿਆ ਤੇ ਉੱਥੇ ਬੂਤ ਰੱਖ ਦੋ, ਉੱਥੇ ਜਾ ਕੇ ਸਾਡੇ ਵਰਗੇ ਬੰਦੇ ਇਹ ਕਹਿੰਦੇ ਵੀ ਜਿਹੜੇ ਖਾਣੇ ਪੀਣ ਵਾਲੇ ਹੁੰਦੇ, ਚਲੋ ਜੀ ਉਹ ਰੱਖ
0: ਜੀ
3: ਤੁਸੀਂ ਕਹਿੰਦੇ ਹੁੰਦੇ ਨਾ ਵੀ ਤੁਰੇ ਜਾਂਦੇ ਨਾ ਵੀ ਵਹਿਮ ਹੋ ਜਾਂਦਾ
0: ਜੀ,
3: ਰੱਸੀ ਦੇ ਸੱਪ ਬਣਨੇ ਉਹਨੂੰ ਕਹਿੰਦੇ ਆ।
0: ਬਿਲਕੁਲ,
3: ਜਿੰਨਾ ਜ਼ਿਆਦਾ ਮਰਜ਼ੀ ਜਿੰਨਾ ਵਹਿਮ ਕਰੋਗੇ ਉਨਾ ਜ਼ਿਆਦਾ ਬੰਦਾ ਤੰਗ ਹੋਊਗਾ, ਉਨਾ ਜ਼ਿਆਦਾ ਬੰਦਾ ਮਤਲਬ ਕਿ ਪ੍ਰੋਬਲਮ ਦੇ ਵਿੱਚ ਆਊਗਾ ਜੀ।
0: ਜੀ ਬਿਲਕੁਲ ਹੈ ਜੀ।
3: ਸੋ
0: ਥੈਂਕ ਯੂ ਟੋੜਾ
3: ਸਾਹਿਬ, ਤੁਸੀਂ ਸੁਖੀ ਰਹੋਗੇ
0: ਜੀ,
3: ਠੀਕ ਹੈ ਕਿ ਨਹੀਂ?
0: ਬਿਲਕੁਲ ਹੈ ਜੀ, ਬਿਲਕੁਲ ਦੋਸਤ।
3: ਸੋ ਥੈਂਕ ਯੂ,
0: ਥੈਂਕ ਯੂ,
3: ਥੈਂਕ ਯੂ ਸੋ ਮਚ
0: ਜੁੜੇ
3: ਲਈ ਜੀ,
0: ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ ਆ। ਵੈਸੇ ਲਾਲੀ ਸਾਹਿਬ, ਲਾਲੀ ਜੀ ਗੱਲ ਕਰਦੇ ਸੀ ਨਾ ਵਹਿਮ ਦੀ, ਭਾਜੀ ਇੱਕ ਮੈਨੂੰ ਗੱਲ ਚੇਤੇ ਆਈ ਕਈ ਵਾਰੀ ਨਾ ਕਿਸੇ ਨਾ ਸਕੂਲ ਦੇ ਵਿੱਚ ਜਾਂ ਜਦੋਂ ਪੜ੍ਹਦੇ ਹੁੰਦੇ ਸੀ ਜਾਂ ਕਾਲਜ ਸਮੇਂ ਵੀ, ਚਲੋ ਪੰਗੇ ਪੁੰਗੇ ਤਾਂ ਅਸੀਂ ਘੱਟ ਹੀ ਲੈਂਦੇ ਸੀ, ਪਰ ਕਈਆਂ ਦੀ ਜ਼ੁਬਾਨੀ ਜਿਹੜੇ ਕਾਫੀ ਮਤਲਬ ਕਿ ਐਕਟਿਵ ਹੁੰਦੇ ਸੀ ਇਹਨਾਂ ਕੰਮਾਂ ਦੇ ਵਿੱਚ, ਤਾਂ ਉਹ ਇੱਕ ਦੂਜੇ ਨੂੰ ਜ਼ਰੂਰ ਸੁਣਦੇ ਜ਼ਰੂਰ ਗਏ ਆ, ਐਵੇਂ ਕਿਸੇ ਵਹਿਮ ਦੇ ਵਿੱਚ ਨਾ ਰਹੀ, ਮੈਂ ਤੇਰਾ ਵਹਿਮ ਕੱਢ ਦੂੰ।
4: ਆਪਣਾ ਵੀ ਉਹਨੂੰ ਇਹ ਵਹਿਮ ਕਿ ਮੇਰੇ ਕਹਿਣ ਨਾਲ ਬੰਦਾ ਸ਼ਾਇਦ ਵਹਿਮ ਕਰਨੋਂ ਹਟ ਜੂ,
0: ਬਿਲਕੁਲ
4: ਕੋਈ ਕਿਸੇ ਦੇ ਕਹਿਣ ਨਾਲ ਸ਼ਾਇਦ ਹੀ ਹਟੇ, ਪਰ ਅਸੀਂ ਫਿਰ ਵੀ ਚਰਚਾ ਕਰ ਰਹੇ ਹਾਂ ਕਿ ਭਾਈ ਚਲੋ ਠੀਕ ਆ, ਆਪਾਂ ਇੱਕ ਵਾਰੀ ਇਹਨੂੰ ਰਿੜਕ ਲਈਏ, ਟੋਪਿਕ ਨੂੰ ਦੇਖ ਲਈਏ, ਇਹਦੇ ਵਿੱਚੋਂ ਆਪਸ ਵਿੱਚ ਗੱਲਬਾਤ ਕਰਕੇ ਕੋਈ ਜਿਹੜੀ ਰਾਏ ਬਣਦੀ ਹੈ ਸਾਂਝੀ, ਉਹਨੂੰ ਉਹਤੇ ਗੱਲਬਾਤ ਦੇਖੀਏ। ਹੁਣ ਕਾਫਕਾ ਜਿਹੜਾ ਹੈ ਨਾ, ਉਹਦਾ ਮੈਟਾਮੋਰਫਿਸ ਜਿਹੜੀ ਇੱਕ ਉਹਦਾ ਨਾਵਲ ਹੈ ਛੋਟਾ ਜਿਹਾ, ਉਹਦਾ ਜਿਹੜਾ ਮੁੱਖ ਪਾਤਰ ਹੈ ਗ੍ਰੈਗੋਰ ਸਮਸਾ, ਉਹ ਸੇਲਜ਼ਮੈਨ ਹੈ, ਉਹ ਚਲੋ ਉਹਨੇ ਤਾਂ ਇਹ ਕਿਹਾ ਵੀ ਉਹ ਸੱਚੀ ਬਣ ਗਿਆ, ਜਦੋਂ ਸੁੱਤਾ ਉੱਠਿਆ ਸਵੇਰੇ ਤਾਂ ਉਹਨੇ ਉਹ ਦੇਖਿਆ ਇੱਕ ਭੂੰਡ ਹੀ ਬਣ ਗਿਆ, ਉਹ ਬੜਾ ਤਗੜਾ, ਕਿਹੜਾ ਹੋਰ ਹੀ ਤਰ੍ਹਾਂ ਦਾ ਛੇ ਲੱਤਾਂ ਵਾਲਾ ਜਾਨਵਰ ਬਣ ਗਿਆ ਉਹਦਾ
0: ਜੀ।
4: ਤੇ ਉਹ ਹੁਣ ਤੁਸੀਂ ਦੇਖੋ ਇਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਉਹਦਾ ਕਾਇਆ ਕਲਪ ਹੋ ਗਿਆ, ਇਹਨੂੰ ਤੁਸੀਂ ਉਹਦੇ ਮਨ ਦਾ ਵਹਿਮ ਕਹੋ, ਇਹਨੂੰ ਤੁਸੀਂ ਉਹਦੀ ਕਲਪਨਾ ਕਹਿ ਲਓ, ਕਿਉਂਕਿ ਉਹ ਆਪਣੇ ਕੰਮ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ
0: ਜੀ।
4: ਤੇ ਨਾਵਲ ਦੇ ਕਹਾਣੀ ਦੇ ਵਿੱਚ ਤਾਂ ਆਪਾਂ ਨਹੀਂ ਜਾਵਾਂਗੇ, ਪਰ ਇਹ ਵਹਿਮ ਹੋ ਜਾਂਦਾ ਬੰਦੇ ਨੂੰ ਕਿ ਮੈਨੂੰ ਕੋਈ ਚਿੰਬੜਿਆ ਹੋਇਆ, ਮੇਰਾ ਮੇਰੇ ਦਾ ਮੇਰੇ ਬਰਕਤ ਨਹੀਂ ਹੈਗੀ ਬਟੂਏ ਦੇ ਵਿੱਚ,
0: ਬਿਲਕੁਲ,
4: ਤੇ ਜਦ ਕਿ ਖਰਚੇ ਆਪਣੇ ਬੇਕਾਬੂ ਕੀਤੇ ਹੋਏ ਆ
0: ਜੀ।
4: ਤੇ ਇਹੀ ਕਾਰਨ ਆ ਜਿਹੜੇ ਵਹਿਮ ਆ ਇਹ ਵੱਡਾ ਕਾਰੋਬਾਰ ਦਾ ਰੂਪ ਵੀ ਲੈਂਦੇ ਆ,
0: ਲੈਂਦੇ ਨੇ ਜੀ।
4: ਇਹਦੇ ਸਿਰ ਦੇ ਉੱਤੇ ਵੱਡੇ ਵੱਡੇ ਜਿਹੜੇ ਆ ਕਹਿ ਲੋ ਵੀ ਜਿਹੜੇ ਭਵਿੱਖ ਦੱਸਣ ਵਾਲੇ ਲੋਕ ਆ ਉਹ ਆਪਣਾ ਕੰਮ ਕਰਦੇ ਆ ਵਧੀਆ ਤਰੀਕੇ ਨਾਲ, ਹੋਰ ਕਈ ਤਰ੍ਹਾਂ ਦੇ ਜਿਹੜੇ ਆ ਚਲੋ ਆਪਣੇ ਉਹਨਾਂ ਦੀ ਮਾਨਤਾਵਾਂ ਹੋਣਗੀਆਂ, ਲੇਕਿਨ ਦੋ ਤਿੰਨ ਜਿਹੜੀਆਂ ਗੱਲਾਂ ਉਹ ਜਿਹੜੀਆਂ ਨੇ ਪਹਿਲਾਂ ਹੀ ਜਿਹੜੀਆਂ ਪਤਾ ਹੀ ਆ ਵੀ ਇਹ ਬੰਦਾ ਜਿਹੜਾ ਮੂਹਰੇ ਬੈਠਾ ਇਹੋ ਜਿਹੀ ਸ਼ਕਲ ਬਣਾ ਕੇ, ਇਹ ਤਾਂ ਪੱਕਾ ਇਹਨਾਂ ਦਾ ਸ਼ਿਕਾਰ ਹੈਗਾ ਹੀ ਆ, ਵਹਿਮ ਤਾਂ ਹੈਗਾ ਹੀ ਇਹਨੂੰ ਕੋਈ ਨਾ ਕੋਈ, ਆਪਾਂ ਬਹਿਮ ਦਾ ਤੀਰ ਛੱਡ ਦੇ ਉਹ
0: ਜੀ
4: ਹਾਂਜੀ ਭਾਈ ਤੁਸੀਂ ਸਿਆਣੇ ਬੜੇ ਹੋ ਪਰ ਘਰ ਚ ਤੁਹਾਨੂੰ ਪੁੱਛਦਾ ਕੋਈ ਨੀ ਲੈ ਬੰਦਾ ਰੌਣਕ ਹੋ ਜਾਂਦਾ ਕਹਿੰਦਾ ਹਾਂਜੀ ਭਾਈ ਜਮਾ ਹੀ ਸਹੀ ਗੱਲ ਹੈ ਜੀ ਅੱਛਾ ਉਹ ਟਿਕਾਣੇ ਲਾ ਜਾਂਦਾ ਤੀਰ ਕਿਉਂਕਿ ਉਹ ਬੰਦਾ ਇਹੀ ਸੋਚਦਾ ਕਿ ਮੈਨੂੰ ਕੋਈ ਪੁੱਛਦਾ ਨੀ ਅੱਛਾ ਫੇਰ ਦੂਜਾ ਤੀਰ ਜਿਹੜਾ ਬਿਲਕੁਲ ਹੀ ਅਚੁੱਕ ਨਿਸ਼ਾਨਾ ਉਹਦਾ ਸਿੱਧਾ ਟਿਕਾਣੇ ਤੇ ਲੱਗਦਾ ਤੂੰ ਕਮਾਉਂਦਾ ਬਹੁਤ ਹੈ ਬਰਕਤ ਕੋਈ ਨੀ
0: ਬਰਕਤ ਨੀ
4: ਬਚਦਾ ਕੋਈ ਨੀ ਉਹ ਇਹ ਸਵਾਲ ਆਉਣ ਤੋਂ ਬਾਅਦ ਤੇ ਉਹਦੇ ਬੰਦੇ ਦੇ ਪੱਲੇ ਸੱਚੀ ਕੁਛ ਨੀ ਬਚਦਾ
0: ਜੀ
4: ਜਿਹੜੇ ਚਾਰ ਪੈਸੇ ਜੋੜੇ ਹੁੰਦੇ ਆ ਉਹ ਇਹ ਦੱਸਣ ਵਾਲੇ ਬਾਬਾ ਜੀ ਲੈ ਜਾਂਦੇ ਆ
0: ਜੀ